ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਕੀ ਵਾਰ, ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਮਹੱਲਾ ਪੰਜਵਾਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ, ਗੁਰਪੂਰਾ ਦੇਖਾ ਲਿਆ ਵਿਣ ਆਵੇ ਸਭ ਬਾਦ। ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਧੂ, ਜਨ ਨਾਨਕ ਹਰ ਪ੍ਰਭ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ। ਪੌੜੀ ਥੱਟਣ ਹਾਰੈ ਥਾਟ ਆਪੇ ਹੀ ਥੱਟਿਆ, ਆਪੇ ਪੂਰਾ ਸ਼ਾਹ ਆਪੇ ਹੀ ਖੱਟਿਆ, ਆਪੇ ਕਰਪਾ ਸਾਰੂ ਆਪੇ ਰੰਗ ਰਟਿਆ, ਕੁਦਰਤ ਕੀਮ ਨਾ ਪਾਈ ਅਲੱਖ ਬ੍ਰਹਮ ਮਟਿਆ, ਅਗਮ ਅਥਾ ਬੇਅੰਤ ਪਰੈ ਪਰਟਿਆ। ਆਪੇ ਵੱਡ ਪਾਤਸ਼ਾਹ ਆਪ ਵਜੀ ਰਟਿਆ, ਕੋਈ ਨਾ ਜਾਣੈ ਕੀਮ ਕੇਵਡ ਮਟਿਆ, ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ। ਸਲੋਕ ਮਹੱਲਾ ਪੰਜਵਾਂ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹ ਦਿਖਾਲ, ਹਉ ਤਿਸ ਸੇਵੀ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ। ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰੂ, ਜਨ ਨਾਨਕ ਸਤਿਗੁਰ ਤਿਨਾ ਮਿਲਾਇਓ ਨ ਜਿਨ ਸਦ ਹੀ ਵਰਤੈ ਨਾਲ। ਭਉ ਮਹੱਲਾ ਪੰਜਵਾਂ। ਮੇਰਾ ਅੰਤਰ ਲੋਚਾ ਮਿਲਣ ਕੀ, ਕਿਉਂ ਪਾਵਾਂ ਪ੍ਰਭ ਤੋਂ ਹੀ, ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ। ਗੁਰਪੂਰੈ ਮੇਲਾਇਆ ਜਤ ਦੇਖਾਂ ਤਤ ਸੋਏ, ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੀਵੜ ਵਰਨਾ ਕੋਏ। ਪੌੜੀ ਦੇਵਨਹਾਰ ਦਾ ਤਾਰ ਕਿਤ ਮੁਖ ਸਾ ਲਾਹੀ ਹੈ, ਜਿਸ ਰੱਖੈ ਕਿਰਪਾ ਧਾਰ ਰਿਜਕ ਸਮਾਹੀ ਹੈ, ਕੋਈ ਨਾ ਕਿਸੇ ਹੀ ਵਸ ਸਭ ਨਾਇਕ ਧਾਰ। ਪਾਲੇ ਬਾਲਕ ਵਾਗ ਦੇ ਕਹਿ ਆਪ ਕਾਰੂ, ਕਰਦਾ ਆਨੰਦ ਬਿਨੋਦ ਕਿਛੂ ਨਾ ਜਾਣੀ ਐਂ, ਸਰਬ ਧਾਰ ਸਮਰੱਥ ਹਉ ਤਿਸ ਕੁਰਬਾਣੀ ਐ। ਗਾਈਐ ਰਾਤ ਦਿਨ ਅੰਤ ਗਾਵਣ ਜੋਗਿਆ, ਜੋ ਗੁਰ ਕੀ ਪੈਰੀ ਪਾਏ ਤਿੰਨੀ ਹਰ ਰਸ ਭੋਗਿਆ। ਸਲੋਕ ਮਹੱਲਾ ਪੰਜਵਾਂ।

ਕਿਆ ਉਤਰੈ ਮਨ ਕੀ ਭੁੱਖ ਗੁਰ ਵਣ ਤੈਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਾ ਧਾਰ ਮਨਹੁ ਨਾ ਵਿਸਰੈ ਘੜੀ ਨਾ ਮੋਹਤ ਜਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਤ ਰੱਖੈ ਆਪ ਸੁ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋਂ ਬਲ ਧਰੈ ਜਿਸੈ ਜਰਾਈ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮਨ ਧਰੈ ਸਲੋਕ ਮਹੱਲਾ ਪੰਜਵਾਂ ਧਨ ਸੋ ਰਾਗ ਸੁਰੰਗੜੀ ਅਲਾਪਤ ਸਭ ਤਿੱਖ ਜਾਈ ਧਨ ਸੋ ਜੰਤ ਸੁਹਾਵੜੀ ਜੋ ਗੁਰਮੁਖ ਜਪਦੇ ਨਾਉ ਜਿੰਨੀ ਇੱਕ ਮਾਨ ਇੱਕ ਆਰਾਧਿਆ ਤਿੰਨ ਸਦਬਲ ਹਾਰੈ ਜਾਉ ਤਿੰਨ ਕੀ ਧੂੜ ਹਮ ਬਾਂਛ ਦੇਈ ਕਰਮੀ ਪੱਲੇ ਪਾਈ ਜੋ ਰੱਥੇ ਰੰਗ ਗੋਬਿੰਦ ਕਹਿ ਹਉ ਤਿੰਨ ਬਲਹਾਰੈ ਜਾਉ ਆਖਾਂ ਬਿਰਥਾਂ ਜੀ ਕੀ ਹਾਰ ਸੱਜਣ ਮੇਲ ਹੁਰਾਈ ਗੁਰਪੂਰੈ ਮੇਲਾਇਆ ਜਨਮ ਮਰਨ ਦੁਖ ਜਾਈ ਜਨ ਨਾਨਕ ਪਾਇਆ ਅਗੰਮ ਰੂਪ ਅਣਤ ਨ ਕਾਹੂ ਜਾਈ ਮਹਲਾ ਪੰਜਵਾਂ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨ ਸੋ ਸੰਜੋਗੜਾ ਜਿਤ ਜਿੱਠਾ ਗੁਰਦਰਸਾਰ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਆਗਮ ਅਪਾਰ ਹਉਮੈ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਾਰ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀ ਅਨ ਸੌਂਪੇ ਜਿਸ ਭੰਡਾਰ ਪਿੱਛ ਫਿਰ ਪੁੱਛ ਨਾ ਲਿੱਤੀ ਅਨ ਜਿਸਨੂੰ ਲੱਗਾ ਰੰਗ ਸਹੀ ਰੰਗ ਰਤਿਆ ਇੱਕੋ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪੱਤਿਆ ਉਹਨਾਂ ਪਿੱਛੇ ਜਗ ਪੁੰਚੈ ਪੋ ਗਈ ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋ ਗਈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹਉ ਬਲਿਹਾਰੀ ਤਿੰਨ ਜੇ ਖਸਮੈ ਭਾਣਿਆ ਸਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸ਼ਟੇ ਮੋਹ ਮੈਲਾ ਕਰੈ ਨਾ ਭੰਗ ਜਾਣੇ ਬਿਰਥਾ ਜੀ ਕੀ ਕਦੇ ਨਾ ਮੂੜੈ ਅੰਗ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਘੜਨ ਸਮਰੱਥ ਹਰ ਇੱਕੋ ਮੇਰਾ ਦਾ ਤਾਰ ਹੈ ਸਿਰ ਦਾ ਧਿਆਨ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰ ਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨਮ ਤਾਰਿਆ ਸਗਲ ਜਗਤ ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾਸਨ ਬੰਦ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ ਜਿਚਰ ਪਹਿਨਣ ਖਾਵਣੀ ਤਿਚਰ ਰੱਖਣ ਗੰਢ ਜਿਤ ਦਿਨ ਕਿਛ ਨਾ ਹੋ ਬਈ ਤਿਤ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਦ ਅੰਧੇ ਆਪ ਨਾ ਜਾਣਨੀ ਫਕੜ ਪਿੱਟਣ ਧੰਦ ਝੂਠੈ ਮੋਹ ਲਪਟਾਇਆ ਹਾਂ ਹਾਂ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸ਼ਰਨ ਪਰੇ ਪੌੜੀ ਜੋ ਰੱਤੇ ਦੀਦਾਰ ਸਹੀ ਸਚ ਹਾਕ ਜਿੰਨੀ ਜਾਤਾ ਖਸਮ ਕਿਉਂ ਮਿਲ ਲੱਭੈ ਤਨਾ ਸਖਾਕ ਮਨ ਮੈਲਾ ਬੇਕਾਰ ਹੋਵੇ ਸੰਗ ਸਾ ਸੰਗ ਪਾਕ ਦਿੱਚੈ ਸੱਚਾ ਮਹਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਲ ਜਿ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦ ਕੋ ਨਦਰ ਝਾਕ ਨੌ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹੱਲਾ ਪੰਜਵਾਂ ਹਰਨਾਖੀ ਕੋ ਸੱਚ ਵੈਣ ਸੁਣਾਈ ਜੋ ਤਉ ਕਰੇ ਉਧਾਰਣ ਸੰਤ ਸੁੰਦਰ ਬਚਨ ਤੁਮ ਸੁਣੋ ਸਵੇਲੀ ਫਿਰ ਤੈਂਡਾ ਮਨ ਸਾਧਾਰਣ ਦੁਰਜਨ ਸੇਤੀ ਨੇ ਰਚਾਇਓ ਦਸ ਵਿਖਾ ਮੈਂ ਕਾਰਣ
ਊਣੀ ਨਾਹੀਂ

ਚੋਣੀ ਨਾਹੀ ਨਾਹੀ ਕਿਸੇ ਵਿਹੋਣੀ ਪ੍ਰਸ਼ਾਲ ਸਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੋਣੀ ਨਾਹੋਂ ਭੁੱਲੀ ਨਾਹੋਂ ਚੁੱਕੀ ਨਾ ਮੈਂ ਨਾਹੀ ਦੋਸਾ ਜਿਤਹੋਂ ਲਾਈ ਤਿਤਹੋਂ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਪਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਈ ਗਲ ਸੇਤੀ ਲਾਈ ਸਵਾਰੀ ਸਾਈ ਸੁਹਾਗਣ ਸਾਈ ਪਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਈ ਗਲ ਸੇਤੀ ਲਾਈ ਸਵਾਰੀ ਕਰਮਹੀਣ ਤਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਰਾਧ ਮਾਨ ਸਭ ਕਿਲ ਵਿਖ ਜਾਏ।

ਵੱਠੇ ਪੈਰ ਇਕੱਤੇ ਹੈ ਇਕੱਤੇ ਲਿਵੇ ਮੰਨੇ ਨ ਹੁਕਮ ਅਪਾਰੂ ਜਨ ਨਾਨਕ ਮੰਗੈ ਦਾਨ ਇੱਕ ਦੇਹ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇ ਚਿੱਤ ਤਿਸ ਜਮ ਨਾਹੀਂ ਦੁੱਖ ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਦੀ ਜਿਸ ਤੂੰ ਆਵੇ ਚਿੱਤ ਸੋ ਪ੍ਰਵਾਨ ਜਨ ਜਿਸ ਤੂੰ ਆਵੇ ਚਿੱਤ ਬਹੁਤਾ ਤਿਸ ਤਨ ਜਿਸ ਤੂੰ ਆਵੇ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁਲ ਉਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਤੋਵੇ ਚੱਕਰ ਬਣਾਈ ਮਾਇਆ ਨੂੰ ਬਹੁਤਾਵੇ ਅੰਦਰ ਮੈਲ ਨਾ ਉਤਰੇ ਹੋਮੈ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਵੈਸ਼ਨੋ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬਗਨਾ ਬਣਾਈ ਨਿਤ ਬਗ ਬੈਠਾ ਮੱਛੀ ਨੂੰ ਤਾਰ ਲਾਵੇ ਜਾ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਵੇ ਉਡਰਿਆ ਵਿਚਾਰਾ ਬਗਲਾ ਮਤ ਹੋਵੇ ਮੰਝ ਲਿਖਾਵੇ ਜਿਤ ਕੋ ਲਾਇਆ ਤਿਹੀ ਲਾਗਾ ਕਿਸ ਦੋਸ ਦਿੱਚੈ ਜਾਂ ਹਾਰ ਇਹ ਵੈ ਭਾਵੇ ਸਤਿਗੁਰ ਸਰਵਰ ਰਤਨੀ ਪਰ ਪੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਹੰਸ ਸਰਬ ਇਕੱਠੇ ਹੋਏ ਸਤਿਗੁਰ ਕੈ ਫੁਰ ਮਹੁਕਮਾਵੇ ਰਤਨ ਪਦਾਰਥ ਮਾਣਕ ਸਰਵਰ ਪਰ ਪੂਰੇ ਖਾਏ ਖਰਚ ਤੋ ਰਹੇ ਦੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਇਹ ਵੈ ਭਾਵੈ ਜਨ ਨਾਨਕ ਜਿਸ ਦੈ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਤਰਿਆ ਕੁਟੰਬ ਸਭ ਤਾਰੀ ਸਭਾ ਸ੍ਰੇਸ਼ਟ ਛੜਾਵੇ ਇਸ ਮਹੱਲਾ ਪੰਜਵਾਂ ਪੰਡਿਤ ਖਾਏ ਬਹੁਤੀ ਰਾਹੀ ਕੋਰੜ ਮੋਠ ਜਨੇਹਾ ਅੰਦਰ ਮੋਹ ਨਿਤ ਸੋ ਆਵੇ ਅੰਤਰ ਬਹੁਤਾ ਰੂਹਾ ਪੰਡਿਤ ਅਖਾਈ ਦਹਿ ਬਹੁਤੀ ਰਾਹੀ ਕੋਰੜ ਮੋਠ ਜਨੇਹਾ ਅੰਦਰ ਮੋਹ ਨਿਤ ਪਰਮ ਵਿਆਪਿਆ ਤਿਸ ਤਸ ਨਾਹੀਂ ਦੇਹਾ।

ਬਹੁਤ ਆਰੋਹਾ ਵਿਆਪਿਆ ਦੁਰਮਤ ਕਬੁੱਧ ਕਮੂੜਾ ਮਨ ਲਾਗਾ ਤੇ ਸਮੂਹਾ ਠੱਗੈ ਸੇਤੀ ਠੱਗ ਰਲ ਆਇਆ ਸਾਥ ਪੇ ਇੱਕੋ ਜਿਹਾ ਸਤਿਗੁਰ ਸਰਾਫ ਨਦਰੀ ਵਿੱਚ ਜਦੋਂ ਕੱਢੈ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ ਉਗੜਿਆ ਅੱਪੜ ਦਾ ਅੱਗੇ ਆਏ ਖਲੋਆ ਸਤਿਗੁਰ ਕੀ ਜੇ ਸ਼ਰਣੀ ਆਵੈ ਫਿਰ ਮਨੂਰੋਂ ਕੰਚਨ ਹੋ ਹਾਲ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਤੁਰ ਮਸਤਕ ਹੋਵੈ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਘਟੀਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਪਉ ਬੁਝਾਈ ਜੋ ਤੁਧ ਭਾਣਾ ਜੰਤ ਸੋ ਦਰਗਾਹ ਸਜਾਈ ਜਿਸਨੋ ਤੇਰੀ ਨਦਰ ਹਉਮੈ ਤਿਸ ਗਈ ਜਿਸਨੋ ਤੂੰ ਸੰਤੋਸ਼ ਕਲ ਮਲ ਤਿਸ ਖਾਈ ਜਿਸ ਕਹਿ ਸੁਆਮੀ ਵੱਲ ਨਿਰਭਉ ਸੋ ਪਾਈ ਜਿਸਨੋ ਤੂੰ ਕਿਰਪਾਲ ਸੱਚਾ ਸੋ ਥੇਈ ਜਿਸਨੋ ਤੇਰੀ ਮਾਇਆ ਨਾ ਪੂਹੈ ਅਗਨਈ ਤਿਸਨੋ ਸਦਾ ਦਿਆਲੂ ਜਿਨ ਤੁਰ ਤੇ ਮਤ ਲਈ ਸਲੋਕ ਮਹੱਲਾ ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਨਾ ਸਤਿਗੁਰ ਪਾਏ ਪਾਏ ਮਨ ਤਨ ਅੰਤਰ ਵਸ ਦੁਖਾ ਨਾਸ ਹੋਏ ਹੱਥ ਹੱਥ ਦੇ ਆਪ ਰੱਖ ਵਿਆਪੈ ਪਉ ਨਾ ਕੋਏ ਗੁਣ ਗਾਵਾ ਦਿਨ ਰਹਿਣ ਤੈ ਕਮ ਲਾਈ ਸੰਤ ਜਨਾਂ ਕੈ ਸੰਗ ਹਉਮੈ ਰੋਗ ਜਾਈ ਸਰਬ ਨਿਰੰਤਰ ਖਸਮੇ ਕੋਰਬ ਰਹਿਆ ਗੁਰਪ੍ਰਸਾਦੀ ਸੱਚ ਸਚੋ ਸਚ ਲਹਿਆ ਦਇਆ ਕਰੂੰ ਦਿਆਲ ਆਪਣੀ ਸਿਫਤ ਦੇ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਐ ਮਨ ਮਾਹੀ ਇਕਸ ਕੀ ਸਰਨਾਈ ਇਕਸ ਸਿਉਂਕਾਰ ਪਿਰਹੜੀ ਦੂਜੀ ਨਾਹੀ ਜਾਈ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਈ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਈ ਵਡਭਾਗੀ ਤੇ ਸੰਤ ਜਨ ਜਿਨ ਮਨ ਬੁੱਠਾ ਆਏ ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾਹੀ ਨਾਮ ਤੇ ਆਈ ਨਾਮ ਉਚਰਾ ਨਾਨਕ ਖਸਮ ਰਜਾਈ ਪੌੜੀ ਜਿਸਨੋ ਤੂੰ ਰਖਵਾਲਾ ਮਾਰੀ ਤਿਸ ਕੌਣ ਜਿਸਨੋ ਤੂੰ ਰਖਵਾਲਾ ਜਿੱਤਾ ਤਿਨੈ ਭੈਣ ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੋ ਤੇਰੀ ਨਜ਼ਰ ਨਾ ਲੇਖਾ ਪੁੱਛੀ ਐ ਜਿਸਨੋ ਤੇਰੀ ਖੁਸ਼ੀ ਤਿੰਨੋ ਨਿਧ ਪੁੰਚੀ ਐ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਸ਼ੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾਂ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਧੋਂ ਭੁੱਲੇ ਜੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਆਵੇ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਧੋਂ ਭੁੱਲੇ ਜੇ ਜਮ ਜਮ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘਟ ਅਵ ਘਟ ਘਟ ਘਾਟ ਹਰ ਹਰ ਨਾਮ ਜਪੰਤਿਆ ਕੋਈ ਨਾ ਬੰਧੈ ਵਾਟ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉੱਥੈ ਤੇਰੀ ਰੱਖ ਅਗਨੀ ਉਧਰ ਮਾਹੀ ਸੁਣਕੈ ਜਮ ਕੇ ਦੂਤ ਨਾਹੀਂ ਤੇਰਾ ਹੈ ਛੱਡ ਜਾਹੀ ਭਾਉ ਜਲ ਬਿਖ ਮਸਗਾਹ ਗੁਰਸ਼ਬ ਦੀ ਪਾਰ ਪਾਹੀ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੀ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੀ ਬਿਰਥਾ ਕੋਈ ਨਾ ਜਾਈ ਜੇ ਆਵੇ ਤੁਦਿਆਹੀ ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਹੀ ਪਾਰ ਬ੍ਰਹਮ ਨਾਮ ਦੇ ਆਧਾਰ ਗੁਰਮ ਪਾਰ ਬ੍ਰਹਮ ਨਾਮ ਦੇ ਆਧਾਰ ਅਗਮੈ ਗੋਚਰ ਸਾਹਿਬ ਸਮਰੱਥ ਸੱਚ ਦਾ ਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨ ਪਾਰ ਅਵਾਰ ਸਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਸਾਰ ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇੱਕ ਅਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ
आनंद सुख विश्राम नित हर का कीर्तन गाए अवर सियान पछाड़ दे नानक उदर सनाई पौड़ी ना तू आवह वस बहुत कणावणे ना तू आवह वस वेद पढ़ावणे ना तू आवह वस तीर्थ नहाई आए ना तू आवह वस धरती तहाई आए ना तू आवह वस किता सियाण पै ना तू आवह वस बहुता दान दे सब को तेरा वास अगम गोचरा तू भगतां कै वस भगतां तान तेरा श्लोक महला पंजवां आपे वैद आप नारायण एह वैद जी का दुख लायण गुर का शब्द अमृत रस खायण नानक जिस मन वसै तिसके सब दुख मिटायण महला पंजवां हुक्म उछलै हुक्मे रहै हुक्मे दुख सुख सम कर सहै हुक्मे नाम जपै दिन रात नानक जिसनो होवै दात हुक्म मरै हुक्मे ही जीवै हुक्मे नाना वड्डा थीवै हुक्मे सोग हरख आनंद हुक्मे जपै निरोतर गुरमंत हुक्मे आवण जान रहाए नानक जा को भगति लाए पौड़ी हों तिस ढाडी कुरबान जे तेरा सेवदार हों तिस ढाडी बलिहार जे गावै गुण अपार सो ढाडी तन तन जिस लोड़े निरंकार सो ढाडी पागठ जिस सचा द्वार बार ओह ढाडी तुद त्याय कलाणे दिन रहनारू मंगे अमृत नाम न आवै कदे हार कपड़ भोजन सच रहंदा लिवै तार सो ढाडी गुणवंत जिसनो प्रभ प्यारू श्लोक महला पंजवां अमृत बाणी अम्यो रस अमृत हर का नाऊ मन तन हृदय सिमर हारू आठ पैर गुण गाऊ उपदेश सुनो तुम गुर सिखाऊ सच्चा है सुवाऊ जनन जन्म पदार्थ सफल होए मन मह लाहे पाऊ सुख सहज आनंद कणा प्रभ जप त्यां दुख जाए नानक नाम जपत सुख उपजाए दरगाह पाई है थाऊ महला पंजवां नानक नाम त्याई है गुरपुरा मत दे भाणे जप तप संजमऊ भाणे ही कढ ले भाणे जो न पवाई है भाणे बख्श करे भाणे दुख सुख भोगी है भाणे कर्म करे

ਆਵੇ ਰਾਜਾ ਧਰਮ ਦੁਆਰੀ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੀ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਦ ਵਿਚਾਰੀ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਨ ਤੁਦਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਆਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਹੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਾਰਿਜਕ ਆਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਬਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਾਉ ਜਨਨ ਪਿਤਾ ਲੋਕ ਸੁਤ ਬਣਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ।

ਤੀ ਜਮ ਕੀ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪੁਰ ਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ

ਤੈ ਡੂਬੀ ਅਲੇ ਮਨ ਏਕ ਨਾ ਚੇਤ ਮੂੜ ਮਨਾ ਮਨ ਏਕ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਅਨੰਤ ਹੈ ਅਰਦਾਸ, ਜੀਉ ਪਿੰਡ ਸਾਹਿਬ ਤੇਰੀ ਰਾਸ। ਤੁਮ ਮਾਤ ਪਿਤਾ ਹਨ ਬਰਕ ਤੇਰੀ, ਤੁਮਰੀ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਨੇ ਝਾੜੀ ਗ੍ਰਾਮੀ ਗੁਰਸੀ ਅਮਰਦਾਵਾਂ ਸਾਹਿਬ ਦਾ ਸਿਮਰ ਸਹਾਰੀ ਅਰਜਨ ਤੇਗ ਬਹਾਦਰ ਸਿਮਰਿਆ ਘਰ ਗੁਰੂ ਨਾਨਕ ਆਵੇ ਧਾਰੀ ਸਭ ਪਾਣੀ ਸਾਡੇ ਪਾਤਸ਼ਾਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਅੰਦਰ ਕੀ ਖਾਲਸਾ ਗੁਰੂ ਜੀ ਵਾਹਿਗੁਰੂ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਟੀਆਂ ਪਤੇ ਇਹਨਾਂ ਨਾਲ ਦੇ ਪਿਆਰ ਵਿੱਚ ਕਰੇ ਚਲਾਈ ਤੇ ਵਿਆਹੀ ਦੇ ਗੁਰੂ ਜੀ ਵਾਹਿਗੁਰੂ। ਜਿੰਨਾ ਅਸੀਂ ਲੱਗਦੀਆਂ ਨੇ ਤੁਹਾਨੂੰ ਫੇਰ ਤੋਂ ਅਸੀਂ ਉੱਤੇ ਬੰਦ ਬੰਦ ਕਾਲੀ ਟੋਕਰੀਆਂ ਧਰਮ ਨਹੀਂ ਆ ਰਿਹਾ ਸੀ ਕਿ ਕੇਸਾਂ ਸਵਾਫਾ ਸੰਗਤ ਭਾਈ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਚੰਦਰ ਸੀ ਗੁਰੂ ਜੀ ਵਾਹਿਗੁਰੂ। ਪੰਜਾਂ ਸੰਗਤਾਂ ਨੂੰ ਗੁਰਦੁਆਰੇ ਦਾ ਚੰਦਰ ਸੀ ਗੁਰੂ ਜੀ ਵਾਹਿਗੁਰੂ। ਵਾਹਿਗੁਰੂ ਕਰਨਾ ਸੁੱਖ ਫਲ ਜੀ ਕੇ ਸਿੱਖਾਂ ਦਾ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਰਵੀ ਦਾਨ ਭਾਵ ਦਾਨ ਭਰੋਸਾ ਦਾਨ ਦਾਨਾ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਪਾਲ ਸਿੰਘ ਜੀ ਦੇ ਰਾਤਰੀ ਦਾਨ।

ਮਹਾਨ ਕਿਰਪਾ ਵਾਲੀ ਮਹਾਨ ਕਿਰਪਾ ਸੁਰਿਕਾ ਦੇਵ ਦਾ ਸਮਾਜ ਜੀ ਹੁਕਮਾਂ ਦੇ ਸੁਧਰਾ ਵੀ ਹੋਇਆ ਅੱਗੇ ਤੋਂ ਸਮਾਤਮ ਆਪਣੀ ਸੁਧਰਾਣੀ ਪਾਉਣ ਦਾ ਸੇਵਾ ਕਰਨ ਦਾ ਬੰਦੋਬਸਤ ਕਰਨਾ ਜੀ ਬਾਣੀ ਪੜ੍ਹੀ ਸੁਣੀ ਸਕਣ ਵਿੱਚ ਪਰਿਵਾਰ ਸਾਡੀ ਬਾਣੀ ਦਾ ਭਾਵ ਸੁਣ ਸੰਤਾਨ ਦਾ ਉੱਚੀ ਸੁੱਚੀ ਵਿਦਿਆ ਦੀ ਦਾਤ ਗੁਰਸਿੱਖੀ ਦੀ ਵਿਮਰਸ਼ਨ ਕਰਨਾ ਮਾੜੀ ਸੰਗਤ ਨੇ ਸਾਡੇ ਜਾ ਕੇ ਰੱਖਣਾ ਚਾਹੁੰਦਾ ਆਪ ਜੀ ਦੇ ਉਸ ਮਨ ਨੂੰ ਸੁਖ ਕਰਨਾ ਸਹੀ ਪਿਆਰੇ ਮੇਰੇ ਨਾਲ

जाकर दर्श पाप कोट उतारे पेट तसंग इह भव जल तारे।

ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾਰੀ ਮਾਨ ਗੁਰਮਿਲ ਕਾਸ਼ਟ ਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆ ਵਹਿ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਈ ਸੂਈ ਵਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਾਰ ਸੰਤਨ ਕੀ ਦੂਰੇ ਅੰਤਰ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਨਮਾਨ ਸਹਾਈ ਫੇਰ ਮਾਣਾ ਦੇ ਮਾਣ ਕਮਲ ਕਾਣੇ ਦਾ ਯੋਗ ਜਿਹੜਾ ਦੰਪਤ ਆਪਣੇ ਬਾਵਜੂਦ ਵੀ ਕਿਹਾ ਸੇਵਾ ਨੂੰ ਕਿੰਨਾ ਬਚਪਨ ਦੇ ਨਾ ਬਾਣੀ ਪੜ੍ਹੀ ਸੁਣੀ ਕਰਦਾ ਵਿੱਚ ਆਪ ਜੀ ਬਾਬੇ ਜਨਾਂ ਨੂੰ ਪ੍ਰਵਾਨ ਕਰਨ ਦੀ ਮਾਨਤਾ ਪਾ ਜਾਂਦੇ ਹਨ। ਜਿਹਨਾਂ ਮਨਿਆ ਕੋਲ ਕਰਨਾ

0: ਕਿ ਮੈਂ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Jiyo, Slok Mahalla Chautha, Ardasan Samprit Hai, Ardasan Ko Mit, Piri Thaan Ka Phunka Is Tarah Hai, Ki Nirankar Naal Ki Di Priti Hai, ਪਰਮਾਤਮਾ ਦੀ ਪ੍ਰੀਤੀ ਕਿਹਦੇ ਨਾਲ ਆ, ਪਰਮਾਤਮਾ ਕਿਹਦਾ ਮਿੱਤਰ ਹੈ, ਪਰਮਾਤਮਾ ਕਿਹਦੇ ਬਸ ਵਿੱਚ ਹੈ। ਲੋਕ ਮਹਲਾ ਚੌਥਾ। ਸਲੋਕ ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਹਰਦਾਸਨ ਸੋ ਪ੍ਰੀਤ ਹੈ, ਹਰਦਾਸਨ ਕੁੰਭਿਤ। ਪਹਿਲੇ ਪ੍ਰਸ਼ਨ ਦਾ ਉੱਤਰ ਇਹ ਹੈ, ਨਿਰੰਕਾਰ ਆਪਣੇ ਦਾਸਾਂ ਨਾਲ ਪਿਆਰ ਕਰਦਾ ਹੈ ਔਰ ਆਪਣੇ ਦਾਸਾਂ ਦਾ ਮਿੱਤਰ ਹੈ। ਤੀਜੇ ਪ੍ਰਸ਼ਨ ਦਾ ਕਿ ਪਰਮਾਤਮਾ ਕਿਹਦੇ ਵਸ ਵਿੱਚ ਹੈ, ਦੱਸ ਰਹੇ ਹਨ, ਹਰ ਦਾਸਨ ਕਹਿ ਵਸ ਹੈ, ਜਿਉਂ ਜੰਤੀ ਕਹਿ ਵਸ ਜੰਤ। ਉਹ ਨਿਰੰਕਾਰ ਆਪਣੇ

ਨਿਰੰਕਾਰ ਕਿਰਪਾ ਕਰੋ, ਸਾਡੀ ਬੇਨਤੀ ਸੁਣੋ। ਸਾਰੇ ਸੰਸਾਰ ਵਿੱਚ ਆਪ ਜੀ ਕਿਰਪਾ ਦਾ ਮੀਂਹ ਭਰਾਉਣਾ ਕਰੋ, ਕਿਉਂਕਿ ਸਾਰੇ ਸੰਸਾਰ ਵਿੱਚ ਸਤਿਗੁਰੂ ਗਿਆਨ ਦੇ ਬੱਦਲ ਆ, ਉਪਦੇਸ਼ ਰੂਪੀ ਜਲ ਦੀ ਵਰਸ਼ਾ ਕਰਦੇ ਹਨ। ਜੋ ਹਰ ਦਰਸ਼ਨ ਕੀ ਉਸਤ ਹੈ ਸਾ ਹਰ ਕੀ ਵਡਿਆਈ, ਇਹ ਨਿਰੰਕਾਰ ਜਿਹੜੇ ਆਪ ਦੇ ਦਾਸ ਸੇਵਕਾਂ ਦੀ ਉਸਤ ਮਹਿਮਾ ਹੈ ਕਿ ਪਰਮੇਸ਼ਰ ਉਹ ਆਪ ਜੀ ਦੀ ਵਡਿਆਈ ਉਪਮਾ ਹੈ। ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ, ਇਹ ਨਿਰੰਕਾਰ ਇਸ ਸਮੇਂ ਤੁਹਾਨੂੰ ਆਪਣੀ ਵਡਿਆਈ ਕਰਾਉਣੀ ਚੰਗੀ ਲੱਗਦੀ ਪਾਉਂਦੀ ਹੈ, ਫਿਰ ਤੂੰ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਵਾ ਦਿੰਦਾ ਹੈ। ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ, ਇਹ ਨਿਰੰਕਾਰ ਉਗਰੋਂ ਪਿਆਰੇ ਤੇਰੇ ਨਾਮ ਨੂੰ ਧਿਆਉਂਦੇ ਹਨ। ਇਹ ਪਰਮੇਸ਼ਰ ਆਪ ਜੀ ਦਾ ਸੇਵਕ ਜਿਹੜਾ ਦਾਸ ਹੈ ਅਤੇ ਆਪ ਜੀ ਦੋਨੋਂ ਇੱਕ ਸਮਾਨ ਹੈ, ਭਾਵ ਅਭੇਦ ਰੂਪ ਹੋ। ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ, ਜਿਵੇਂ ਦਸਮ ਗ੍ਰੰਥ ਜੀ ਵਚਨ ਲਿਖੇ, ਹਰ ਹਰ ਜਨ ਦੁਈ ਏਕ ਹੈ ਬਿਭ ਵਿਚਾਰ ਕਛ ਨਾਹਿ, ਜਲ ਤੇ ਉਪਈ ਤਰੰਗ ਜੋ ਜਲ ਹੀ ਵਿਖੈ ਸਮਾਹਿ। ਦਸਮ ਗ੍ਰੰਥ ਦੇ ਪੰਨਾ 59 ਤੇ ਵਚਨ ਲਿਖੇ, ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ, ਪਾਤਸ਼ਾਹੀ ਕਿਰਪਾ ਕਰਦੇ ਹਨ। ਇਸ ਤਰ੍ਹਾਂ ਬੇਨਤੀ ਕਰੋ, ਮੈਂ ਦਾਸ ਜਨ ਆਪ ਦਾ ਦਾਸ ਹੈ, ਇਹ ਭਗਵਾਨ ਹਰ ਪ੍ਰਕਾਰ ਹਰ ਤਨ ਢੰਗ ਦੇ ਨਾਲ ਮੇਰੀ ਪੈਜ ਇੱਜ਼ਤ ਰੱਖਣਾ ਕਰੋ। ਮਹੱਲਾ ਚੌਥਾ, ਨਾਨਕ ਪ੍ਰੀਤ ਲਈ ਤਿੰਨ ਸੱਚ ਹੈ ਤਿਸ ਨੂੰ ਰਹਿਣ ਨਾ ਜਾਈ, ਸਤਿਗੁਰ ਮਿਲਿਆ ਤਾਂ ਪੂਰਾ ਪਾਈਐ ਹਰ ਰਸ ਰਸ ਨਿਰਸਾਈ, ਪਾਤਸ਼ਾਹੀ ਕਿਰਪਾ ਕਰਦੇ ਹਨ ਉਸ ਨਿਰੰਕਾਰ ਨੇ ਮੇਰੇ ਮਨ ਵਿੱਚ ਪ੍ਰੀਤੀ ਲਾਈ ਹੈ। ਉਸ ਨਿਰੰਕਾਰ ਤੋਂ ਬਿਨਾਂ ਸਾਤੋਂ ਹੁਣ ਰਿਹਾ ਨਹੀਂ ਜਾਂਦਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਲ ਕੇ ਇਹ ਜਿਹੜੀ ਰਸਨਾ ਇਹ ਪਰਮਾਤਮਾ ਦੇ ਨਾਮ ਰੂਪੀ ਰਸ ਵਿੱਚ ਰਸਾਈ ਜਾਵੇ, ਹਰ ਵੇਲੇ ਨਾਮ ਜਪਦਾ ਰਹੇ, ਫਿਰ ਪੂਰਾ ਪਰਮੇਸ਼ਰ ਪ੍ਰਾਪਤ ਕਰ ਲਈਦਾ ਹੈ। ਪੌੜੀ, ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਣਾ, ਰਾਤ ਅਤੇ ਪ੍ਰਭਾਤ ਅੰਮ੍ਰਿਤ ਵੇਲੇ ਸ਼ਾਮ ਵੇਲੇ ਅਤੇ ਨਿਰੰਕਾਰ ਅਸੀਂ ਆਪ ਜੀ ਦੇ ਜਸ ਨੂੰ ਗਾਉਂਦੇ ਹਾਂ। ਜੀ ਜੰਤ ਸਰਬਤ ਨਾਓ ਤੇਰਾ ਧਿਆਵਣਾ, ਕਿ ਜਿੰਨੇ ਵੀ ਸੂਖਮਿਆਂ ਜਾਂ ਸਥੂਲ ਜੀਵ ਜੰਤੂ ਆ ਇਹ ਸਾਰੇ ਆਪੋ ਆਪਣੀ ਬੋਲੀ 'ਚ ਆਪ ਜੀ ਦੇ ਨਾਮ ਨੂੰ ਧਿਆਉਂਦੇ ਹਨ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕਹਿ ਸੰਗ ਪਾਪ ਗਵਾਵਣਾ, ਜਨ ਨਾਨਕ ਸਦ ਵਲਿਹਾਰ ਹੈ ਬਲ ਵਲ ਜਾਵਣਾ, ਇਹ ਨਿਰੰਕਾਰ ਆਪ ਦਾਤਿਆਂ ਦੇ ਵੀ ਦਾਤੇ ਹੋ, ਸਾਰੇ ਤੇਰਾ ਦਿੱਤਾ ਖਾ ਰਹੇ ਹਨ। ਭਗਤ ਜਨਾ ਨਾਲ ਮਿਲ ਕੇ ਸਿਮਰਨ ਕਰਕੇ ਪਾਪਾਂ ਨੂੰ ਗਾਉਣਾ ਹੁੰਦਾ ਹੈ, ਪਾਪ ਜਿਹੜੇ ਖਤਮ ਹੁੰਦੇ ਹਨ। ਪਾਤਸ਼ਾਹੀ ਕਿਰਪਾ ਕਰਦੇ ਆ, ਇਸ ਤਰ੍ਹਾਂ ਬੇਨਤੀ ਕਰੋ ਕਿ ਮੈਂ ਦਾਸ ਸਦਾ ਆਪ ਜੀ ਤੋਂ ਬਲਿਹਾਰ ਜਾਣੇ ਵਾਲਾ ਹੋ ਕੇ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਸਲੋਕ ਮਹੱਲਾ ਚੌਥਾ, ਅੰਤਰ ਗਿਆਨ ਭਈ ਮਤ ਮਾਧਮ ਸਤਿਗੁਰ ਕੀ ਪ੍ਰਤੀਤ ਨਾਹੀ, ਜਿਨ੍ਹਾਂ ਦੇ ਮਨ ਵਿੱਚ ਅਗਿਆਨ ਹੋਣ ਕਰਕੇ ਅਤੇ ਜਿਹੜੀ ਬੁੱਧੀ ਹੈ ਬੜੀ ਮਾਧਮ ਹੋ ਰਹੀ ਹੈ, ਇਸ ਵਾਸਤੇ ਸਤਿਗੁਰਾਂ ਉੱਤੇ ਉਹਨਾਂ ਦੀ ਪ੍ਰਤੀਤ ਨਹੀਂ ਹੁੰਦੀ, ਭਰੋਸਾ ਨਹੀਂ ਹੁੰਦਾ ਉਹਨਾਂ ਲੋਕਾਂ ਦੇ ਅੰਦਰ। ਅੰਦਰ ਕਪਟ ਸਭ ਕਪਟੋ ਕਰ ਜਾਣੇ, ਕਪਟੇ ਕਪ ਹੈ ਖਪਾਹੀ, ਜਿਨ੍ਹਾਂ ਦੇ ਮਨ ਵਿੱਚ ਕਪਟ ਆ ਉਹ ਸਾਰਿਆਂ ਨੂੰ ਕਪਟੀ ਜਾਣਦੇ ਆ, ਜਿਹੋ ਜਿਹਾ ਆਪ ਉਹੋ ਜਿਹਾ ਦੂਏ ਨੂੰ ਸਮਝਦੇ, ਉਹ ਕਪਟ ਦੇ ਵਿੱਚ ਦਿਨ ਰਾਤ ਖਪਦੇ ਰਹਿੰਦੇ ਆ ਅਤੇ ਦੂਸਰਿਆਂ ਨੂੰ ਖਪਾਉਂਦੇ ਰਹਿੰਦੇ ਹਨ। ਸਤਿਗੁਰ ਦਾ ਭਾਣਾ ਚਿੱਤ ਨਾ ਆਵੇ ਆਪਣੇ ਸਵਾਏ ਫਿਰਾ ਹੀ, ਗੁਰੂ ਮਹਾਰਾਜ ਦਾ ਭਾਣਾ ਜਿਹੜਾ ਹੁਕਮ ਹੈ ਉਹ ਤਾਂ ਇਹਨਾਂ ਮਨਮੁਖਾਂ ਨੂੰ ਚੇਤੇ ਨਹੀਂ ਆਉਂਦਾ, ਔਰ ਆਪਣੇ ਸਵਾਏ ਮਤਲਬ ਦੇ ਵਿੱਚ ਦਿਨ ਰਾਤ ਘੁੰਮਦੇ ਫਿਰਦੇ ਹਨ। ਕਿਰਪਾ ਕਰੇ ਜੇ ਆਪਣੇ ਤਾਂ ਨਾਨਕ ਸਭ ਸਮਾਹੀ, ਪਾਤਸ਼ਾਹ ਕਹਿੰਦੇ ਜੇ ਆਪਣੀ ਮਿਹਰ ਕਰੇ ਇਹ ਜੀਵ ਫਿਰ ਸਤਿਗੁਰੂ ਦੇ ਸ਼ਬਦ ਉਪਦੇਸ਼ ਵਿੱਚ ਸਮਾਉਂਦਾ ਹੈ। ਮਹੱਲਾ ਚੌਥਾ, ਮਨਮੁਖ ਮਾਇਆ ਮੋਹ ਵਿਆਪੈ ਦੂਜੇ ਪਾਏ ਮਨੁਆ ਥਿਰ ਨਾਹਿ।

0: ਇਹ ਮਨਮੁੱਖ ਲੋਕ ਮਾਇਆ ਦੇ ਮੋਹ ਵਿੱਚ ਵਿਆਪੇ ਲੱਗ ਰਹੇ ਹੈ। ਦੁਵੈਸ਼ ਭਾਵ ਕਰਕੇ ਮਨਮੁੱਖਾਂ ਦਾ ਮਨ ਜਿਹੜਾ ਥਿਰਨਾ ਹੈ, ਕਦੇ ਵੀ ਟਿਕਦਾ ਨਹੀਂ ਹੈ, ਸਥਿਰ ਨਹੀਂ ਹੁੰਦਾ ਹੈ, ਇੱਕ ਜਗ੍ਹਾ ਨਹੀਂ ਟਿਕਦਾ ਹੈ। ਅੰਦਨ ਜਲਤ ਰਹਿ ਦਿਨ ਰਾਤੀ ਹਮੇ ਖਪਹਿ ਖਪਾਹੇ, ਔਰ ਦਿਨ ਰਾਤ ਅੰਦਨ ਇੱਕ ਰਸ ਲਗਾਤਾਰ ਤ੍ਰਿਸ਼ਨਾ ਦੀ ਅੱਗ ਚੋਰ ਈਰਖਾ ਦੀ ਅੱਗ ਸੜਦੇ ਰਹਿੰਦੇ ਹਨ ਅਤੇ ਹਉਮੈ ਹੰਕਾਰ ਵਿੱਚ ਖੱਪ ਰਹੇ ਹੈ, ਹੋਰਨਾਂ ਨੂੰ ਵੀ ਖਪਾਉਂਦੇ ਹਨ। ਅੰਤਰਲੋ ਮਹਾਂ ਗੁਬਾਰਾ ਤਿਨਕੈ ਨਿਕਟ ਨਾ ਕੋਈ ਜਾਹੇ, ਕੋਈ ਆਪ ਦੁਖੀ ਸੋ ਕਭੋ ਨਾ ਪਾਵੈ, ਜਨਮ ਮਰਹਿ ਮਰ ਜਾਹੇ। ਮਾਇਆ ਪਦਾਰਥਾਂ ਦੇ ਲੋਭ ਕਰਕੇ ਉਹਨਾਂ ਦੇ ਅੰਦਰ ਮਹਾਂ ਗੁਬਾਰਾ ਅਗਿਆਨਤਾ ਦਾ ਬੜਾ ਹਨੇਰਾ ਹੈ। ਐਸੇ ਮਨੁੱਖਾਂ ਦੇ ਕੋਲ ਕੋਈ ਜਾਂਦਾ ਨਹੀਂ, ਉਹ ਆਪ ਸਦਾ ਦੁਖੀ ਰਹਿੰਦੇ ਹੈ, ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਕਰਦੇ। ਜੰਮਦੇ ਆ, ਮਰਦੇ ਆ, ਜੰਮਦੇ ਬਸ ਇਸੇ ਚੱਕਰ 'ਚ ਪਏ ਰਹਿੰਦੇ ਹਨ। ਨਾਨਕ ਬਖਸ ਲਏ ਪ੍ਰਭ ਸਾਚਾ, ਜੇ ਗੁਰਚਰਨੀ ਚਿੱਤ ਲਾਹੇ। ਪਾਤਸ਼ਾਹ ਕਹਿੰਦੇ ਸੱਚਾ ਨਿਰੰਕਾਰ ਉਹਨਾਂ ਨੂੰ ਬਖਸ਼ ਲੈਂਦਾ ਜਿਹੜੇ ਗੁਰਮੁਖ ਪਿਆਰੇ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਦੀ ਵਿਰਤੀ ਨੂੰ ਲਾਉਂਦੇ ਹਨ। ਪੌੜੀ ਸੰਤ ਭਗਤ ਪ੍ਰਵਾਨ, ਜੋ ਪ੍ਰਭ ਪਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ। ਸੰਤ ਵੀ ਉਹੋ ਹੀ ਉਹਦੀ ਦਰਗਾਹ 'ਚ ਪ੍ਰਵਾਨ ਆ, ਭਗਤ ਵੀ ਉਹੋ ਹੀ ਪ੍ਰਵਾਨ ਆ, ਜਿਨ੍ਹਾਂ ਦੀ ਕੀਤੀ ਬੰਦਗੀ ਪਰਮਾਤਮਾ ਨੂੰ ਭਾ ਗਈ। ਉਹੋ ਹੀ ਪੁਰਖ ਵਿਚੱਖਣ ਮੈਨੇ ਚਤੁਰ ਸਿਆਣੇ ਆ, ਔਰ ਵੇ ਦੁਵੈਸ਼ ਨੂੰ ਭੁਣਾ ਜਿਨ੍ਹਾਂ ਨੇ ਚੱਖਣ ਖਨਣ ਕਰਨ ਵਾਲੇ ਆ, ਭਾਵ ਨਾਸ ਕਰਨ ਵਾਲੇ। ਵੇ ਮੈਨੇ ਦੁਵੈਸ਼ ਨੂੰ ਚਾਹ ਮੈਨੇ ਭੁਣਾ ਖਨਣ ਮੈਨੇ ਖਾਣ ਮੈਨੇ ਨਾਸ ਕਰਨ ਵਾਲੇ ਹਨ। ਅਥਵਾ ਬੇਮੈਨ ਵਿਸ਼ੇਸ਼ ਕਰਕੇ ਗਿਆਨ ਵਰਾਗ ਰੂਪੀ ਚੱਖਣ, ਚੱਖਣ ਨਾਮ ਚਕਸ਼ੂ ਆ, ਨੇਤਰਾਂ ਵਾਲੇ ਕੌਣ? ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਿਨ੍ਹਾਂ ਕੀ ਧੂੜ ਮਸਤਕ ਲਾਇਆ। ਉਹਨਾਂ ਗੁਰਮੁਖ ਪਿਆਰਿਆਂ ਨੇ ਨਿਧਾਨ ਖਜ਼ਾਨੇ ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਭੋਜਨ ਨੂੰ ਖਾਧਾ, ਔਰ ਜਿਹੜੇ ਸੰਤ ਜਨ ਉਹਨਾਂ ਦੇ ਪਵਿੱਤਰ ਚਰਨਾਂ ਦੀ ਧੂੜ ਨੂੰ ਉਹਨਾਂ ਨੇ ਮਸਤਕ ਨੂੰ ਲਾਇਆ ਹੈ। ਨਾਨਕ ਭਾਈ ਪੁਨੀਤ ਹਰ ਕੀਰਤਨ ਆਇਆ, ਪਾਤਸ਼ਾਹਾਂ ਦੇ ਉਹ ਗੁਰਮੁਖ ਪਿਆਰੇ ਪਵਿੱਤਰ ਹੋ ਗਏ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਤੀਰਥ ਵਿੱਚ ਨਹਾਇਆ, ਮੈਨੇ ਇਸ਼ਨਾਨ ਕੀਤਾ ਹੈ। ਸਲੋਕ ਮਹੱਲਾ ਚੌਥਾ 653 ਅੰਗ ਤੋਂ ਸ਼ੁਰੂ ਹੁੰਦਾ। ਗੁਰਮੁਖ ਅੰਤਰ ਸੰਤ ਹੈ, ਮੰਤਨ ਨਾਮ ਸਮਾਏ, ਨਾਮੋ ਚਤਵੈ ਨਾਮ ਪੜੈ, ਨਾਮ ਰਹਿ ਲਿਵਲਾਏ। ਉਹ ਗੁਰਮੁਖਾਂ ਦੇ ਮਨ ਵਿੱਚ ਸ਼ਾਂਤੀ, ਉਹ ਮਨ ਬਾਣੀ ਸਰੀਰ ਕਰਕੇ ਨਾਮੀ ਪਰਮਾਤਮਾ ਦੇ ਨਾਮ ਵਿੱਚ ਸਮਾਏ ਰਹਿੰਦੇ, ਨਾਮ ਨੂੰ ਚੇਤੇ ਕਰਦੇ ਆ, ਨਾਮ ਦੀ ਪੜ੍ਹਾਈ ਪੜ੍ਹਦੇ ਆ, ਨਾਮੀ ਪਰਮਾਤਮਾ 'ਚ ਹਮੇਸ਼ਾ ਲਿਵ ਸੁਰਤੀ ਵਿਰਤੀ ਲਾ ਕੇ ਰਹਿੰਦੇ ਹਨ। ਨਾਮ ਪਦਾਰਥ ਪਾਇਆ ਚਿੰਤਾ ਗਈ ਬੁਲਾਏ, ਸਤਿਗੁਰੂ ਮਿਲਿਆ ਨਾਮ ਪਿਆ ਤਿਸ ਨਾ ਭੁੱਖ ਸਭ ਜਾਏ। ਐਸੇ ਜਿਹੜੇ ਗੁਰਮੁਖ ਹੈ ਉਹਨਾਂ ਨੇ ਨਾਮ ਰੂਪੀ ਪਦਾਰਥ ਨੂੰ ਪਾ ਲਿਆ ਹੈ, ਉਹਨਾਂ ਦੀਆਂ ਸਭ ਚਿੰਤਾ ਦੂਰ ਹੋ ਗਈਆਂ। ਗੁਰੂ ਮਾਰਨ ਮਿਲਣ ਕਰਕੇ ਨਾਮ ਪੈਦਾ ਹੁੰਦਾ ਹੈ, ਔਰ ਮਾਇਆ ਪਦਾਰਥਾਂ ਦੀ ਸਾਰੀ ਤ੍ਰਿਸ਼ਨਾ ਰੂਪੀ ਜਿਹੜੀ ਭੁੱਖ ਹੈ ਉਹਨਾਂ ਦੇ ਅੰਦਰੋਂ ਚਲੇ ਜਾਂਦੀ, ਸੰਤੋਖ ਆ ਜਾਂਦਾ ਹੈ। ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ, ਪਾਤਸ਼ਾਹ ਕਿਰਪਾ ਕਰਦੇ ਉਹ ਨਾਮ ਵਿੱਚ ਰਤੇ ਰਹਿੰਦੇ ਹੈ, ਉਹਨਾਂ ਦੀ ਬੁੱਧੀ ਰੂਪੀ ਪੱਲੇ 'ਚ ਨਾਮ ਰੂਪੀ ਵਸਤੂ ਪੈਂਦੀ ਹੈ। ਮਹੱਲਾ ਚੌਥਾ। ਜਿਸ ਸਮੇਂ ਸਤਿਗੁਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਦੀ ਵਡਿਆਈ ਬਹੁਤ ਵੱਧ ਗਈ, ਸੰਗਤਾਂ ਦੂਰੋਂ ਦੂਰੋਂ ਆ ਕੇ ਮਹਾਰਾਜ ਨੂੰ ਨਮਸਕਾਰਾਂ ਕਰਕੇ ਭੇਟਾ ਰੱਖਦੀਆਂ, ਉਸ ਵੇਲੇ ਗੁੰਦਾ ਖੱਤਰੀ ਉਹਦਾ ਜਿਹੜਾ ਪੁੱਤ ਸੀ ਉਹ ਬਰਦਾਸ਼ਤ ਨਾ ਕਰ ਸਕੇ। ਇੱਕ ਦੋ ਦਿਨ ਤਾਂ ਥੋੜ੍ਹਾ ਟਿਕਿਆ, ਅਖੀਰ ਜਦੋਂ ਨਹੀਂ ਰਿਹਾ ਗਿਆ ਤਾਂ ਮਹਾਰਾਜ ਫਿਰ ਅੱਗੇ ਕਹਿਣ ਲੱਗਾ, ਜਿੰਨੀ ਭੇਟਾ ਤੁਹਾਨੂੰ ਆਉਂਦੀ ਹੈ ਇਹਦੇ ਵਿੱਚ ਸਾਨੂੰ ਅੱਧੀ ਦਿਆ ਕਰੋ, ਕਿਉਂਕਿ ਅਸੀਂ ਇਸ ਧਰਤੀ ਦੇ ਮਾਲਕ ਹਾਂ, ਤੁਸੀਂ ਸਾਡੀ ਜ਼ਮੀਨ ਵਿੱਚ ਆ ਕੇ ਬੈਠੇ ਹਾਂ, ਸਾਨੂੰ ਵੀ ਭੇਟਾ ਮਿਲਣੀ ਚਾਹੀਦੀ। ਮਹਾਰਾਜ ਕਹਿੰਦੇ ਤੁਸੀਂ ਭੇਟਾ ਦੇ ਹੱਕਦਾਰ ਨਹੀਂ, ਜੇ ਤੁਹਾਨੂੰ ਕੋਈ ਹੈ ਭੁੱਖ ਆ ਕੇ ਲੰਗਰ ਪ੍ਰਸ਼ਾਦਾ ਹੋਰ ਵੀ ਸੰਗਤ ਛਕਦੀ ਤੁਸੀਂ ਵੀ ਛਕ ਜਾ ਕਰੋ, ਇਹ ਤਾਂ ਸੰਗਤ ਦੀ ਮਾਇਆ ਹੈ। پھر وہ سادھو نے اٹھ جائے کر ویسے ترے لوگ بولے تب ایسے ہمارے نگر واسطے کی جائے کوئی سرداری کو ہم دی جائے ساڈے نگر جنے اسی تیرے مالک ہیں سانو بھی کچھ دیو جی اس طرح انہوں نے کہا مہاراج کہتے بھائی لنگر پرشاد چگ لیا کرو جب انہوں کی کوئی گل نہ منی اٹھ کے تر پہ یہ شہر جی کتابا رہتا سی تو وہ سلاح کر لی تو میجر نامہ لکھ کے آکور اس ویلے دلی کا بادشاہ سے وہ جا کے پکار کی بادشاہ نے پوچھا بھی کون فریاد کر لے کی اتنے کر رہا ہے وہ کول بیٹھے پٹھان نے کیا کہ جنہ کے درشن کرن تھی گوندوال گئے سی یہ انہوں نے پکارو ہو کے آئے تھی نگے چڑھنی انہیں درشن ہو گئے سی جب بادشاہ پتا لگا این نیچ ہے تو بادشاہ نے کہا بھی انہوں کا منہ کالا کر کے تکے مار کے کچہریوں کھڑ دوں کہ وہ رام دس سچے پاتشاہ وہ سارا پرسنگ دس گیا کہ یہ جڑا شبد ہے کہ گرو ارجن صاحب نے بھی گوڑی راگ چھپنا 199 تے اچاریا مہجر جھوٹا کی تون آپ پاپی بولا گا سنتا دوجا سلوک شری گرو رام دس نے گوڑی راگ جی پہلی بار چھپنا 306 دے اچارن کیتا ہے مل جوئی پریا نیلا کالا کھدولڑا تین بے مک بے مکھ ہے نو پایا تیجا شبد گرو رام دس جی پھر سرون کرا رہے 653 پنے اوپر ہے سادور پورکھ جی ماریا پرم پرمیا کر چھوڑ گیا کہندے جیڑے بندے نو گرو مارے نے ماریا سراپیا وہ پرم چ پرمیا ہویا اپنے گھر نو چھڈ کے چلے گیا اس پیچھے بجے پکڑی موہ کالا آگے پایا وہ پیچھے پکڑی میں تاڑی بجدی وہ بچے کٹھے ہو کے تاڑیاں مارتے اوئے اوئے کرتے تو بادشاہ کے اگے جانے کا بھی منہ کالا ہوا اس ارل ورل موہ نکلا نت جگو سٹتا موہ وہ منہ چوں ارل ورل اسک ویاست گلیں نکل دیا ہمیشہ نندیا روپی جگ سٹتا ہوا مر گیا کیا ہو گیا کسے ہی رہ کیتا جان تر گرد وہ سدا یہ جہا پیا کہندے ہن کسے دے اپدیش کیتیاں کی ہو سکدا جدوں تور توں اُہدا کرم یہو جہ ماڑے کرماں دا لیکھ اُہدے متھے تے پیا ہوا جتھے وہ جائے تتھے وہ جھوٹا کوڑ بولے کسے نہ پاوے ہن وہ منموہ جڑی جگہ بھی جاندا اُتھے ہی جھوٹا ہوندا جھوٹ بولدا اس واسطے کسے دے نہ پاوے من نوں چنگا نہیں لگدا ویکھو پائی وڈیائی ہر سنت ہو سوامی اپنے کی جیسا کوئی کرے تیسا کوئی پاوے یہ سنت جنوں مہاتما جنوں تسیں اپنے سوامی مالک دی وڈیائی دیکھو ہے گرستی جنوں تسیں بھی اپنے پرماتما وڈے دیکھو جہا جا کوئی کرم کردا ہے وہ جہ پھل پاؤندا ہے یہ برہم وچار ہوگا در سچ ہے اگو دے جانا نانک آپ سناوے یہ سچا جڑا وچار ہے نرانکار دے دروازے چ ہوندا ہے پادشاہ کہندے میں جان اگوں دے پہلے ہی آ کے سنا دتا اگوں دے یعنی یہ سمب پھر یہ سبندک بولنا ہے پوڑی گر سچا بدا تے ہو رکھوالے گر دتے سچے سادھو تھان گرو انگد صاحب جی نے شری گوبندوال روپی تھے بنیا یہ رکھیا کرن والے تن تن صاحب شری گرو امرداس جی مہاراج قائم کر دیتے ہیں اور سچے ستگرو گرو امرداس جی نے یہ ہرمندر روپی تھے بنیا یہ رکھیا کرنے لئی ستگر نے سانو کہندے سونپ دیتا ہے سچے گرو چیتن سوپ نرنکار نے یہ ستسنگ روپی تھے بنیا وہی رکھیا واسطے برہم نیشٹی برہم سروتری جڑے ستگرو قائم کر دیتے ہیں گرو جڑے پوجنک سچے نرنکار نے سنسار روپی تھے بنیا یہ رکھیا کرنے لئی دھن گرو نانک صاحب جی نے دس پاتشاہوں قائم کر دیتا ہے پورن ہوئی آس گر چرنی من رتے جدو سادھو نے چرنا چرتے من رنگ لیا من دیا جنیاں بھی آسا سی ساریاں پوریاں ہو گئیاں گر کرپال بےنت اوگن سب ہتے جدو ست گرو جی بےنت گنا والے کرپالو ہوئے ਸਾਡੇ ਸਾਰੇ ਔਗਣ ਹਤੇ ਨੇ ਨਾਸ ਹੋ ਗਏ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਾਧੂ ਵਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਾਧੂ ਉਹਨਾਂ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਦਾਸ ਕਰ ਲਿਆ, ਬਣਾ ਲਿਆ ਹੈ। ਪਾਤਸ਼ਾਹੀ ਕਿਰਪਾ ਕਰਦੇ ਆ ਜਿਸ ਗੁਰੂ ਦੇ ਇੱਤੇ ਮੈਨੇ ਇਤਨੇ ਪਵਿੱਤਰ ਗੁਣ ਆ, ਉਹਨਾਂ ਸਤਿਗੁਰਾਂ ਤੋਂ ਅਸੀਂ ਸਦਾ ਵਾਸਤੇ ਬਲਿਹਾਰ ਬਲਿਹਾਰ ਕੁਰਬਾਨ ਜਾਂਦੇ ਹਾਂ। ਸਲੋਕ ਮਹੱਲਾ ਪਹਿਲਾਂ। ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ, ਇੱਕ ਬਿਵਤਾ ਦਾ ਮਾਰਿਆ ਹੋਇਆ ਬੜਾ ਦੁਖੀ ਹੋ ਕੇ ਕਿ ਪੰਡਿਤ ਨੂੰ ਆ ਕੇ ਪੁੱਛ ਰਿਹਾ ਮੇਰਾ ਦੁੱਖ ਕਿਵੇਂ ਦੂਰ ਹੋਏਗਾ। ਪੰਡਿਤ ਨੇ ਉਹਦਾ ਹੱਥ ਦੇਖ ਕੇ ਕਪਾਹ ਦੱਸੇ ਕਿ 1.25 ਲੱਖ ਹਨੂੰਮਾਨ ਚਾਲੀਸੇ ਦਾ ਪਾਠ ਕਰ ਔਰ ਦਾਨ ਕਰ, ਇੰਨੇ ਵਰਤ ਰੱਖ, ਇੰਨੇ ਤੀਰਥਾਂ ਦਾ ਇਸ਼ਨਾਨ ਕਰ। ਅਤੇ ਪਾਸ ਬੈਠੇ ਸਤਿਗੁਰੂ ਨੇ ਜਦੋਂ ਉਹਦਾ ਸੁਣੇ ਬਚਨ ਤਾਂ ਮਹਾਰਾਜ ਕਹਿਣ ਲੱਗੇ, ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ। ਕਹਿੰਦੇ ਉਸ ਨਾਂ ਕਾ ਕੇ ਰਜਾਏ, ਹੁਕਮ ਦੇ ਮੁਤਾਬਕ ਬ੍ਰਹਮਾ ਨੇ ਲੇਖ ਲਿਖ ਕੇ ਪਾਏ, ਮੇਰਾ ਨਾਂ ਉਹੀ ਕੁਝ ਹੈ ਇਹ ਪੰਡਿਆ, ਤੂੰ ਹੁਣ ਕੀ ਕਰ ਸਕਦਾ। ਔਰ ਕਿਸੇ ਬ੍ਰਾਹਮਣ ਨੇ ਆ ਕੇ ਸਤਿਗੁਰਾਂ ਪਾਸੋਂ ਮੰਗਿਆ, ਹਜ਼ੂਰ ਨੇ ਉਹਦੀ ਕਿਸਮਤ ਮੁਤਾਬਕ ਉਹਨੂੰ ਪਦਾਰਥ ਦਿੱਤਾ। ਇਹਨੇ ਥੋੜ੍ਹਾ ਦੇਖਿਆ ਤਾਂ ਬੜਾ ਝੂਰਨ ਲੱਗ ਪਿਆ। ਉਹਨੂੰ ਝੂਰਦਿਆਂ ਦੇਖ ਕੇ ਗੁਰੂ ਮਹਾਰਾਜ ਕਹਿੰਦੇ ਹਨ, ਇਹ ਪਾਂਡੇ ਉਸ ਨਾਨਕਾ ਦੀ ਆਗਿਆ ਮੁਤਾਬਕ ਤੇਰੇ ਮੱਥੇ ਜਿਹੜਾ ਲੇਖ ਲਿਖਿਆ ਸੀ ਉਹਨੂੰ ਤੈਂ ਪਾ ਲਿਆ, ਹੁਣ ਝੂਰ ਕੇ ਕਹਿੰਦੇ ਕੀ ਕਰਨਾ ਹੈ। ਉਹ ਹੁਕਮ ਹੋਆ ਹਸਤਲਤਾ ਦੇ ਹੋਏ ਨਿਬੜਿਆ, ਅੰਡ ਹੈ ਜੀ ਕਮਾਉਂਦੇ ਜਿਸ ਨਿਰੰਕਾਰ ਦਾ ਹੁਕਮ ਹੋਇਆ। ਉਦੋਂ ਹੀ ਉਹ ਪਦਾਰਥ ਹਾਸਲ ਮੈਨੇ ਪ੍ਰਾਪਤ ਹੋ ਕੇ ਨਿਬੜ ਗਿਆ। ਕਿਉਂਕਿ ਸਾਰੇ ਜੀਵ ਜਿਹੜੇ ਆ ਆਪਣੇ ਕਰਮਾਂ ਦੇ ਮੁਤਾਬਕ ਘੁੰਮਾਉਂਦੇ, ਅੰਡੇ ਮੈਨੇ ਘੁੰਮਾਉਂਦੇ ਫਿਰਦੇ। ਮਹੱਲਾ ਦੂਜਾ। ਨੱਕ ਨੱਥ ਖਸਮਤ ਕਿਰਤ ਧੱਕੇ ਦੇ, ਜਾਹਾ ਦਾਣੇ ਤਾਹਾਂ ਖਾਣੇ ਨਾਨਕਾ ਸਾਚੇ। ਇਹ ਜੀਵਾਂ ਦੇ ਮਨ ਰੂਪੀ ਨੱਕ 'ਚ ਪਾਤਸ਼ਾਹ ਦੀ ਹੁਕਮ ਰੂਪੀ ਨਕੇਲ ਪਾਈ ਹੋਈ। ਖਸਮ ਜਿਹੜਾ ਪਰਮਾਤਮਾ ਨੂੰ ਸਾਰਿਆਂ ਨੂੰ ਆਪਣੇ ਹੱਥ ਮੈਨੇ ਬਸ ਵਿੱਚ ਅਧੀਨ ਕੀਤਾ ਹੋਇਆ। ਜੀਵਾਂ ਦੇ ਕੀਤੇ ਹੋਏ ਕਰਮ ਕਹਿੰਦੇ ਜੀਵਾਂ ਨੂੰ ਧੱਕਾ ਦਿੰਦੇ ਆ। ਜਿੱਥੇ ਜਾ ਕੇ ਇਹਨੂੰ ਦਾਣੇ ਚੁਗਣੇ ਆ ਉੱਥੇ ਜ਼ਰੂਰ ਜਾ ਕੇ ਉਹ ਖਾਣਾ ਖਾਂਦਾ ਹੈ। ਪਾਤਸ਼ਾਹ ਕਹਿੰਦੇ ਇਹ ਗੱਲ ਬਿਲਕੁਲ ਸੱਚੀ ਹੈ। ਹੁਣ ਇੱਥੇ 90 ਅੱਖਰਾਂ ਦੀ ਵਿਚਾਰ ਰੱਖਣੀ। ਜਾਹਾਂ ਦਾਣੇ ਜੇ ਸਤਸੰਗਤ ਵਿੱਚ ਨਾਮ ਤਥਾ ਸ਼ੁਭ ਗੁਣਾਂ ਰੂਪੀ ਦਾਣੇ ਤਾਹਾਂ ਖਾਣੇ, ਉਹ ਸੰਗਤ ਵਿੱਚ ਜਾ ਕੇ ਜਿਹਨਾਂ ਨੇ ਖਾਣਾ ਕੀਤਾ ਉਹਨਾਂ ਨੂੰ। ਔਰ ਨੱਕ ਨੱਥ ਇਹ ਮਨ ਰੂਪੀ ਨੱਕ ਨੂੰ ਨੱਥਿਆ, ਭਾਵ ਕਿ ਆਪਣੇ ਵਸ 'ਚ ਕਰ ਲਿਆ। ਉਹਨਾਂ ਨੇ ਸੱਚੇ ਖਸਮ ਮਾਲਕ ਨੂੰ ਆਪਣੇ ਹੱਥ ਕੀਤਾ। ਭਾਵ ਕੀ ਹੈ, ਕਿਰਤ ਧੱਕੇ ਦੇ ਖੋਟਿਆਂ ਕਰਮਾਂ, ਹਾਂਜੀ ਇਹਨੂੰ ਧੱਕਾ ਦੇ ਦਿੱਤਾ ਹੈ। ਪੌੜੀ। ਸਭਿਆ ਗੱਲਾਂ ਆਪ ਠਾਠ ਬਹਾਲੀ ਓਨ, ਆਪੇ ਰਚਨ ਰਚਾਏ ਆਪੇ ਹੀ ਘਾਲੇ ਓਨ। ਰਾਮ ਕਰਨ ਆਪ ਸਾਰੀਆਂ ਗੱਲਾਂ ਠਾਠ, ਇਹ ਬਣਾ ਕੇ ਟਕਾਈਆਂ ਹੋਈਆਂ। ਆਪ ਸ੍ਰਿਸ਼ ਦੀ ਰਚਨਾ ਨੂੰ ਰਚ ਕੇ ਆਪਣੇ ਸਤਿਆ ਨੂੰ ਘਾਲਿਆ, ਘਾਲੇ ਓਨ। ਸਤਿਆ ਨੂੰ ਵੀ ਆਪੇ ਪਾਇਆ ਹੋਇਆ ਹੈ। ਆਪੇ ਜੰਤੋ ਪਾਏ ਆਪ ਪ੍ਰਤ ਪਾਲਿਓਨ, ਦਾਸ ਰੱਖੇ ਕੰਠ ਲਾਏ ਨਜ਼ਰ ਨਿਹਾਲਿਓਨ। ਆਪੇ ਉਹ ਜੀਵਾਂ ਨੂੰ ਪਾਤਸ਼ਾਹ ਕਹਿੰਦੇ ਪੈਦਾ ਕਰਦਾ ਹੈ, ਆਪੇ ਹੀ ਉਹਨਾਂ ਨੂੰ ਪ੍ਰਤ ਪਾਲਿਓਨ ਪਾਲਦਾ ਹੈ, ਅਤੇ ਆਪੇ ਹੀ ਨਿਹਾਲਿਓਨ ਨਜ਼ਰ, ਮੇਰ ਦੀ ਨਜ਼ਰ ਕਰਕੇ ਆਪਣੇ ਦਾਸਾਂ ਨੂੰ ਗਲ ਲਾ ਕੇ ਰੱਖਿਆ। ਆਪੇ ਜੰਤੋ ਪਾਇਆ ਆਪ ਪ੍ਰਤ ਪਾਲਿਓਨ, ਦਾਸ ਰੇ ਕੰਠ ਨਾਲ ਦਾਸਾਂ ਨੂੰ ਕੰਠ ਗੜ ਲਾ ਕੇ ਰੱਖਦਾ ਹੈ, ਨਜ਼ਰ ਨਿਹਾਲ ਮੇਲ ਦੀ ਨਜ਼ਰ ਕਰਕੇ ਨਿਹਾਲਿਓਨ ਦੇਖਣਾ ਕਰਦਾ ਹੈ। ਨਾਨਕ ਭਗਤਾਂ ਸਦਾ ਆਨੰਦ ਭਾਵ ਦੂਜਾ ਜਾ ਲਿਓਨ। ਪਾਤਸ਼ਾਹ ਕਹਿੰਦੇ ਉਹਨਾਂ ਭਗਤਾਂ ਨੂੰ ਸਦਾ ਆਨੰਦ ਰਹਿੰਦਾ ਜਿਨ੍ਹਾਂ ਨੇ ਜਿਹੜਾ ਦੁਵੈਸ਼ ਭਾਵ ਸੀ ਇਹਨੂੰ ਜਾ ਲਿਓਨ ਸਾੜ ਦਿੱਤਾ ਹੈ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਇਹ ਮਨਾ ਤੂੰ ਪਾਏ ਮੈਨੇ ਪ੍ਰੇਮ ਦੇ ਨਾਲ ਇਕਾਗਰ ਮਨ, ਔਰ ਇੱਕ ਚਿੱਤ ਹੋ ਕੇ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ। ਹਰ ਕਿਆ ਸਦਾ ਸਦਾ ਵਡਿਆਈ ਆ ਦੇ ਨਾ ਪਛੋਤਾਏ, ਉਸ ਨਿਰੰਕਾਰ ਦੀਆਂ ਸਦਾ ਸਦਾ ਵਡਿਆਈਆਂ ਕਰਿਆ ਕਰ। ਜਿਹੜਾ ਜੀਵਾਂ ਨੂੰ ਖੁਰਾਕ ਦੇ ਕੇ ਪਿੱਛੋਂ ਪਛਤਾਉਂਦਾ ਨਹੀਂ ਹੈ। ਹਾਰ ਕਰ ਸਦ ਬਲਿਹਾਰ ਨੇ ਜਿੱਤ ਸੇਵਿਆ ਸੁਖ ਪਾਏ, ਅਸੀਂ ਉਹ ਨਿਰੰਕਾਰ ਤੋਂ ਸਦਾ ਬਲਿਹਾਰ ਜਾਂਦੇ ਹਾਂ। ਜਿਸ ਨਿਰੰਕਾਰ ਦੀ ਸੇਵਾ ਕਰਨੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਨੂ ਗੁਰਮੁਖ ਮਿਲ ਰਿਹਾ ਹੁਮੇ ਸਭ ਦੇ ਜਲਾਏ, ਪਾਤਸ਼ਾਹ ਕਿਰਪਾ ਕਰਦੇ ਜਿਹੜੇ ਗੁਰਮੁਖ ਨਿਰੰਕਾਰ ਨਾਲ ਮਿਲੇ ਰਹਿੰਦੇ اور سات گروں کی شابت دوارا ہومے جڑی ہے انہوں نے جلائے میں نے ساڑ دیتا ہے. محلہ کی جا آپے سیوا لائن آپے بخش کرے سبنا کا ماں پیو آپ ہے آپے حسار کرے وہ نرنکار سارے جیوان آپے سیوا چلاؤندا ہے آپ ہی بخشنا کرے بخششاں کرتا ہے اور سارے دا ماتا پتا بھی آپے اور سارے دی سار سنبھال کرے وہ آپے کرتا ہے. نانک نام تین تین نج کر واس ہے جگ جگ شوبھا ہوئے پاتشاہ کہندے جڑے گرو پیارے نام نو دھیاندے ہیں انہاں دا پھر سروپ روپی گھر دے وچ نواس ہو جاندا ہے اور انہاں گرمکھاں مہاپرکھاں دی جگاں جگاں وچ شوبھا ہوندی ہے. پوڑی تو کرن کارن سمرتھ ہے کر کے میں تجھ بنا ورنہ کوئی یہ نرنکار آپ سارے کارناں نو کرن وچ سمرتھ ہے. آپ جی تو بنا سانو ہور کوئی نہیں سوجدا. چار شیرے آپ دی ستا کم کر رہی ہے خود آپے سے سر جی آپے بن گوئی سب ایکو سبد ورتدا جو کرے سو ہوئی. آپ جی نے ساری سرشٹی آپے سر جی پیدا کیتی کہ آپے گوئی انہوں بلا لیا آپے ملونا ہے آپے انہوں چھپا دندا ہے انہوں ختم بھی آپے کردا ہے اور سارے دے سر تے آپ جی دا شبد جڑا حکم برت رہا ہے جو آپ جی کرنا چاہتے ہیں وہی کچھ ہوندا ہے. وڈیائی گرمکھ دے پرب ہر پاوے سوئی گرمکھ نانک آرادیا سب آخو تن تن تن گر سوئی. یہ نرانکار جنہ گرمکھا نو آپ کرپا کر کے وڈیائی دندے ہو وہ گرمکھ پیارے تینوں پاؤندے ہیں اور پاتشاہ جی کرپا کر کے دس رہے گرمکھا نے ستگوراں دوارا پرمیشر دے نام دی ارادنا کیتی ہے اور اسے گرو تن تن صاحب شری گرو امردہ جی تو ہی سارے من بانی شریر کر کے تن تن آخو تن تا جو گیا من کر کے بھی بانی کر کے بھی شریر کر کے بھی ہے سچے پاتشاہ تھی تن تا جو گو. 654 پنے تھے یہ بار سودیا سودا مطلب یہ بار سود کے لکھی ہے کوئی بھی سکھ یہ نہیں پہ اپنی چترائی کے نال کوئی نو ادلا بدلی نہ کرے. راگ سوٹ بھگت بانی راگ سوٹھ بانی بھگت کبیر جی کی کر پہلا ایک اوہنکار ستگر پرساد بت پوج پوج ہندو موئے پیری تھان قائم ہے. سیوکاں نے بینتی کی ہے پرمیشور کی پراپتی ہندوؤں نو یا مسلمانوں نو یا کبھی لوکاں نو یا جوگیاں نو یا کسی ہور بھیک والیاں نو. کبیر صاحب جی کتھن کر کے دستے ہیں کہ پرمیشور دے سمن تو بنا کسی نو بھی پرمیشور کی پراپتی نہیں ہوں. اور کتن من رہے سنسار اند گہرا کہندے ہیں گرم پیارے سنسار جڑا اگیانتائیاں کر کے گہرا میں نے گرسیا ہویا پھڑیا ہویا ہے. واہگرو جی کان اونکار پرکاش روپان ستگوراں دی پرساد کرپا دوارا پراپتی ہوں ہے. بت پوج پوج ہندو موئے جڑے ہندو لوگ ہے بت پتھروں دیا مورتیاں نو پوج پوج کے فجولے مر گیا وہ پراپتی کا کچھ ہوں نہیں ہے. ترک موئے سر نائی جڑے مسلمان ہیں وہ مسیتاں چ سر نوائی میں نے نائی میں نے نوا نوا کے سجدے کر کر کے ہاں جی وہ بھی اس طرح نسفل مر گیا تو وہ بھی اس طرح جا قبراں نو مندے ہیں. وہ جڑی مورتی ہے وہ سیدھا بوتیا تو قبر لما پیا بوتیا منی جاندے ایک دو نو پنڈی جاندا ویلے جا رہے ویلے گاڈے جدوں جیو آتما نکل جاندی ہے تو ہندو لوگ شریر نو شمشان بھوم کا چ لیا کے جا رہے میں نے سسکار کر دیندے. مسلمان اس شریر نو لے کے دھرتی چ گاڈے میں نے گڈ دیندے پاپ دفنا دیندے. تیری گت دوہو نہ پائی اے نرنکار تیری گت پراپتی دوہاں نے نہیں پائی کہندے وہی گاتی ریتی مرجادا دوہاں نہیں پائی. اس واسطے من رہے سنسار اند گیرا یہ پرکھا یہ جنہ سنسار آ یہ اگیانتائی وچ گہرا گرسیا ہوا اند گہرا میں نے انا کھاتا انا ٹوایا یہ سنسار وچ گہرا میں نے بڑا گاڑا ہنیرا اگیانتا دا چھایا ہوا چوہ دس پسرو ہے جم جیورا رہو یہ چار شیرے چار دسوں وچ جمع دا جیورا پھاہا جڑا وہ پسریا پھیل رہا ہے. کبیت پڑے پڑکا ہوتا موئے کپڑ کے دارہ جائی ਕਵਿਤਾ ਕਵਿਤਾ ਦੇ ਰਚਨਾ ਜਿਹੜੇ ਕਵੀ ਲੋਕ ਆ ਉਹ ਕਵਿਤ ਜਿਹੜੇ ਆ ਸਵਈਏ ਆ ਦੋਹਰੇ ਆ ਚੌਪਈਏ ਆ ਇਹਨਾਂ ਨੂੰ ਪੜ੍ਹ ਪੜ੍ਹ ਕੇ ਨਿਸਫਲ ਮਰ ਗਿਆ। ਕਾਪੜੀ ਭੇਗ ਵਾਲੇ ਕਦਾਰੇ ਮੈਨੇ ਕੇਦਾਰਨਾਥ ਹਾਂਜੀ ਉੱਥੇ ਜਾ ਕੇ ਮਰ ਗਿਆ। ਜਟਾ ਧਾਰ ਧਾਰ ਜੋਗੀ ਮੂਹੇ ਜੋਗੀ ਜਿਹੜੇ ਜਟਾ ਜੜਾਵਾਂ ਧਾਰ ਧਾਰ ਕੇ ਉਹ ਵੀ ਇਸ ਤਰ੍ਹਾਂ ਨਿਸਫਲੇ ਮਰ ਗਏ ਹਨ। ਕਈ ਜੋਗੀ ਜਿਹੜੇ ਜਟਾਵਾਂ ਰੱਖ ਕੇ ਉਹ ਪਹਾੜਾਂ ਦੀਆਂ ਧਾਰ ਧਾਰਾਂ 'ਚ ਰਹਿ ਕੇ ਕਈ ਧਾਰ ਜਲ ਧਾਰਾਂ ਨੂੰ ਕਰਦੇ ਕਰਦੇ ਮਰ ਗਏ। ਤੇਰੀ ਗਤ ਇਹਨੇ ਨਾ ਪਾਈ ਉਹ ਨਿਰੰਕਾਰ ਦੀ ਗਤ ਪ੍ਰਾਪਤੀ ਨਾ ਸਾਰਿਆਂ ਨੇ ਨਹੀਂ ਪਾਈ। ਇਸ ਕੀ ਗਤ ਰੀਤੀ ਨਾ ਸਾਰਿਆਂ ਨੇ ਨਹੀਂ ਪਾਈ ਕਿਉਂਕਿ ਆਪਣੇ ਮਨ ਦੀਆਂ ਬਾਦਸ਼ਾਹ ਮੁਤਾਬਕ ਕਰ ਰਹੇ। ਦਰਬ ਸੰਸਜ ਰਾਜੇ ਮੂਹੇ ਕਾਰੂ ਬਾਦਸ਼ਾਹ ਆ ਸਿਕੰਦਰ ਆ ਰਾਵਣ ਵਰਗੇ ਬੜੇ ਬੜੇ ਰਾਜੇ ਆ ਸੰਚ ਸੰਚ ਹਾਂਜੀ ਉਹ ਮਾਇਆ ਨੂੰ ਇਕੱਠੀ ਕਰ ਕਰਕੇ ਨਿਸਫਲ ਉਹ ਵੀ ਸੰਸਾਰ ਤੋਂ ਮਰ ਕੇ ਚਲੇ ਗਏ ਕੁਝ ਵੀ ਲੈ ਕੇ ਨਹੀਂ ਗਏ। ਗੱਡ ਲਏ ਕੰਚਨ ਭਾਰੀ ਕੰਚਨ ਮੈਨੇ ਸੋਨੇ ਦੇ ਬੜੇ ਭਾਰੀ ਗੱਡ ਲਏ ਕੇਲੇ ਜਿਹੜੇ ਲੈ ਕੇ ਹਾਂਜੀ ਬਣਾ ਕੇ ਨਿਸਫਲ ਮਰ ਗਿਆ। ਔਰ ਇਸ ਤਰ੍ਹਾਂ ਕੰਚਨ ਸੋਨੇ ਦੀਆਂ ਮੋਹਰਾਂ ਭਾਰੀ ਮੈਨੇ ਸਮੂਹ ਧਰਤੀ 'ਚ ਗੱਡ ਗੱਡ ਕੇ ਭਾਵ ਪੂਰ ਪੂਰ ਕੇ ਉਹ ਇਸ ਤਰ੍ਹਾਂ ਨਿਸਫਲ ਮਰ ਗਏ ਹਨ। ਵੇਦ ਪੜ੍ਹੇ ਪੜ ਪੰਡਿਤ ਮੂਹੇ ਪੰਡਿਤ ਲੋਕ ਵੇਦਾਂ ਨੂੰ ਪੜ੍ਹ ਪੜ੍ਹ ਕੇ ਉਹ ਵੀ ਇਸ ਤਰ੍ਹਾਂ ਨਿਸਫਲ ਮਰ ਗਏ। ਧਾਰਨਾ ਨਹੀਂ ਕੀਤੀ ਪੜ੍ਹਾਈ ਕਰਦੇ ਰਹੇ ਕਿਉਂਕਿ ਪੰਡਿਤ ਬਾਚਿਆ ਪੋਥੀਆਂ ਨਾ ਬੁਝ ਹੈ ਵਿਚਾਰ ਅਣਖੋ ਮਤੀ ਦੇ ਚਲ ਹੈ ਮਾਇਆ ਕਾ ਵਾਪਾਰ। ਇਸ ਤਰ੍ਹਾਂ ਪੜ੍ਹਦੇ ਰਹੇ ਜਿਹੜਾ ਵੇਦ ਕਹਿੰਦਾ ਸੀ ਉਹ ਮੰਨਿਆ ਨਹੀਂ। ਰੂਪ ਦੇਖ ਦੇਖ ਨਾਰੀ ਜਿਹੜੀਆਂ ਔਰਤਾਂ ਸੀ ਆਪਣੇ ਸੁੰਦਰ ਰੂਪ ਨੂੰ ਦੇਖ ਦੇਖ ਕੇ ਉਹ ਵੀ ਫਜ਼ੂਲ ਮਰ ਗਈਆਂ ਕਿਉਂਕਿ ਇਸਤਰੀਆਂ ਵਿੱਚ ਦੇਹ ਦੇ ਆਸ ਹੁੰਦਾ ਹਰ ਵੇਲੇ ਔਰ ਸਰੀਰ ਨੂੰ ਇਸ ਤਰ੍ਹਾਂ ਫਿਰ ਸ਼ਿੰਗਾਰ ਸ਼ੁਗਰ ਲਾ ਕੇ ਰੱਖਦੀਆਂ। ਉਹ ਜਿਸ ਵੇਲੇ ਵਿਆਹ ਹੁੰਦਾ ਅਤੇ ਉਹ ਜਿਹੜਾ ਅੰਗੂਠਾ ਹੁੰਦਾ ਉਹ 'ਚ ਆਰਸੀ ਪਾਈ ਹੁੰਦੀ ਉਹਦੇ ਵਿੱਚ ਆਪਣਾ ਹਾਂਜੀ ਜਿਹੜਾ ਚਿਹਰਾ ਦੇਖਦੀਆਂ ਅਤੇ ਜਾਂ ਇਸਤਰੀਆਂ ਪੁਰਖਾਂ ਦੇ ਰੂਪ ਨੂੰ ਦੇਖ ਦੇਖ ਕੇ ਪੁਰਸ਼ ਇਸਤਰੀਆਂ ਦੇ ਰੂਪਾਂ ਨੂੰ ਦੇਖ ਦੇਖ ਕੇ ਨਿਸਫਲ ਮਰ ਗਏ ਹਨ। ਆਰਾਮ ਨਾਮ ਬਿਨ ਸਦਾ ਬਬੂਤੇ ਦੇਖੋ ਨਿਰਖ ਸਰੀਰਾ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਇਹਨਾਂ ਸਾਰੇ ਜੀਵ ਸੰਸਾਰ ਦੇ ਧੰਦਿਆਂ 'ਚ ਲਾ ਕੇ ਬਬੂਤੇ ਇਹਨਾਂ ਨੇ ਖਰਾਬ ਹੋ ਗਏ ਹਨ। ਆਪਣੇ ਸਰੀਰਾਂ ਅੰਤਕਰਨ ਵਿੱਚ ਨਿਰਖ ਨਿਰਣੇ ਕਰਕੇ ਦੇਖੋ ਵਿਚਾਰ ਦ੍ਰਿਸ਼ਟੀ ਨਾਲ ਦੇਖ ਲਓ। ਜਿਵੇਂ ਆਮ ਇਹ ਗੱਲ ਬੜੀ ਪ੍ਰਚਲਿਤ ਹੋਈ ਹੈ ਕਿ ਅੱਜ ਬਾਜ਼ਾਰ ਦਾ ਕੀ ਨਿਰਖ ਹੈ ਨਿਰਖ ਨਾਮ ਅੱਜ ਕੀ ਭਾਅ ਆ ਕਿਸੇ ਆਧਾਰ 'ਤੇ ਅਰਥ ਚੱਲ ਰਿਹਾ ਕਿ ਕਹਿੰਦੇ ਇਹ ਭਾਈ ਤੁਸੀਂ ਇਸ ਸਰੀਰ ਨੂੰ ਨਿਰਖ ਮੈਨੇ ਭਾਅ ਦੇਖੋ ਇਹਦਾ ਮੁੱਲ ਕੀ ਆ ਸਰੀਰ ਦਾ। ਇਹ ਸਰੀਰ ਦਾ ਕੋਈ ਮੁੱਲ ਨਹੀਂ ਡੱਬੀ ਦੀ ਇੱਕ ਤੀਲ ਹੀ ਆ ਇਹਦਾ ਕੋਈ ਮੁੱਲ ਨਹੀਂ ਕਿਉਂਕਿ ਇਹਦੇ ਮਰਨ ਦਾ ਪਤਾ ਨਹੀਂ ਕਿਹੜੇ ਵੇਲੇ ਫੂਕ ਨਿਕਲ ਜਾਣੀ ਹੈ। ਹਰ ਕੇ ਨਾਮ ਬਿਨ ਕਿਨਗਤ ਪਾਈ ਕਹਿ ਉਪਦੇਸ਼ ਕਬੀਰਾ ਪਰਮੇਸ਼ਰ ਦੇ ਨਾਮ ਨੂੰ ਚੇਤੇ ਤੋਂ ਕੀਤੇ ਤੋਂ ਬਿਨਾਂ ਕਿਹੜੇ ਪੁਰਸ਼ ਨੇ ਗਤ ਮੁਕਤੀ ਪਾਈ ਅਥਵਾ ਕਿਸੇ ਨੇ ਪਾਈ। ਕਬੀਰ ਕਹਿੰਦੇ ਅਸੀਂ ਤੁਹਾਨੂੰ ਇਹ ਗੱਲ ਦਾ ਸੱਚਾ ਉਪਦੇਸ਼ ਦਿੰਦੇ ਹਾਂ ਜੇ ਮਨੁੱਖ ਜਨ ਨੂੰ ਸਫਲਾ ਕਰਨਾ ਚਾਹੁੰਦੇ ਹਾਂ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ ਇਸ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ। ਜਬ ਜਰੀਆ ਤਬ ਹੋਏ ਪਸਮ ਤਨ ਰਹਿ ਕਿਰਮ ਦਾ ਲਿਖਾਈ ਇਹਦੀ ਅਥਾਨਕਾ ਇਵੇਂ ਹੈ ਕੋਈ ਹੰਕਾਰੀ ਬੰਦੇ ਨੇ ਆਪਣੇ ਗੱਲ 'ਚ ਫੁੱਲਾਂ ਦੀ ਮਾਲਾ ਪਾਈ ਉਹ ਸੀ ਬੜੇ ਰੋਹਬ ਦੇ ਨਾਲ ਸੰਗਤ ਵੀ ਬੈਠੀ ਸੀ ਜਿਹਦੇ ਕਬੀਰ ਜੀ ਵਚਨ ਕਰ ਰਹੇ ਸੀ ਉਹਨਾਂ ਕੋਲ ਜਾ ਕੇ ਬਹਿ ਗਿਆ ਅਤੇ ਕਬੀਰ ਸਾਹਿਬ ਨੂੰ ਉਪਦੇਸ਼ ਦਿੰਦੇ। ਰਾਹੂ ਦੀ ਤੋਕ ਤੋਂ ਪਹਿਲਾਂ ਵਿਚਾਰ ਸ਼ੁਰੂ ਕਰੀਏ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਕਹਿੰਦੇ ਹੈ ਭਾਈ ਕਿਹਦੇ ਵਾਸਤੇ ਗੱਲ 'ਚ ਫੁੱਲਾਂ ਦੀ ਮਾਲਾ ਪਾ ਕੇ ਫੁੱਲਿਆ ਫਿਰਦਾ ਸਰੀਰ ਦਾ ਹੰਕਾਰ ਕਰਨ ਲਈ ਇਹਦੀ ਕਾਹਦੀ ਵਡਿਆਈ ਹੈ। ਜਬ ਜਰੀਆ ਤਬ ਹੋਏ ਭਸਮ ਤਨ ਰਹਿ ਕਿਰਮ ਦਾ ਲਿਖਾਈ ਜਿਸ ਵੇਲੇ ਸਰੀਰ 'ਚੋਂ ਸਵਾਸ ਨਿਕਲ ਜਾਂਦੇ ਆ ਉਸ ਵੇਲੇ ਸਰੀਰ ਜਰੀਆ ਫਿਰ ਸੜ ਕੇ ਭਸਮ ਸੁਆਹ ਹੋ ਜਾਂਦਾ ਢੇਰੀ ਬਣ ਜਾਂਦਾ। ਸਰੀਰ ਸੜਨ ਤੋਂ ਰਹਿ ਜਾਏ ਭਾਵ ਕੀ ਹੈ ਕਬਰਸਤਾਨ ਦੱਬਿਆ ਜਾਏ ਅਤੇ ਕਿਰਮ ਦਲ ਜਿਹੜੇ ਕੀੜਿਆਂ ਦਾ ਭੌਣ ਹੈ ਉਹ ਉਹਨੂੰ ਖਾ ਜਾਂਦਾ ਹੈ। ਕਾਚੀ ਗਾਗਰ ਨੀਰ ਪਰਤ ਹੈ ਜਾਂ ਤਨ ਕੀ ਹੈ ਵਡਾਈ ਜਿਵੇਂ ਕੱਚੀ ਗਾਗਰ ਘੜੀ ਪਾਣੀ ਵਿੱਚ ਪੈ ਜਾਏ ਉਦੋਂ ਪਾਣੀ 'ਚ ਗਲ ਜਾਂਦੀ ਇਹ ਸਰੀਰ ਦੀ ਵੀ ਇਹੀ ਵਡਿਆਈ ਹੈ। ਕੱਚੇ ਘੜੇ ਜਿਵੇਂ ਇਹ ਸਰੀਰ ਜਿਹੜਾ ਪਦਾਰਥਾਂ ਨੂੰ ਵੀ ਪਾਣੀ 'ਚ ਪੈ ਕੇ ਗਲ ਜਾਂਦਾ ਹੈ। ਕੱਚੀ ਘੜੇ ਜਿਵੇਂ ਪਾਣੀ 'ਚ ਪਿਆ ਹੈ ਪਾਣੀ ਸਿਮਦਾ ਰਹਿੰਦਾ ਇਸ ਤਰ੍ਹਾਂ ਸਰੀਰ ਦੀ ਵੀ ਇਹ ਵਡਿਆਈ ਕਿਉਂ ਨਿਰੰਕਾਰ ਨੇ ਸਰੀਰ ਕੇ ਕੱਚੇ ਘੜੇ ਸਵਾਸਾਂ ਰੂਪੀ ਪਾਣੀ ਪਾਇਆ 24,000 ਸਵਾਸ ਸਵਾਸਾਂ ਰੂਪੀ ਜਲ ਜਿਹੜਾ ਰੋਜ਼ ਵਿੱਚ ਸਿਮਦਾ ਸਿਮਦਾ ਸਿਮ ਜਾਂਦਾ ਖਤਮ ਹੋ ਜਾਂਦਾ ਕਿਉਂਕਿ 24,000 ਖਰਚ ਬੰਦੇ ਦਾ ਆਮਦਨ ਮੂਲ ਨਾ ਥੀਵੇ ਜਿਸ ਬੰਦੇ ਕੋਲ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ ਇਸ ਵਾਸਤੇ ਮਲਹਾਰ ਦੀ ਵਾਰ 'ਚ ਵੀ ਕਿਹਾ ਨਾ ਪੁਰਾਬ ਖਾਮ ਕੂਜੈ ਹਿਕਮਤ ਖੁਦ ਆਇਆ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਕਹਿੰਦੇ ਇਹ ਭਰਾਵਾ ਤੂੰ ਕਾਹਦੇ ਵਾਸਤੇ ਫੁੱਲਿਆ ਫੁੱਲਿਆ ਆਕੜਿਆ ਫਿਰ ਰਿਹਾ ਫੁੱਲਾਂ ਦੀ ਮਾਲਾ ਗਲ 'ਚ ਪਾ ਕੇ ਕਿਹਦੇ ਲਈ ਫੁੱਲਿਆ ਫਿਰਨਾ ਫੁੱਲਾਂ ਦੀ ਨੇ ਕਾਹਦੇ ਵਾਸਤੇ ਫੁੱਲਿਆ ਫਿਰਨਾ ਜਬ ਦਸ ਮਾਸ ਉਰਦ ਮੁੱਕ ਰਹਿਤਾ ਸੋ ਦਿਨ ਕੈਸੇ ਭੁੱਲਿਆ ਰਹੋ ਜੇ ਸਮੇਂ ਦਸ ਮਾਸ ਦਸ ਮਹੀਨੇ ਮਾਂ ਦੇ ਪੇਟ ਵਿੱਚ ਮੁੰਡਾ ਸਿਰ ਥੱਲੇ ਨੂੰ ਸੀ ਪੈਰ ਉੱਪਰ ਨੂੰ ਇਉਂ ਖੜਾ ਰਹਿੰਦਾ ਸੀ ਉਦੋਂ ਬੜਾ ਬਿਲਵਲਾਪ ਕਰਦਾ ਸੀ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ ਮੁੱਖ ਤਲੈ ਪੈਰ ਉੱਪਰ ਵਸੰਦੋ ਕੋਠੜਾ ਥਾਏ ਨਾਨਕ ਸੋ ਧਣੀ ਕਿਉਂ ਵਸਾਰਿਓ ਉਧਰ ਹੈ ਜਿਸ ਦਾ ਨਾ ਆਏ ਜੈ ਸ੍ਰੀ ਵਾਰ 706 ਪੰਨੇ 'ਤੇ ਦੱਸਿਆ ਜਿਉਂ ਮਧ ਮਾਖੀ ਤਿਉਂ ਸਠੋਰ ਰਸ ਜ਼ੋਰ ਜ਼ੋਰ ਧਨ ਕੀਆ ਜਿਸ ਪ੍ਰਕਾਰ ਉਹ ਸ਼ਹਿਰ ਦੀਆਂ ਮੱਖੀਆਂ ਮਧੂ ਸ਼ਹਿਰ ਨੂੰ ਇਕੱਠਾ ਕਰੀ ਜਾਂਦੀਆਂ ਇਸੇ ਤਰ੍ਹਾਂ ਸਠੋਰ ਜਿਹੜੇ 60 ਔਰ ਮੂਰਖ ਆਪਣੇ ਔਰ ਹਿਰਦੇ ਵਿੱਚ ਵਿਸ਼ੇ ਭੋਗਣ ਵਿਕਾਰਾਂ ਨੂੰ ਭੋਗਣ ਵਾਸਤੇ ਧਨ ਨੂੰ ਜੋੜਦੇ ਆ ਇਕੱਠਾ ਕਰਦੇ ਆ ਕੁਝ ਰਸ ਉਹ ਪ੍ਰੇਮ ਦੀਆਂ ਗੱਲਾਂ ਕਰੇ ਕੁਝ ਆਪਣੇ ਸਰੀਰ ਦੇ ਜ਼ੋਰ ਬਲ ਕਰਕੇ ਧਨ ਨੂੰ ਜ਼ੋਰ ਮੈਨੇ ਜੋੜਨਾ ਕੀਤਾ ਮਰਤੀ ਵਾਰ ਲਿਹੋ ਲੋ ਕਰੀਆ ਭੂਤ ਰਹਿਣ ਕਿਉਂ ਦੀਆ ਜਿਹਨਾਂ ਪਰਿਵਾਰਕ ਸੰਬੰਧੀਆਂ ਲਈ ਕਈ ਤਰ੍ਹਾਂ ਦੇ ਯਤਨ ਕਰਦਾ ਮਾਇਆ ਇਕੱਠੀ ਕਰਦਾ ਉਹ ਸੰਬੰਧੀ ਜਿਹੜੇ ਮੌਤ ਦਾ ਸਮਾਂ ਦਾ ਕਹਿੰਦੇ ਇਦੋਂ ਪੁੱਛ ਲਓ ਕਿ ਧਨ ਕਿਹੜੀ ਕਿਹੜੀ ਜਗ੍ਹਾ ਰੱਖਿਆ ਹੋਇਆ ਕਿਹੜੀ ਕਿਹੜੀ ਬੈਂਕ 'ਚ ਜਾਂ ਕਿੱਥੇ ਦੱਬਿਆ ਅਤੇ ਇਸ ਤਰ੍ਹਾਂ ਕਹਿੰਦੇ ਆ ਕਹਿੰਦੇ ਹੁਣ ਬਰਾਦਰੀ 'ਚ ਬੈਠਿਆਂ ਤੁਹਾਨੂੰ ਵੰਡ ਲੈਣਾ ਕਰੀ ਵੰਡ ਲੈਣਾ ਕਰੋ ਪਿੱਛੋਂ ਝਗੜਾ ਨਾ ਪਵੇ ਇਸ ਪ੍ਰਾਣ ਦੇ ਮਰਨ ਵੇਲੇ ਅੰਤ ਸਮੇਂ ਕਈ ਕਹਿੰਦੇ ਆ ਹੁਣ ਲੈ ਚਲੋ ਇਹ ਭੂਤ ਨੂੰ ਇੰਨੀ ਦੇਰ ਕਿਉਂ ਰਹਿਣ ਦਿੱਤਾ ਜਿਹੜੇ ਮਰ ਜਾਂਦਾ ਹੁਣ ਮਰੇ ਹੋਏ ਨੂੰ ਭੂਤ ਕਹਿੰਦੇ ਪੰਜਾਬ 'ਚ ਔਰਤਾਂ ਮੁਰਦੇ ਨਾਲ ਮਸਾਨ ਭੂਮੀ ਚਲੀਆਂ ਜਾਂਦੀਆਂ ਪਰ ਪੂਰਵ 'ਚ ਨਹੀਂ ਜਾਂਦੀਆਂ ਉਹ ਪੂਰਵ ਦੀ ਜਿਹੜੀ ਚਾਲ ਰੀਤੀ ਉਹ ਦੱਸਦੇ ਆ ਦੇਹਰੀ ਲੋ ਵਰੀ ਨਾਰ ਸੰਗ ਪਈ ਅਗੈ ਸੱਜਣ ਸੁਹੇਲਾ ਜਿਹੜੀ ਬੜੇ ਪਿਆਰ ਵਾਲੀ ਵਰੀ ਮੈਨੇ ਵਿਆਹੀ ਹੋਈ ਔਰਤ ਸੀ ਉਹ ਘਰ ਦੀ ਦੇਹਰੀ ਜਿਹੜਾ ਸਰਦਲ ਦਹਲੀਜ ਜਾਂ ਲੋ ਹਾਂਜੀ ਉਹਦੇ ਤੱਕ ਨਾਲ ਹੁੰਦੀ ਹੈ ਅੱਗੇ ਮਸਾਨ ਭੂਮੀ ਵਿੱਚ ਸੁਹੇਲਾ ਸੋਏ ਤੱਕ ਸੱਜਣ ਨਾਲ ਜਾਂਦੇ ਆ ਮਰ ਘੱਟ ਲਓ ਸਭ ਲੋਕ ਕੁਟੰਬ ਭਇਓ ਆ ਗਏ ਮਰ ਘੱਟ ਲਓ ਸਭ ਲੋਕ ਕੁਟੰਬ ਔਰ ਜਿਹੜੇ ਹੈ ਮਰ ਘੱਟ ਲਓ ਸਭ ਲੋਕ ਕੁਟੰਬ ਭਇਓ ਆ ਗਏ ਹੰਸ ਅਕੇਲਾ ਮਰ ਘੱਟ ਲਓ ਮਸਾਨ ਭੂਮਿਕਾ ਲਓ ਤੱਕ ਕੁਟੰਬ ਪਰਿਵਾਰ ਦੇ ਸਾਰੇ ਲੋਕ ਨਾਲ ਹੁੰਦੇ ਮਰ ਘੱਟ ਲਓ ਸਭ ਲੋਕ ਕੁਟੰਬ ਪਾਇਓ ਆ ਗਿਆ ਹੰਸ ਅਕੇਲਾ ਅੱਗੇ ਪਰ ਲੋਕ ਜੋ ਹੰਸ ਜਿਹੜਾ ਜੀਵ ਇਕੱਲਾ ਹੀ ਜਾਂਦਾ ਮਾਰਕਟ ਜਿਹੜੀ ਸ਼ਮਸ਼ਾਨ ਭੂਮੀ ਆ ਲਓ ਉਹਦੇ ਤੱਕ ਕੁਟੰਬ ਪਰਿਵਾਰ ਦੇ ਸਾਰੇ ਲੋਕ ਨਾਲ ਹੁੰਦੇ ਅੱਗੇ ਤਾਂ ਜੀਵ ਇਕੱਲਾ ਹੀ ਜਾਂਦਾ ਕਹਿਤ ਕਬੀਰ ਸੁਣੋ ਹਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ ਕਬੀਰ ਕਹਿੰਦੇ ਇਹ ਪ੍ਰਾਣੀਆਂ ਸੁਣੋ ਕਾਲ ਮੌਤ ਦੇ ਗ੍ਰਸੇ ਸਾਰੇ ਜੀਵ ਸੰਸਾਰ ਨਾਰਕਾਂ ਰੂਪੀ ਖੂਹ ਦੇ ਵਿੱਚ ਪੈ ਰਹੇ ਝੂਠੀ ਮਾਇਆ ਬੰਦਾ ਆਇਆ ਜੂਨ ਅਲੀ ਧੰਮ ਸੂਆ ਇਹ ਜਿਹੜੇ ਜੀਵ ਇਹਨਾਂ ਨੇ ਆਪਣੇ ਆਪ ਨੂੰ ਝੂਠੀ ਮਾਇਆ ਵਿੱਚ ਇਸ ਤਰ੍ਹਾਂ ਬਣਾਇਆ ਹੋਇਆ ਜਿਵੇਂ ਭਰਮ ਕਰਕੇ ਸੂਆ ਤੋਤਾ ਆਪਣੀ ਨਲਨੀ ਉਹ ਜਿਹੜੀ ਨਲਕੀ ਹੈ ਨਲੀ ਉਹ 'ਤੇ ਬਣਾ ਲੈਂਦਾ ਹੈ ਵੇਦ ਪੁਰਾਣ ਸਭਾ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਹ ਸਭ ਲੋਕ ਸਿਆਣੇ ਉੱਠ ਪੰਡਿਤ ਪੈ ਚੱਲੇ ਨਿਰਾਸਾ ਇਹਦੀ ਅਥਾਨਕਾ ਇਵੇਂ ਆ ਇੱਕ ਸ਼ਾਹੂਕਾਰ ਸੀ ਉਹਦੇ ਘਰ 'ਚ ਇੱਕ ਪੁੱਤ ਸੀ ਸ਼ਾਹੂਕਾਰਾਂ ਦੇ ਘਰ 'ਚ ਜਿਹੜਾ ਕੋਈ ਪੁੰਨੀ ਹੋਵੇ ਉਹ ਮਾਇਆ ਦਾ ਸੁੱਖ ਲੈਂਦਾ ਇਸ ਕਰਕੇ ਸ਼ਾਹੂਕਾਰਾਂ ਦੇ ਘਰ 'ਚ ਬਹੁਤੇ ਪੁੱਤ ਹੁੰਦੇ ਨੇ ਅਤੇ ਗਰੀਬਾਂ ਦੇ ਘਰ 'ਚ ਬਹੁਤ ਹੁੰਦੇ ਆ ਜਿੱਥੇ ਅੰਨ ਵਗੈਰਾ ਖਾਣ ਦੀ ਤੰਗੀ ਹੁੰਦੀ ਉਹ ਸ਼ਾਹੂਕਾਰ ਨੇ ਬੜੇ ਲਾਡ ਨਾਲ ਪਾਲਿਆ ਸੀ ਪ੍ਰੇਮ ਵੀ ਬੜਾ ਸੀ ਕਰਮ ਦਾ ਐਸਾ ਚੱਕਰ ਬਣਿਆ ਬਿਮਾਰ ਹੋ ਗਿਆ ਪਿਤਾ ਨੇ ਤੰਦਰੁਸਤੀ ਲਈ ਬੜੇ ਬੜੇ ਹਕੀਮ ਸਦੇ ਇਲਾਜ ਕੀਤਾ ਕੋਈ ਦਵਾਈ ਲੱਗੀ ਨਾ ਹੀਰੀ ਨਿਰਾਸ਼ ਹੋ ਗਿਆ ਰਿਸ਼ਤੇ ਵਿਗੜਨ ਲਈ ਸਾਹੂਕਾਰ ਸ਼ਾਹ ਜੀ ਅੱਜ ਕਿਉਂ ਚਿੰਤਾ 'ਚ ਬੈਠੇ? ਕਹਿੰਦੇ ਪੋਤਰੇ ਫਿਰ ਨੇ ਅਰਦਾਸ ਕਰਤਾ, ਸਿਆਣੇ ਹਕੀਮ ਬੁਲਾਏ, ਰਾਜੀ ਨਹੀਂ ਹੋ ਰਿਹਾ। ਉਸ ਵੇਲੇ ਉਹ ਕਹਿੰਦੇ ਵੀ ਜੇ ਮੇਰੇ ਆਖੇ ਲੱਗੇ ਸ਼ਾਇਦ ਰਾਜੀ ਹੋਏ। ਉਹ ਸ਼ਾਹੂਕਾਰ ਕਹਿੰਦਾ ਮੈਂ ਜੋ ਤੂੰ ਕਹਿੰਦਾ ਕਰਨ ਨੂੰ ਤਿਆਰ ਹਾਂ। ਉਹ ਫਿਰ ਨੂੰ ਸ਼ਾਹੂਕਾਰ ਲੈ ਕੇ ਅਤੇ ਪੰਡਿਤ ਕੋ ਗਿਆ, ਸਾਰੀ ਗੱਲ ਦੱਸੀ। ਮੇਰਾ ਪੁੱਤ ਬੜਾ ਬਿਮਾਰ ਹੈ, ਬੜੇ ਇਲਾਜ ਕੀਤੇ, ਅਸਰ ਨਹੀਂ ਹੋਇਆ ਦਵਾਈ ਦਾ, ਕਿਰਪਾ ਕਰੋ ਪਾ ਦੱਸੋ ਲੜਕਾ ਤੰਦਰੁਸਤ ਹੋ ਜਾ। ਪੰਡਿਤ ਕਹਿੰਦਾ ਜੱਗ ਆਦਿ ਕਰਮ ਕਰੋ, ਲੜਕਾ ਰਾਜੀ ਹੋਵੇ। ਪੰਡਿਤ ਦੇ ਕਹੇ ਸ਼ਾਹ ਨੇ ਜੱਗ ਘਿਓ ਵਾਲ ਚੀਨਾ ਲਿਆ ਕੇ ਪੰਡਿਤ ਕੋਲ ਰੱਖਦੀ। ਪੰਡਿਤ ਨੇ ਜੱਗ ਆਰੰਭ ਹੋ ਰਿਹਾ, ਜੱਗ ਹੋ ਰਿਹਾ ਸੀ, ਖਬਰ ਆਈ ਵੀ ਲੜਕਾ ਮਰ ਗਿਆ। ਉਹਦੀਆਂ ਭੁੱਬਾਂ ਨਿਕਲ ਗਈਆਂ। ਜੱਗ ਵਿਚਾਲੇ ਛੱਡ ਕੇ ਉਹਦੇ ਨਾਲ ਸੰਗੀ ਘਰਾਂ ਨੂੰ ਆ ਗਏ। ਜਦੋਂ ਕਬੀਰ ਕੋ ਗੱਲ ਗਈ ਕਿ ਕਬੀਰ ਜੀ ਨੇ ਸ਼ਬਦ ਉਚਾਰਿਆ, ਵੇਦ ਪ੍ਰਾਣ ਸੋਇਆ ਮਤ ਸੁਣ ਕੇ ਕਰੀ ਕਰਮ ਕੀ ਆਸ। ਵੇਦਾਂ ਪ੍ਰਾਣਾਂ ਦੇ ਸਾਰੇ ਮਤਾਂ ਨੂੰ ਸੁਣ ਕੇ ਸ਼ਾਹੂਕਾਰ ਨੇ ਉਹ ਜਿਹੜਾ ਲਾਡ ਦਾ ਪੁੱਤ ਸੀ ਉਹਨੂੰ ਬਚਾਉਣ ਵਾਸਤੇ ਰੱਖਿਆ ਲਈ ਜੱਗ ਆਦਿ ਕਰਮਾਂ ਦੇ ਕਰਨ ਦੀ ਆਸਾ ਕੀਤੀ। ਕਾਲ ਵਿਰਾ ਸਭ ਲੋਕ ਸਿਆਣੇ ਉੱਠ ਪੰਡਿਤ ਪੈ ਚਲੇ ਨਾਸਾਂ। ਜਿਸ ਵੇਲੇ ਲੜਕਾ ਆਪਣੇ ਸਵਾਸ ਪੂਰੇ ਕਰਦਾ, ਕਾਲ ਵਿਰਾਸ ਕਾਲ ਕਰਕੇ ਗ੍ਰਸਿਆ ਗਿਆ ਭਾਵ ਮਰ ਗਿਆ, ਉਸ ਵੇਲੇ ਸਿਆਣੇ ਸਿਆਣੇ ਲੋਕ ਪੰਡਿਤ ਦੇ ਪੈਰ ਪਾਸੋਂ ਨਿਰਾਸ਼ ਹੋ ਕੇ ਉੱਠ ਕੇ ਚਲੇ ਗਏ। ਇੰਨੇ ਜਿਵੇਂ ਸਮਝ ਲਓ ਜਦੋਂ ਮਨੁੱਖ ਦਾ ਅੰਤ ਸਮਾਂ ਆ ਜਾਂਦਾ, ਉਸ ਵੇਲੇ ਕੋਈ ਦਵਾਈ ਵੀ ਨਹੀਂ ਚੱਲਦੀ, ਜੰਤਰ ਮੰਤਰ ਵੀ ਨਹੀਂ ਚੱਲਦੇ। ਇਸ ਵਾਸਤੇ ਕਹਿੰਦੇ ਹੈ ਕਿ ਇਸ ਅਰਥ ਵਿੱਚ ਕਰਮਾਂ ਦਾ ਖੰਡਨ ਹੈ। ਪਰਮਾਤਮਾ ਦੇ ਇਸ ਸੰਬੰਧੀ ਵਿਸ਼ੇਸ਼ਤਾ ਦੱਸਦੇ, ਵੇਦ ਪ੍ਰਾਣ ਸੁਭਾਅ ਮੈਂ ਸੁਣ ਕੇ ਕਰੀ ਕਰਮ ਕੀ ਆਸ। ਵੇਦਾਂ ਪ੍ਰਾਣਾਂ ਸਾਰਿਆਂ ਦੇ ਮਤ ਮਤਾਂਤਰਾਂ ਨੂੰ ਸੁਣ ਕੇ ਔਰ ਜਿਨ੍ਹਾਂ ਨੇ ਸਕਾਮ ਕਰਮਾਂ ਦੇ ਕਰਨ ਦੀ ਆਸਾ ਇੱਛਾ ਕੀਤੀ ਹੈ। ਕਾਲ ਗ੍ਰਸਤ ਲੋਕ ਸਿਆਣੇ ਉੱਠ ਪੰਡਿਤ ਪੈ ਚਲੇ ਨਿਰਾਸਾ। ਉਹ ਸਾਰੇ ਸਿਆਣੇ ਸਿਆਣੇ ਲੋਕ ਅੰਤ ਨੂੰ ਕਾਲ ਦੇ ਵੱਸ ਹੋ ਗਏ, ਪਰ ਮੁਕਤੀ ਕਿਸੇ ਨੂੰ ਨਾ ਮਿਲੀ। ਸਕਾਮ ਕਰਮ ਰਾਹ ਦੱਸਣ ਵਾਲੇ ਪੰਡਿਤ ਲੋਕ ਵੀ ਪੈ ਬੋੜ ਪੁਣ ਮੁਕਤੀ ਵੱਲੋਂ ਨਿਰਾਸ਼ ਹੋ ਕੇ ਜਮਦੂਤਾਂ ਨਾਲ ਉੱਠ ਕੇ ਤੁਰ ਗਏ। ਮਨ ਰੇ ਸਰਿਉ ਨੇ ਕਹਿ ਕਾਜਾ, ਇਹ ਪਿਆਰਿਓ ਸਕਾਮ ਕਰਮਾਂ ਦੇ ਕਾਰਨ ਕਰਕੇ ਇੱਕ ਵੀ ਕੰਮ ਏਕ ਤਾਲਾ ਕੰਮ ਸਰਿਓ ਨਾ, ਉਹ ਪੂਰਾ ਨਹੀਂ ਹੋਇਆ। ਭਜੋ ਨਾ ਰਘਪਤ ਰਾਜਾ ਰਹੋ। ਰਘਪਤੀ ਸਾਰਿਆਂ ਦਾ ਪਤੀ ਜਿਹੜਾ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਆ, ਉਹਦਾ ਭਜਨ ਨਹੀਂ ਕੀਤਾ, ਉਹਨੂੰ ਭਜਣਾ ਨਾ ਕੀਤਾ, ਉਹਨੂੰ ਚੇਤੇ ਨਹੀਂ ਕੀਤਾ। ਰਘੂ ਨਾਮ ਲਘੂ ਦਾ ਜਾ ਰਾਲਾ ਇਸ ਵਰਨੀ ਅੱਖਰ ਹੋਣ ਕਰਕੇ ਲਘੂ ਦਾ ਰਘੂ ਦਾ ਲਘੂ ਬਣੇਗਾ, ਲਾਗ ਨਾਮ ਛੋਟੇ ਦਾ। ਆਪਸ ਕੋ ਦੀਰਾ ਕਰ ਜਾਂਦੇ ਔਰ ਉਹਨਾਂ ਕੋ ਲਗ ਮਾਤ। ਛੋਟੇ ਜਿਹੜੇ ਗਰੀਬ ਆ, ਉਹਨਾਂ ਗਰੀਬਾਂ ਦਾ ਪਤੀ ਪਰਮਾਤਮਾ ਆ, ਉਹ ਰਾਜਾ ਪ੍ਰਕਾਸ਼ ਉਹਦਾ ਭਜਨ ਨਾ ਕੀਤਾ, ਉਹਨੂੰ ਭਜਣਾ ਨਾ ਕੀਤਾ। ਬਣਖੰਡ ਜਾਏ ਯੋਗ ਤਪ ਕੇ ਨੂੰ ਕੰਧ ਮੁੱਲ ਚੁਣ ਖਾਇਆ। ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਛੱਡ ਕੇ ਬਣਾਂ ਦੇ ਖੰਡ ਅਸਥਾਨਾਂ 'ਤੇ ਜਾ ਕੇ ਅੱਠ ਯੋਗ ਪੰਜ ਧੂਣੀਆਂ ਤਪਾਈਆਂ, ਕੰਧ ਜਿਵੇਂ ਕੰਧ ਮੂਲ ਮੂਲੀ ਆਦਿਕਾਂ ਨੂੰ ਚਾਹੇ ਇਹਨਾਂ ਨੂੰ ਵੀ ਚੁਣ ਚੁਣ ਕੇ ਖਾਣਾ ਕੀਤਾ। ਜਿਹੜਾ ਬਿਰਛਾਂ ਨਾਲ ਫਲ ਲੱਗਦੇ ਆ ਉਹਨਾਂ ਨੂੰ ਕੰਧ ਕਹਿੰਦੇ, ਜਿਹੜੇ ਧਰਤੀ 'ਚ ਪੈਦਾ ਹੁੰਦੇ ਆ ਉਹਨਾਂ ਨੂੰ ਮੂਲ ਕਹਿ ਦਿੰਦੇ ਆ। ਨਾਦੀ ਵੇਦੀ ਸਭ ਦੀ ਮੋਨੀ, ਨਾਦੀ ਸੰਖਾਂ ਦੇ ਨਰਸਿੰਘ ਨੂੰ ਵਜਾਉਣ ਵਾਲੇ, ਜਿਹੜੇ ਗੁਰਖ ਦੇ ਮੱਤ ਵਾਲੇ, ਵੇਦਾਂ ਦੇ ਪਾਠਕਾਂ ਨੇ ਵੇਦੀ ਜਿਹੜੇ, ਔਰ ਇਸੇ ਤਰ੍ਹਾਂ ਮੋਨੀ ਮੋਨ ਦੇ ਰੱਖਣ ਵਾਲੇ, ਚੁੱਪ ਧਾਰਨ ਵਾਲੇ, ਕਿਸੇ ਨੇ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ। ਜਮ ਕੇ ਪਟਾ ਲਗਾਇਆ। ਇਸ ਵਾਸਤੇ ਇਹਨਾਂ ਸਾਰਿਆਂ ਨੇ ਦਾ ਜਿਹੜਾ ਹਿਸਾਬ ਸੀ, ਚਿੱਤਰਗੁਪਤਾਂ ਨੇ ਦੋਹਾਂ ਨੇ ਰਲ ਕੇ ਜਮ ਦੇ ਪਟੇ ਧਰਮਰਾਜ ਦੇ ਦਰਬਾਰ 'ਚ ਲਿਖਾਉਣਾ ਕੀਤਾ ਹੈ। ਭਗਤ ਨਾਰਦੀ ਹਿਰਦੇ ਨਾਲ ਹੀ ਕਾਸ਼ ਪੁਸ਼ਤਾਂ ਦੀ ਨਾ, ਔਰ ਜਿਨ੍ਹਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਨਾਰਦੀ ਭਗਤ, ਜਿਹੜੀ ਪ੍ਰੇਮਾ ਭਗਤੀ ਨਹੀਂ ਪੈਦਾ ਹੋਈ, ਔਰ ਤਨ ਦੇ ਕਾਸ਼ ਪੂਛ ਪਾਲਣ ਪੋਸ਼ਣ ਮਨ ਨੂੰ ਦਿੱਤੀ ਰੱਖਿਆ, ਇਹਦੀ ਪਾਲਣ ਪੋਸ਼ਣ ਲੱਗੇ ਰਹਿ, ਭਗਤੀ ਕੀਤੀ ਨਹੀਂ। ਫਿਰ ਜਿਹੜਾ ਤਨ ਪਾਲ ਪੋ ਕੇ ਜਮਾਂ ਦੇ ਹਵਾਲੇ ਵੱਸ ਕਰ ਦਿੱਤਾ, ਰਾਗ ਨਾਗ ਨੇ ਡਿੰਬ ਹੋਏ ਬੈਠਾ, ਉਹਨਾਂ ਹਰ ਪੈ ਗਿਆ ਲੀਨਾ। ਇਹ ਮਾਇਆ ਪਦਾਰਥ ਨੂੰ ਇਕੱਠੇ ਕਰਨ ਵਾਸਤੇ ਡਿੰਬ ਪਖੰਡ ਦੇ ਨਾਲ ਰਾਗ ਰਾਗਣੀਆਂ ਦਾ ਗਾਇਨ ਕਰਨ ਵਿੱਚ ਮਸਤ ਹੋ ਕੇ ਬੈਠਾ ਹੈ। ਹੁਣ ਭਲਾ ਪਰਮਾਤਮਾ ਤੋਂ ਕੀ ਲੈਣਾ? ਕੁਝ ਨਹੀਂ ਲੈਣਾ। ਇਸ ਵਾਸਤੇ ਫਿਰ ਕਹਿੰਦੇ ਇਹੋ ਜਿਹੇ ਪਖੰਡੀਆਂ ਕੋਲੋਂ ਪਰਮਾਤਮਾ ਤੀਹ ਕੋ ਪਰੇ ਰਹਿੰਦਾ। ਗਿਆਨੀ ਕੇ ਪ੍ਰਭ 20 ਕੋ, ਰਾਗੀ ਕੇ ਪ੍ਰਭ 30, ਭਗਤਨ ਕੇ ਹਿਰਦੇ ਵਸੇ, ਜੋਗੀ ਕੇ ਪ੍ਰਭ 60। ਪਰ ਉਹ ਕਾਲ ਸਭੈ ਜਾਗੂ, ਪਰ ਸਾਰੇ ਸੰਸਾਰ ਦੇ ਉੱਪਰ ਕਾਲ ਦਾ ਜਿਹੜਾ ਜ਼ੋਰ ਬਲ ਪੈ ਰਿਹਾ ਹੈ। ਬਾਹੇ ਲਿਖੇ ਭ੍ਰਮ ਗਿਆਨੀ ਵੱਧ ਗਿਆਨੀ, ਜਿਹੜੇ ਚੁੰਝ ਗਿਆਨੀ ਧਰਮਰਾਜ ਦੇ ਦਫ਼ਤਰ ਮਾਏ ਉਹਦੇ ਵਿੱਚ ਲਿਖੇ ਪਏ ਆ। ਮੁਕਤੀ ਦੀ ਪ੍ਰਾਪਤੀ ਕਿਹਨੂੰ ਹੁੰਦੀ ਹੈ? ਬੇਨਤੀ ਕੀਤੀ, ਕਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤੀ ਦੇ ਜਾਨੀ। ਕਈ ਬੀੜਾਂ 'ਚ ਖਲਾਸੇ ਪਾਠ ਵੀ ਹੁੰਦਾ, ਕਰਤਾਰਪੁਰ ਵਾਲੀ ਬੀੜ, ਦਮਦਮੇ ਬੀੜ ਵਾਲੀ ਬੀੜ 'ਚ ਖਾਲਸੇ ਪਾਠ ਹੈ, ਭਾਈ ਬੰਨੂ ਵਾਲੀ ਬੀੜ 'ਚ ਖਲਾਸੇ ਪਾਠ ਹੈ। ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਨੇ ਨਿਰੰਕਾਰ ਦੀ ਪ੍ਰੇਮਾ ਭਗਤੀ ਕਰਨੀ ਜਾਣੀ, ਉਹ ਜਿਹੜੇ ਗੁਰੂ ਪਿਆਰੇ ਬੰਧਨਾਂ ਤੋਂ ਖਾਲਸੇ ਛੁੱਟ ਗਿਆ, ਬੰਧਨਾਂ ਤੋਂ ਛੁਟਕਾਰਾ ਹੋ ਗਿਆ ਹੈ। ਇਸ ਵਾਸਤੇ ਉਹਨਾਂ ਜਿਨ੍ਹਾਂ ਨਿਰੰਕਾਰ ਦੀ ਪ੍ਰੇਮਾ ਭਗਤੀ ਕਰਨ ਦੀ ਰੀਤੀ ਨੂੰ ਜਾਣਿਆ, ਕਬੀਰ ਸਾਹਿਬ ਕਹਿੰਦੇ ਉਹ ਖਾਲਸੇ, ਖਾਲਸ ਸ਼ੁੱਧ ਬ੍ਰਹਮ ਸਰੂਪ ਹੋ ਗਿਆ। ਸ਼ੁੱਧ ਜੀ ਨੂੰ ਖਾਲਸ ਕਹਿੰਦੇ, ਬ੍ਰਹਮ ਦੀ ਮਾਇਆ ਮਲ ਵਿਦਿਆ ਤੋਂ ਰਹਿਤ ਹੋਣ ਕਰਕੇ ਸ਼ੁੱਧ ਆ। ਇਸ ਵਾਸਤੇ ਮਹਾਰਾਜ ਨੇ ਖਾਲਸੇ ਦੀ ਵਿਆਖਿਆ ਕੀਤੀ ਹੈ, ਜਾਗਤ ਜੋਤ ਜਾਪਣ, ਇਸ ਵਾਸਤੇ ਏਕ ਬਿਨਾ ਮਨ ਨੈਕਨ ਅੰਨ, ਪੂਰਨ ਪ੍ਰੇਮ ਪ੍ਰੀਤਿ ਸਜੈ ਵਰਤ, ਗੋਰ ਮੜੀ ਮਟ ਭੁੱਲ ਨਾ ਮਨ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਣ, ਪੂਰਨ ਜੋਤ ਜਗੈ ਘੱਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ। ਦਸ ਗ੍ਰੰਥ ਦੇ ਪੰਨਾ 712 ਦੇ ਉੱਤੇ ਇਹ ਬਚਨ ਜਿਹੜੇ ਲਿਖੇ ਹੋਏ ਆ। ਅਤੇ ਸਰਬਲੋਹ ਦੇ ਵਿੱਚ ਵੀ ਇਹ ਖਾਲਸੇ ਪਦ ਦੀ ਕਾਫੀ ਵਿਆਖਿਆ ਜਿਹੜੀ ਕੀਤੀ ਹੋਈ ਹੈ। ਮਹਲਾ ਦੂਜਾ। ਦੋਏ ਦੋਏ ਲੋਚਨ ਪੇਖਾ, ਹੋ ਹਰ ਬਿਨੋਰ ਨੂੰ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਇਹਦੀ ਥਾਨਕਾ ਸੰਸਾਰੀ ਪੁਰਖ ਜਿਹੜੇ ਅੱਖਾਂ ਨਾਲ ਕੀ ਦੇਖਦੇ ਆ, ਔਰ ਤੁਸੀਂ ਆਪਣਾ ਖਾਣਾ ਕੀ ਦੇਖਦੇ ਹਾਂ ਅਤੇ ਐਸਾ ਦੱਸਦੇ ਆ। ਦੋਏ ਦੋਏ ਲੋਚਨ ਪੇਖਾ, ਕਹਿੰਦੇ ਸੰਸਾਰੀ ਪੁਰਖ ਦੋ ਨੇਤਰਾਂ ਨਾਲ ਦੋਏ ਦਵੈਸ਼ ਭਾਵ ਨੂੰ ਦੇਖਣਾ ਕੀਤਾ। ਕਹਿੰਦੇ ਹਾਂ, ਮੈਂ ਪਰਮਾਤਮਾ ਤੋਂ ਮੈਨੂੰ ਹੋਰ ਕਿਸੇ ਨੂੰ ਨਹੀਂ ਵੇਖਦਾ, ਭਾਵ ਸਾਰਿਆਂ 'ਚ ਆਤਮਾ ਪਰਮਾਤਮਾ ਨੂੰ ਦੇਖ ਰਿਹਾ ਹਾਂ। ਨੈਣ ਰਹੇ ਰੰਗ ਲਾਈ, ਅਬ ਵੇਗਲ ਕਹਿਣ ਨਾ ਜਾਏ। ਜਿਹੜੇ ਦੁਨੀਆਂ ਦੇ ਲੋਕ ਆ, ਉਹਨਾਂ ਦੇ ਨੇਤਰ ਸੰਸਾਰਕ ਰੰਗ ਪ੍ਰੇਮ 'ਚ ਲੱਗ ਰਹੇ, ਔਰ ਦੁਨਿਆਵੀ ਪੁਰਖਾਂ ਕੋਲੋਂ ਸੰਸਾਰ ਗੱਲਾਂ ਤੋਂ ਇਹਨਾਂ ਦੂਜੀ ਗੱਲ ਕਹੀ ਨਹੀਂ ਜਾਂਦੀ, ਬੇਗਲ ਹੈ ਇਹ ਸੰਬੰਧ ਕਰਨਾ। ਦੋ ਦੇ ਲੋਚਨ ਪੇਖਾ, ਹੋ ਹਰ ਬਿਨ ਉਹਨਾਂ ਦੇਖਾ, ਦੋ ਪ੍ਰਤੱਖ ਨੇਤਰ, ਦੋ ਅੰਤਰੀ ਵੀ ਵੈਰਾਗ ਅਤੇ ਗਿਆਨ ਰੂਪੀ ਸੁਰਤੀ ਸਿਮਰਤੀ ਨੇਤਰਾਂ ਨਾਲ ਪਰਮਾਤਮਾ ਨੂੰ ਦੇਖ ਰਹੇ। ਪਰਮਾਤਮਾ ਨੂੰ ਔਰ ਕਿਸੇ ਨੂੰ ਨਹੀਂ ਦੇਖਦੇ। ਨੈਣ ਰਹੇ ਰੰਗ ਲਾਈ, ਕਹਿੰਦੇ ਮੇਰੇ ਜਿਹੜੇ ਨੈਣ ਨੇਤਰ ਆ ਉਹ ਪਰਮਾਤਮਾ ਦੇ ਆਨੰਦ ਵਿੱਚ ਲੱਗ ਰਹੇ ਆ। ਅਬ ਬੇਗਲ ਕਹਿਣਾ ਜਾਈ, ਨਾਮ ਤੋਂ ਬਿਨਾਂ ਬੇਗਲ, ਦੂਜੀ ਜਿਹੜੀ ਗੱਲ ਮੇਰੇ ਤੋਂ ਨਹੀਂ ਕਹੀ ਜਾਂਦੀ। ਹਮਰਾ ਭਰਮ ਗਿਆ ਪੋ ਭਗਾ, ਸਾਡਾ ਜਿਹੜਾ ਪੰਜਪੁਰ ਦਾ ਭਰਮ ਚਲੇ ਗਿਆ, ਔਰ ਮਨ ਤੋਂ ਜਮਾਂ ਦਾ ਡਰ ਵੀ ਭੱਜ ਗਿਆ, ਦੌੜ ਗਿਆ ਭਾਗਾ ਮੈਨੂੰ ਦੌੜ ਗਿਆ। ਕਿਸ ਮੌਕੇ ਡਰ ਦੂਰ ਹੋਇਆ? ਇਹ ਪੰਜਪੁਰ ਦਾ ਭਰਮ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਘ ਭਰਮ, ਵਿਕਾਰ ਬ੍ਰਹਮ ਮਿੱਤਰ ਜਗ ਸੱਤ ਹੈ, ਪੰਚੋਂ ਭਰਮ ਸੰਸਾਰ, ਇਹ ਦੂਰ ਕਿਵੇਂ ਹੁੰਦਾ? ਬਿੰਬ ਪ੍ਰਤ ਬਿੰਬ ਲੋਹਤ ਸਪਟ, ਘਟਾ ਕਾਸ ਗੁਣ ਮਾਰ, ਕੰਨ ਕੁੰਡਲ ਦਿਸ਼ਟਾਨ ਦੇ, ਪੰਚੋਂ ਭਰਮ ਨਿਵਾਰ। ਜਬ ਰਾਮ ਨਾਮ ਚਿੱਤ ਲਾਗਾ ਰਹੋ, ਜਿਸ ਵੇਲੇ ਰਮੇ ਹੋਏ ਰਾਮ ਦੇ ਨਾਮ ਸੁਣ ਚਿੱਤ ਦੀ ਵਿਰਤੀ ਲੱਗ ਗਈ, ਔਰ ਕਿਸ ਰਾਮ ਨਾਮ ਦੇ ਸਿਮਰਨ 'ਚ ਹਾਂਜੀ ਕਰਨ ਨਾਲ ਆਪਦਾ ਭਰਮ ਜਮਾਂ ਦਾ ਡਰ ਦੂਰ ਹੋਇਆ? ਪਾਤਸ਼ਾਹੀ ਦੱਸਦੇ ਆ, ਕਿਉਂਕਿ ਰਾਮ ਤਾਂ ਬਹੁਤ ਸਾਰੇ, ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਘੱਟ ਘੱਟ ਮੈਂ ਲੇਟਾ, ਇੱਕ ਰਾਮ ਕਾ ਸਗਲ ਪਸਾਰਾ, ਇੱਕ ਰਾਮ ਸਭ ਹੁੰਦੇ ਨਿਆਰਾ। ਰਾਮ ਪਰਸ ਰਾਮ ਨੂੰ ਵੀ ਕਹਿੰਦੇ, ਰਾਮ ਬਲਰਾਮ ਨੂੰ ਕਹਿੰਦੇ। ਆਪਨੇ ਕਿਹੜੇ ਰਾਮ ਦਾ ਚਿੰਤਨ ਕੀਤਾ? ਉੱਤਰ 'ਚ ਦੱਸਦੇ, ਬਾਜੀਗਰ ਡੰਕ ਵਜਾਈ, ਸਭ ਕਲਕ ਤਮਾਸੇ ਆਈ। ਜਿਸ ਨਿਰੰਕਾਰ ਰੂਪੀ ਬਾਜੀਗਰ ਨੇ ਤਦ ਇਕਸ਼ਿਤ ਬਹੁ ਹੈ ਬਹੁ ਸਿਆਮ ਪਰਜਾ ਜੇਜ, ਰੂਪ ਡੰਕ ਵਜਾਏ ਡੁਗਡਗੀ ਵਜਾਈ। ਅਥਵਾ ਜਿਸ ਨਿਰੰਕਾਰ ਰੂਪੀ ਬਾਜੀਗਰ ਨੇ ਜਬ ਉਸ ਕਰਾ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ, ਇਹ ਰੂਪੀ ਡੁਗਡਗੀ ਵਜਾਈ ਹੈ, ਸਾਰੀ ਕਲਕ ਜਿਹੜੀ ਤਮਾਸ਼ਾ ਹੈ ਰੂਪ ਹੋ ਕੇ ਆਈ। ਐਸਾ ਜਿਹੜਾ ਪਰਮੇਸ਼ਰ ਦਾ ਨਾਮ, ਉਹਦੇ 'ਚ ਮੈਂ ਚੇਦੀ ਵਿਰਤੀ ਨੂੰ ਲਾਉਣਾ ਕੀਤਾ ਹੈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵਿਆ ਅਕੇਲਾ। ਜਿਸ ਵੇਲੇ ਨਿਰੰਕਾਰ ਰੂਪੀ ਬਾਜੀਗਰ ਨੇ ਏਕੋ ਅਹੰ ਰੂਪ ਸ਼ਬਦ ਉਚਾਰ ਕੇ ਸੰਸਾਰ ਸਵਾਂਗ ਨੂੰ ਸਕੇਲਾ ਮੈਨੇ ਇਕੱਠਿਆਂ ਕੀਤਾ, ਉਹ ਆਪਣੇ ਰੰਗ ਆਨੰਦ ਵਿੱਚ ਇਕੱਲਾ ਰਵੇ ਮੈਨੇ ਇਹ ਮਿਲਿਆ ਰਹਿੰਦਾ। ਕਥਨੀ ਦਾ ਭਰਮ ਨਾ ਜਾਏ, ਸਭ ਕਥਾ ਰਹੀ ਲੁਕਾਈ। ਇਹ ਬਾਹਰ ਦੀਆਂ ਕਥਨੀਆਂ ਦੇ ਕਹਿਣ ਨਾਲ ਚਿੱਤ ਵਿੱਚੋਂ ਜਿਹੜਾ ਭਰਮ ਦੂਰ ਨਹੀਂ ਹੁੰਦਾ। ਸਾਰੀ ਦੁਨੀਆਂ ਬਾਹਰ ਦੀਆਂ ਗੱਲਾਂ ਕਥਨ ਕਰ ਰਹੀ ਹੈ, ਕਸ ਕਸ ਕੇ ਰਹਿ ਚੁੱਕੀ ਹੈ, ਪਰ ਮਰ ਰਹੀ ਹੈ। ਜਾ ਕੋ ਗੁਰਮੁਖ ਆਪ ਬਜਾਈ, ਥਾ ਕੇ ਹਿਰਦੇ ਰਹਿ ਸਮਾਈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਸਤਿਗੁਰਾਂ ਨੇ ਆਪਣੀ ਅਮੋਲਕ ਸਿੱਖਿਆ ਸਮਝਾ ਦਿੱਤੀ ਹੈ, ਉਹਨਾਂ ਪੁਰਖਾਂ ਦੇ ਅੰਤਿਸਕਰਨ ਦੇ ਵਿੱਚ ਉਹ ਪਰਮਾਤਮਾ ਸਵਾਈ ਸਾਖਸ਼ਾਤ ਪ੍ਰਗਟ ਹੋ ਰਿਹਾ ਹੈ। ਗੁਰ ਕਿੰਚਿਤ ਕਿਰਪਾ ਕਿੰਨੀ, ਸਭ ਤਨ ਮਨ ਦੇਹ ਹਰ ਲੀਨੀ। ਜਿਸ ਸਮੇਂ ਮੁੱਖ ਸਤਿਗੁਰਾਂ ਨੇ ਕਿੰਚਿਤ ਥੋੜ੍ਹੀ ਜਿੰਨੀ ਕਿਰਪਾ ਮੇਹਰ ਦੀ ਨਜ਼ਰ ਕੀਤੀ, ਉਸ ਵੇਲੇ ਤਨ ਅਤੇ ਮਨ ਚੋਂ ਇਹ ਸਾਰਾ ਇਹ ਜਿਹੜਾ ਸੀ ਸਾਰਾ ਸਰਵੰਸ ਦੇ ਕੇ ਪਰਮਾਤਮਾ ਦੀ ਭਗਤੀ ਲੈ ਲਈ। ਪਰਮਾਤਮਾ ਦੀ ਭਗਤੀ ਕਰਨ ਜਿਸ ਵੇਲੇ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਤਨ ਮਨ ਦੇਹ ਇਹ ਕਾਰਨ ਸੂਹਣ ਸਤੂਲ ਤਿੰਨੇ ਸਰੀਰ ਜਿਹੜੇ ਆ ਉਹ ਪਰਮਾਤਮਾ 'ਚ ਲੀਨ ਹੋ ਗਏ ਹਨ। ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ। ਭਗ ਜੀ ਕਹਿੰਦੇ ਮੁਖੀ ਸਤਿਗੁਰਾਂ ਦੀ ਕਿਰਪਾ ਨਾਲ ਜਦੋਂ ਉਹਦੇ ਰੰਗ ਪ੍ਰੇਮ 'ਚ ਰਾਤਾ ਪ੍ਰੇਮ 'ਚ ਲਿਵਲੀਨ ਹੋ ਗਏ, ਉਹਨਾਂ ਨੇ ਸਾਨੂੰ ਜਗ ਜੀਵਨ ਦਾਤਾ ਪਰਮਾਤਮਾ ਜਿਹੜਾ ਮਿਲਾਤਾ ਪਰਮੇਸ਼ਰ ਸਾਨੂੰ ਮਿਲ ਗਿਆ। ਇਸ ਵਾਸਤੇ ਕਿਉਂਕਿ ਪ੍ਰੇਮ ਹੀ ਇੱਕ ਐਸੀ ਚੀਜ਼ ਹੈ ਜਿਹਦੇ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਈ ਤਾਰ ਪਹਾੜੀਏ ਰਾਜੇ ਜਿਨ੍ਹਾਂ ਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਸਤਿਗੁਰਾਂ ਤੋਂ ਖੇਮਾ ਮੰਗੀ ਤੇ ਫਿਰ ਕਿਸੇ ਦੇ ਕਹੇ ਕਹਾਏ ਮਿੰਟ ਲੱਗਾ ਇਹਨਾਂ ਦੇ ਵਿਰੁੱਧ ਹੁੰਦਿਆਂ। ਅੱਜ ਬਾਦਸ਼ਾਹ ਦੀਆਂ ਫੌਜਾਂ ਨੂੰ ਵੇਖਿਆ, ਇਹਨਾਂ ਦੇ ਮਨ ਅੰਦਰ ਖਿਆਲ ਆਇਆ ਇਹਨਾਂ ਫੌਜਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਜੇ ਅਸੀਂ ਅੱਜ ਇਹਨਾਂ ਫੌਜਾਂ ਦਾ ਸਾਥ ਦੇਵਾਂਗੇ, ਅਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਇਹ ਫੌਜ ਪਕੜਨ ਵਾਸਤੇ ਆਈ ਹੈ ਉਹਨਾਂ ਨੂੰ ਹੱਥਕੜੀਆਂ ਲਾਰੀਆਂ ਜਾਣਗੀਆਂ, ਵਸਦੇ ਹੋਏ ਅਨੰਦਪੁਰ ਦੇ ਕਿਲੇ ਜਿਹੜੇ ਉਸ ਗੁਰੂ ਨੇ ਬਣਵਾਏ ਨੇ ਢਾ ਕੇ ਨੇਸਤੋ ਨਾਬੂਦ ਕਰ ਦਿੱਤੇ ਜਾਣਗੇ। ਦਰਅਸਲ ਇਹਨਾਂ ਨੂੰ ਇੱਕੋ ਹੀ ਖਤਰਾ ਸੀ, ਸ਼ੁਰੂ ਤੋਂ ਲੈ ਕੇ ਤੇ ਅਖੀਰ ਤੱਕ ਇਹੀ ਮਨ ਅੰਦਰ ਬਣਿਆ ਰਿਹਾ, ਜੇ ਸਿੱਖ ਕੌਮ ਦੀ ਚੜ੍ਹਦੀ ਕਲਾ ਰਹੀ ਸਾਰੀ ਦੁਨੀਆਂ ਜਾਗਰਤ ਹੋ ਜਾਏਗੀ ਆਪਣਾ ਹੱਕ ਮੰਗਣ ਵਾਸਤੇ, ਆਪਣੀ ਆਵਾਜ਼ ਬੁਲੰਦ ਕਰਨ ਵਾਸਤੇ ਇਹ ਤਿਆਰ ਪਰ ਤਿਆਰ ਹੋ ਜਾਣਗੇ। ਇਹਦੇ ਨਾਲੋਂ ਚੰਗਾ ਹੈ ਮੁਗਲੀਆ ਹਕੂਮਤ ਦੇ ਬਾਦਸ਼ਾਹ ਦੀ ਈਨ ਸਦਾ ਵਾਸਤੇ ਜਿਵੇਂ ਪਹਿਲਾਂ ਮੰਨਦੇ ਆ ਰਹੇ ਹਾਂ ਮਾਮਲਾ ਭਰ ਕੇ, ਪਰ ਇਹਨਾਂ ਲੋਕਾਂ ਦੇ ਉੱਤੇ ਸਾਡਾ ਇਸੇ ਤਰ੍ਹਾਂ ਦਬਦਬਾ ਬਣਿਆ ਰਹਿਣਾ ਚਾਹੀਦਾ, ਤਾਂ ਕਿ ਕੋਈ ਵੀ ਸਾਡੇ ਸਾਹਮਣੇ ਸਿਰ ਉੱਚਾ ਚੁੱਕ ਕੇ ਆਪਣੀ ਆਵਾਜ਼ ਨਾ ਬੁਲੰਦ ਕਰ ਸਕੇ। ਲਓ ਜੀ ਇਹ ਘੇਰਾ ਪੈ ਗਿਆ, ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਪਹਿਲਾਂ ਹੀ ਕਾਸ਼ਤਾਨੀ ਸਮਝਿਆ ਹੋਇਆ ਮਾਝੇ ਮਾਲਵੇ ਤੇ ਦੁਆਬੇ ਦੇ ਅੰਦਰੋਂ ਨੌਜਵਾਨ ਬਹਾਦਰ ਸੂਰਮੇ ਸੁਨੇਹ ਭੇਜ ਕੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਏ ਨੇ। ਸਿੱਖ ਆਪੋ ਆਪਣੇ ਸਾਥ ਸ਼ਸਤਰ ਤੇ ਹਥਿਆਰ ਲੋੜੀਂਦਾ ਸਮਾਨ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਨੇ। ਦੋਵੇਂ ਦਲ ਆਪੋ ਸਾਹਮਣੇ ਹੋਏ, ਇਸ ਦੀ ਤਾਕਤ ਸੀ ਯੱਗ ਲਖਤ ਹੱਲਾ ਬੋਲ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਫੌਜਾਂ ਦੇ ਉੱਤੇ ਜੇਤੂ ਹੋ ਜਾਏ। ਮੂੰਹ ਤੋੜਵਾ ਜਵਾਬ ਗੁਰਸਿੱਖਾਂ ਦੇ ਵੱਲੋਂ ਮਿਲਿਆ, ਆਪਣੇ ਕਦਮੇ ਨਾਲ ਪਿੱਛੇ ਹਟਾਏ। ਮੁੱਕਦੀ ਗੱਲ, ਕਈ ਮਹੀਨੇ ਦਾ ਘੇਰਾ ਲੰਮਾ ਹੋ ਗਿਆ, ਅਖੀਰਲੇ ਸਮੇਂ ਤੱਕ ਹਾਰ ਹੰਬ ਚੁੱਕੇ ਇਹ ਬਾਈ ਤਾਰ ਪਹਾੜੀਏ ਰਾਜੇ ਤੇ ਮੁਗਲ ਬਾਦਸ਼ਾਹ ਦੀਆਂ ਚਾਰੇ ਹੀ ਸਟੇਟਾਂ ਦੀਆਂ ਫੌਜਾਂ ਪਹੁੰਚੀਆਂ ਹੋਈਆਂ। ਇਹਨਾਂ ਨੇ ਵਿਉਧਬੰਦੀ ਅਨੁਸਾਰ ਤਰਲਾ ਲੈ ਕੇ ਕੁਰਾਨ ਦੀ ਕਸਮ ਖਾ ਕੇ ਸੁਨੇਹਾ ਦੇ ਕੇ ਆਖਿਆ, ਦਾਤਾਰ ਜੀ ਸਾਡੀ ਇੱਜ਼ਤ ਦਾ ਸਵਾਲ ਹੈ, ਕਈ ਮਹੀਨੇ ਹੋ ਗਏ ਘੇਰਾ ਪਿਆ ਹੋਇਆ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਜੇ ਤੁਸੀਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕੁਝ ਸਮੇਂ ਵਾਸਤੇ ਛੱਡ ਜਾਓ, ਅਸੀਂ ਤੁਹਾਡੇ ਉੱਤੇ ਹਮਲਾਵਰ ਨਹੀਂ ਹੋਵਾਂਗੇ, ਸਿਰਫ ਅਸੀਂ ਦੁਨੀਆਂ ਨੂੰ ਮੂੰਹ ਖੋਣ ਜੋਗੇ ਰਹਿ ਜਾਵਾਂਗੇ ਕਿ ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾ ਲਿਆ। ਮੇਰੇ ਗੁਰਦੇਵ ਸਤਿਗੁਰੂ ਇਹਨਾਂ ਸਾਰੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਅੱਜ ਮੇਰੇ ਦਾਤਾਰ ਜੀ ਨੇ ਕੁਝ ਖਤਨਾ ਦੇ ਉੱਤੇ ਕਈ ਮਹੀਨਿਆਂ ਦਾ ਇਹਨਾਂ ਕਿਲਿਆਂ ਦੇ ਅੰਦਰ ਪਿਆ ਹੋਇਆ ਕੁਝ ਕੂੜਾ ਭਰ ਕੇ ਬਾਹਰ ਤੋੜ ਦਿੱਤੀਆਂ, ਰਾਤ ਦੇ ਹਨੇਰੇ ਅੰਦਰ ਜਗਦੀਆਂ ਹੋਈਆਂ ਮਿਸਾਲਾਂ ਜਾਂਦੀਆਂ ਵੇਖੀਆਂ, ਲੁਭਾਏਮਾਨ ਹੋਇਆ ਦਿਲ ਇਹਨਾਂ ਫੌਜਾਂ ਦਾ, ਉਹ ਗੁਰੂ ਕਾ ਖਜ਼ਾਨਾ ਜਾ ਰਿਹਾ, ਇਹਨੂੰ ਕਿਵੇਂ ਲੰਘ ਦਿੱਤਾ ਜਾਣ, ਕਿਵੇਂ ਲੰਘ ਦਿੱਤਾ ਜਾਏ। ਕੁੱਕ ਦੀ ਗੱਲ, ਹਮਲਾਵਰ ਹੋ ਕੇ ਆਣ ਪਏ ਪਰ ਕੁਝ ਵੀ ਪੱਲੇ ਨਾ ਪਿਆ ਨਮੋਸ਼ੀ ਤੋਂ ਇਲਾਵਾ। ਜਿਹੜੇ ਸਿੱਖ ਨਾਲ ਤੁਰੇ ਸਨ ਐਸਾ ਦੇ ਵਾਪਸ ਕਿਲੇ ਦੇ ਅੰਦਰ ਆਣ ਦਾਖਲ ਹੋਏ। ਪਰ ਅੱਜ ਵੀ ਮੈਂ ਗੱਲ ਕਰਾਂ 1704 ਦੇ ਅੰਦਰ 6 ਤੇ 7 ਉਹ ਦੀ ਮਲਵੀਂ ਰਾਤ, ਦਸੰਬਰ ਦਾ ਮਹੀਨਾ, ਕਹਿਣਾ ਦੀ ਅੱਤ ਦੀ ਪੈਂਦੀ ਹੋਈ ਸਰਦੀ ਵਿੱਚ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਅਜੇ ਸਾਹਿਬ ਜੀ ਸਰਸਾ ਦੇ ਕਿਨਾਰੇ ਤੱਕ ਨਹੀਂ ਪਹੁੰਚੇ, ਕੀਰਤਪੁਰ ਸਾਹਿਬ ਤੋਂ ਲਗਭਗ 6 ਮੀਲ ਦਾ ਸਫ਼ਰ ਹੈ। ਇਹਨਾਂ ਬਾਈ ਤਾਰ ਪਹਾੜੀ ਰਾਜੇ ਤੇ ਮੁਗਲੀਆ ਹਕੂਮਤ ਦੀਆਂ ਫੌਜਾਂ ਨੇ ਆਪਣੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਸਿੱਕੇ ਤੇ ਟੰਗ ਕੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਹੱਲਾ ਬੋਲ ਦਿੱਤਾ ਹੈ। ਆਓ ਸਰਸਾ ਦੇ ਵਿੱਚ ਵੇਖੀਏ, ਜਿੱਥੇ ਬਰਸਾਤ ਹੋਣ ਕਾਰਨ ਪਹਾੜਾਂ ਦੇ ਵਿੱਚ ਇਸ ਸਰਸਾ ਦੇ ਅੰਦਰ ਤੇਜ਼ ਪਾਣੀ ਦਾ ਵਹਾਅ ਚੱਲ ਰਿਹਾ ਹੈ, ਭਰਿਆ ਚੱਲਦਾ ਹੈ ਸਰਸਾ ਨਾਲਾ, ਅਗੇਰੇ ਸਰਸਾ ਦੇ ਪਾਣੀ ਤੇਜ਼ ਵਹਾਅ ਹੈ ਤੇ ਮਗਰ ਦੁਸ਼ਮਣ ਦਲ ਜਿਹੜਾ ਖੂਨ ਪੀਣ ਵਾਸਤੇ ਕਾਲਾ ਹੈ ਮਾਰੋ ਮਾਰ ਕਰਦੇ, ਕਿਤੇ ਜੈ ਦੇਵਾਂ ਦੇ ਨਾਰਿਆਂ ਦੀ ਆਵਾਜ਼ ਆਉਂਦੀ ਹੈ, ਕਿਸੇ ਪਾਸੇ ਅਲੀ ਅਲੀ ਦੇ ਨਾਰੇ ਗੂੰਜਦੇ ਹੋਏ ਨਜ਼ਰ ਆ ਰਹੇ ਸਨ, ਮਗਰ ਦੁਸ਼ਮਣ ਦਲ ਹੈ ਅੱਗੇ ਸਰਸਾ ਰਸਤਾ ਰੋਕ ਕੇ ਖੜੀ ਹੈ। ਪਰ ਧੰਨ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੋਂ ਸਰਸਾ ਨੂੰ ਪਾਰ ਕਰਨ ਲੱਗਿਆ ਕੀ ਕੁਝ ਵਾਪਰਿਆ, ਮੇਰੇ ਸਤਿਗੁਰਾਂ ਨੇ ਕੀ ਹੁਕਮ ਦਿੱਤਾ, ਇੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਰਿਵਾਰ ਗੁਰਸਿੱਖਾਂ ਦੇ ਨਾਲ ਕੀ ਕੁਝ ਵਾਪਰਿਆ। ਉਸ ਵੇਲੇ ਦਾ ਨਕਸ਼ਾ ਢਾਡੀ ਜੱਥਾ ਇਹਨਾਂ ਅੱਖਰਾਂ ਵਿੱਚ ਹੇ ਇਉਂ ਕਹਿ ਰਿਹਾ।

ਬਾਦਸ਼ਾਹ ਜੀ ਜਦੋਂ ਸਰਸਾ ਦੇ ਕੰਢੇ ਤੇ ਪਹੁੰਚੇ ਨੇ, ਯਾਦ ਰੱਖੋ ਇਤਿਹਾਸ ਦੀ ਰਾਏ ਅਨੁਸਾਰ ਅੰਮ੍ਰਿਤ ਵੇਲਾ ਹੋ ਚੁੱਕਾ ਹੈ। ਪਿੱਛੇ ਦੁਸ਼ਮਣ ਦਲ ਟਿੱਡੀ ਦਲ ਐਲੀ ਐਲੀ ਪੁਕਾਰਦਾ ਆਉਂਦਾ ਹੈ, ਅੱਗੇ ਸਰਸਾ ਰਸਤਾ ਰੋਕ ਕੇ ਖੜੀ ਹੈ। ਅਤ ਮੁਸ਼ਕਲ ਦਾ ਸਮਾਂ ਹੈ, ਪਰ ਫਿਰ ਵੀ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਅੰਮ੍ਰਿਤ ਵੇਲਾ ਹੋ ਗਿਆ ਹੈ। ਅੰਮ੍ਰਿਤ ਵੇਲੇ ਗੁਰੂ ਕਾ ਸਿੱਖ ਉਸ ਪਰਿਪੂਰਨ ਪਰਮੇਸ਼ਵਰ ਪਰਮਾਤਮਾ ਦੀ ਯਾਦ ਅੰਦਰ ਸਿਮਰਨ ਵਿੱਚ ਜੁੜਦਾ ਹੈ, ਗੁਰਬਾਣੀ ਪੜ੍ਹਦਾ ਹੈ। ਮੇਰੇ ਸਾਹਿਬ ਸੱਚੇ ਸਤਿਗੁਰਾਂ ਨੇ ਆਪਣੇ ਵੱਲੋਂ ਗੁਰਸਿੱਖ ਯੋਧਿਆਂ ਨੂੰ ਤੋਰਿਆ ਹੈ, ਆਉਂਦੇ ਦੁਸ਼ਮਣ ਨੂੰ ਡੱਕਾ ਪਾ ਦਿਓ, ਇੱਥੇ ਦੀਵਾਨ ਸਜੇਗਾ। ਸਤਿਗੁਰਾਂ ਨੇ ਇਲਾਹੀ ਬਾਣੀ ਦੇ ਜਾਪ ਕੀਤੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਹੈ। ਕਿਆ ਕਮਾਲ ਹੈ, ਇੱਕ ਪਾਸੇ ਜੰਗ ਵਿੱਚ ਸ਼ਸਤਰ ਖੜਕਦੇ ਨੇ ਤੇ ਦੂਜੇ ਪਾਸੇ ਸਾਜ ਖੜਕਦੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ। ਇਹ ਸਾਡੇ ਵਾਸਤੇ ਪੂਰਨੇ ਪਾਏ ਜਾ ਰਹੇ ਸਨ। ਗੁਰਸਿੱਖਾਂ ਸਮਾਂ ਦੁੱਖ ਦਾ ਹੋਵੇ ਭਾਵੇਂ ਸੁੱਖ ਦਾ ਹੋਵੇ, ਉਸ ਪ੍ਰਭੂ ਪਰਮੇਸ਼ਰ ਦਾ ਲੜਨਾ ਛੱਡੀ ਉਸ ਦਾਤੇ ਦੇ ਚਰਨਾਂ ਦੇ ਨਾਲ ਜੁੜਿਆ ਰਹੇਗਾ ਤੇ ਸੁੱਖ ਫਿਰ ਆ ਜਾਣਗੇ। ਜੇ ਗੁਰੂ ਦੇ ਨਾਲੋਂ ਟੁੱਟ ਗਿਆ, ਗੁਰੂ ਦੇ ਨਾਲੋਂ ਟੁੱਟ ਜਾਣ ਵਿੱਚ ਹੀ ਦੁੱਖਾਂ ਦੀ ਖੰਡ ਹੈ, ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਵਿੱਚ ਹੀ ਸੁੱਖ ਹੈ। ਪਿਆਰੇ ਗੁਰਸਿੱਖੋ, ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਇੱਕ ਗੱਲ ਧਿਆਨ ਵਿੱਚ ਰੱਖੀਏ, ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਘੇਰਾ ਪਿਆ, ਕਈ ਮਹੀਨੇ ਗੁਜ਼ਰ ਚੁੱਕੇ ਨੇ, ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੰਘ ਉਸ ਵਾਹਿਗੁਰੂ ਦੀ ਰਜਾ ਦੇ ਵਿੱਚ ਸਮਾਂ ਅਗੇਰੇ ਲਗਾ ਰਹੇ ਸਨ। ਭਾਵੇਂ ਅੱਧ ਮੁਸੀਬਤ ਦਾ ਸਮਾਂ ਸੀ, ਲੱਖਾਂ ਦੀ ਗਿਣਤੀ ਵਿੱਚ ਫੌਜ, ਇਲਾਕੇ ਦਾ ਮਲਖਈਆ ਲੁੱਟ ਮਾਰ ਕਰਨ ਵਾਲਾ ਇਕੱਠਾ ਕੀਤਾ ਹੋਇਆ, ਦੁਸ਼ਮਣ ਘੇਰਾ ਪਾ ਕੇ ਬੈਠਾ, ਸੌਖਾ ਉਹ ਵੀ ਨਹੀਂ ਸੀ। ਯਾਦ ਰੱਖੋ, ਇੰਨਾ ਲੰਮਾ ਘੇਰਾ ਪੈ ਜਾਏ, ਚਾਰ ਚੁਫੇਰੇ ਦੇ ਇਲਾਕੇ ਜਿਹੜੇ ਨੇ, ਪਿੰਡਾਂ ਦੇ ਪਿੰਡ, ਐਸੀਆਂ ਫੌਜਾਂ ਉਜਾੜ ਦਿਆ ਕਰਦੀਆਂ ਨੇ, ਲੋਕ ਤਰਾਸ ਤਰਾਸ ਕਰ ਉੱਠਦੇ ਨੇ, ਜਿੰਨਾ ਦੀ ਇੱਜ਼ਤ ਵੀ ਖਵਾਰ ਕੀਤੀ ਜਾਂਦੀ, ਤਨ ਤੇ ਤਨ ਸਾਰਾ ਕੁਝ ਲੁੱਟਿਆ ਜਾਂਦਾ, ਬਰਬਾਦ ਕੀਤਾ ਜਾਂਦਾ। ਇੰਨੇ ਲੰਮੇ ਸਮੇਂ ਦੇ ਅੰਦਰ ਚਾਰ ਚੁਫੇਰੇ ਦੇ ਲੋਕ ਇਹਨਾਂ ਫੌਜਾਂ ਦੇ ਹਮਦਰਦੀ ਨਾ ਬਣ ਕੇ ਇਹਨਾਂ ਦੇ ਖਿਲਾਫ਼ ਹੋ ਜਾਂਦੇ ਨੇ, ਜਿਨ੍ਹਾਂ ਨੂੰ ਘੇਰਾ ਪਿਆ ਹੁੰਦਾ ਹੈ ਉਹਨਾਂ ਦੇ ਹਮਾਇਤੀ ਬਣ ਜਾਂਦੇ ਨੇ। ਔਰੰਗਜ਼ੇਬ ਪਾਤਸ਼ਾਹ ਵੀ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਹ ਸਰਕਾਰ ਦੇ ਵਕਾਰ ਦਾ ਸਵਾਲ ਬਣ ਜਾਂਦਾ ਹੈ। ਭਾਵੇਂ ਉਦੋਂ ਦਾ ਸਮਾਂ ਹੈ, ਭਾਵੇਂ ਅੱਜ ਤੋਂ 30 ਸਾਲ ਪਹਿਲਾਂ ਜਾਂ ਅੱਜ ਦੀ ਗੱਲ ਕਰ ਲਈਏ, ਹਮੇਸ਼ਾ ਸਰਕਾਰਾਂ ਐਸੇ ਜ਼ੁਲਮ ਕਰਦੀਆਂ ਨੇ, ਭਾਵੇਂ ਨਿਰਦੋਸ਼ਾਂ ਦਾ ਖੂਨ ਕਿਉਂ ਨਾ ਬਹਾਉਣਾ ਪਏ, ਅੱਤ ਦਾ ਜ਼ੁਲਮ ਕਿਉਂ ਨਾ ਕਰਨਾ ਪਏ, ਪਰ ਆਪਣੇ ਵਕਾਰ ਦਾ ਸਵਾਲ ਬਣਾ ਕੇ ਜ਼ੁਲਮ ਕਰਨ ਤੋਂ ਵੀ ਕਦੇ ਸਰਕਾਰਾਂ ਨਹੀਂ ਟਲਦੀਆਂ। ਸੋ ਜੀ, ਅੱਜ ਲੰਮੇ ਘੇਰੇ ਤੋਂ ਤੰਗ ਆ ਕੇ ਇਹਨਾਂ ਨੇ ਜਿੱਥੇ ਬੇਨਤੀ ਕੀਤੀ ਸੀ, ਮੇਰੇ ਸਾਹਿਬ ਸੱਚੇ ਪਾਤਸ਼ਾਹ ਤਾਂ ਅੱਜ ਸਰਸਾ ਦੇ ਕਿਨਾਰੇ ਤੇ ਪਹੁੰਚ ਗਏ, ਪਰ ਇਹਨਾਂ ਜ਼ਾਲਮ ਸਰਕਾਰਾਂ ਦੇ ਨੁਮਾਇੰਦਿਆਂ ਇਹਨਾਂ ਫੌਜਾਂ ਨੇ ਹਮਲਾ ਕਰ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਵਾਨ ਦੀ ਕੀਤੀ ਹੈ ਸਮਾਪਤੀ, ਸਿੰਘੋ ਛਾਲਾਂ ਮਾਰ ਦਿਓ ਇਸ ਸਰਸਾ ਦੇ ਅੰਦਰ। ਉਹ ਦਾ ਮਹੀਨਾ ਕਹਿਰਾਂ ਦੀ ਅੱਤ ਦੀ ਪੈਂਦੀ ਹੋਈ ਸਰਦੀ, ਮੇਰੇ ਸਤਿਗੁਰਾਂ ਦੇ ਹੁਕਮ ਮੁਤਾਬਕ ਗੁਰਸਿੱਖ ਤਿਲ ਪਏ ਨੇ ਇਸ ਸਰਸਾ ਦੇ ਤੇਜ ਪਾਣੀ ਦੇ ਵਹਾਅ ਅੰਦਰ। ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੂਰਮੇ, ਜਿਹੜੇ ਪਹਾੜ ਵਾਂਗ ਆਪਣੀਆਂ ਛਾਤੀਆਂ ਡਾਹ ਕੇ ਆਈਆਂ ਹੋਈਆਂ ਮੁਗਲ ਫੌਜਾਂ ਦਾ ਮੁਕਾਬਲਾ ਕਰ ਰਹੇ ਸਨ, ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੇ ਇੱਥੇ ਬੜੇ ਅੱਤ ਦੇ ਆਹੂ ਲਾਏ ਨੇ ਜ਼ਾਲਮ, ਇਹਨਾਂ ਸਰਕਾਰਾਂ, ਇਹਨਾਂ ਲੋਕਾਂ, ਇਹਨਾਂ ਫੌਜਾਂ ਦੇ। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਜੂਝ ਰਿਹਾ, ਭਾਈ ਉਦੈ ਸਿੰਘ ਜੀ ਇਹਨਾਂ ਦਾ ਸਾਥ ਦੇ ਰਹੇ ਸਨ, ਦੁਸ਼ਮਣ ਦਲਾਂ ਦਾ ਮੁਕਾਬਲਾ ਕਰਦੇ ਕਰਦੇ ਸ਼ਹਾਦਤ ਦਾ ਜਾਮ ਪੀ ਗਏ। ਜਿੱਥੇ ਅੱਜ ਪਰਿਵਾਰ ਵਿਛੋੜਾ ਸਾਹਿਬ ਬਣਿਆ ਹੋਇਆ, ਉੱਥੇ ਭਾਈ ਉਦੈ ਸਿੰਘ ਜੀ ਦਾ ਨਾਮ ਦੀਵਾਨ ਹਾਲ ਅੱਜ ਵੀ ਉੱਥੇ ਦਰਸ਼ਨ ਦਿਦਾਰੇ ਸੰਗਤਾਂ ਕਰਦੀਆਂ ਨੇ। ਖੈਰ, ਸਾਹਿਬਜ਼ਾਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਅਣ ਮਿਲੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ। ਇਸ ਤੋਂ ਅਗੇਰੇ ਸਤਿਗੁਰਾਂ ਦਾ ਪਰਿਵਾਰ ਇੱਥੇ ਵਿਛੜ ਗਿਆ, ਖੇਰੂ ਖੇਰੂ ਹੋ ਗਿਆ। ਮੇਰੇ ਸਾਹਿਬ ਜੀ ਦੇ ਨਾਲ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਜੀ। ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ, ਜੋ ਪਹਿਲਾਂ ਹੀ ਲੱਗੀ ਹੋਈ ਡਿਊਟੀ ਅਨੁਸਾਰ ਭਾਈ ਮਨੀ ਸਿੰਘ ਜੀ ਤੇ ਨਾਲ ਹੋਰ ਜਥਾ ਹੈ। ਪਰ ਇਸ ਸਰਸਾ ਦੇ ਵਿੱਚ ਤੇਜ਼ ਪਾਣੀ ਦਾ ਵਹਾਅ, ਇੱਕ ਥਾਂ ਤੇ ਸਾਰੇ ਨਾ ਰਹਿ ਸਕੇ, ਜਿਸ ਪਾਸੇ ਨੂੰ ਕੋਈ ਵਿਹੜ ਵਿੱਚ ਰੁੜ ਗਿਆ, ਇੱਕ ਦੂਜੇ ਨੂੰ ਮਿਲਣ ਦੀ ਆਸ ਨਾ ਰਹੀ, ਫਿਰ ਜਿਸ ਪਾਸੇ ਰਸਤਾ ਮਿਲਿਆ ਉਸ ਪਾਸੇ ਨੂੰ ਹੋ ਤਰੇ। ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ, ਭਾਈ ਜਵਾਹਰ ਸਿੰਘ ਜੀ, ਭਾਈ ਧੰਨਾ ਸਿੰਘ ਜੀ ਅਧਿਆਪਕ, ਇਹਨਾਂ ਦੇ ਨਾਲ ਦਿੱਲੀ ਵੱਲ ਨੂੰ ਹੋ ਤਰੇ ਤੇ ਦਿੱਲੀ ਜਾ ਪਹੁੰਚੇ ਨੇ। ਬਜ਼ੁਰਗ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਪਿੰਡ ਖੇੜੀ ਵੱਲੇ ਚਲੇ ਗਏ।
ਪਿਆਰੇ ਗੁਰਸਿੱਖੋ, ਇੱਥੇ ਸ਼ਹਿਰ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਸਰਸਾ ਨਦੀ ਤੇ ਵਰਤਿਆ ਇੰਜ ਭਣ, ਸਰਸਾ ਨਦੀ ਤੇ ਵਰਤਿਆ ਇੰਜ ਭਣ, ਸਿੰਘ ਸਿੰਘਾਂ ਤੋਂ ਬੇਸ਼ੁਮਾਰ ਵਿਛੜੇ, ਕਲਗੀ ਤਾਰ ਤੋਂ ਵਿਛੜ ਗਈ ਮਾਂ ਗੁਜਰੀ, ਕਈ ਸਿੰਘ ਵਿਛੜੇ ਸੇਵਾਦਾਰ ਵਿਛੜੇ, ਫਤਿਹ ਸਿੰਘ ਜੀ ਲਾਡਲੇ ਜੋਰਾ ਵਰ ਤੋਂ ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮਣਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟ ਦਾ ਤਾਰ ਵਿਛੜੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਰਿਵਾਰ ਦਾ ਵਿਛੋੜਾ ਪੈ ਗਿਆ। ਸਾਹਿਬ ਸਤਿਗੁਰੂ ਜੀ ਅੱਗੇ ਵਧੇ ਨੇ, ਅੱਜ ਜਿੱਥੇ ਰੋਪੜ ਦੇ ਨਜ਼ਦੀਕ ਬਣਿਆ ਹੋਇਆ ਉਹ ਪਵਿੱਤਰ ਅਸਥਾਨ ਜਿਹਨੂੰ ਅਸੀਂ ਭੱਠਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਮੇਰੇ ਗੁਰਦੇਵ ਸਤਿਗੁਰੂ ਜੀ ਉਸ ਥਾਂ ਤੇ ਜਾ ਪਹੁੰਚੇ ਨੇ, ਬਣਦਾ ਹੋਇਆ ਇਹ ਭੱਠਾ। ਇੱਥੋਂ ਦੇ ਕੁਝ ਕਰਿੰਦੇ ਇਸ ਥਾਂ ਤੇ ਮੌਜੂਦ ਨੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕੋਈ ਸਾਥੀ ਸਿੰਘਾਂ ਦੇ ਸਮੇਤ ਜਦੋਂ ਇੱਥੇ ਪਹੁੰਚੇ ਨੇ, ਸਾਹਿਬ ਨੇ ਆਵਾਜ਼ ਦੇ ਕੇ ਆਖਿਆ ਭਾਈ ਇੱਥੇ ਕੋਈ ਜਗ੍ਹਾ ਹੈ ਜਿੱਥੇ ਕੁਝ ਸਮਾਂ ਆਰਾਮ ਕਰ ਲਿਆ ਜਾਏ, ਕੁਝ ਸਮਾਂ ਟਿਕ ਲਿਆ ਜਾਏ? ਪਰ ਹਰ ਇੱਕ ਬੰਦਾ ਇੰਨੀ ਸੋਝੀ ਰੱਖਣ ਵਾਲਾ ਨਹੀਂ, ਤੇ ਫਿਰ ਸਮਾਂ ਵੀ ਉਹ। ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਇਹ ਆਵਾਜ਼ ਦਿੱਤੀ, ਇੱਥੋਂ ਦੇ ਕੰਮ ਕਰਨ ਵਾਲੇ ਕਰਿੰਦੇ ਉਹਨਾਂ ਨੇ ਇਸ ਗੱਲ ਨੂੰ ਜਵਾਬ ਵਿੱਚ ਦਿੰਦਿਆਂ ਹੋਇਆ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਇੱਥੇ ਜਗ੍ਹਾ ਆਰਾਮ ਕਰਨ ਵਾਸਤੇ? ਇੱਥੇ ਤੇ ਸਿਰਫ ਆ ਬਲਦਾ ਹੋਇਆ ਭੱਠਾ ਹੈ, ਇਹਦੇ ਤੋਂ ਇਲਾਵਾ ਹੋਰ ਕੋਈ ਥਾਂ ਨਹੀਂ ਜੇ ਇੱਥੇ ਕਿਸੇ ਨੇ ਟਿਕਾਣਾ ਕਰਨਾ ਹੋਵੇ ਤੇ ਕਰ ਸਕਦਾ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਮੋੜੀ ਵਾਗ ਆਪਣੇ ਘੋੜੇ ਦੀ ਉਸ ਪਾਸੇ ਨੂੰ ਕਰ ਦਿੱਤਾ ਹੈ। ਆਓ ਸਰਵਣ ਕਰੀਏ ਇਸ ਰਚਨਾ ਦੇ ਅੰਦਰ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਇਹ ਵੀ ਇੱਕ ਨਿਰਾਲਾ ਕੌਤਕ ਤੇ ਜੋਧ ਹੈ। ਗੁਰਦੇਵ ਸਤਿਗੁਰਾਂ ਦਾ ਘੋੜਾ ਅੱਗੇ ਵਧਦਾ ਗਿਆ, ਬਲਦਾ ਹੋਇਆ ਭੱਠਾ, ਅੱਗ ਦੀਆਂ ਨਿਕਲਦੀਆਂ ਹੋਈਆਂ ਦੇਸ਼ ਦੇ ਵਿੱਚੋਂ ਲਾਟਾਂ ਸਨ। ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਘੋੜੇ ਨੇ ਆਪਣੇ ਪੌੜਾਂ ਦੀ ਛਾਪ ਲਾ ਦਿੱਤੀ। ਕੀ ਕੁਝ ਵਾਪਰਿਆ ਸਰਵਣ ਕਰੋ, ਇਹਨਾਂ ਅੱਖਰਾਂ ਵਿੱਚ ਤੁਹਾਡੀ ਜੱਥਾ ਇਹ ਕਹਿ ਰਿਹਾ।

0: ਚੜ ਗਈ ਧਾਰ ਦੇ ਖਾਨ ਚੋ ਨਿਆਰੇ ਓ ਭੱਠਾ ਠੰਡਾ ਹੋ ਗਿਆ ਕੁਦਰਤ ਦੇ ਕਾਰੇ ਓ ਭੱਠਾ ਠੰਡਾ ਹੋ ਗਿਆ ਕੁਦਰਤ ਦੇ ਕਾਰੇ ਓ ਭੱਠਾ ਠੰਡਾ ਹੋ ਗਿਆ ਕੁਦਰਤ ਦੇ ਕਾਰੇ ਓ
1: ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾਓ, ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਆਪ ਗੁਰੂ ਸਮਰੱਥ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਆਪ ਪਹੁੰਚੇ ਨੇ। ਉਹ ਗੁਰੂ ਕਾ ਸਿੱਖ ਸਤਿਗੁਰਾਂ ਦਾ ਨਾਮ ਲੈ ਕੇ ਬਲਦੀ ਭੱਠੀ ਵਿੱਚ ਬਹਿ ਜੇ ਤੇ ਸੇਕ ਨਹੀਂ ਲੱਗਦਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਅਨੰਦ ਸੇਵਕ, ਜਿਹਨੂੰ ਸਤਿਗੁਰਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਵਚਨ ਕੀਤਾ ਸੀ, ਬਾਬਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਗੁਰਸਿੱਖੋ, ਪੱਟੀ ਦੇ ਮਿਰਦਿਆਂ ਦੇ ਮਹੱਲਾ ਵਿੱਚੋਂ ਜਿਹੜੇ ਸੰਗਤ ਕੋਲੋਂ ਇਹਨਾਂ ਖੋਏ ਹੋਏ ਦੁਸ਼ਾਲੇ ਸਨ, ਉਹ ਆਪਣੇ ਢੰਗ ਤਰੀਕੇ ਦੇ ਨਾਲ ਲੈ ਕੇ ਜਦੋਂ ਮਹੱਲਾ ਤੋਂ ਬਾਹਰ ਆ ਗਏ, ਪਤਾ ਲੱਗ ਗਿਆ ਬਿਗਲ ਵੱਜ ਗਿਆ, ਫੌਜਾਂ ਨੇ ਨਾਕਾਬੰਦੀ ਕਰ ਲਈ ਚਾਰ ਚੁਫੇਰੇ। ਬਾਬਾ ਬਿਧੀ ਚੰਦ ਨੇ ਇੱਕ ਪਟਿਆਰੇ ਨੂੰ ਆਖਿਆ, ਕੋਈ ਥਾਂ ਹੈ ਜਿੱਥੇ ਕੁਝ ਸਮਾਂ ਇਸ ਪੁਲਿਸ ਫੌਜ ਦੀਆਂ ਨਜ਼ਰਾਂ ਤੋਂ ਓਹਲੇ ਹੋ ਕੇ ਬਹਿ ਜਾਵਾਂ? ਪਠਿਆਰੇ ਨੇ ਆਖਿਆ, ਮਿੱਤਰਾਂ, ਮੇਰੇ ਕੋਲ ਕੋਈ ਇਹੋ ਜਿਹਾ ਥਾਂ ਨਹੀਂ, ਸਿਰਫ ਆ ਬਲ ਦਾ ਪਾਠੀ ਹੈ। ਬਾਬਾ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਕਰਕੇ ਅਰਦਾਸ, ਇਸ ਪੱਟ ਵਿੱਚ ਬਹਿ ਗਏ ਤੇ ਸ਼ਬਦ ਪੜ੍ਹਦੇ ਨੇ, ਓਟ ਲੈ ਲਈ, ਗੁਰੂ ਦੀ ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਅੱਜ ਗੁਰਦੁਆਰਾ ਪਾਠ ਸਾਹਿਬ ਜ਼ਿਲ੍ਹਾ ਤਰਨ ਤਾਰਨ ਸਾਹਿਬ ਪੱਟੀ ਸ਼ਹਿਰ ਦੇ ਵਿੱਚ ਸੁਭਾਈਮਾਨ ਹੈ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੋਤਰੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਇਸ ਅਸਥਾਨ ਤੇ ਪਹੁੰਚੇ। ਕਰਿੰਦਿਆਂ ਨੇ ਆਪਣੇ ਵੱਲੋਂ ਚਲਾਕੀ ਦੀ ਭਰੀ ਗੱਲ ਕਰਦੇ ਆਖਿਆ, ਮਹਾਰਾਜ ਸਿਰਫ ਆ ਭੱਠਾ ਹੈ, ਮੇਰੇ ਸਾਹਿਬ ਦਾਤਾਰ ਜੀ ਨੇ ਘੋੜੇ ਦਾ ਰੁੱਖ ਉਸ ਪਾਸੇ ਨੂੰ ਕੀਤਾ, ਚੱਲਦਾ ਹੋਇਆ ਘੋੜਾ ਭੱਠੇ ਦੀ ਛਾਤੀ ਤੇ ਜਾ ਖੜਾ ਹੈ। ਜਦੋਂ ਸਾਹਿਬ ਜੀ ਦੇ ਉਸ ਘੋੜੇ ਤੇ ਪੌੜ ਲੱਗੇ, ਇਤਿਹਾਸ ਕਹਿੰਦਾ ਹੈ ਤਪਦਾ ਹੋਇਆ ਭੱਠਾ ਜਿਹੜਾ ਸੀ ਐਨ ਸ਼ਾਂਤ ਠੰਡਾ ਸੀਤ ਹੋ ਗਿਆ, ਬਲ ਦੇ ਅੰਗਿਆਰ ਉਹ ਵੀ ਅੱਜ ਬਰਫ ਵਰਗੇ ਬਣ ਗਏ। ਜਦੋਂ ਇਹ ਨਿਰਾਲਾ ਕੌਤਕ ਇਹ ਚੋਜ ਇਸ ਭੱਠੇ ਤੇ ਕੰਮ ਕਰਨ ਵਾਲੇ ਕਰਿੰਦਿਆਂ ਨੇ, ਨੌਕਰਾਂ ਨੇ ਵੇਖਿਆ, ਇਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਦਿਲ ਅੰਦਰ ਪਛਤਾਵਾ ਉੱਠਿਆ, ਮਨਾ ਕਾਹਨੂੰ ਐਸਾ ਕੀਤਾ, ਇਹ ਤਾਂ ਕੋਈ ਬਲੀ ਹੈ, ਇਹ ਕੋਈ ਰੱਬ ਦਾ ਪਿਆਰਾ ਸੱਚਮੁੱਚੀ ਖੁਦਾ ਦਾ ਰੂਪ ਹੈ, ਅਸੀਂ ਪਹਿਚਾਣ ਨਹੀਂ ਸਕੇ, ਅਸੀਂ ਦਿਲ ਵਿੱਚ ਸ਼ਰਧਾ ਨਹੀਂ ਲਿਆ ਸਕੇ, ਐਸਾ ਵਤਨ ਕੀਤਾ ਕੀ ਹੋਵੇਗਾ। ਇਹਨਾਂ ਵਿਚਾਰਾਂ ਨੂੰ ਲੈ ਕੇ ਦੌੜ ਕੇ ਗਏ ਇਸ ਭੱਠੇ ਦਾ ਮਾਲਕ ਜਿਹਦਾ ਨਾਮ ਹੈ ਨਿਹੰਗ ਖਾਨ। ਪਿਆਰੇ ਗੁਰਸਿੱਖੋ, ਮੈਂ ਅਕਸਰ ਬੇਨਤੀ ਕਰਿਆ ਕਰਦਾ, ਇਸ ਸੰਸਾਰ ਦੇ ਅੰਦਰ ਕਦੇ ਕੋਈ ਵੀ ਕੌਮ ਨਹੀਂ ਮਾੜੀ, ਭਾਵੇਂ ਉਹ ਇਸਲਾਮ ਧਰਮ ਹੋਵੇ, ਭਾਵੇਂ ਹਿੰਦੂ ਧਰਮ ਹੋਵੇ, ਚਾਹੇ ਕੋਈ ਵੀ ਹੋਵੇ, ਪਿਆਰੇ ਗੁਰਸਿੱਖੋ, ਕਦੇ ਕੋਈ ਕੌਮ ਨਹੀਂ ਮਾੜੀ ਹੋਇਆ ਕਰਦੀ, ਕੌਮਾਂ ਵਿੱਚ ਕੁਝ ਬੰਦੇ ਮਾੜੇ ਹੋਇਆ ਕਰਦੇ ਨੇ। ਅੱਜ ਤੱਕ ਇਹ ਜੇ ਜਿਹੜਾ ਇਸ ਭੱਠੇ ਦਾ ਮਾਲਕ ਹੈ ਜਿਹਦਾ ਨਾਮ ਹੈ ਨਿਹੰਗ ਖਾਨ, ਉਸ ਦੇ ਕਰਿੰਦੇ ਉਸਦੇ ਨੌਕਰ ਦੌੜ ਕੇ ਉਹਦੇ ਘਰ ਦੇ ਵਿੱਚ ਜਾ ਪਹੁੰਚੇ ਨੇ। ਇਸ ਨਿਹੰਗ ਖਾਨ ਨੂੰ ਮਿਲੇ, ਹੱਥ ਜੋੜ ਕੇ ਅਦਬ ਦੇ ਨਾਲ ਕਹਿਣ ਲੱਗੇ, ਅੱਜ ਤਾਂ ਜੀ ਅਚੰਭਾ ਹੋ ਗਿਆ, ਅੱਜ ਤਾਂ ਹੈਰਾਨੀ ਵਾਲੀ ਗੱਲ ਹੋ ਗਈ ਏ। ਨਿਹੰਗ ਖਾਨ ਨੇ ਆਖਿਆ, ਦੱਸੋਗੇ ਸਹੀ ਹੋਇਆ ਕੀ ਹੈ? ਇਹਨਾਂ ਆਖਿਆ, ਖਾਨ ਸਾਹਿਬ ਕੀ ਦੱਸੀਏ, ਅੱਜ ਆਪਣੀਆਂ ਫੌਜਾਂ ਦੇ ਸਮੇਤ ਇੱਕ ਕੋਈ ਖੁਦਾਈ ਨੂਰ ਆਣ ਪਹੁੰਚਿਆ, ਅਸੀਂ ਤਾਂ ਨਹੀਂ ਪਹਿਚਾਣ ਸਕੇ। ਉਹਨੇ ਆਣ ਕੇ ਸਾਡੇ ਪਾਸ ਇਸ ਗੱਲ ਦਾ ਜ਼ਿਕਰ ਕੀਤਾ ਵੀ ਕੋਈ ਥਾਂ ਕੋਈ ਟਿਕਾਣਾ ਐਸਾ ਹੈ ਜਿੱਥੇ ਕੋਈ ਸਮਾਂ ਟਿਕ ਲਿਆ ਜਾਏ, ਪਰ ਅਸੀਂ ਇਸ ਗੱਲ ਨੂੰ ਨਾ ਸਮਝ ਕੇ ਭੱਠੇ ਵੱਲੇ ਇਸ਼ਾਰਾ ਕਰ ਦਿੱਤਾ। ਉਸ ਸਾਈਂ ਉਸ ਮਾਲਕ ਜਿਸ ਦਾ ਚੱਲਦਾ ਹੋਇਆ ਘੋੜਾ ਉਸ ਭੱਠੇ ਦੀ ਛਾਤੀ ਦੀ ਹਿੱਕ ਤੇ ਜਾ ਕੇ ਆਪਣੇ ਪੌੜ ਲਾ ਦਿੱਤੇ ਨੇ, ਉਹ ਤਪਦਾ ਹੋਇਆ ਭੱਠਾ ਜਿਹੜਾ ਠੰਡਾ ਠਾਰ ਹੋ ਗਿਆ। ਅਸੀਂ ਇਸ ਹੈਰਾਨੀ ਦੇ ਵਿੱਚ ਪਏ ਹੋਏ ਹਾਂ, ਤਾਂ ਦੌੜ ਕੇ ਤੁਹਾਡੇ ਕੋਲ ਆਏ ਹਾਂ। ਇਹ ਗੱਲ ਸੁਣੀ ਨਿਹੰਗ ਖਾਨ ਨੇ, ਕੌਣ ਹੋਵੇ ਐਸਾ ਜਿਸ ਨੇ ਆਣ ਕੇ ਚੋਜ ਵਰਤਾ ਦਿੱਤਾ ਹੋਵੇ? ਮਨ ਅੰਦਰ ਬਾਰ ਬਾਰ ਖਿਆਲ ਆਉਂਦਾ, ਅਨੰਦਪੁਰ ਸਾਹਿਬ ਦੀ ਧਰਤੀ ਤੇ ਘੇਰਾ ਪਿਆ ਤਾਂ ਕਈ ਮਹੀਨੇ ਹੋ ਗਏ ਨੇ, ਅੱਜ ਕੋਈ ਭਾਣਾ ਐਸਾ ਵਾਪਰਿਆ ਹੋਵੇ? ਨਾ ਜਾਣਾ ਸਾਹਿਬ ਇਹ ਕਮਾਲ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਸੇ ਨੂੰ ਆ ਗਏ ਹੋਣ? ਯਾਦ ਰੱਖਿਓ, ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਬਤ ਏਡੀ ਸ਼ਰਧਾ ਤੇ ਭਾਵਨਾ ਰੱਖਣ ਵਾਲਾ ਨਿਹੰਗ ਖਾਨ ਦੌੜਦਾ ਹੋਇਆ ਉਸ ਪਾਸੇ ਨੂੰ ਤੁਰ ਪਿਆ। ਆਣ ਕੇ ਜਦੋਂ ਤੱਕਿਆ ਆਪਣੇ ਇਸ ਬੰਨ ਦੇ ਠੰਡੇ ਹੋਏ ਭੱਠੇ ਨੂੰ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਪਰਸਦਾ ਹੋਇਆ ਕੁਝ ਜਿਸ ਕਦਰ ਬੇਨਤੀਆਂ ਕਰ ਰਿਹਾ ਆਪਣੇ ਦਿਲ ਦੇ ਜਿਹੜੇ ਖਿਆਲ ਦੁਹਰਾ ਰਿਹਾ ਆਓ ਤੱਕੀਏ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਗੁਰੂ ਦੇ ਪਰ ਉਪਕਾਰਾਂ ਦਾ ਚਿੰਤਨ ਆਪਣੇ ਮਨ ਦੇ ਅੰਦਰ ਜਿਵੇਂ ਨਿਹੰਗ ਸਨ ਕਰਦਾ ਆਪ ਸੰਗਤ ਦੀ ਸੇਵਾ ਅੰਦਰ ਜੱਥਾ ਇਉਂ ਬੇਨਤੀ ਕਰ ਰਿਹਾ ਜੀ।

ਨਿਹੰਗ ਖਾਨ ਕੋਟਲੇ ਵਾਲਾ ਦਾ ਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਆਣ ਕੇ ਆਪਣਾ ਸੀਸ ਝੁਕਾ ਦਿੰਦਾ ਹੈ। ਮੇਰੇ ਸਾਹਿਬ ਸੱਚੇ ਪਾਤਸ਼ਾਹ ਅੱਜ ਪਹਿਲੀ ਵਾਰ ਨਹੀਂ, ਇਸ ਨਿਹੰਗ ਖਾਨ ਨੂੰ ਪਹਿਲਾਂ ਵੀ ਦਰਸ਼ਨ ਦਾਰੇ ਬਖਸ਼ਿਸ਼ ਕਰ ਚੁੱਕੇ ਨੇ। ਜਦੋਂ ਵੀ ਇੱਧਰ ਨਾਲ ਰਿਆਸਤ ਵੱਲੇ ਗਏ, ਮੇਰੇ ਦਾਤਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਦੇਹਰਾਦੂਨ ਵਾਲੇ ਪਾਸੇ ਗਏ, ਉਸ ਵੇਲੇ ਵੀ ਨਿਹੰਗ ਖਾਨ ਨੇ ਦਰਸ਼ਨ ਦਾਰੇ ਕੀਤੇ। ਮਾਲਵੇ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਮੇਰੇ ਸਾਹਿਬ ਦਾਤਾਰ ਜੀ ਜਦੋਂ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਵਾਪਸ ਆਏ, ਉਦੋਂ ਵੀ ਇਸ ਨਿਹੰਗ ਖਾਨ ਨੇ ਸਤਿਗੁਰਾਂ ਦੇ ਚਰਨ ਪਰਸੇ। ਗੁਰਸਿੱਖੋ, ਜਿਸ ਗੁਰੂ ਦੀ ਖੁਸ਼ੀ ਲੈਣ ਵਾਸਤੇ ਸੰਡੌਰਾ ਨਿਵਾਸੀ ਪੀਰ ਬਦਰਦੀਨ ਬੁੱਧੂ ਸ਼ਾਹ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਵੀ ਕਲਗੀਧਰ ਦਾਤਾਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਲੈਂਦਾ, ਅੱਜ ਇਹ ਚਰਚਾ ਹਰ ਘਰ ਘਰ ਦੇ ਵਿੱਚ ਹੈ। ਜਿੱਥੇ ਐਸੇ ਪੀਰ ਫਕੀਰ ਸਤਿਗੁਰਾਂ ਦੇ ਸ਼ਰਧਾਲੂ ਹੋਣ, ਚੰਗੇ ਤੇ ਸਿਆਣੇ ਸੁਲਝੇ ਹੋਏ ਇਨਸਾਨ ਸੱਚਮੁੱਚੀ ਸੱਚ ਨੂੰ ਪਹਿਚਾਣ ਕੇ ਉਸ ਦਰ ਤੇ ਝੁਕ ਜਾਇਆ ਕਰਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਕੋਈ ਐਸਾ ਭਿੰਨ ਭੇਦ ਨਹੀਂ ਹੋਇਆ ਕਰਦਾ। ਅੱਜ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੂੰ ਪਹਿਚਾਣ ਕੇ ਚਰਨਾਂ ਤੇ ਝੁਕ ਗਿਆ ਦਾਤਾ। ਬੜੇ ਲੰਬੇ ਸਮੇਂ ਤੋਂ ਸੁਣ ਰਹੇ ਸੀ ਚਾਰ ਚੁਫੇਰੇ ਪਿਆ ਹੋਇਆ ਘੇਰਾ, ਅੱਧ ਸਮੇਂ ਦੀ ਇਹ ਬਣੀ ਹੋਈ ਮੁਸ਼ਕਿਲ, ਪਰ ਦਾਤਾਰ ਤੁਸਾਂ ਨੇ ਕਿਰਪਾ ਕਰਕੇ ਦਰਸ਼ਨ ਦਾਰੇ ਬਖਸ਼ਿਸ਼ ਕਰ ਦਿੱਤੇ ਨੇ। ਦਾਸ ਦੇ ਘਰ ਵਿੱਚ ਚੱਲ ਕੇ ਆਪਣੇ ਮੁਬਾਰਕ ਚਰਨ ਪਾਓ। ਮੇਰੇ ਸਤਿਗੁਰਾਂ ਨੇ ਜਿਸ ਅਸਥਾਨ ਤੇ ਸਾਹਿਬਦਾਤਾ ਜੀ ਖੜੇ ਨੇ ਬਚਨ ਕੀਤੇ ਨੇ, ਆਏਗਾ ਉਹ ਸਮਾਂ ਜਦੋਂ ਇੱਥੇ ਬੜੀਆਂ ਰੌਣਕਾਂ ਲੱਗਿਆ ਕਰਨਗੀਆਂ। ਅੱਜ ਵੀ ਉਹ ਗੁਰਦੁਆਰਾ ਭੱਠਾ ਸਾਹਿਬ ਮੌਜੂਦ ਹੈ, ਜਿਸ ਅਸਥਾਨ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਯਾਦ ਘੋੜੇ ਦੇ ਲੱਗੇ ਹੋਏ ਪੌੜ ਸੰਗਤਾਂ ਦਰਸ਼ਨ ਦਾਰੇ ਕਰਦੀਆਂ ਨੇ। ਨਿਹੰਗ ਖਾਨ ਨੇ ਪਰ ਅੱਜ ਵੀ ਮੇਰੇ ਗੁਰਦੇਵ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀ। ਭਾਵੇਂ ਹੈ ਇਹ ਮੁਸਲਮਾਨ, ਮੁਗਲੀਆ ਹਕੂਮਤ ਚਾਰ ਚੁਫੇਰੇ ਆਪਣੀਆਂ ਫੌਜਾਂ ਨੂੰ ਭੇਜ ਕੇ ਪਾਰ ਕਰ ਰਹੀ ਹੈ ਗੁਰਦੇਵ ਸਤਿਗੁਰਾਂ ਦੀ, ਮੇਰੇ ਸਾਹਿਬ ਨੇ ਆਖਿਆ ਨਿਹੰਗ ਖਾਨ ਅਸੀਂ ਤੇਰੇ ਘਰ ਵਿੱਚ ਗਏ ਤੇ ਬੜੀਆਂ ਵੱਡੀਆਂ ਮੁਸ਼ਕਲਾਂ ਵੀ ਆ ਸਕਦੀਆਂ ਨੇ। ਇਹਨੇ ਆਖਿਆ ਦਾਤਾ ਮੁਸ਼ਕਲਾਂ ਦੀ ਪਰਵਾਹ ਕੋਈ ਨੀ, ਪਰ ਜੇ ਤੁਹਾਡੇ ਚਰਨ ਪੈ ਗਏ ਤੇ ਉਹ ਥਾਂ ਵੱਡ ਭਾਗਾ ਬਣ ਜਾਏਗਾ, ਸੋਧ ਨੀਕ ਬਣ ਜਾਏਗਾ। ਸੇਵਾ ਕੀਤੀ, ਮੇਰੇ ਸਾਹਿਬ ਤਾਂ ਇੱਥੋਂ ਚਲੇ ਗਏ। ਵਿਦਵਾਨਾਂ ਦੀ ਰਾਏ ਅਨੁਸਾਰ ਭਾਈ ਬਚਿੱਤਰ ਸਿੰਘ ਜੀ, ਜਿਨ੍ਹਾਂ ਨੇ ਨਾਗਣੀ ਦਾ ਵਾਰ ਹਾਥੀ ਦੇ ਮੱਥੇ ਵਿੱਚ ਕਰਕੇ ਹਾਥੀ ਨੂੰ ਪਿਛਾਂ ਨੂੰ ਮੋੜਿਆ ਸੀ, ਪਿਆਰੇ ਗੁਰਸਿੱਖੋ, ਉਹੀ ਭਾਈ ਬਚਿੱਤਰ ਸਿੰਘ ਰਸਤੇ ਵਿੱਚ ਆਉਂਦਿਆਂ ਰੰਗਣਾ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਗਹਿਰੇ ਫੱਟ ਲੱਗੇ, ਜ਼ਖਮੀ ਹੋਏ ਨੇ। ਇਤਿਹਾਸ ਕਹਿੰਦਾ ਭਾਈ ਬਚਿੱਤਰ ਸਿੰਘ ਜੀ ਨੂੰ ਇਸੇ ਹੀ ਨਿਹੰਗ ਖਾਨ ਦੇ ਘਰ ਵਿੱਚ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਛੱਡਿਆ, ਕਿਉਂਕਿ ਹਾਲਤ ਜ਼ਿਆਦਾ ਗੰਭੀਰ ਹੈ। ਮੇਰੇ ਸਾਹਿਬ ਅੱਗੇ ਚਾਲੇ ਪਾ ਗਏ, ਪਰ ਨਿਹੰਗ ਖਾਨ ਤੇ ਉਹਦੇ ਪਰਿਵਾਰ ਨੇ ਭਾਈ ਬਚਿੱਤਰ ਸਿੰਘ ਦੀ ਰਜਵੀਂ ਸੇਵਾ ਕੀਤੀ। ਇਤਿਹਾਸ ਕਹਿੰਦਾ ਫੌਜਾਂ ਆਣ ਪਹੁੰਚੀਆਂ, ਸੂਹ ਮਿਲੀ ਏ, ਨਿਹੰਗ ਖਾਨ ਤੇਰੇ ਘਰ ਦੇ ਵਿੱਚ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਆਏ ਨੇ। ਇਹਨੇ ਆਖਿਆ ਤਰਾਸ਼ੀ ਲੈ ਸਕਦੇ ਹੋ। ਘਰ ਦੀ ਤਰਾਸ਼ੀ ਕੀਤੀ ਗਈ, ਇੱਕ ਕਮਰਾ ਬੰਦ ਹੈ। ਨਿਹੰਗ ਖਾਨ ਨੇ ਸਾਰੀ ਪਹਿਲਾਂ ਬਣਾਈ ਹੋਈ ਵਿਉਤਬੰਦੀ ਅਨੁਸਾਰ ਇੱਕ ਕਮਰੇ ਦੇ ਅੰਦਰ ਭਾਈ ਬਚਿੱਤਰ ਸਿੰਘ ਤੇ ਆਪਣੀ ਬੇਟੀ ਮੁਮਤਾਜ ਨੂੰ ਰੱਖਿਆ। ਆਏ ਨੇ ਸਿਪਾਹੀ, ਇੱਕ ਦਰਵਾਜ਼ਾ ਕਮਰੇ ਦਾ ਬੰਦ, ਪੁੱਛਦੇ ਨੇ ਅੰਦਰ ਕੌਣ ਹੈ। ਨਿਹੰਗ ਖਾਨ ਨੇ ਆਖਿਆ ਅੰਦਰ ਮੇਰੀ ਬੇਟੀ ਔਰ ਮੇਰਾ ਦਮਾਦ, ਭਾਵ ਬੇਟੀ ਧੀ ਤੇ ਜਵਾਈ ਨੇ, ਅਸੀਂ ਕਿਵੇਂ ਯਕੀਨ ਕਰੀਏ। ਆਏ ਹੋਏ ਫੌਜਾਂ ਦੇ ਇਸ ਜਰਨੈਲ ਫੌਜੀਆਂ ਨੇ ਕਿਹਾ, ਨਿਹੰਗ ਖਾਨ ਨੇ ਆਖਿਆ ਤੁਹਾਨੂੰ ਯਕੀਨ ਦਵਾਉਣ ਵਾਸਤੇ ਮੈਂ ਖੁਦ ਆਵਾਜ਼ ਮਾਰ ਕੇ ਤੁਹਾਡੇ ਕੰਨਾਂ ਤੱਕ ਜਿਹੜੀ ਆਵਾਜ਼ ਵਾਪਸ ਪਹੁੰਚੇਗੀ ਬਿਲਕੁਲ ਸੱਚਾਈ ਹੋਵੇਗੀ। ਨਿਹੰਗ ਖਾਨ ਨੇ ਆਪ ਆਵਾਜ਼ ਮਾਰੀ, ਬੇਟਾ ਮੁਮਤਾਜ, ਕੀ ਹਾਲ ਹੈ ਤੇਰੇ ਪਤੀ ਦਾ, ਠੀਕ ਹੈ ਨਾ ਅੰਦਰ। ਇਸ ਮੁਮਤਾਜ ਨੇ ਅਦਬ ਦੇ ਨਾਲ ਸਿਰ ਝੁਕਾਉਂਦਿਆਂ ਹੋਇਆਂ ਆਵਾਜ਼ ਦਿੱਤੀ ਹੈ ਆਪਣੇ ਅੱਬਾ ਜਾਨ ਨੂੰ, ਆਪਣੇ ਪਿਤਾ ਨੂੰ, ਅੱਬਾ ਮੇਰੇ ਸਿਰ ਦੇ ਸਾਈ, ਮੇਰੇ ਪਤੀ ਹੁਣ ਬਿਲਕੁਲ ਠੀਕ ਨੇ, ਪਹਿਲਾਂ ਨਾਲੋਂ ਕਾਫੀ ਫਰਕ ਹੈ। ਇਹ ਆਵਾਜ਼ ਸੁਣੀ, ਸਿਪਾਹੀਆਂ ਨੇ ਵਾਪਸ ਮੁੜ ਗਏ। ਪਿਆਰੇ ਗੁਰਸਿੱਖੋ, ਐਸੇ ਸ਼ਰਧਾ ਤੇ ਭਾਵਨਾ ਵਾਲੇ ਮੇਰੇ ਦਾਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਆਪਣੀ ਜ਼ਿੰਦਗੀ ਨਿਸ਼ਾਵਰ ਕਰਨ ਵਾਲੇ ਨਿਹੰਗ ਖਾਨ ਵਰਗੇ ਪਰਿਵਾਰ ਗੁਰਸਿੱਖੋ ਕਿੰਨੀਆਂ ਵੱਡੀਆਂ ਰਹਿਮਤਾਂ ਵਾਲੇ ਹੋਣਗੇ। ਇਤਿਹਾਸ ਕਹਿੰਦਾ ਭਾਈ ਬਚਿੱਤਰ ਸਿੰਘ ਜੀ ਦੀ ਸ਼ਹਾਦਤ ਹੋ ਗਈ, ਇਸੇ ਘਰ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਆਪਣੀ ਬੇਟੀ ਮੁਮਤਾਜ ਨੂੰ ਜਦੋਂ ਨਿਹੰਗ ਖਾਨ ਨੇ ਇਸ ਦੇ ਨਿਕਾਹ ਦੀ ਗੱਲ ਕਹੀ, ਇਹਨੇ ਹੱਥ ਜੋੜ ਲਏ, ਕਹਿਣ ਲੱਗੀ ਅੱਬਾ ਔਰਤ ਦਾ ਇੱਕੋ ਹੀ ਪਤੀ ਹੁੰਦਾ, ਉਹ ਮੈਂ ਸਵੀਕਾਰ ਕਰ ਚੁੱਕੀ ਹਾਂ। ਬੇਟਾ ਕੌਣ? ਇਸ ਨੇ ਆਖਿਆ ਪਿਤਾ ਜੀ ਤੁਸੀਂ ਆਵਾਜ਼ ਮਾਰ ਕੇ ਪੁੱਛਿਆ ਸੀ ਨਾ ਮੁਮਤਾਜ ਬੇਟੀ ਤੇਰੇ ਪਤੀ ਦਾ ਕੀ ਹਾਲ ਹੈ, ਤੇ ਤੁਸਾਂ ਹੀ ਪਿਤਾ ਜੀ ਇਹ ਵਚਨ ਕੀਤਾ ਸੀ, ਤੇ ਮੈਂ ਉਸੇ ਦਿਨ ਤੋਂ ਸੱਚਮੁੱਚ ਹੀ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਵਸਾ ਲਿਆ। ਮੇਰਾ ਉਹ ਪਤੀ ਭਾਈ ਬਚਿੱਤਰ ਸਿੰਘ ਜਿਹੜਾ ਸ਼ਹੀਦ ਹੋ ਚੁੱਕਾ ਹੈ, ਮੈਂ ਰਹਿੰਦੇ ਦਮ ਤੱਕ ਉਸ ਆਪਣੇ ਪਤੀ ਦੇ ਚਰਨਾਂ ਦੀ ਯਾਦ ਵਿੱਚ ਆਪਣਾ ਜੀਵਨ ਬਤੀਤ ਕਰ ਲਵਾਂਗੀ।
ਏਡੇ ਤਾਕਤਸ਼ਾਲੀ ਗੁਰੂ ਦੇ ਉੱਤੋਂ ਆਪਣਾ ਆਪ ਕੁਰਬਾਨ ਕਰਨ ਵਾਲੇ ਨਿਹੰਗ ਸਿੰਘ ਵਰਗਾ ਪਰਿਵਾਰ ਕਿੱਥੇ ਮਿਲ ਸਕਦਾ ਹੈ? ਗੁਰਸਿੱਖੋ, ਇੱਕ ਬਹੁਤ ਵੱਡੀ ਕੁਰਬਾਨੀ ਹੈ। ਕੌਣ ਹੈ ਐਸਾ ਜਿਹੜਾ ਏਡਾ ਐਡੀਆਂ ਵੱਡੀਆਂ ਮੁਸ਼ਕਲਾਂ ਨੂੰ ਆਪਣੇ ਉੱਤੇ ਚੱਲਣ ਵਾਸਤੇ ਤਿਆਰ ਹੋ ਜਾਏ? ਉਹ ਨਿਹੰਗ ਸਿੰਘ ਗੁਰੂ ਕੈਸੇ ਪਰਿਵਾਰ ਹੈ, ਉਹਨਾਂ ਦੀ ਬੇਟੀ ਮੁਮਤਾਜ਼, ਜਿਸ ਨੇ ਸਾਰੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਜੀ ਦੇ ਚਰਨਾਂ ਦੀ ਯਾਦ ਵਿੱਚ ਬਤੀਤ ਕਰ ਦਿੱਤੀ, ਹੋਰ ਕਿਤੇ ਨਿਕਾਹ ਨਹੀਂ ਕਰਵਾਇਆ। ਇਤਿਹਾਸ ਕਹਿੰਦਾ ਜਦੋਂ ਸਮਾਂ ਮਿਲਦਾ ਸਿਰਫ ਭਗਤੀ ਭਾਵ ਵਿੱਚ ਜਿੱਥੇ ਅੰਗੀਠਾ ਸੀ ਭਾਈ ਸਾਹਿਬ ਜੀ ਦਾ, ਜਾਂ ਜਿਸ ਅਸਾਂ ਤੇ ਕਿਹਾ ਹੋਏ ਸਨ, ਉੱਥੇ ਹਮੇਸ਼ਾ ਬੰਦਗੀ ਕਰਦਿਆਂ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ। ਏਡੇ ਏਡੇ ਗੁਰਸਿੱਖ ਗੁਰੂ ਕੇ ਸਿੱਖ ਪਰਿਵਾਰ ਹੋਏ ਨੇ, ਮੇਰੇ ਗੁਰਦੇਵ ਸਤਿਗੁਰੂ ਇਸ ਤੋਂ ਅਗੇਰੇ ਚਲੇ ਗਏ। ਕੱਲ ਨੂੰ ਫਿਰ ਇਸ ਤੋਂ ਅਗੇਰੇ ਇਤਿਹਾਸ ਵਿਚਾਰ ਤੁਹਾਡੀ ਸੇਵਾ ਦੇ ਅੰਦਰ ਸਾਂਝੇ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇਤਿਹਾਸ ਵਿਚਾਰ ਕਰਦਿਆਂ ਹੋਈਆਂ ਫੁੱਲਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਗੁਰੂ ਚਰਨਾਂ ਦੇ ਚੜ੍ਹਦੀ ਕਲਾ ਲਈ ਅਰਦਾਸ ਕਰਨੀ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ ਹੈ, ਸਮੂਹ ਸੰਗਤ ਦਾ ਧੰਨਵਾਦ, ਬਹੁਤ ਸਾਰਾ ਮਾਣ ਆਪ ਜੀ ਦੇ ਵੱਲੋਂ ਭੇਜਿਆ ਗਿਆ, ਦਿੱਤੇ ਹੋਏ ਮਾਣ ਦਾ ਧੰਨਵਾਦ ਕਰਦਾ। ਆਓ ਹੁਣ ਆਪਾਂ ਸਾਰੇ ਮਿਲ ਕੇ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰੀਏ। ਇਸ ਤੋਂ ਤੁਰੰਤ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ ਜੀ। ਆਓ ਪਿਆਰ ਤੇ ਸਤਿਕਾਰ ਸਾਹਿਬ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਦਸਮੇਸ਼ ਪਿਤਾ ਦੇ ਪਰਿਵਾਰ ਵਿਛੋੜੇ ਪਿੱਛੋਂ ਉਹਨਾਂ ਦਾ ਰਸੋਈਆ ਗੰਗੂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ। ਧਨ ਦੇ ਲਾਲਚ ਵਿੱਚ ਆ ਕੇ ਅਤੇ ਸਾਰੀਆਂ ਵਫ਼ਾਦਾਰੀਆਂ ਭੁਲਾ ਕੇ ਦਾਦੀ ਪੋਤੇ ਗ੍ਰਿਫ਼ਤਾਰ ਕਰਵਾ ਦਿੱਤੇ। ਉਸ ਦਿਲ ਹਲੂਣ ਦੇ ਦਰਦ ਦੀ ਗਾਥਾ ਦਾ ਵਰਣਨ ਇਸ ਤਰ੍ਹਾਂ ਹੈ।

ਸਾਹਿਬਜ਼ਾਦਿਆਂ ਦੀਆਂ ਸੁੰਦਰ ਜਵਾਨੀਆਂ ਦੇਖ ਕੇ ਗਦਗਦ ਹੋਈਆਂ ਮਾਵਾਂ ਨੇ ਜਦੋਂ ਉਹਨਾਂ ਦੀਆਂ ਸ਼ਾਦੀਆਂ ਖਾਨਾ ਆਬਾਦੀਆਂ ਲਈ ਗੁਰੂ ਗੋਬਿੰਦ ਸਿੰਘ ਕੋਲ ਅਰਜ਼ ਕੀਤੀ ਤਾਂ ਇਸ ਦੁਨਿਆਵੀ ਖਾਹਿਸ਼ਾਂ ਦੀ ਥਾਂ ਪੁੱਤਰਾਂ ਨੂੰ ਦੀਨ ਦੁਨੀ ਦੀ ਰੱਖਿਆ ਲਈ ਭੇਟ ਹੋਣ ਦੀ ਇਲਾਹੀ ਜ਼ਿੰਮੇਦਾਰੀ ਬਾਰੇ ਦਸ਼ਮੇਸ਼ ਪਿਤਾ ਨੇ ਇਸ ਤਰ੍ਹਾਂ ਦੱਸਿਆ।

ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਵੈਮਾਨ ਦੇ ਝੰਡੇ ਨੂੰ ਝੁਲਦਾ ਰੱਖਣ ਲਈ ਛੋਟੇ ਸਾਹਿਬਜ਼ਾਦੇ ਨੇ ਬੇਰਹਿਮ ਵਜ਼ੀਦੇ ਹੱਥੋਂ ਜਿਵੇਂ ਸ਼ਹੀਦੀ ਪਾਈ, ਉਸ ਨੂੰ ਕਵੀ ਕਰਨੈਲ ਸਿੰਘ ਪਾਰਸ ਨੇ ਇੰਜ ਕਲਮਬੱਧ ਕੀਤਾ ਹੈ।

ਵੱਡੇ ਸਾਹਿਬਜ਼ਾਦਿਆਂ ਦੀ ਜੋੜੀ ਦੇਸ਼ ਕੌਮ ਦੇ ਲੇਖੇ ਲਾ ਕੇ ਚਮਕੌਰ ਦੀ ਗੜੀ ਚੋਂ ਦਸਮੇਸ਼ ਪਿਤਾ ਮਾਛੀਵਾੜੇ ਦੇ ਜੰਗਲਾਂ ਵੱਲ ਹੋ ਤੁਰੇ। ਉਸ ਦਰਦਨਾਕ ਦ੍ਰਿਸ਼ ਦਾ ਵਰਣਨ ਇੰਜ ਕੀਤਾ ਜਾ ਰਿਹਾ।

ਚਮਕੌਰ ਦੀ ਗੜੀ ਦੇ ਬਾਹਰ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ ਤਾਂ ਵੀਰ ਗਤੀ ਪਾ ਗਏ ਵੱਡੇ ਵੀਰ ਵਾਂਗ ਜੂਝ ਕੇ ਜੰਗ 'ਚ ਜਾਣ ਲਈ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਪਣੇ ਪਿਤਾ ਤੋਂ ਆਗਿਆ ਇਸ ਤਰ੍ਹਾਂ ਮੰਗੀ।

ਵੈਰੀਆਂ ਵੱਲੋਂ ਸੁਲਾ ਦੀਆਂ ਸਹੁਆਂ ਚੁੱਕਣ ਪਿੱਛੋਂ ਦਸ਼ਮੇਸ਼ ਪਿਤਾ ਨੇ ਅੱਧੀ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡ ਕੇ ਮੁਸੀਬਤਾਂ ਤੇ ਮੌਤ ਨਾਲ ਜੂਝਣ ਦਾ ਮਹੂਰਤ ਆਪਣੇ ਹੱਥੀਂ ਕੀਤਾ। ਪ੍ਰੰਤੂ ਕਿਲੇ ਚੋਂ ਬਾਹਰ ਨਿਕਲਦਿਆਂ ਹੀ ਦੁਸ਼ਮਣਾਂ ਨੇ ਉਹਨਾਂ ਉੱਪਰ ਹੱਲਾ ਬੋਲ ਦਿੱਤਾ। ਪਰਿਵਾਰ ਦੇ ਖੇਰੂ ਖੇਰੂ ਤੇ ਵੱਖ ਵੱਖ ਹੋਣ ਦੇ ਦਖਾਂਤ ਦਾ ਵਰਣਨ ਇਸ ਤਰ੍ਹਾਂ ਪੇਸ਼ ਹੈ।

ਖਾਲਸਾ ਪੰਥ ਦੀ 300 ਸਾਲਾ ਸਾਜਨਾ ਦਿਵਸ ਨੂੰ ਸਤਿਕਾਰ ਅਤੇ ਸ਼ਰਧਾ ਨਾਲ ਮਨਾ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਲਾਮੀ ਗ੍ਰਸੇ ਭਾਰਤ ਵਰਸ਼ ਦਾ ਚਿਹਰਾ ਅਣਖ ਦੀਆਂ ਕਿਰਨਾਂ ਨਾਲ ਚਮਕਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸਾਜਿਆ। ਗੁਰੂ ਜੀ ਨੇ ਵਰਦਿਆਂ ਨੂੰ ਬਾਦਸ਼ਾਹ, ਮੁਰਦਿਆਂ ਨੂੰ ਮਹਾਬਲੀ ਅਤੇ ਬੁਜ਼ਦਿਲਾਂ ਨੂੰ ਬਹਾਦਰ ਬਣਾ ਦਿੱਤਾ। ਖੂਨ ਮੰਗਿਆ ਤੇਗ ਨੇ, ਹੋ ਲੋਹੀ ਲਾਠੀ, ਚੰਡੀ ਭੇਟਾ ਭਾਲ ਦੀ, ਗੁਰਦਸ ਨੇ ਭਾਖੀ, ਮੰਨੀ ਪੰਜ ਪਿਆਰਿਆਂ, ਸਤਿਗੁਰ ਦੀ ਆਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ।

ਸੈਂਕੜੇ ਸ਼ਹੀਦਾਂ ਮਰੀਦਾਂ ਦੇ ਸਿਦਕ ਨੂੰ ਸਜਦੇ ਕਰਦਾ ਹੋਇਆ ਗੁਰੂ ਦਾ ਇੱਕ ਸਿਦਕਵਾਨ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੁਝ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਹੈ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Market vich vastuan bahut paiyan ne, par grahaki lene vastu sasti ho jandi, kyunki bahut grahaki hai. Vastuan te jodiye te grahak bahut zyada ne, cheez mahangi ho. ਚੀਜ਼ ਮਹਿੰਗੀ ਅਰਥ ਸ਼ਾਸਤਰ ਦਾ ਇਹ ਨਿਯਮ ਹੈ। ਇਸੇ ਨਿਯਮ ਨੂੰ ਸ਼ੇਖ ਸਾਹਿਬ ਅੱਗੇ ਰੱਖ ਰਿਹਾ, ਖੁਦਾ ਤੋਂ ਮਹਿੰਗਾ ਬੜਾ ਹੋ ਜਾਂਦਾ, ਤੇਰੇ ਲਈ ਮੁੱਲ ਚੁਕਾਉਣਾ ਔਖਾ। ਇੰਨਾ ਜਗ, ਇੰਨਾ ਤਪ, ਇੰਨਾ ਅੰਮ੍ਰਿਤ ਵੇਲੇ ਦਾ ਉੱਠਾ, ਇਤਨੇ ਉਰਦੂ ਸਾਜਨੇ, ਇਤਨੀਆਂ ਨਿਮਾਜ਼ਾਂ ਪੜ੍ਹਨੀਆਂ, ਇੰਨੇ ਰੋਂਦੇ ਰੱਖਣੇ, ਖੁਦਾ ਥੱਕ ਜਾਂਦੇ ਅੱਜ ਥੱਕ ਜਾਂਦੇ ਕਰ ਪਾਸੀ ਅਨੰਤ ਪਾਓ ਪਾਸੀ ਥੱਕ ਜਾਂਦਾ। ਤੂੰ ਪੜ੍ਹਦਾ ਨਾ ਕਰ, ਤੂੰ ਪੜ੍ਹਦਾ ਕਰਦਾ ਮਹਿੰਗਾ ਹੋ ਜਾਂਦਾ, ਮਹਿੰਗਾ ਹੋ ਜਾਂਦਾ, ਸਾਡੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ। ਦਿਲਦਾਰ ਮੈਂ ਨਾਰੀ ਪਰ ਹੇਜ ਮੈਂ ਕੁਣੀ, ਬਾਜ਼ਾਰ ਕਿਸ਼ਮਾ ਹੇਜ ਮੈਂ ਕੁਣੀ। ਇਹਨੂੰ ਖੋਲਿਆ ਭਾਈ ਸਾਹਿਬ ਭਾਈ ਨੰਦ ਲਾਲ ਨੇ। ਜਵਾਬ ਦੇ ਰੂਪ ਵਿੱਚ ਸ਼ੇਖ ਸਾਹਿਬ ਜੀ ਨੂੰ ਕਹਿੰਦੇ ਨੇ, ਤੌਕੇ ਹਮ ਹਜਾਬੇ ਖੁਦੀ, ਭਾਈ ਸਾਹਿਬ ਭਾਈ ਨੰਦ ਲਾਲ, ਤੌਕੇ ਹਮ ਹਜਾਬੇ ਖੁਦੀ, ਯਾਰ ਕੁਛ ਨਾ ਤਾਂ ਛੇ ਕੁਲਰ, ਜਦ ਤੈਨੂੰ ਯਾਰ ਨਾ ਦਿਖਾਈ ਦੇਵੇ, ਖੁਦਾ ਨਾ ਦਿਖਾਈ ਦੇਵੇ, ਖੁਦਾ ਪੜਦੇ ਤੇ ਨਹੀਂ, ਤੇਰੀ ਅੱਖਾਂ 'ਤੇ ਕੋਈ ਹੰਕਾਰ ਦਾ ਪੜਦਾ ਪੈ ਗਿਆ, ਤੇਰੀ ਅੱਖਾਂ 'ਤੇ ਕੋਈ ਰੋਲ ਦਾ ਪੜਦਾ ਪੈ ਗਿਆ। ਤੂੰ ਆਪਣੇ ਪੜਦੇ ਨੂੰ ਇੱਕ ਪਾਸੇ ਕਰ, ਖੁਦਾ ਦੇ ਹਾਜ਼ਰ ਨਾ ਕਰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਬ੍ਰਾਹਮਣ ਮੁਸਤਾਲ ਕੇ ਬੁੱਤ, ਜ਼ਾਹਿਰ ਪੈਦਾਏ ਖਾਨਕਾ, ਜ਼ਾਹਿਰ ਖੁਦਾ ਨੂੰ ਲੱਭਣ ਜਾਂਦਾ ਮਸਜਿਦ ਦੇ ਵਿੱਚ, ਬ੍ਰਾਹਮਣ ਭਗਵਾਨ ਨੂੰ ਲੱਭਣ ਜਾਂਦਾ ਮਸਜਿਦ ਮੰਦਰ ਦੇ ਵਿੱਚ। ਬ੍ਰਾਹਮਣ ਮੁਸਤਾਲ ਕੇ ਬੁੱਤ, ਜ਼ਾਹਿਰ ਪੈਦਾਏ ਖਾਨਕਾ, ਹਰ ਪੂਜਾ ਜਾਵੇ ਮੁਹੱਬਤ ਦੀ ਲਾਇਮ ਸਰਕਾਰ। ਭਾਈ ਸਾਹਿਬ ਕਹਿੰਦੇ, ਮੈਂ ਤੇ ਜਿੱਧਰ ਜਾਂਦਾ ਪਰਮਾਤਮਾ ਤੋਂ ਬਿਨਾਂ ਹੋਰ ਹੈ ਹੀ ਨਹੀਂ, ਜੋ ਵੀ ਸਿਹਤ ਔਰ ਤੇਰਾ ਦੋਨੋਂ ਤੇ ਕਹਿ ਕੇ ਮੈਂ ਬਾਕੀ ਵਿਚਾਰਾਂ ਨੂੰ ਫਲ ਬੜੇ ਸਾਹਮਣੇ ਰੱਖਾਂਗਾ। ਮਸਜਿਦ ਵਿੱਚ ਗਿਆ ਉਸ ਮਨੁੱਖ ਦਾ ਸਫਲ ਕਿਸ ਦਾ, ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਗਈ ਮਸਜਿਦ ਬਣ ਗਈ। ਕੀ ਮਸਜਿਦ ਗਿਆ? ਪਾਕ ਮਸਜਿਦ ਗਿਆ। ਨਾਮ ਦਿਓ ਕਹਿੰਦੇ, ਦੇਹੀ ਮੈਜਿਦ ਮਨ ਮੋ ਲਾਣਾ, ਸਹਿਜ ਨੇ ਮਾਸ ਗੁਜ਼ਾਰੇ, ਇੱਟਾਂ ਦੀ ਮਸਜਿਦ ਵਿੱਚ ਤੂੰ ਜਾ, ਅਸੀਂ ਜੀਵਨ ਨੂੰ ਹੀ ਮਸਜਿਦ ਬਣਾ ਲਿਆ, ਸਾਡਾ ਮਨ ਮੌਲਵੀ ਬਣ ਗਿਆ। ਤੂੰ ਪੰਜ ਵਕਤ ਨਿਮਾਜ਼ ਪੜ੍ਹਦਾ ਹੋਏਗਾ ਮੌਲਵੀ, ਅਸੀਂ ਹਰ ਵਕਤ ਪੜ੍ਹਦੇ। ਤੂੰ ਪੰਜ ਟਾਈਮ ਮਸਜਿਦ 'ਤੇ ਜਾਂਦਾ ਹੋਏਗਾ, ਅਸੀਂ ਮਸਜਿਦ 'ਚੋਂ ਨਿਕਲਦੇ ਹੀ ਨਹੀਂ, ਬੈਠੇ ਹਾਂ, ਜੀਵਨ ਹੀ ਮਸਜਿਦ। ਮੰਦਰ ਵਿੱਚ ਗਿਆ ਆ ਉਸਦਾ ਹੀ ਸਫਲ, ਜਿਹਦੀ ਕਾਇਆ ਹਰੀ ਮੰਦਰ ਬਣ ਜਾਏ। ਪੀਪਾ ਜੀ ਕਹਿ ਰਹੇ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਰੂਪ ਦੀਪ ਨਹੀਂ ਮੇਰਾ ਕਾਇਓ ਪੂਜਾ ਬਾਜੀ, ਮੇਰੀ ਕਾਇਆ ਦੇਵਲ ਬਣ ਗਈ ਹੈ, ਹਰੀ ਮੰਦਰ ਬਣ ਗਈ। ਮੰਦਰ ਵਿੱਚ ਗਿਆ ਹੋਇਆ ਉਸਦਾ ਸਫਲ, ਜਿਹਦੀ ਕਾਇਆ ਹਰੀ ਮੰਦਰ ਬਣ ਜਾਏ, ਤੇ ਹਰੀ ਪ੍ਰਗਟ ਵੀ ਕਾਇਆ ਚ ਹੋਵੇਗਾ। ਨਾ ਉਹਨੇ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਸਾਧ। ਮਸਜਿਦ ਵਿੱਚ ਗਿਆ ਹੋਇਆ ਉਸਦਾ ਸਫਲ, ਜਿਹਦੀ ਕਾਇਆ ਮਸਜਿਦ ਬਣ ਗਈ, ਤੇ ਗੁਰਦੁਆਰੇ ਗਿਆ ਹੋਇਆ ਉਸੇ ਦਾ ਹੀ ਸਫਲ, ਜੋ ਸਵੈਮ ਗੁਰੂ ਦਾ ਰੂਪ ਬਣ ਜਾਏ, ਤੇ ਉਹਨੂੰ ਵੇਖ ਕੇ ਗੁਰੂ ਚੇਤੇਗਾ, ਨਹੀਂ ਤੇ ਕੀ ਗੁਰਦੁਆਰੇ ਗਿਆ। ਖਾਲਸਾ ਮੇਰਾ ਰੂਪ ਹੈ ਖਾਸ ਗੁਰੂ ਨੂੰ ਕਹਿਣਾ ਪਿਆ ਕਿ ਹੁਣ ਤੂੰ ਮੇਰਾ ਹੀ ਰੂਪ ਹੋ। ਮੈਂ ਫਿਰ ਦੋਹਰਾ ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਬਲ ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਗਈ ਮਸਜਿਦ ਬਣ ਗਈ। ਮੰਦਰ ਵਿੱਚ ਗਿਆ ਹੋਇਆ ਉਸਦਾ ਹੀ ਸਬਲ ਜਿਹਦੀ ਕਾਇਆ ਹਰੀ ਮੰਦਰ ਬਣ ਗਈ। ਔਰ ਗੁਰਦੁਆਰੇ ਗਿਆ ਹੋਇਆ ਉਸ ਸਿੱਖ ਦਾ ਹੀ ਉਸ ਦਿਨ ਸਬਲ ਜੋ ਸਵੈਨ ਗੁਰੂ ਦਾ ਰੂਪ ਹੋ ਗਿਆ ਕਿ ਗੁਰੂ ਨੂੰ ਮਾਣ ਨਾਲ ਕਹਿਣਾ ਪਏ ਤੂੰ ਮੇਰਾ ਹੀ ਗੁਰੂ ਮੇਰੇ ਮੇਰਾ ਸੁਭਾਅ ਤੇਰੇ ਕੋਲ ਮੇਰੀ ਸੋਚਣੀ ਤੇਰੇ ਕੋਲ ਹੈ ਮੇਰੇ ਗੁਣ ਤੇਰੇ ਕੋਲ ਨੇ ਮੇਰਾ ਰੂਪ ਤੇਰੇ ਕੋਲ ਅਲਸਾ ਮੇਰੋ ਰੂਪ ਹੈ ਖਾਸ ਇਹ ਰੂਪ ਕਿਵੇਂ ਬਣ ਸਕੇ ਜੀਵਨ ਹਰੀ ਮੰਦਰ ਕਿਵੇਂ ਬਣ ਸਕੇ ਅਤੇ ਹਰੀ ਨੂੰ ਕਿਵੇਂ ਪ੍ਰਗਟ ਕਰ ਸਕੀਏ। ਮੈਂ ਦੋ ਕਮਾਂ ਪ੍ਰਭੂ ਨੇੜੇ ਤੋਂ ਨੇੜੇ ਹੈ ਨੇੜੇ ਹੋਣਾ ਉਸਦਾ ਦੂਰ ਹੋਣਾ ਇਸੇ ਕਰਕੇ ਦੂਰ ਹੈ ਬਹੁਤ ਨੇੜੇ ਕਿਉਂਕਿ ਬਹੁਤ ਨੇੜੇ ਅੱਖਾਂ ਦੇਖ ਨਹੀਂ ਸਕਦੇ ਜੀਵਨ ਦੇ ਅੰਦਰ ਹੈ ਰੋਮ ਰੋਮ ਦੇ ਵਿੱਚ ਹੈ ਤਾਂ ਫਿਰ ਕਿਵੇਂ ਦੇਖੀਏ ਕਿਵੇਂ ਪ੍ਰਾਪਤ ਕਰੀਏ ਇਹ ਖੁਲਾਸਾ ਕੱਲ੍ਹ ਦੀ ਅਪੀਲ ਨਹੀਂ ਕਰਦਾ ਦਾਸ ਸਾਹਿਬ ਦੇ ਸਾਹਮਣੇ ਕਰੇਗਾ। ਵੈਸੇ ਅੱਜ 3:30 ਦੀ ਫਲਾਈਟ ਸੀ ਜ਼ੋਰ ਦਿੱਤਾ ਗਿਆ ਵੀ ਕਿਸੇ ਤਰੀਕੇ ਨਾਲ ਇੱਕ ਦਿਨ ਅੱਗੇ ਕਰੋ ਮੈਂ ਗਵਾਲੀਅਰ ਇਤਲਾਹ ਕੀਤੀ ਹੋਈ ਸੀ ਮੈਂ 28 ਨੂੰ ਮੈਂ ਪਹੁੰਚ ਜਾਵਾਂਗਾ। ਸਰਦਾਰ ਤਰਸੇਮ ਉਹਨਾਂ ਨੂੰ ਕਿਹਾ ਮੈਂ ਕਿਹਾ ਗੱਲ ਇਸ ਤਰ੍ਹਾਂ ਬਹਿਣ ਸਾਹਿਬ ਵੈਸਾ ਮੈਂ ਕੀਤਾ ਸੀ 2 ਹਾਜ਼ਰੀਆਂ ਦਾ ਤੁਸੀਂ ਇਹ ਟਿਕਟ ਐਕਸਟੈਂਡ ਕਰਾ ਦਿਓ 24 ਘੰਟੇ। ਕਹਿ ਲੱਗੇ ਦੂਜਾ ਮੁਲਕ ਹੈ ਤੁਸੀਂ ਸਨ ਫਰਾਂਸਿਸਕੋ ਤੋਂ ਬੈਠਣਾ ਅਤੇ ਮੁਸਾਫਰ ਜੇ ਲੰਡਨ ਬੈਠਣ ਵਾਲਾ ਲੰਡਨ ਹੋ ਕੇ ਤੁਸੀਂ ਜਾਣਾ ਸੀਟਾਂ ਮਿਲਦੀਆਂ ਸ਼ਾਇਦ ਉਹਨਾਂ ਨੇ ਪਾਜਲ ਔੜ ਗਏ ਘਰਾਂ ਲਈ ਇਸ ਤਰ੍ਹਾਂ ਦਾ ਇੱਕ ਦਿਨ ਐਕਸਟੈਂਡ ਹੋ ਗਿਆ ਅੱਗੇ ਹੋ ਗਿਆ। ਅੱਜ ਰਾਤ ਨੂੰ ਵੀ ਦਾਸ ਜਿਹੜਾ ਪੁਰਾਣੇ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਲੱਗਦੇ ਨੇ ਅਤੇ ਕੱਲ੍ਹ ਸਵੇਰੇ ਦੀ ਹਾਜ਼ਰੀ ਭਰ ਕੇ ਦਾਸ 3:30 ਦੀ ਫਲਾਈਟ 'ਤੇ ਚਲਾ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨੀ ਅਖੀਰ ਦੇ ਫਿਰ ਐਸੀ ਕੋਈ ਵਿਚਾਰਧਾਰਾ ਬਹੁਤ ਜੋ ਗੁਰਮਤ ਦੀ ਕਸੌਟੀ ਦੇ ਪੂਰੇ ਨਾ ਉਤਰਦੇ ਹਨ ਉਸ ਲਈ ਖਿਮਾ ਕਰ ਦੇਣੀ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਫੁੱਲ ਚੁੱਕ ਦੀ ਸਮਾ ਦੂਸਰਾ ਪ੍ਰਬੰਧਕ ਸੱਜਣਾਂ ਨੇ ਨਵੇਂ ਗੁਰਦੁਆਰੇ ਦਾ ਉਪਰਾਲਾ ਕੀਤਾ ਜਿੱਥੇ ਕਿਧਰੇ ਇਹ ਨਵਾਂ ਅਸਥਾਨ ਬਣਦਾ ਦਾਸ ਇੱਕ ਦਿਨ ਦੀ ਸੇਵਾ ਉੱਤੇ ਵੇਟ ਕਰ ਦਿੰਦਾ। ਇਹ ਠੀਕ ਹੈ ਮੇਰਾ ਪ੍ਰੋਫੈਸ਼ਨ ਹੈ ਮੇਰਾ ਪਰਿਵਾਰ ਹੈ ਠੀਕ ਹੈ ਮੇਰੇ 3 ਬੱਚੇ ਆਪਣੇ ਆਪਣੇ ਕੰਮ ਕਾਰ ਵਿੱਚ ਟੈਕ ਨੇ ਪਰ ਮੇਰੇ 'ਤੇ ਥੋੜ੍ਹੀਆਂ ਜ਼ਿੰਮੇਵਾਰੀਆਂ ਨੇ ਵੱਡਾ ਸਮਾਗਮ ਅਲਵਰ ਕਰਦੇ ਹਾਂ ਦੋ ਸਕੂਲ ਚੱਲਦੇ ਨੇ ਤਾਂ ਮੈਂ ਬਾਕੀ ਸਥਾਨਾਂ ਤੋਂ ਮਾਇਆ ਲੈ ਜਾਂਦਾ। ਔਰ ਜਿੱਥੇ ਕੋਈ ਅਸਥਾਨ ਬਣ ਰਿਹਾ ਹੋਵੇ ਅਤੇ ਨਵਾਂ ਹਾਲ ਬਣਾਉਣਾ ਉੱਥੇ ਫਿਰ ਮੈਂ ਕਥਾ ਭੇਟ ਮੰਗਦਾ ਹੁੰਦਾ ਮੈਂ ਅੱਜ ਤੱਕ ਨਹੀਂ ਮੰਗੀ ਕਿਸੇ ਤੋਂ ਪਰ ਕਿਧਰੇ ਇਸ ਤਰ੍ਹਾਂ ਦਾ ਸਿਲਸਿਲਾ ਹੋਵੇ ਮੈਂ ਜ਼ਰੂਰ ਮੰਗਦਾ। ਅਤੇ 2-3 ਦਿਨ ਤੁਸੀਂ ਸੁਣਿਆ ਹੈ ਨਾ ਅਤੇ ਤੁਹਾਡੀ ਜੇਬ ਜਿਤਨੀ ਇਜਾਜ਼ਤ ਦਿੰਦੀ ਹੈ $1 ਤੋਂ ਲੈ ਕੇ $100 ਇੱਥੇ ਜ਼ਰੂਰ ਰੱਖ ਜ਼ਰੂਰ ਰੱਖ। ਮੈਂ ਗੁਰਦੁਆਰੇ ਭੇਟ ਕਰਨਾ ਅਤੇ ਅਗਲਾ ਹਾਲ ਵੱਡਾ ਕਰਨਾ ਸੰਗਤਾਂ ਇੰਨੀਆਂ ਹੋ ਗਈਆਂ ਮੈਂ ਸਰਦਾਰ ਗੁਰਿੰਦਰ ਸਿੰਘ ਨੂੰ ਮਿਲਾ ਕੇ ਲੰਘਣਾ ਹੀ ਔਖਾ ਹੈ ਨਿੱਕਾ ਜਿਹਾ ਬੂਆ ਬਣਾਇਆ ਦਰਵਾਜ਼ਾ ਇੱਥੋਂ ਤਾਂ ਲੰਘਣਾ ਹੀ ਔਖਾ। ਤਾਂ ਮੈਂ ਅੱਜ ਕਰਾਂ ਖੁੱਲ੍ਹੇ ਰੂਪ ਵਿੱਚ ਇੱਥੇ ਮਾਇਆ ਭੇਟ ਕਰ ਦੇਣੀ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗਾ ਸਤਿਗੁਰੂ ਤੁਹਾਡੇ ਜੇਬ ਸਦੀ ਵੀ ਭਰੀ ਰੱਖੇ ਅਤੇ ਤੁਹਾਡੇ ਕਾਰੋਬਾਰ ਵਿੱਚ ਬਰਕਤਾਂ ਪਾਵੇ ਤੁਹਾਡੀ ਸੁਰਤ ਆਪਣੇ ਨਾਮ ਨਾਲ ਜੋੜੇ ਇਸ ਸਥਾਨ ਦੇ ਬਣਾਉਣ ਦੇ ਆਪ ਇਸਨਾ ਯੋਗਦਾਨ ਜ਼ਰੂਰ ਪ੍ਰਦਾਨ ਕਰਨਾ। ਮੈਂ ਸਿਰਫ 2-3 ਮਿੰਟ ਬੈਠਦਾ ਹਾਂ ਇਸ ਤੁਹਾਡੇ ਵਿੱਚ ਤਾਂ ਜਿਹਨਾਂ ਜਿਹਨਾਂ ਨੇ ਕਥਾ ਸੁਣਦੀ ਹੈ ਜੇ ਵੀ ਸਮਾਇਆ ਹੈ ਅਤੇ ਇਜਾਜ਼ਤ ਦਿੰਦੀ ਹੈ ਜ਼ਰੂਰ ਇੱਥੇ ਰੱਖ ਕੇ ਜਾਇਓ ਅਤੇ ਦਿਲੀ ਮੇਰੀ ਅਰਦਾਸ ਦਾਤਾ ਜੋ ਆਪਣੀ ਜੇਬ 'ਚੋਂ ਕੱਢ ਕੇ ਇੱਥੇ ਸਟੇਜ 'ਤੇ ਰੱਖਦੇ ਪੈਣ ਤੇਰੇ ਦਰ ਲਈ ਉਹਨਾਂ ਦੀ ਜੇਬ ਕਦੀ ਖਾਲੀ ਨਾ ਭਰੀ ਰੱਖੀ ਸਤਿਗੁਰੂ ਮੇਰਾ ਕਰ ਬਖਸ਼ਾ ਕਰ। ਤਾਂ ਛੇਤੀ ਛੇਤੀ ਮਾਤਾਵਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਔਰ ਸਤਸੰਗੀਆਂ ਦੇ ਚਰਨਾਂ 'ਚ ਵੀ ਬੇਨਤੀ ਹੈ ਖੁੱਲ੍ਹੇ ਰੂਪ $1 ਤੋਂ ਲੈ ਕੇ 100 ਤੱਕ ਬਦਲ ਜਾਂਦਾ।
4: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਅਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ ਅਸੀਂ ਨਹੀਂ ਜਾਣਾ ਸੀ ਇਸ ਤਰ੍ਹਾਂ ਦਾ ਰਸਤਾ। ਅੱਧਾ ਦਿਨ ਲੰਘ ਗਿਆ ਚੱਲਦਿਆਂ ਚੱਲਦਿਆਂ ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈਗਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮੱਤ ਮਾਰੀ ਹੋਈ ਸੀ, ਸਾਡੀ ਵੀ ਮੱਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲਿਆ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਆਉਂਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤੇ ਮੈਂ ਇਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਹੇ ਨੇ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਇਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨੀ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਾ, ਅਗਰ ਕੋਈ ਚੱਲ ਪਏ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ਼, ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਕਿਵੇਂ ਕਰਨੀ, ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ। ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ, ਇੱਥੋਂ ਇਹੀ ਭਾਵ ਲੈਣਾ ਪੈਣਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੀ ਪਏਗੀ। ਅਗਰ ਕੋਈ ਆਪਣੇ ਆਪ ਨੂੰ ਥੋੜ੍ਹੇ ਜਿਹਾ ਤਸੀਹੇ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ ਹੈ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦੇ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ, ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਵਿੱਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ, ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਝ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟੇ ਛਾ ਰਿਹਾ, ਸੁਣਨਾ ਹੀ ਛਾਇਆ ਰਿਹਾ, ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵਣਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ ਹੈ, ਔਰ ਆਖਿਰ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ ਹੈ। کدھر اج اقبال زندہ ہوندے تے انہاں دے شعر دا اج میں انہاں نوں جواب دینا سی. رستے اجڑے نہیں نے, اینی گل مندے ہیں نا رستے تے بھیڑ نہیں ہے, یہ تے مندے ہیں. یہ بھی مندے ہیں کہ نہ رستے اتنے بڑی مدت تک کوئی چلتا بھی نہیں ہے. رستہ کاٹیاں دا, رستہ چڑھائیاں دا, چنگیا چنگیا دے دم جتھے پھل جان, چنگیا چنگیا نوں جتھے پسینہ نکل جائے, تے چنگے چنگے جتھے سوچ لین ہوں مڑ جائیے پیچھے ہی مڑ گئے. اور میں یہ بھی عرض کر دیاں جتنا جوش و خروش دکھان والے نے تھوانوں 15 دن چ, 20 دن چ, مہینے, 2 مہینے چ, انہاں چ کئی مردے بھی دکھائی دین گے. کاٹیاں نے, چڑھائیاں نے, کون چڑھے؟ کیونکہ میری زندگی کا تجربہ ہے تھوڑا جہا, ہو سکتا ہے غلط ہوئے پر میرا یہ تجربہ ہے. نال تھوڑی جہاں چل پہ چڑھائیاں کا پتہ چلتا ہے, نہیں ہونا نہیں, پھر پیچھے مڑنا شروع, پھر سوارتھ, پھر کون جائے, ایک ایک کر کے لوکی ٹوٹ دینے. گڑی دیچ جد گرو گوبند سنگھ جی مہاراج پھسے سن نا مغل سینا دیچ, تے پتہ ہے سنگا نے پہلے متا کی پکایا, ایک سنگھ نو سلا دتا چار پائی تے, تے گرو گوبند سنگھ جی مہاراج نو کہن لگے مہاراج یہ چڑھائی کر کے اپنے دا داس سکار کرائی ہے. تے ستگر نو پتہ سی ہوں سیدھے تو بھجنا نہیں چاہتے بھائی تھوڑے نال نہیں رہنا, گرے ہو تھی وپتا دن وپتا جب تھی گرے ہو تو پھر اسی بھی جو ہے سرکشت تھوڑی ہاں, وپتا چی بھی پہ جاؤں گے. ہوں سیدھا آخیے آخن کہ اسی جانا ہے اسی نہیں رہنا نال, اتنی ہمت بھی نہ پوے. تو کہہ دیتا مہاراج سنگھ چڑھائی کر گیا ہے, آپ اس کا انتم سنسکار کر کے آ جانے ہیں, کریا کرم پھر واپس آ جاواں گے. ستگر کہنے لگے جی انتم سنسکار کرنا ہے تو رسم یہ ہے کہ سارے تھوڑی تھوڑی لکڑا پاندے نے رکھتے ہیں, تو آپ تھوڑی جی آگ اتنے ہی لا دینا یہ, کیونکہ میں بھی شامل ہونا چاہنا, گرو کا سکھ ہے, دھارمک بندہ. ستگر جب بلدی ہوئی چوانتی ایک چولہے چو لیا لگے اکاگرتا بخشنے, تو اس منجے کے ستے سنگھ نو جو چونتی لان لگے ایک دم کھڑا ہو گیا. جانی جان ستگر نو پتا سی تے میرے سامنے ناٹک پہ رچ دینا, کہ ستگر کہنے لگے مردہ بن کے بھجن کی لوڑ نہیں, تسی جیو دے ہی چلے جاؤ. انج کٹاس کی ستگر نے, مردہ ہو کے رخصت نہ ہو, جانا ہے تو زندہ ہو کے جاؤ, جیو دے ہی جاؤ, مردیاں دا ڈھونگ کیوں رچ دیو. تو کھما کرنے انہاں نے بعد وچ بداوے بھی لکھ دیتے, ٹھیک ہے مہاراج تسی ہن ساڈے گرو نہیں, اسی تھوڑے سکھ نہیں. ستگر نے ایک ایک کل وداوا لے لیا, ٹھیک ہے. مہا سنگھ انہاں دے سرمور سن. مہاراج اتھوں ایک گل سپشٹ ہو گئی کہ سکھ دے ساتھی ہاں اسی, دکھ دے ساتھی نہیں ہاں, وپتا دے ساتھی اسی نہیں ہیں. تے وپت پری سب ہی سنگ چھاڑ تے کو نہ آوت نیرے, تے کو نہ لکھ اے وپت میں ٹیک ایک رگ نات حالت ہو جاندی ہے. تے سارے ساتھی وارو وارو چھڑ دے نے, سارے نے بداوا لکھیا. گرو تیگ بہادر صاحب جی مہاراج کا تو کہنا ہے سب سکھ دے ساتھی نے, دکھ کا کون ساتھی ہے؟ سکھ میں بہو سنگی بھئے, دکھ میں سنگ نہ کوئے. انو عام پدر تے بھی تسی کدی لاؤ اے میرا ساتھی ہے, او میرا ساتھی ہے, او میرا دوست ہے, گرو تیگ بہادر صاحب جی نہیں من دے سب سکھ دے ساتھی نے. کدے یہ نہ سمجھنی اے میرا ساتھی, او میرا ساتھی, او میرا ساتھی. اگر ویکھنا ہوئے تو پھر اس وقت ویکھیں جب تو چاروں پاسے وپتا چ گریا ہوئے, پھر لبھی تو ساتھیاں نو آواز بھی مارے گا تو کوئی نیڑے نہیں آوے گا. وپت پری سب ہی سنگ چھڑ تے کو نہ آوت نیرے, اتے سکھ میں بہ سنگی بھے رہت چہوں دس گیرے. تے کھما کرنی وپتا کسوٹی ہے پرماتما دی, اور کوئی کسوٹی نہیں. کبیر کسوٹی رام کی جھوٹا ٹھیکے نہ کوئے, کوئی 200-250 سال تو بعد ایک بہت وڈی کسوٹی قوم دے سامنے آئی ہے. اتھے ہن پتہ چلے گا کون گرو ارجن دیو جی دے سکھ نے, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ, ਇੱਥੇ ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ, ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ, 10 ਦਿਨ ਮੈਂ ਵੀ ਮੁਬਾਲਤ 'ਚ ਰਿਹਾ, 10 ਦਿਨ ਮੈਂ ਵੀ ਇਸਾਸਾ 'ਚ ਰਿਹਾ, ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ 'ਤੇ ਆ ਕੇ ਖੜਾ ਹੋਇਆ ਕਿ ਬਿਪਤ ਭਰੀ ਸਭ ਹੀ ਸੰਗ ਛਾਡ ਤੇ ਹੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਹਾਲਤਾ ਸੀ, ਸ਼ਾਇਦ ਸਤਿਗੁਰ ਦੀਆਂ ਇਹ ਪੰਕਤੀਆਂ ਮੈਂ ਨਜ਼ਰ ਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ। ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਹਨਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਵਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ, ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਦਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ, ਪਰ ਕਮ ਸੇ ਕਮ ਤਾਰੇ ਤੇ ਚਮਕ ਦੇਣਾ। ਅਮਾਵਸ ਦੀ ਰਾਤ ਹੈ, ਚਲੋ ਥੋੜ੍ਹੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ, ਤੇ ਉਹ ਅਮਾਵਸ ਦੀ ਰਾਤ ਆਈ ਹੈ ਕਿ ਮੈਂ ਕਹਿੰਦੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ, ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮਟਿਮਾਉਂਦੇ ਤਾਰੇ ਵੀ ਕੋਈ ਨਹੀਂ, ਚੰਦਰਮਾ ਤੇ ਹੈ ਹੀ ਕੋਈ ਨਹੀਂ, ਤਾਰੇ ਵੀ ਕੋਈ ਨਹੀਂ, ਕੋਈ ਰਸਤੇ ਦਾ ਦੀਵਾ ਵੀ ਕੋਈ ਨਹੀਂ। ਜਿਹਨਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਦੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਬਹਿਰਾਮ ਸਾਹਿਬ ਖੁਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜ੍ਹੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ 'ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀਆਂ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦਿਖ ਰਿਹਾ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਕੋਈ ਕਿਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ ਔਖੇ ਆਈਏ, ਪਰ ਮੈਂ ਇਸ ਤਰ੍ਹਾਂ ਜੋ ਇਸ ਰਸਤੇ ਤੇ ਚੱਲਦਾ ਹੈ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਹੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਣ ਜਿਹਨੂੰ ਰਾਮ ਦਾ ਸਿੰਘਾਸਣ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਣ ਤੇ ਜਾ ਬੈਠਾ, ਅਬ ਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਏ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਹੈ ਕਿ ਰਾਮ ਦਾ ਜੋ ਸਿੰਘਾਸਣ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਣ ਹੈ ਇਹਦੀ ਰਾਜਨੀਤੀ ਕੀ ਹੈ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ, ਨੀਤੀ ਤੋਂ ਬਿਨਾਂ ਤੇ ਸਿੰਘਾਸਣ ਆਉਂਦੇ ਹੀ ਨਹੀਂ, ਸਿੰਘਾਸਣ ਚੱਲਦੇ ਹੀ ਨਹੀਂ। ਔਰ ਇਸਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਣ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ 1947 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਖਿਅਤ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਖਿਅਤ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਉਣਾ ਹੈ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ ਹੈ, ਪਰਮਾਤਮਾ ਦਾ ਰਾਜ ਲਿਆਉਣਾ ਹੈ, ਈਸ਼ਵਰੀ ਰਾਜ ਲਿਆਉਣਾ ਹੈ, ਸੱਚ ਦਾ ਰਾਜ ਲਿਆਉਣਾ ਹੈ, ਗੱਲ ਤੇ ਇਤਨੀ ਸੀ। ਰਾਮ ਰਾਜ ਵਿੱਚ ਕੀ ਸੀ? ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਵਿੱਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਵੀ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਸਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਵੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਵੀ ਇੱਕ ਭੁੱਲ ਅਗਰ ਇੱਕ ਪ੍ਰਜਾ ਵਿੱਚੋਂ ਕੋਈ ਕਰਦਾ ਹੈ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਵਿੱਚ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ? ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਉਸਨੂੰ ਰੱਖਣਾ ਹੈ ਜਾਂ ਨਹੀਂ ਰੱਖਣਾ, ਤੇ ਉਹਨੇ ਮਰਿਆਦਾ ਬਣਾਈ ਸ੍ਰੀ ਰਾਮ ਨੇ। ਸ੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁ ਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ ਹੈ। ਤੇ ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਤੇ ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿੱਚ ਆਈ, ਆਪ ਅਯੁੱਧਿਆ ਦੇ ਰਾਜਾ ਬਣੇ, ਸਿੰਘਾਸਣ ਤੇ ਬੈਠੇ ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਵੀ ਸੀਤਾ ਰਾਮ ਦੇ ਇਸ ਮਹਿਲ ਵਿੱਚ ਨਹੀਂ ਰਹਿਣੀ ਚਾਹੀਦੀ ਤੇ 3 ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ, ਬਹੁ ਪੱਖੀ ਆਵਾਜ਼ ਉੱਠੀ ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ। ਬਹੁਤ ਸਮਤੀ ਦੇ ਅਗਰ ਪ੍ਰਜਾ ਕੁਛ ਆਖੇ ਗਈ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ, ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ। ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗੇ ਹਾਂ, ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਉਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਹੋਇਆ ਕਿ ਜਦ ਬਹੁ ਪੱਖੀ ਬਹੁ ਸਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ ਵਕਤ ਦੀ, ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੀ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ ਜੋ ਕੁਛ ਹੈ, ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ। ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ। ਪ੍ਰਜਾ ਨਹੀਂ ਮੰਨਦੀ, ਹੁਣ ਜਦ ਪ੍ਰਜਾ ਨਹੀਂ ਮੰਨਦੀ ਤਾਂ ਇਹਦੇ ਮਤਲਬ ਥੋੜ੍ਹੀਆਂ ਕੋਲ ਮੈਂ ਰਾਜਾਂ ਅਤੇ ਵਿਧਾਨ ਬਦਲ ਦੇਣਾ। ਅਗਰ ਚਾਹੁੰਦੇ ਤਾਂ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਨ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ, ਅਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ ਹੈ, ਅਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫ਼ਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫ਼ਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫ਼ਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫ਼ਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫ਼ਾ ਇਸ ਦੀ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ

माया मंदर छोड़ चलियो कहत कबीर सुनो रे संतो आन तान।

0: माया मंदर छोड़ चलो। वाहिगुरु जी का खालसा, वाहिगुरु जी की फतह। परम पूज्य सतगुरु, माननीय सतसंग जीओ, मनुखा जीवन के तीन चरण हैं, तीन पड़ाव हैं। पहले पड़ाव बचपना है, बचपने विच अज्ञानता है, सोझी नहीं आती। समा खेड़न विच बीतता है, खाने पीने विच बीतता है, जां संसारिक विद्या पढ़न और पढ़ाने विच बीत जाता है। दूसरा पड़ाव, दूसरा समा जवानी का है, मध्य अंतर का है, जिस मन और तन विच मस्ती हुंदी है, वासना की बालता हुंदी है। इस मस्ती के अधीन अजही दीवानगी आ जाती है, जिस कारण इस मनुख नू परमेश्वर का नाम याद हुंदिया भी याद नहीं हुंदा, जैसे हुंदिया भी ये प्रभु का सिमरन नहीं करता। मस्ती का कुमार दीवानगी, जवानी का नशा कितना वध गया हुंदा है कि उसनू मरण की चिंता नहीं हुंदी, कि सोचता है कि मैं सिमरन करना ही है तो बुढ़ापे भी कर लवांगा। तीसरा चरण मनुखी जन्म का बुढ़ापा है, जो समय नाल आ ही जाता है। इस समय के शरीर का बल घट जाता है, अखां की ज्योति मध्यम पै जाती है, कन्नां का स्रोत भी घट जाता है, हड्डियां का बल भी पूरा नहीं रहिंदा, सुकन लग पैंदियां हन। इस शरीर विच सब तो मजबूत हड्डियां दंदां दीआं हुंदियां हन, वो घट जांदियां हन, दंद जवाब दे देंदे हन, रोटी चबाई नहीं जांदी, चिट्ठी नहीं जांदी, बोलण विच भी ठीक शब्द का उच्चारण नहीं हुंदा, अखां चों पानी वगन कारण शरीर में जलन रही है, मत्थे से पीड़ रही है, तुरन फिरन विच भी तकलीफ हुंदी है, अपनी क्रिया भी साधनी मुश्किल हो जाती है। नतीजा यह हुंदा है कि उस वेले मौत दिसदी, जदों इस नूं मौत दिसदी है ते याद आउंदा है ईश्वर का नाम, कि उदों यतन करदा है कि हुण मैं नाम जप लवां। उस वेले नाम जपिया नहीं जा सकता, कारण कि नाम का जपना बहुत कठिन है, औखा काम है। ਇਹ ਤਾਂ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਇਸ ਸਰੀਰ ਦੇ ਵਿੱਚ ਬਲ ਹੋਵੇ, ਮਨ ਵਿੱਚ ਬੈਰਾਗ ਔਰ ਪਿਆਰ ਹੋਵੇ, ਬੁੱਧੀ ਵਿੱਚ ਚੇਤਨਤਾਈ ਹੋਵੇ, ਭਲੇ ਹੀ ਜਵਾਨੀ ਦੀ ਮਸਤੀ ਤਾਂ ਹੋਵੇ ਪਰ ਉਸ ਤੋਂ ਵੀ ਵੱਧ ਬੈਰਾਗ ਹੋਵੇ, ਭਲੇ ਇਸ ਦੇ ਮਨ ਦੇ ਵਿੱਚ ਆਪਣੇ ਪਰਿਵਾਰ ਲਈ, ਮਾਇਆ ਲਈ, ਦੇਸ਼ ਕੌਮ ਲਈ ਮੋਹ ਤਾਂ ਹੋਵੇ ਪਰ ਸਤਿਗੁਰਾਂ ਲਈ, ਪ੍ਰਭੂ ਲਈ ਪਿਆਰ ਜ਼ਿਆਦਾ ਹੋਵੇ, ਫਿਰ ਸਿਮਰਨ ਸੰਭਵ ਹੋ ਸਕਦਾ ਹੈ। ਸਿਮਰਨ ਵਿੱਚ ਲਗਾਤਾਰ ਬੈਠਣਾ ਹੁੰਦਾ ਪ੍ਰਭੂ ਦੀ ਯਾਦ ਵਿੱਚ। ਸਿਮਰਨ ਵਿੱਚ ਮਾਨਸਿਕ ਤੌਰ ਤੇ ਬੁੱਧੀ ਦੇ ਤਲ ਤੇ ਸੁਰ ਔਰ ਸ਼ਬਦ ਨੂੰ ਇਕਾਗਰ ਕਰਨ ਵਾਸਤੇ ਬਹੁਤ ਤਾਕਤ ਦੀ ਲੋੜ ਹੈ, ਬਹੁਤ ਇਕਾਗਰਤਾ ਦੀ ਲੋੜ ਹੈ, ਬਹੁਤ ਵੱਡੇ ਯਤਨ ਦੀ ਲੋੜ ਹੈ। ਸਰੀਰ ਸਵਸਥ ਹੋਵੇ, ਸਰੀਰ ਦੇ ਵਿੱਚ ਚੱਲਣ ਵਾਲਾ ਪ੍ਰਾਣ ਹਵਾ ਜੋ ਹੈ ਇਹ ਵੀ ਸਵਸਥ ਹੋਵੇ, ਠੀਕ ਹੋਵੇ, ਤਾਕਤਵਰ ਹੋਵੇ, ਤਦੋਂ ਹੀ ਮਨ ਵਾਣੀ ਇੱਕ ਹੋ ਕੇ ਸੁਰ ਸ਼ਬਦ ਦਾ ਮੇਲ ਹੁੰਦਾ ਹੈ ਤੇ ਇਸ ਪ੍ਰਾਣੀ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਪਰ ਇਹ ਜੀਵ ਜਾਣਦਾ ਹੋਇਆ ਵੀ ਕਿ ਸਿਮਰਨ ਕਰਨ ਵਾਸਤੇ ਆਇਆ ਹੈ, ਪ੍ਰਭੂ ਦਾ ਨਾਮ ਭੁੱਲਦਾ ਹੈ। ਕਾਰਨ ਇੱਕੋ ਹੀ ਹੈ ਕਿ ਇਸ ਮੋਹਣੀ ਮਾਇਆ ਨੇ ਇਸਦੇ ਮਨ ਨੂੰ ਮੋਹ ਲਿਆ ਹੈ, ਆਪਣੇ ਜਾਲ ਵਿੱਚ ਫਸਾ ਲਿਆ ਹੈ ਤੇ ਇਹ ਮੋਹਿਆ ਹੋਇਆ ਮਨ ਤਨ ਨੂੰ ਲੈ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਵਰਤੋਂ ਕਰਦਾ ਹੋਇਆ ਆਪਣੇ ਸਤ ਪ੍ਰਭੂ ਨੂੰ, ਆਪਣੀ ਚੇਤਨ ਭਾਈ ਨੂੰ, ਆਪਣੀ ਚੇਤਨ ਅਵਸਥਾ ਨੂੰ, ਆਪਣੇ ਨਿਜ ਸਰੂਪ ਨੂੰ ਭੁੱਲ ਜਾਂਦਾ ਹੈ ਤੇ ਕਰਮਾਂ ਦੇ ਜਾਲ ਵਿੱਚ ਫਸ ਕੇ ਅੰਤ ਇਹ ਬੁਢਾਪਾ ਜੀਵਨ ਵਿੱਚ ਆਉਂਦਾ ਹੈ ਤੇ ਇਸ ਤੋਂ ਬਾਅਦ ਫਿਰ ਇਸ ਦੀ ਮ੍ਰਿਤਯੂ ਹੁੰਦੀ ਹੈ। ਮਰਨ ਲੱਗਿਆਂ ਇਸ ਨੂੰ ਪੂਰਾ ਗਿਆਨ ਹੋ ਜਾਂਦਾ ਹੈ ਕਿ ਜਿਸ ਮਾਇਆ ਦਾ ਵਣਜ ਮੈਂ ਕਰਦਾ ਰਿਹਾ, ਜਿਨ੍ਹਾਂ ਬੱਚਿਆਂ ਨੂੰ ਪਾਲਦਾ ਰਿਹਾ, ਜਿਸ ਸਮਾਜ ਦੀ ਮੈਂ ਸੇਵਾ ਕਰਦਾ ਰਿਹਾ, ਉਹਨਾਂ ਵਿੱਚੋਂ ਤਾਂ ਮੇਰਾ ਕੋਈ ਨਹੀਂ ਰਿਹਾ ਨਾਲ, ਮੇਰਾ ਤਨ ਜੋ ਮੇਰੇ ਨਾਲ ਸੀ, ਮੇਰਾ ਤਨ ਜੋ ਹਰ ਵੇਲੇ ਪਾਲਿਆ ਜਾਂਦਾ ਸੀ, ਪਰੋਸਿਆ ਜਾਂਦਾ ਸੀ, ਮੇਰੇ ਮਨ ਦਾ ਆਖਾ ਮੰਨਦਾ ਸੀ, ਉਹ ਤਨ ਵੀ ਹੁਣ ਮੇਰੇ ਮਨ ਦੇ ਅਧੀਨ ਨਹੀਂ ਰਿਹਾ। ਰੋਟੀ ਠੀਕ ਵਕਤ ਨਾਲ ਨਹੀਂ ਪਚ ਰਹੀ, ਨੀਂਦ ਠੀਕ ਨਹੀਂ ਆ ਰਹੀ, ਵਚਨ ਸ਼ੁੱਧ ਨਹੀਂ ਬੋਲੇ ਜਾ ਰਹੇ, ਨਾਮ ਦਾ ਅਭਿਆਸ ਸ਼ੁੱਧ ਨਹੀਂ ਹੋ ਰਿਹਾ। ਇਸ ਹਾਲਤ ਨੂੰ ਪ੍ਰਾਪਤ ਹੋਇਆ ਹੋਇਆ ਇਹ ਜੀਵ ਪਛਤਾਉਂਦਾ ਹੋਇਆ ਹੀ ਸਰੀਰ ਨੂੰ ਤਿਆਗ ਦਿੰਦਾ ਹੈ ਤੇ ਜੋ ਕੁਝ ਇਸਨੇ ਖੱਟਿਆ ਸੀ, ਇਕੱਠਾ ਕੀਤਾ ਸੀ ਮਾਇਆ ਦਾ ਧਨ, ਉਹ ਇਸਦੇ ਨਾਲ ਨਾ ਗਿਆ। ਜਦੋਂ ਇਸ ਨੂੰ ਖਾਲੀ ਹੱਥ ਜਾਣਾ ਪਿਆ ਤਾਂ ਇਹ ਬਹੁਤ ਪਛਤਾਇਆ, ਪਰ ਉਸ ਵੇਲੇ ਦਾ ਪਛਤਾਵਣਾ ਇਸ ਮਨੁੱਖ ਦਾ ਕੁਝ ਸਵਾਰ ਨਹੀਂ ਸਕਦਾ। ਸਤਿਗੁਰੂ ਜੀ ਫਰਮਾਉਂਦੇ ਨੇ ਹੁਣ ਵਕਤੇ ਹਰੀ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨੁੱਖ ਜਨਮ ਇੱਕ ਵਕਤਰ ਹੈ, ਵਕਤਰ ਕਹਿੰਦੇ ਨੇ ਉਸ ਸਮੇਂ ਨੂੰ ਜਦੋਂ ਜ਼ਿਮੀਂਦਾਰ ਆਪਣੀ ਜ਼ਮੀਨ ਨੂੰ ਵੇਖ ਕੇ ਵੀ ਇਹ ਹੁਣ ਵਕਤਰ ਗਈ ਹੈ, ਸਮਾਂ ਆ ਗਿਆ ਹੈ, ਮੈਂ ਇਸ ਵਿੱਚ ਬੀਜ ਪਾ ਦੇਵਾਂ। ਉਹ ਜ਼ਮੀਨ ਤੇ ਹਲ ਵਾਹੁੰਦਾ ਹੈ, ਫਿਰ ਬੀਜ ਪਾਉਂਦਾ ਹੈ, ਸੁਹਾਗਾ ਦਿੰਦਾ ਹੈ, ਵਾੜ ਕਰਦਾ ਹੈ, ਪਾਣੀ ਦਿੰਦਾ ਹੈ, ਰਾਖੀ ਕਰਦਾ ਹੈ, ਹੱਥ ਜੋੜਦਾ ਹੈ ਉਸ ਮਾਲਕ ਦੇ ਅੱਗੇ ਕਿ ਹੇ ਮਾਲਕ, ਮੈਂ ਆਪਣੇ ਵੱਲੋਂ ਹੁਣ ਬੀਜ ਦਿੱਤਾ ਹੈ, ਯਤਨ ਕਰ ਰਿਹਾ ਹਾਂ, ਇਸ ਦੀ ਸੰਭਾਲ ਵੀ ਕਰ ਰਿਹਾ ਹਾਂ ਤੇ ਇਸ ਨੂੰ ਫਲ ਤੋਂ ਲਾਉਣਾ ਹੈ। ਮਿਹਨਤ ਕਰਨ ਵਾਲਿਆਂ ਦੀ ਮਿਹਨਤ ਥਾਂ ਪੈਂਦੀ ਹੈ, ਫਲ ਵੀ ਲੱਗਦਾ ਹੈ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ ਇਹ ਮਨੁੱਖਾ ਜਨਮ ਇਹ ਕਵਤਰ ਹੈ, ਸਮਾਂ ਹੈ, ਭਾਵ ਜਵਾਨੀ ਵਿੱਚ ਸਮਾਂ ਹੈ ਕਿ ਅਸੀਂ ਨਾਮ ਜਪ ਲਵੀਏ, ਵਾਣੀ ਪੜ੍ਹ ਲਵੀਏ, ਸਨਾਨ ਕਰ ਲਵੀਏ, ਸਰੀਰ ਦੀ ਸੰਭਾਲ ਕਰ ਲਵੀਏ, ਇੰਦਰੀਆਂ ਦਾ ਸੰਯਮ ਕਰ ਲਈਏ, ਮਨ ਹੈ ਸ਼ਰਧਾ ਪ੍ਰਤੀਤੀ ਵਧੀਏ, ਤੇ ਸ਼ਰਧਾ ਪ੍ਰਤੀਤੀ ਵਧਣ ਦੇ ਕਾਰਨ ਜੋ ਵਾਹਿਗੁਰੂ ਨਾਮ ਦਾ ਉਚਾਰਨ ਹੈ ਉਹ ਮਿੱਠਾ ਹੋ ਜਾਂਦਾ ਹੈ। ਇਸ ਮਿਠਾਸ ਵਿੱਚ ਮਨ ਗਲਤਾਨ ਹੋ ਜਾਂਦਾ ਹੈ, ਕਾਰਨ ਕਿ ਨਾਮ ਵੀ ਆਨੰਦ ਦੇਣ ਵਾਲਾ ਹੈ, ਮਸਤੀ ਦੇਣ ਵਾਲਾ ਹੈ, ਖੁਮਾਰ ਦੇਣ ਵਾਲਾ ਹੈ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਸ ਖੁਮਾਰੀ ਵਿੱਚ ਮਸਤ ਹੋ ਕੇ ਇਹ ਫਕੀਰੀ ਨੂੰ ਧਾਰਨ ਕਰਦਾ ਹੈ, ਮਨ ਇਸਦਾ ਮਸਕੀਨ ਹੋ ਜਾਂਦਾ ਹੈ, ਗਰੀਬ ਹੋ ਜਾਂਦਾ ਹੈ। ਫਰੀਦਾ ਐਸਾ ਹੋਵੇ ਰੋ ਜੈਸੇ ਕੱਖ ਮਸੀਹ, ਪੈਰਾਂ ਹੇਠ ਲਤਾੜੀਏ ਤੇਰੀ ਜਾਡੇ ਨਾਲ ਫਰੀਦ। ਇਸ ਤਰ੍ਹਾਂ ਗਰੀਬ ਨਵਾਜ ਦੇ ਮਿਲਣ ਨਾਲ ਮਨ ਵਿੱਚ ਗਰੀਬੀ ਆਉਂਦੀ ਹੈ, ਤੇ ਗਰੀਬੀ ਦਾ ਬਲ ਮਨ ਵਿੱਚ ਰੱਖ ਕੇ ਵਾਹਿਗੁਰੂ ਨਾਮ ਦਾ ਉਚਾਰਨ ਹੋਰ ਮਿੱਠਾ ਹੋ ਜਾਂਦਾ ਹੈ, ਹੋਰ ਸੰਤੋਸ਼ਜਨਕ ਹੋ ਜਾਂਦਾ ਹੈ, ਹੋਰ ਪਿਆਰਾ ਹੋ ਜਾਂਦਾ ਹੈ। ਤੇ ਇਸ ਪਿਆਰ ਦੀ ਨਿੱਘ ਨੂੰ ਜਦੋਂ ਮਨ ਮੰਨਦਾ ਹੈ ਤਾਂ ਇਹ ਪਰਮ ਆਨੰਦ ਦੀ ਸਥਿਤੀ ਵਿੱਚ ਸਥਿਤ ਹੋ ਜਾਂਦਾ ਹੈ, ਤੇ ਆਪਣੇ ਆਪ ਨੂੰ ਪਹਿਚਾਣ ਲੈਂਦਾ ਹੈ। ਹਜ਼ੂਰ ਫਰਮਾਉਂਦੇ ਨੇ ਇਹੀ ਸਮਾਂ ਜਿਸ ਨੂੰ ਜਵਾਨੀ ਕਿਹਾ ਗਿਆ ਹੈ, ਇਹੀ ਸਮਾਂ 20-25-30 ਸਮਾਂ ਦਾ ਅਰਥ ਇਹ ਹੈ ਕਿ ਜਦ ਉਮਰ 20-25-30-40 ਤੋਂ ਅੰਦਰ ਅੰਦਰ ਹੋਵੇ, ਇਸ ਸਮੇਂ ਵਿੱਚ ਨਾਮ ਜਪਿਆ ਜਾਵੇ, ਗੁਰੂ ਦੀ ਸੇਵਾ ਕੀਤੀ ਜਾਵੇ, ਤੇ ਨਾਲ ਦੀ ਨਾਲ ਆਪਣੀ ਉਦਰ ਪੂਰਤੀ ਵਿੱਚ ਸੁੱਚੀਆਂ ਕਿਰਤਾਂ ਵੀ ਕੀਤੀਆਂ ਜਾਣ, ਭਾਵ ਸਾਧੂਆਂ ਵਾਂਗੂ ਕਿਸੇ ਕੋਲੋਂ ਮੰਗ ਕੇ ਨਾ ਖਾਣਾ ਪਵੇ, ਕਿਸੇ ਦੇ ਅਧੀਨ ਨਾ ਹੋਣਾ ਪਵੇ, ਇੰਨੀ ਮਾਇਆ ਕੋਲ ਹੋਵੇ ਕਿ ਆਪਣਾ ਗੁਜ਼ਾਰਾ ਕਰਨ ਤੋਂ ਉਪਰੰਤ ਕਿਸੇ ਦੀ ਮਦਦ ਵੀ ਕਰ ਸਕੇ। ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਤੇ, ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਉਦਰ ਪੂਰਤੀ ਤੋਂ ਉਪਰੰਤ ਕਿਸੇ ਦੀ ਲੋੜ ਨੂੰ ਵੀ ਪੂਰੀਆਂ ਕਰ ਸਕਦਾ, ਉਸ ਸਿੱਖ ਨੂੰ, ਉਸ ਪਿਆਰੇ ਭਗਤ ਨੂੰ ਪਰਮਾਤਮਾ ਦੇ ਘਰ ਵੱਲ ਨੂੰ ਆਉਣ ਵਾਲਾ ਰਸਤਾ ਸੁੱਝਦਾ, ਪਤਾ ਲੱਗਦਾ ਵੀ ਇਸ ਰਸਤੇ ਦੇ ਤੁਰਿਆਂ, ਇਸ ਰਾਹ ਦੇ ਚੱਲਿਆਂ ਮੈਂ ਪਰਮ ਤੱਤ ਪਰਮੇਸ਼ਰ ਤੱਤ ਨੂੰ ਪ੍ਰਾਪਤ ਕਰ ਲਵਾਂ। ਸਤਿਗੁਰੂ ਮਹਾਰਾਜ ਜੋ ਗਿਆਨ ਦੇ ਦਾਤਾ ਹਨ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਸਮੇਂ ਦੇ ਮਾਲਕ ਹਨ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਇਸ ਵੇਲੇ ਸੰਤ ਸਤਿਗੁਰੂ ਦੇ ਸਰੂਪ ਵਿੱਚ ਹਨ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੋ ਅੱਖਾਂ ਰਾਹੀਂ ਬਾਣੀ ਦਾ ਰੂਪ ਹਨ, ਅਕਸ਼ਰਾਂ ਦਾ ਰੂਪ ਹਨ, ਕੰਨਾਂ ਰਾਹੀਂ ਸਰੋਤ ਦਾ ਸਰੂਪ ਹਨ, ਪਵਨ ਰਾਹੀਂ ਗੁਰੂ ਦਾ ਸਰੂਪ ਹਨ, ਸੱਤ ਵਿਚਾਰ ਸੁਣਨ ਰਾਹੀਂ ਜੋ ਸ਼ਰਧਾ ਦਾ ਪ੍ਰਤੀਕ ਹਨ, ਚਰਨਾਂ ਵਿੱਚ ਪੁੱਜਣ ਲਈ ਜੋ ਯਤਨ ਦਾ ਸਰੂਪ ਹਨ, ਮਨ ਵਿੱਚ ਬੈਠਣ ਲਈ ਜੋ ਪ੍ਰੇਮ ਦੀ ਸੇਜਾ ਕਰਕੇ ਮੰਨੇ ਗਏ ਹਨ, ਪੈਣ ਸਾਹਿਬ ਦੀ ਬਾਤ ਵਿਆਖੇ ਕਉ ਨਾਨਕ ਚਾ ਦੀਜੈ, ਸੀਸ ਬੜੇ ਕਰ ਬੈਠਣ ਦੀਜੇ ਮਿਲਕਰ ਖੇਲ ਦੀਜੈ, ਵਿਛੜੀ ਹੋਈ ਰੂਹ ਨੂੰ ਤਲਾਸ਼ ਹੈ ਸੱਤ ਦੀ, ਉਸ ਬ੍ਰਹਮ ਦੀ ਜਿਸ ਤੋਂ ਵਿਛੜਿਆ ਹੋਇਆ ਇਹ ਪ੍ਰਾਣੀ ਆਵਾਗਮਨ ਵਿੱਚ ਪੈ ਕੇ ਅਸੀਂ ਦੁੱਖ ਨੂੰ ਪ੍ਰਾਪਤ ਹੋਇਆ ਹੈ, ਔਰ ਇਹ ਦੁੱਖ ਘਟਦਾ ਹੀ ਨਹੀਂ ਸਗੋਂ ਵੱਧਦਾ ਹੀ ਜਾਂਦਾ ਹੈ। ਸੋਚਿਆ ਤੇ ਸੀ ਕਿ ਇਹ ਦੁੱਖ ਘਟ ਜਾਵੇਗਾ, ਪਰ ਇਹ ਦੁੱਖ ਤੇ ਵੱਧਦਾ ਹੀ ਜਾਂਦਾ, ਪੜ੍ਹਨ ਨਾਲ ਵੀ ਵੱਧਦਾ ਜਾਂਦਾ, ਤੀਰਥਾਂ ਤੇ ਜਾਣ ਨਾਲ ਵੀ ਵੱਧਦਾ ਜਾਂਦਾ ਹੈ, ਇੰਦਰੀਆਂ ਦਾ ਦਮਨ ਕਰਦਿਆਂ ਵੀ ਵੱਧਦਾ ਜਾਂਦਾ ਹੈ, ਰੋ ਰੋ ਕੇ ਵੀ ਵੱਧਦਾ ਜਾਂਦਾ ਹੈ, ਮਾਇਆ ਕੋਲ ਹੋਣ ਨਾਲ ਵੀ ਵੱਧਦਾ ਜਾਂਦਾ ਹੈ, ਇੰਦਰੀਆਂ ਦੀ ਸਵਸਥਾਈ ਵਿੱਚ ਵੀ ਵੱਧਦਾ ਜਾਂਦਾ ਹੈ, ਪਰਿਵਾਰ ਵਧਣ ਨਾਲ ਵੀ ਇਹ ਵੱਧਦਾ ਹੀ ਜਾਂਦਾ ਹੈ। ਜਿਉਂ ਜਿਉਂ ਆਪਣੇ ਆਪ ਨੂੰ ਇਹ ਪਰਮੇਸ਼ਰ ਦੇ ਕੋਲੇ ਕੀਤੀ ਜਾਂਦਾ ਹੈ, ਸਮਝੀ ਜਾਂਦਾ, ਕਿਉਂ ਤੋਂ ਇਹ ਵਿਛੋੜੇ ਦਾ ਰੋਗ ਵੱਧਦਾ ਜਾਂਦਾ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ, ਜਿਸ ਤੇ ਆਪ ਵਿੱਚ ਆਈ ਪੈਸਾ ਇਹ ਵੀ ਬਾਸ ਗਿਆ, ਮੈਨੂੰ ਕੋਈ ਪ੍ਰਭੂ ਮਿਲਾ ਦੇਵੇ, ਪਰਮੇਸ਼ਰ ਦੀ ਕੋਈ ਗੱਲ ਸੁਣਾਵੇ, ਵਚਨ ਸੁਣਾਵੇ, ਪਰਮੇਸ਼ਰ ਨੂੰ ਮਿਲਣ ਦਾ ਕੋਈ ਯਤਨ ਬਤਾਵੇ, ਕੋਈ ਰਾਹ ਦੱਸੇ, ਮੈਂ ਉਸਦਾ ਹੋ ਜਾਵਾਂ, ਉਸਨੂੰ ਮਨ ਵੀ ਦੇ ਦੇਵਾਂ, ਉਸਨੂੰ ਬੁੱਧੀ ਵੀ ਦੇ ਦੇਵਾਂ, ਉਸਨੂੰ ਆਪਣਾ ਚਿੱਤ ਵੀ ਅਰਪਣ ਕਰ ਦੇਵਾਂ, ਉਸਨੂੰ ਆਪਣਾ ਅੰਤਸਕਰਨ ਵੀ ਹਵਾਲੇ ਉੱਤੇ ਕਰ ਦੇਵਾਂ, ਕਿ ਆਪਣਾ ਆਪ ਗਵਾ ਕੇ ਮੈਂ ਉਸਦੀ ਤਾਬਿਆ ਹੋ ਕੇ, ਉਸਦਾ ਗੋਲਾ ਬਣ ਕੇ, ਉਸਦਾ ਗੁਲਾਮ ਬਣ ਕੇ ਉਸਦੀ ਸੇਵਾ ਕਰਾਂ, ਤੇ ਉਸ ਸਮੇਂ ਦਾ ਇੰਤਜ਼ਾਰ ਕਰਾਂ ਜਦੋਂ ਉਹ ਮੈਨੂੰ ਪ੍ਰਭੂ ਨੂੰ ਮਿਲਾ ਦੇ। ਇਹ ਵੈਰਾਗੀਆਂ ਦੇ ਵਚਨ, ਮਨ ਵਿੱਚ ਵੈਰਾਗ ਆਵੇ ਇਹ ਜੀਵ ਮੁਤਲਾਸ਼ੀ ਬਣਦਾ। ਮੁਤਲਾਸ਼ੀ ਉਸਨੂੰ ਕਹਿੰਦੇ ਨੇ ਜਿਸ ਨੂੰ ਪ੍ਰਭੂ ਦੇ ਮਿਲਣ ਦੀ ਤਲਾਸ਼ ਹੁੰਦੀ ਹੈ, ਜੋ ਜਾਚਕ ਬਣਦਾ ਹੈ, ਜਿਸ ਨੂੰ ਲੋੜ ਲੱਗਦੀ ਹੈ ਪਰਮੇਸ਼ਰ ਦੀ। ਜਿਵੇਂ ਕੋਈ ਪਿਆਸਾ ਹੁੰਦਾ, ਉਸਨੂੰ ਪਾਣੀ ਚਾਹੀਦਾ, ਪਾਣੀ ਕੇਵਲ ਉਸਦੀ ਪਿਆਸ ਮਿਟਾ ਸਕਦਾ। ਇਸ ਲਈ ਮਨ ਦੇ ਵਿੱਚ ਵੈਰਾਗ ਦਾ ਆਉਣਾ ਜ਼ਰੂਰੀ ਹੈ। ਕਿ ਕਬੀਰ ਸਾਹਿਬ ਵੈਰਾਗ ਦਿੰਦਿਆਂ ਹੋਇਆਂ ਸਾਨੂੰ ਇਹ ਸਮਝਾਉਂਦੇ ਨੇ ਕਿ ਇਹ ਮਨੁੱਖ ਤੇਰਾ ਸਮਾਂ ਤਾਂ ਬੀਤਦਾ ਜਾਂਦਾ ਹੈ, ਇਹ ਸਮਾਂ ਮੁੜ ਕੇ ਤੇਰੇ ਹੱਥ ਨਹੀਂ ਆਉਣਾ, ਮਨੁੱਖ ਜਨਮ ਤੈਨੂੰ ਮੁੜ ਕੇ ਵਾਰ ਵਾਰ ਮਿਲਣਾ ਨਹੀਂ। ਕਬੀਰ, ਮਾਨਸ ਜਨਮ ਦੁਲੰਧ ਹੈ, ਹੋਏ ਨਾ ਬਾਰੋਂ ਬਾਰ, ਜੋ ਬਨ ਫਲ ਪਾ ਕੇ ਹੋਏ ਗਿਰੇ, ਬਹੁਰ ਨਾ ਲਾਗੇ ਡਾਰ। ਇਹ ਮਨੁੱਖਾ ਜਨਮ, ਇਹ ਸਮਾਂ ਜੋ ਬੀਤਦਾ ਜਾ ਰਿਹਾ, ਇਹ ਵਾਪਸ ਨਹੀਂ ਮੁੜਨਾ। ਜਿਵੇਂ ਚੱਲਦਾ ਹੋਇਆ ਪਾਣੀ ਕਦੇ ਵਾਪਸ ਨਹੀਂ ਮੁੜਿਆ, ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਇਆ। ਟਾਈਮ ਐਂਡ ਟਾਈਡ ਵੇਟ ਫਾਰ ਨੋ ਮੈਨ। ਵਕਤ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ। ਕਿ ਜਿਨ੍ਹਾਂ ਨੇ ਸਮੇਂ ਨੂੰ ਸੰਭਾਲ ਲਿਆ, ਸਮੇਂ ਸਿਰ ਵਾਹਿਗੁਰੂ ਨਾਮ ਜਪ ਲਿਆ, ਉਹਨਾਂ ਦਾ ਬੇੜਾ ਪਾਰ ਹੋ ਗਿਆ। ਆਓ ਹੁਣ ਆਪਾਂ ਪ੍ਰੇਮ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਵਚਨ, ਕਬੀਰ ਸਾਹਿਬ ਜੀ ਦੀ ਪਾਵਨ ਰਚਨਾ ਤੋਂ ਸਰਵਣ ਕਰੀਏ। ਕਬੀਰ ਸਾਹਿਬ ਪੂਰਨ ਗੁਰਸਿੱਖ ਹਨ, ਕਬੀਰ ਸਾਹਿਬ ਪੂਰਨ ਭਗਤ ਹਨ, ਕਬੀਰ ਸਾਹਿਬ ਪੂਰਨ ਪਿਆਰੇ ਹਨ। ਕਬੀਰ ਸਾਹਿਬ ਦੇ ਵਿੱਚ ਕਬੀਰ ਵੱਸਦਾ ਹੈ। ਕਬੀਰ ਦਾ ਅਰਥ ਕਵੀ ਨਹੀਂ, ਇਹ ਵੀ ਹੈ ਕਿ ਕਬੀਰ ਦਾ ਅਰਥ ਕਦ ਤੋਂ ਹੈ ਪਤਾ ਨਹੀਂ, ਇਹ ਵੀ ਹੈ, ਭਾਵ ਵੱਡਾ ਵੀ ਹੈ। ਕਬੀਰ ਆਪਣੇ ਆਪ ਵਿੱਚ ਕਦੇ ਨਹੀਂ ਹੈ, ਉਹ ਇੰਨਾ ਨਿਮਾਣਾ ਹੋ ਗਿਆ ਹੈ ਕਿ ਉਹ ਕਦੇ ਨਹੀਂ ਹੈ, ਆਪਣਾ ਆਪ ਉਸਦਾ ਗਵਾਚ ਗਿਆ ਹੈ। ਇਹ ਉਹ ਕਬੀਰ ਬਣ ਬੈਠਾ ਹੈ, ਵੱਡਾ ਬਣ ਬੈਠਾ ਹੈ, ਜਿਸ ਦਾ ਨਾ ਆਦ ਹੈ ਨਾ ਅੰਤ ਹੈ, ਜੋ ਸਦੀਵੀ ਹੈ। ਕਬੀਰ ਸਾਹਿਬ ਫਰਮਾਉਂਦੇ ਨੇ, ਕਹੋ ਕਬੀਰ ਪੂਰਨ ਜਗ ਸੋਈ, ਆਪਣੀ ਪਛਾਣ ਦੱਸੇ। ਕਹੋ ਕਬੀਰ ਪੂਰਨ ਜਗ ਸੋਈ, ਜਾਣ ਕੇ ਹਿਰਦੇ ਅਵਰ ਨਾ ਹੋਈ। ਜਿਸ ਦੇ ਮਨ ਵਿੱਚ ਲੋਭ ਨਾ ਹੋਵੇ, ਜਿਸ ਦੇ ਮਨ ਵਿੱਚ ਸੋਚ ਨਾ ਹੋਵੇ, ਜਿਸ ਦੇ ਮਨ ਵਿੱਚ ਇਸ ਸੰਸਾਰ ਨਾ ਹੋਵੇ, ਜਿਸ ਦੇ ਮਨ ਵਿੱਚ ਪ੍ਰਕਿਰਤੀ ਨਾ ਹੋਵੇ, ਜਿਸ ਦੇ ਮਨ ਵਿੱਚ ਫੁਰਨਾ ਨਾ ਹੋਵੇ, ਜਿਸ ਦੇ ਮਨ ਵਿੱਚ ਕੇਵਲ ਹਰੀ ਨਾਮ ਹੋਵੇ, ਨਾਮ ਦੀ ਧੁਨ ਹੋਵੇ, ਜਿਸ ਵਿੱਚ ਕੇਵਲ ਪ੍ਰੇਮ ਹੀ ਪ੍ਰੇਮ ਹੋਵੇ, ਪ੍ਰੇਮ ਦਾ ਸਰੂਪ ਹੋਵੇ, ਜਿਸ ਮਨ ਵਿੱਚ ਕੇਵਲ ਸੱਤ ਹੋਵੇ, ਸੱਤ ਹੀ ਸੱਤ ਹੋਵੇ, ਜਿਸ ਮਨ ਵਿੱਚ ਕੇਵਲ ਧੁਨ ਹੋਵੇ, ਪਿਆਰੀ ਜੀ ਮਨਮੋਹਕ ਧੁਨ ਹੋਵੇ, ਧੁਨ ਹੀ ਧੁਨ ਹੋਵੇ, ਧੁਨ ਤੋਂ ਅਲੱਗ ਹਟ ਕੇ ਕੁਝ ਹੋਰ ਨਾ ਹੋਵੇ, ਐਸਾ ਬੱਚਾ ਪ੍ਰਭੂ ਨੂੰ ਪਿਆਰਾ ਹੈ। ਤੇ ਐਸਾ ਬੱਚਾ ਬਣਨ ਲਈ ਮਨ ਵਿੱਚ ਵੈਰਾਗ, ਉਪਰੰਤ ਤਿਆਗ ਤੇ ਫਿਰ ਮਿਲਾਪ ਉਸ ਰਾਮ ਨਾਲ, ਉਸ ਪ੍ਰਭੂ ਨਾਲ, ਉਸ ਸੱਤ ਨਾਲ ਆਪਣੇ ਆਪ ਹੀ ਹੋ ਜਾਣਾ ਹੈ। ਕਿਉਂਕਿ ਸੱਤ ਨਾ ਕਦੇ ਆਉਂਦਾ ਹੈ ਤੇ ਨਾ ਹੀ ਕਦੇ ਜਾਂਦਾ ਹੈ, ਉਹ ਤਾਂ ਸਦਾ ਹੀ ਸਾਡੇ ਪਾਸ ਹੀ ਹੈ। ਮਨ ਕਰਕੇ ਜੀਵ ਵਿਚਲਿਤ ਹੁੰਦਾ ਹੈ, ਮਨ ਕਰਕੇ ਜੀਵ ਅਸਥਿਰ ਹੁੰਦਾ ਹੈ, ਮਨ ਕਰਕੇ ਜੀਵ ਆਉਂਦਾ ਹੈ ਜਾਂਦਾ ਹੈ, ਫੁਰਨੇ ਕਰਦਾ ਹੈ, ਸੋਚਾਂ ਸੋਚਦਾ ਹੈ। ਇਸ ਕਰਕੇ ਇਸ ਨੂੰ ਸੱਤ ਦਾ ਗਿਆਨ ਹੁੰਦਿਆਂ ਹੋਇਆਂ ਵੀ ਨਹੀਂ ਹੁੰਦਾ। ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕੱਚ ਤਾਪਨਾ ਕੀਓ। ਕਬੀਰ ਸਾਹਿਬ ਫਰਮਾਉਂਦੇ ਨੇ ਪਹਿਲੀ ਉਮਰੇ ਜਦੋਂ ਇਹ ਬੱਚਾ ਸੀ, ਖੇਡਣ ਮਰਨ ਵਿੱਚ ਬੀਤ ਗਈ, ਖਾਣ ਪੀਣ ਵਿੱਚ ਬੀਤ ਗਈ, ਅਗਿਆਨਤਾ ਵਿੱਚ ਬੀਤ ਗਈ ਜ਼ਿੰਦਗੀ ਦਾ ਪਹਿਲਾ ਸਮਾਂ। ਤੇ ਜਦੋਂ ਉਹ ਸਮਾਂ ਆਇਆ ਜਿਸ ਵਿੱਚ ਇਸਨੇ ਤਪ ਕਰਨਾ ਸੀ, ਸਾਧਨਾ ਕਰਨੀ ਸੀ, ਤੀਰਥਾਂ ਤੇ ਜਾਣਾ ਸੀ, ਬਾਣੀ ਪੜ੍ਹਨੀ ਸੀ, ਗੁਰੂ ਦੀ ਸੇਵਾ ਕਰਨੀ ਸੀ, ਆਪਣੀ ਉਧਰ ਪੂਰਤੀ ਕਰਨੀ ਸੀ, ਪ੍ਰਭੂ ਦਾ ਨਾਮ ਸਿਮਰਨ ਕਰਨਾ ਸੀ, ਯਤਨ ਕਰਨਾ ਸੀ, ਬੇਜੋੜ ਯਤਨ ਕਰਨਾ ਸੀ, ਦਿਨ ਔਰ ਰਾਤ ਸਿਮਰਨ ਕਰਨਾ ਸੀ। ਉਸ ਸਮੇਂ ਵੀ ਇਸਨੇ ਬੰਦਗੀ ਨਹੀਂ ਕੀਤੀ, ਤਪ ਨਹੀਂ ਸਾਧੇ, ਪਿਆਰ ਨਹੀਂ ਕੀਤਾ, ਭਗਤੀ ਨਹੀਂ ਕੀਤੀ, ਪ੍ਰਭੂ ਨੂੰ ਯਾਦ ਨਹੀਂ ਕੀਤਾ। ਉਹ ਵੀ ਸਮਾਂ ਇਸਨੇ ਦੀਵਾਨਗੀ ਵਿੱਚ ਮਸਤਾਨੀ ਅਵਸਥਾ ਵਿੱਚ ਗਵਾ ਦਿੱਤਾ। ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕੱਚ ਤਾਪਨਾ ਕੀਓ, ਤੀਸ ਬਰਸ ਕੱਚ ਦੇਵਨਾ ਪੂਜਾ। ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਜਵਾਨੀ ਵਿੱਚ ਰਹਿੰਦਾ ਹੋਇਆ ਇਸ ਨੂੰ ਬੁਢਾਪੇ ਦਾ ਖਿਆਲ ਆ ਜਾਂਦਾ, ਭਾਵ ਜਵਾਨੀ ਦੀ ਸਿਖਰ ਹੈ ਤੇ ਬੁਢਾਪੇ ਦਾ ਸ਼ੁਰੂ ਹੈ। ਉਹ ਸਮਾਂ ਵੀ ਆਉਂਦਾ, ਉਸ ਸਮੇਂ ਵਿੱਚ ਇਸ ਦੇ ਮਨ ਨੂੰ ਠੋਕਰ ਲੱਗਦੀ ਹੈ ਕਿ ਮਨਾ, ਜਿਸ ਮਸਤੀ ਦੇ ਰੰਗ ਵਿੱਚ ਤੂੰ ਸਮਾਂ ਬਿਤਾ ਰਿਹਾ ਹੈ ਉਹ ਤੇ ਹੁਣ ਸਮਾਂ ਮੁੱਕ ਜਾਣ ਵਾਲਾ ਹੈ, ਤੇ ਅੱਗੋਂ ਜਿਹੜਾ ਸਮਾਂ ਆਉਣ ਵਾਲਾ ਹੈ ਉਹ ਤੇ ਕੁਝ ਹੋਰ ਦਾ ਹੋਰ ਹੀ ਹੋਵੇਗਾ। ਤੇ ਅਜੇ ਵੀ ਸਮਝ ਲੈ, ਉਸ ਸਮੇਂ ਨੂੰ ਕਬੀਰ ਸਾਹਿਬ ਤੀਸ ਬਰਸ ਕੱਚ ਦੇਵ ਨਾ ਪੂਜਾ ਕਰਕੇ ਫਰਮਾਉਂਦੇ। ਇਸ ਸਮੇਂ ਤਾਂ ਉਹਨੂੰ ਆਪਣਾ ਆਪ ਸੰਭਾਲ ਲੈਣਾ ਚਾਹੀਦਾ ਸੀ, ਗ੍ਰਸਤ ਤੋਂ ਅਤੀਤ ਹੋ ਜਾਣਾ ਚਾਹੀਦਾ ਸੀ, ਮਾਇਆ ਵੱਲੋਂ ਸ਼ਾਂਤ ਹੋ ਜਾਣਾ ਚਾਹੀਦਾ ਸੀ, ਉਧਰ ਪੂਰਤੀ ਵਾਸਤੇ ਲਾਲਚ ਤੋਂ ਅਲੱਗ ਹੋ ਜਾਣਾ ਚਾਹੀਦਾ ਸੀ, ਪਰਿਵਾਰ ਵਿੱਚ ਰਹਿੰਦਿਆਂ ਇਹ ਗਿਆਨ ਹੋ ਜਾਣਾ ਚਾਹੀਦਾ ਸੀ ਕਿ ਇਸ ਪਰਿਵਾਰ ਨੇ ਹੁਣ ਮੈਨੂੰ ਛੱਡ ਦੇਣਾ ਹੈ, ਬੇਸ਼ਤਰ ਇਹਦੇ ਨਾਲੋਂ ਕਿ ਇਹ ਮੈਨੂੰ ਛੱਡ ਦੇਣ, ਇਹ ਮੇਰਾ ਆਖਾ ਨਾ ਮੰਨਣ, ਮੈਂ ਹੀ ਇਹਨਾਂ ਨੂੰ ਕੁਝ ਨਾ ਕਹਾਂ, ਮੈਂ ਹੀ ਕੋਈ ਐਸਾ ਘਰ ਲੱਭ ਲਵਾਂ ਜਿੱਥੇ ਮੇਰੇ ਮਨ ਨੂੰ ਸ਼ਾਂਤੀ ਹੋਵੇ। ਪਰ ਉਹ ਸਮਾਂ ਵੀ ਇਸਨੇ ਗਵਾ ਦਿੱਤਾ। बारह वर्ष बालपन बीते, बीस वर्ष का स्थापना कियो, तीस वर्ष कच देव ना पूजा, ना गुरु धारण कीते, ना गुरु वाला होया, ना गुरु वचन लिया, ना गुरु वचन की कमाई की थी, जान से सब कुछ लिया थी, कमा भी सब कुछ लिया थी, जो कुछ इस प्राणी ने बनना होंगे 40 वर्ष तक बन जाता है। कल युग का समा 40 वर्ष तक जो उसने बनना होंगे बन जाता है। जितनी माया, जितना परिवार, जितनी बुद्धि, जितनी तालीम, जितनी संगत इसको मिल जानी होंगी है, मिल गई होंगी, उस तो वक्त इन कुछ मिलने वाला नहीं होंगा। एक समा ऐसा हो रहा है, वो जीवन का मध्य अंतर होंगे, जीवन का मध होंगे, इस मध्य विच आके प्रभु एक बार इन हिलाते ने, भाई वेख बंदे समा तो बीतता जा रहा है और इसने बीत जाना है, चंगा समा जरा सी वो तू गवा बैठा है, अजे भी समझ लै, अजे भी समझ लै, बारह वर्ष बालपन बीते, बीस वर्ष कष्टापना कियो, तीस वर्ष कच देव न पूजा, फिर पछता ना बिरद भयो, पर ए मध्यंतर का समा भी इन्हें एवं ही गवा दिता, सुनी हुई गुरां की आवाज नूं अणसुणिया कर दिता, ते बुढ़ापा, मेरी मेरी करता जन्म गयो, हंकार विच हमें दीर्घ रोग है, दारू की समाए कृपा करे जे आपनी गुरु का संत माए, तेरा कहना ना सिखिया, हर वस्तु नु मेरा ही कहना सिखिया, चाहे वो वस्तु इनकी पहुंच तो परे होवे, फिर भी ये कहना मेरी है, माया किसी भी अटकर नहीं हुई, इस जीव की पहुंच तो परे है, फिर भी कहना मैं माया तारी, फिर भी चाहता है कि संसार की दुनिया की सारी माया मेरे पास आ जा, सकिया नहीं है, पर ये जीव भी छड़िया गया है, इसने हर वस्तु नु मेरा मेरा ही किया है, मेरा तन, मेरा मन, मेरा परिवार, मेरा बच्चा, मेरी स्त्री, मेरा तन, मेरी कार, मेरी कोठी, ये सब कुछ मेरा मेरा ही कहता रहा, ये मेरा मेरा कहदे ही इसका जन्म भी, मेरी मेरी करते जन्म गयो, हायर सो उदंग बलो, समुद्र वर्गी अंदर ताकत सी, शरीर विच बल सी, मन विच बल सी, अखां विच वेखण दा बल सी, कन्नां विच सुणन दा बल सी, रसना च बोलण दा बल सी, बुझावां विच संसार नूं जित लैण दा बल सी, पैरां विच विश्व दी यात्रा करन दा बल सी, पर वेखदियां वेखदियां ये समुंदर सब सुख गया, शायर सोख ये ताकत ये बल देखदिया देखदिया ही खत्म हो गया, बुढ़ापा आ गया, हजूर ने एक इंदिरा साडे शरीर नूं लाया जिहड़ा बड़ा पवित्र है, वो हनकेस, जो हमेशा हमेशा चंगा ही कर्म करते हैं, कोई माड़ा कर्म नहीं करते, केस परमेश्वर की देन हन, ये हमेशा ही चंगा कर्म करते हैं, ये इंदिरा ऐसा है साड़ी इनी हिफाजत करता है, इतनी सफाई करता है, इतनी लाज रखता है, इतनी पत रखता है, इतना कुछ करता है कि आज तक केवल ब्रह्म ज्ञानी ही जान सके हन, भाई ये केस की कम करते ने दुनियावी लोग नहीं जान सकते, ये इंदिरा यार कभी माड़ा कम नहीं करता, जिसके हित परमेश्वर आप ਸਮੇਂ ਨਾਲ ਪਰਮੇਸ਼ਰ ਇਹਨਾਂ ਵਾਲਾਂ ਨੂੰ ਥੋੜਾ ਜਿਹਾ ਚਿੱਤਾ ਕਰ ਦਿੰਦਾ ਹੈ ਆਪਣੀ ਇਨਫੋਰਮੇਸ਼ਨ ਦੇਣ ਵਾਸਤੇ, ਭਾਈ ਹੁਣ ਬੁਢਾਪਾ ਆ ਰਿਹਾ, ਹੁਣ ਮੈਂ ਤੇਰੇ ਕੋਲ ਮਲ ਖੋ ਲਿਆ ਔਰ ਇਹ ਹੁਣ ਖੁਸਦਾ ਹੀ ਜਾਏਗਾ। ਪਰ ਇਹ ਇਨਸਾਨ ਤੋਂ ਫਿਰ ਵੀ ਨਹੀਂ ਸਮਝਦਾ। ਪਾਇਲ ਸੋਖ ਭੁਜੰਗ ਬਲਿਓ, ਭੁਜਾਂ ਦਾ ਬਲ, ਮਨ ਦਾ ਬਲ, ਤਨ ਦਾ ਬਲ, ਬੁੱਧੀ ਦਾ ਬਲ ਸਭ ਖਤਮ ਹੋ ਗਿਆ। ਨਾ ਬੁੱਧੀ ਸਥਿਰ ਰਹੀ, ਉਹ ਕ੍ਰੋਧ ਨੇ ਖਾ ਲਿਆ। ਨਾ ਸਰੀਰ ਸਥਿਰ ਰਿਹਾ, ਉਹ ਵਾਸਨਾ ਨੇ ਖਾ ਲਿਆ। ਨਾ ਮਨ ਸਥਿਰ ਰਿਹਾ, ਉਹ ਮਾਇਆ ਨੇ ਚੁਰਾ ਲਿਆ। ਨਾ ਇਹਦੇ ਅੰਦਰ ਚਿੱਤ ਸਥਿਰ ਰਿਹਾ, ਉਹਦੇ ਵਿੱਚ ਕਮਲਾਂ ਦਾ ਸੀ ਮਾਇਆ ਦਾ ਸੂਖਮ ਰੂਪ ਆ ਬੈਠਾ। ਜਿਵੇਂ ਗਰੀਬ ਵੀ ਅਮੀਰ ਹੁੰਦਾ ਤੇ ਅਮੀਰ ਵੀ ਅਮੀਰ ਹੁੰਦਾ, ਗਰੀਬ ਵੀ ਮਾਇਆ ਦੀ ਚਾਹਨਾ ਕਰਦਾ, ਅਮੀਰ ਵੀ ਮਾਇਆ ਦੀ ਚਾਹਨਾ। ਗਰੀਬ ਵੀ ਚਾਹੁੰਦਾ ਮੇਰੇ ਪਾਸ ਮਾਇਆ ਹੋਵੇ, ਅਮੀਰ ਵੀ ਚਾਹੁੰਦਾ ਮੇਰੇ ਪਾਸ ਮਾਇਆ ਹੋਵੇ। ਕਿਸ ਵਿੱਚ ਕਮਲਾ ਦਾਸੀ ਬੈਠੀ ਹੈ, ਮਾਇਆ ਬੈਠੀ। ਜਿਸ ਚਿੱਤ ਵਿੱਚ ਰਾਮ ਬੈਠਣਾ ਸੀ, ਜਿਸ ਚਿੱਤ ਵਿੱਚ ਧੁਨ ਨੇ ਬੈਠਣਾ ਸੀ, ਜਿਸ ਚਿੱਤ ਵਿੱਚ ਹਰੀ ਨੇ ਬੈਠਣਾ ਸੀ, ਜਿਸ ਚਿੱਤ ਵਿੱਚ ਨਰੰਜਨ ਪ੍ਰਭੂ ਦਾ ਵਾਸਾ ਹੋਣਾ ਸੀ, ਉਸ ਚਿੱਤ ਵਿੱਚ ਤਾਂ ਇਹ ਮਾਇਆ ਨੂੰ ਬਣਾ ਬੈਠਾ, ਮਾਇਆ ਨੂੰ ਬਚਾ ਬੈਠਾ। ਚਿੱਤ ਵੀ ਇਸ ਦਾ ਉਪਰਾਮ ਹੋ ਗਿਆ। ਇਸੇ ਵੀ ਬਹੁਤ ਬੰਦੇ ਪਾਗਲ ਹੋਏ ਫਿਰਦੇ, ਇਸੇ ਵੀ ਬਹੁਤ ਬੰਦਿਆਂ ਨੂੰ ਨੀਂਦ ਨਹੀਂ ਆਉਂਦੀ, ਇਸੇ ਲਈ ਬਹੁਤ ਬੰਦੇ ਠੀਕ ਫੈਸਲਾ ਨਹੀਂ ਕਰ ਸਕਦੇ, ਇਸੇ ਲਈ ਬੜੇ ਬੜੇ ਸਿਆਣੇ ਜਿਹੜੇ ਆ ਉਹਨਾਂ ਦੀ ਸਿਆਣਪ ਕੰਮ ਨਹੀਂ ਆਉਂਦੀ। ਬੜੇ ਬੜੇ ਅਮੀਰ, ਬੜੇ ਬੜੇ ਤਨਾੜ, ਬੜੇ ਬੜੇ ਡਾਕਟਰ, ਬੜੇ ਬੜੇ ਵੈਦ ਖੁਦ ਬਿਮਾਰ ਨੇ, ਕਿਉਂਕਿ ਇਹ ਚਿੱਤ ਵਿੱਚ ਵੜੀ ਹੋਈ ਮਾਇਆ ਹੀ ਸਾਨੂੰ ਅਸ਼ਾਂਤ ਕਰਦੀ। ਚਿੱਤ ਵਿੱਚ ਇੱਛਾ ਸ਼ਕਤੀ ਹੁੰਦੀ ਹੈ, ਉਹ ਵੀ ਅਸ਼ਾਂਤ ਕਰਦੀ। ਚਿੱਤ ਵਿੱਚ ਹੀ ਫੁਰਨੇ ਹੁੰਦੇ ਨੇ, ਉਹ ਵੀ ਸਾਨੂੰ ਸੁਪਨੇ ਵਿੱਚ ਇੱਧਰ ਉੱਧਰ ਘੁਮਾਉਂਦੇ ਨੇ, ਅਸ਼ਾਂਤ ਕਰਦੇ ਨੇ। ਚਿੱਤ ਵਿੱਚ ਹੀ ਖਾਣ ਪੀਣ ਪਹਿਰਨ ਦੀ ਤਲਾਸ਼ ਹੁੰਦੀ ਹੈ, ਸਾਨੂੰ ਅਸ਼ਾਂਤ ਕਰਦੀ ਹੈ। ਚਿੱਤ ਵਿੱਚ ਹੀ ਵਾਸਨਾ ਦਾ ਜਨਮ ਹੁੰਦਾ, ਅਸੀਂ ਵਾਸਨਾ ਰਸ ਹੁੰਦੇ ਹਾਂ। ਚਿੱਤ ਵਿੱਚੋਂ ਹੀ ਕ੍ਰੋਧ ਉਤਪੰਨ ਹੋ ਕੇ ਮਨ ਵਾਣੀ 'ਚ ਆ ਕੇ ਬਾਹਰ ਅਗਨੀ ਦਾ ਰੂਪ ਧਾਰਨ ਕਰਕੇ ਦੂਜੇ ਨੂੰ ਵੀ ਜਲਾਉਂਦਾ ਹੈ, ਖੁਦ ਨੂੰ ਵੀ ਜਲਾਉਂਦਾ ਹੈ, ਤੇ ਸਾਡੀ ਬੁੱਧੀ ਨੂੰ ਖਾ ਜਾਂਦਾ। ਆਉਣਾ ਤਾਂ ਇਸ ਵਿੱਚ ਸ਼ਰੀਰ ਸੀ। ਹਜ਼ੂਰ ਕਹਿੰਦੇ ਨੇ, ਰਾਮ ਨਾਮ ਉਰਮੇ ਗਏ ਜਾਂ ਕੇ ਸਾਹਮਣੇ ਕੋਏ, ਜੈ ਸਿਮਰਤ ਸੰਕਟ ਮਿਟੇ ਦਰਸ ਸੁਹਾਰੋ। ਪਰ ਹੁਣ ਬਲ ਖਤਮ ਹੋ ਰਹਾ। ਸੂਕੇ ਸਰਵਰ ਪਾਲ ਬੰਧਾਵੈ, ਲੂਣੇ ਖੇਤ ਹੱਥ ਵਾਰ ਕਰੇ। ਬਹੁਤ ਸੁੰਦਰ ਪ੍ਰਮਾਣ ਦਿੱਤੇ ਹੁਣ। ਪਿਛਲਿਆਂ ਸਮਿਆਂ ਵਿੱਚ ਜਦੋਂ ਪਿੰਡ ਵੱਜਦੇ ਸਨ ਨਾ, ਤੇ ਇੱਕ ਥਾਂ ਨੀਵੇਂ ਥਾਂ ਮਿੱਟੀ ਪੁੱਟ ਪੁੱਟ ਕੇ, ਕੱਚੀ ਮਿੱਟੀ ਉਹਦੀਆਂ ਇੱਟਾਂ ਬਣਾ ਕੇ ਤੇ ਪਿੰਡ ਬਣ ਲਿਆ ਜਾਂਦਾ ਸੀ, ਤੇ ਜਿਹੜਾ ਥਾਂ ਨੀਵਾਂ ਹੁੰਦਾ ਹੋ ਜਾਂਦਾ ਸੀ, ਜਿੱਥੋਂ ਮਿੱਟੀ ਪੁੱਟ ਲਈ ਜਾਂਦੀ ਸੀ, ਉੱਥੇ ਫਿਰ ਸਾਰੇ ਘਰਾਂ ਦਾ ਜਲ ਆ ਕੇ ਇਕੱਠਾ ਹੁੰਦਾ ਸੀ, ਮੀਂਹ ਦਾ ਪਾਣੀ ਵੀ ਇਕੱਠਾ ਹੋ ਜਾਂਦਾ ਸੀ, ਉਹ ਛੱਪੜ ਦੀ ਸ਼ਕਲ, ਜੋੜ ਦੀ ਸ਼ਕਲ ਬਣ ਜਾਂਦੀ ਸੀ। ਤੇ ਜਦੋਂ ਅੱਤ ਗਰਮੀ ਹੋਣੀ, ਉਦੋਂ ਉਸ ਛੱਪੜ ਨੂੰ ਸਾਫ਼ ਵੀ ਕਰ ਦੇਣਾ, ਅੰਦਰੋਂ ਚਿੱਕੜ ਕੱਢ ਦੇਣਾ ਸਾਰੇ ਪਿੰਡ ਦੇ ਜੀਆਂ ਨੇ ਮਿਲ ਕੇ, ਤੇ ਬਾਹਰਲੇ ਪਾਸੇ ਉਹਦੀ ਵਟੀਰੀ ਬੰਨ ਦੇਣੀ ਤਾਂ ਕਿ ਬਾਅਦ ਛਿਛਲੇ ਹੋਏ ਮੀਂਹ ਜਿਹੜੇ ਪਵੇ ਤੇ ਉਹਦੇ ਪਾਣੀ ਆ ਜਾਵੇ। ਉੱਥੋਂ ਹੀ ਪਾਣੀ ਡੰਗਰ ਪੀਂਦੇ ਸਨ, ਉੱਥੋਂ ਹੀ ਨਹਾਉਂਦੇ ਸਨ, ਉਹਦੇ ਵਿੱਚ ਹੀ ਡੰਗਰ ਰਹਿੰਦੇ ਸਨ, ਤੇ ਲੋੜ ਵੇਲੇ ਉਹ ਪਾਣੀ ਸਾਫ਼ ਕਰਕੇ ਪਿੰਡ ਦੇ ਲੋਕ ਵੀ ਪੀ ਲੈਂਦੇ ਸਨ। ਉਹ ਪਾਣੀ ਆਧਾਰ ਹੁਣ ਹਜ਼ੂਰ ਨੇ ਉਹ ਪ੍ਰਮਾਣ ਦਿੱਤੇ, ਕਬੀਰ ਸਾਹਿਬ ਨੇ, ਸੂਕੇ ਸਰਵਰ ਪਾਲ ਬੰਧਾਵੈ, ਕਿ ਉਹ ਜਿਹੜਾ ਜੋੜ ਹੈ, ਛੱਪੜ ਹੈ, ਉਹਦੇ ਵਿੱਚ ਤਾਂ ਪਾਣੀ ਸੁੱਕ ਗਿਆ, ਹੋਰ ਉਹਦੇ ਚ ਪਾਣੀ ਪੈਣਾ ਨਹੀਂ, ਪਰ ਇਹ ਤਿਆਰੀ ਕਰਦਾ ਕਿ ਮੈਂ ਉਹਦੀ ਪਾਲ ਬੰਧਵਾਂ, ਉਹਦੀ ਵਟੀਰੀ ਬੰਨ ਦੇਵਾਂ, ਤਾਂ ਕਿ ਇਹਦੇ ਵਿੱਚ ਪਾਣੀ ਮਹਿਸੂਸ ਰਹੇ। ਹੁਣ ਕੋਸ਼ਿਸ਼ ਕਰਦਾ ਬੁਢਾਪੇ ਵਿੱਚ ਵੀ ਮੈਂ ਜਵਾਨ ਹੋ ਜਾਵਾਂ, ਪਰ ਇਹ ਕੋਸ਼ਿਸ਼ ਹੈ। ਹੁਣ ਇਹੋ ਜਿਹੇ ਵਸਤਰ ਪਾਉਂਦਾ, ਇਹੋ ਜਿਹੇ ਰੰਗ ਵਰਤਦਾ,
1: ਇਹੋ ਜੀ ਬੋਲੀ ਬੋਲਦਾ, ਇਹੋ ਜੀ ਉਮਰ ਨੂੰ ਛੁਪਾ ਕੇ ਰੱਖਦਾ, ਇਹੋ ਜੀ ਚਾਲ ਚੱਲਦਾ, ਇਹੋ ਜੀ ਬੈਠਣੇ ਹੀ ਬੈਠਦਾ ਕਿ ਮੈਂ ਬੁਢਾਪੇ ਨੂੰ ਜਵਾਨੀ ਵਿੱਚ ਤਬਦੀਲ ਕਰ ਲਵਾਂ। ਪਰ ਅੰਦਰੋਂ ਜਵਾਨੀ ਦਾ ਸੋਮਾ ਤੇ ਸਮਾਪਤ ਹੋ ਗਿਆ, ਚੱਪੜ ਦਾ ਪਾਣੀ ਤਾਂ ਮੁੱਕ ਗਿਆ, ਉਸ ਦੇ ਵਿੱਚ ਉਸ ਪਾਣੀ ਨੇ ਹੋਰ ਆਉਣਾ ਨਹੀਂ। ਇਹ ਕਾਹਦੇ ਲਈ ਪਾਲ ਬੰਧਾਈ ਫਿਰਦਾ, ਕਾਹਦੇ ਲਈ ਆਪਣੇ ਆਪ ਨੂੰ ਬੰਧਾਈ ਫਿਰਦਾ। ਸੂਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹੱਥ ਵਾਰ ਕਰੇ। ਦੂਸਰਾ ਪ੍ਰਮਾਣ ਲੂਣੇ ਖੇਤ ਦਾ, ਲੂਣਾ ਖੇਤ ਉਹ ਹੁੰਦਾ ਜਿਸ ਵਿੱਚੋਂ ਫਸਲ ਪੱਕਣ ਤੋਂ ਬਾਅਦ ਕੱਟ ਲਈ ਜਾਂਦੀ ਹੈ, ਉਹਨੂੰ ਲੂਣਾ ਖੇਤ ਕਹਿੰਦੇ। ਉਸ ਖੇਤ ਦੀ ਰਾਖੀ ਨਹੀਂ ਕੀਤੀ ਜਾਂਦੀ ਤੇ ਨਾ ਉਸ ਖੇਤ ਦੇ ਦੁਆਲੇ ਵਾੜ ਕੀਤੀ ਜਾਂਦੀ। ਜ਼ਿਮੀਂਦਾਰ ਵਾੜ ਤੇ ਤਾਂ ਕਰਦਾ ਜੇ ਉਹ ਖੇਤ ਵਿੱਚ ਕੁਝ ਬੀਜ ਬੀਜਿਆ ਹੋਵੇ, ਤਾਂ ਵਾੜ ਕੀਤੀ ਜਾਂਦੀ ਹੈ। ਜੇ ਬੀਜ ਬੀਜਿਆ ਹੋਵੇ ਤਾਂ ਵਾੜ ਕੀਤੀ ਜਾਂਦੀ ਹੈ। ਭਾਈ ਇੱਥੇ ਗੱਲ ਸਮਝਾ, ਇਹ ਰਹੇ ਨੇ ਕਬੀਰ ਸਾਹਿਬ ਵੀ ਜੇ ਅੰਦਰ ਹਰੀ ਦਾ ਨਾਮ ਹੋਵੇ ਤਾਂ ਫਿਰ ਸੁੱਚਤਾ ਵੀ ਕਿਸੇ ਕੰਮ ਦੀ ਹੈ, ਜੇ ਹਰੀ ਦਾ ਨਾਮ ਹੋਵੇ ਤਾਂ ਇਸ਼ਨਾਨ ਵੀ ਕਰਨਾ ਕਿਸੇ ਕੰਮ ਦਾ, ਅੰਦਰ ਹਰੀ ਦਾ ਨਾਮ ਹੋਵੇ ਵਾਹਿਗੁਰੂ ਦਾ ਨਾਮ ਹੋਵੇ ਤਾਂ ਤੀਰਥਾਂ ਤੇ ਜਾਣਾ ਵੀ ਕਿਸੇ ਕੰਮ ਦਾ, ਵਾਹਿਗੁਰੂ ਦਾ ਅੰਦਰ ਪ੍ਰੀਤ ਹੋਵੇ ਤਾਂ ਬਾਣੀ ਪੜ੍ਹਨੀ ਵੀ ਕੰਮ ਦੀ ਹੈ, ਸਤਸੰਗ ਵਿੱਚ ਜਾਣਾ ਵੀ ਕੰਮ ਦਾ ਹੈ, ਠੀਕ ਬੋਲਣਾ ਵੀ ਕੰਮ ਦਾ ਹੈ, ਪਹਿਰਾਵਾ ਪਾਉਣਾ ਵੀ ਕੰਮ ਦਾ ਹੈ। ਤੇ ਜੇ ਅੰਦਰ ਪ੍ਰਭੂ ਨਾਲ ਪ੍ਰੀਤ ਹੀ ਨਹੀਂ ਹੈ ਤੇ ਬਾਹਰ ਦਾ ਸਾਰਾ ਅਡੰਬਰ ਹੈ, ਇਹਦਾ ਕੋਈ ਫਾਇਦਾ ਨਹੀਂ। ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜੋੜ ਵਿੱਚ ਪਾਣੀ ਨਾ ਹੋਵੇ ਤਾਂ ਉਹਦੀ ਵਟੀਰੀ ਬੰਨ੍ਹ ਦਿੱਤੀ ਜਾਵੇ, ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਫਸਲ ਵਿੱਚੋਂ ਖੇਤ ਵਿੱਚੋਂ ਫਸਲ ਕੱਢ ਦਿੱਤੀ ਜਾਵੇ, ਲੂਣਾ ਖੇਤ ਹੋਵੇ ਤੇ ਕੋਈ ਜ਼ਿਮੀਂਦਾਰ ਉਹਦੇ ਤੇ ਬਾਹਰਲੇ ਪਾਸੇ ਵਾੜ ਪਿਆ ਕਰੇ, ਲੋਕ ਉਸਨੂੰ ਕਮਲਾ ਕਹਿਣ। ਉਹ ਕਿਸ ਦੀ ਹਿਫਾਜ਼ਤ ਪਿਆ ਕਰਦਾ? ਮਰਿਆਦਾ ਤੇ ਨਾਮ ਦੀ ਹਿਫਾਜ਼ਤ ਵਾਸਤੇ। ਜੇ ਪੱਲੇ ਨਾਮ ਹੀ ਨਹੀਂ ਤਾਂ ਉਸ ਮਰਿਆਦਾ ਦਾ ਕੀ ਫਾਇਦਾ? ਜੇ ਸਰੀਰ ਠੀਕ ਹੀ ਨਹੀਂ ਤਾਂ ਇਹਦੇ ਵਸਤਰਾਂ ਦਾ ਕੀ ਫਾਇਦਾ? ਜੇ ਮਨ ਠੀਕ ਨਹੀਂ ਤਾਂ ਇਹਦੀ ਬੋਲੀ ਦਾ ਕੀ ਫਾਇਦਾ? ਜੇ ਪ੍ਰਭੂ ਦਰਸ਼ਨ ਦੀ ਪਿਆਸ ਮਨ ਵਿੱਚ ਹੀ ਨਹੀਂ ਤਾਂ ਇਹਦੇ ਵੇਖਣ ਦਾ ਕੀ ਫਾਇਦਾ? ਜੇ ਕੰਨਾਂ ਵਿੱਚ ਗੁਰੂ ਦੀ ਬਾਣੀ ਸੁਣਨ ਦਾ ਸਰੋਤ ਹੀ ਨਹੀਂ, ਪਿਆਰ ਹੀ ਨਹੀਂ, ਤਵੱਜੋ ਹੀ ਨਹੀਂ, ਫਿਰ ਇਹ ਕੰਨਾਂ ਦੇ ਸੁਣਨ ਦਾ ਕੀ ਫਾਇਦਾ? ਤੇ ਜੇ ਬੋਲਣ ਵਿੱਚ ਪਿਆਰ ਹੀ ਨਹੀਂ, ਰਸ ਹੀ ਨਹੀਂ ਤਾਂ ਇਹਨੂੰ ਅੱਛਾ ਹੈ ਗੁੰਗਾ ਹੀ ਹੁੰਦਾ, ਇਹ ਬੋਲਦਾ ਹੀ ਨਾ, ਬੋਲਣ ਜੋਗਾ ਹੀ ਨਾ ਹੁੰਦਾ। ਜਨਨੀ ਜਨੇ ਤੋਂ ਭਗਤ ਜਾਨ ਕਿਆ ਦਾਤਾ ਕਰ ਦੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਏ। ਸੂਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹੱਥ ਵਾਰ ਕਰੇ। ਆਇਓ ਚੋਰ ਤੁਰੰਤ ਲੈ ਗਏ। ਚੋਰ ਨਾਮ ਜੰਮਦਾ ਹੈ, ਮੌਤ ਦਾ ਹੈ, ਇਹ ਸਰੀਰ ਨੂੰ ਸੰਭਾਲਦਾ ਫਿਰਦਾ, ਘਰ ਨੂੰ ਸੰਭਾਲਦਾ ਫਿਰਦਾ, ਬੱਚਿਆਂ ਨੂੰ ਸੰਭਾਲਦਾ ਫਿਰਦਾ, ਦੇਹੀ ਨੂੰ ਸੰਭਾਲਦਾ ਫਿਰਦਾ, ਭੋਜਨ ਨੂੰ ਸੰਭਾਲਦਾ ਫਿਰਦਾ, ਸਮਾਜ ਨੂੰ ਸੰਭਾਲਦਾ ਫਿਰਦਾ, ਦੇਸ਼ ਨੂੰ ਸੰਭਾਲਦਾ ਫਿਰਦਾ ਤੇ ਮੌਤ ਤੋਂ ਬੇਖਬਰ ਹੈ। ਆਇਓ ਚੋਰ, ਉਹ ਚੋਰ ਦਰਵਾਜ਼ੇ ਆਉਂਦਾ। ਭਾਵ ਕੀ? ਉਹ ਜਿਹੜੀ ਮੌਤ ਹੈ ਬਿਨਾਂ ਦੱਸਿਆਂ ਆਉਂਦੀ, ਉਸ ਦਰਵਾਜ਼ਿਓਂ ਆਉਂਦੀ ਏ ਜਿਹੜਾ ਦਰਵਾਜ਼ਾ ਖੁੱਲਾ ਵੀ ਨਹੀਂ ਹੁੰਦਾ, ਉਹ ਆਪਣੇ ਆਪ ਹੀ ਆ ਜਾਂਦੀ ਏ, ਬਿਨਾਂ ਦੱਸਿਆਂ ਹੀ ਆਉਂਦੀ ਹੈ। ਔਰ ਤੁਰੰਤ ਲੈ ਕੇ ਉਹ ਇਹਨੂੰ ਜਲਦੀ ਲੈ ਜਾਂਦੀ। ਕਿਸ ਨੂੰ ਕਹੀਏ ਨਾਨਕਾ, ਬਿਨਾਂ ਪੁੱਛਿਆਂ ਹੀ ਲੈ ਜਾਏ। ਆਇਓ ਚੋਰ ਤੁਰੰਤ ਲੈ ਗਏ, ਮੇਰੀ ਰਾਖੀ ਰਾਖਤ, ਮੇਰੀ ਰਾਖਤ ਮੁਗਤ ਫਿਰੇ। ਮੇਰਾ ਮੇਰਾ ਕਰਦਾ ਸੀ, ਮੇਰਾ ਮੇਰਾ ਧਨ ਕਰਕੇ ਰੱਖਿਆ ਸੀ, ਮੇਰਾ ਮੇਰਾ ਪਰਿਵਾਰ ਕਰਕੇ ਇਹਨੇ ਪਾਲਿਆ ਸੀ, ਮੁਗਧ ਨਾਮ ਮੋੜਦਾ। ਇਹ ਅਗਿਆਨੀ ਮਨ ਸੀ, ਇਹ ਮੂੜਾ ਇਨਸਾਨ ਸੀ, ਇਹ ਬੇਵਕੂਫ ਸੀ, ਇਹ ਬੇਸਮਝ ਸੀ, ਇਹ ਮੇਰੀ ਮੇਰੀ ਕਰਦਾ ਰਿਹਾ ਪਰ ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਚੋਰ ਦਰਵਾਜ਼ਿਓਂ ਇੱਕ ਚੋਰ ਆਇਆ, ਮੌਤ ਆਈ ਬਿਨਾਂ ਦੱਸਿਆਂ ਹੀ ਪਰਿਵਾਰ ਨੂੰ, ਉਹਨੂੰ ਲੈ ਕੇ ਅੰਦਰੋਂ ਚਲੀ। ਆਇਓ ਚੋਰ ਤੁਰੰਤ ਲੈ ਗਏ, ਮੇਰੀ ਰਾਖਤ ਮੁਗਧ ਫੜੇ। ਚਰਨ ਸੀਸ ਕਰ ਕੰਪਣ ਲੱਗ ਗਏ, ਇੱਕ ਮੌਤ ਉਹ ਹੁੰਦੀ ਜਿਹੜੀ ਮੌਤ ਤੋਂ ਪਹਿਲਾਂ ਆਉਂਦੀ। ਸਿਆਣੇ ਕਹਿੰਦੇ ਨੇ ਮੌਤ ਨਾਲੋਂ ਮੌਤ ਦਾ ਡਰ ਵਧੇਰੇ ਖਤਰਨਾਕ ਹੈ। ਮੌਤ ਤਾਂ ਇੱਕ ਵਾਰ ਆਉਣੀ ਹੈ ਔਰ ਸ਼ਾਇਦ ਉਹ ਬਖਸ਼ਿਸ਼ ਵੀ ਹੈ, ਉਹ ਸਾਡੇ ਕਈ ਔਗਣਾਂ ਦੇ ਪਰਦਾ ਪਾ ਜਾਂਦੀ ਹੈ, ਕਈ ਤੰਗੀਆਂ ਨੂੰ ਦੂਰ ਕਰ ਜਾਂਦੀ ਹੈ, ਕੋਈ ਨਵਾਂ ਸਰੀਰ ਦੇ ਦਿੰਦੀ ਹੈ, ਨਵਾਂ ਘਰ ਦੇ ਦਿੰਦੀ ਹੈ, ਦਵਾਈਆਂ ਤੋਂ ਛੁਟਕਾਰਾ ਕਰਾ ਦਿੰਦੀ ਹੈ। ਘਰ ਵਾਲੇ ਚਾਹੁੰਦੇ ਨੇ ਵੀ ਇਹ ਨਿਬੜੇ ਜਾਵੇ, ਮਰਦਾ ਕਿਉਂ ਨਹੀਂ। ਉਹ ਮੌਤ ਇੱਕ ਬਖਸ਼ਿਸ਼ ਹੋ ਕੇ ਆਉਂਦੀ ਹੈ, ਉਹ ਮਰ ਜਾਂਦਾ ਪ੍ਰਾਣੀ ਚਲਿਆ ਜਾਂਦਾ, ਪਰ ਇੱਕ ਮੌਤ ਉਸ ਤੋਂ ਪਹਿਲਾਂ ਆਉਂਦੀ ਹੈ, ਉਹ ਮੌਤ ਹੋਰ ਖਤਰਨਾਕ ਹੈ ਕਿ ਇਨਸਾਨ ਮਰਨਾ ਚਾਹੁੰਦਾ ਉਹ ਮਰ ਨਹੀਂ ਸਕਦਾ। ਇਹ ਮੌਤ ਹੋਰ ਖਤਰਨਾਕ ਹੈ ਕਿ ਇਨਸਾਨ ਮਰਨਾ ਚਾਹੁੰਦਾ, ਜਾਣਦਾ ਹੈ ਵੀ ਮੈਂ ਮਰ ਜਾਣਾ, ਇਹ ਵੀ ਜਾਣਦਾ ਵੀ ਉਹ ਸਮਾਂ ਨਿਯਤ ਹੈ ਜਦੋਂ ਮੈਂ ਮਰ ਜਾਣਾ ਹੈ, ਪਰ ਫਿਰ ਵੀ ਮਰਦਾ ਨਹੀਂ ਹੈ, ਮਰਨ ਵਰਗਾ ਹੋਇਆ। ਇਹਦਾ ਮਤਲਬ ਹੈ ਮੌਤ ਨਾਲੋਂ ਵੀ ਹਾਲਤ ਮਾੜੀ ਹੋਈ ਹੈ। ਇਧਰੋਂ ਤੇ ਮੌਤ ਆ ਜਾਏ ਚੰਗਾ। ਹੁਣ ਉਸਦਾ ਜ਼ਿਕਰ ਕਰਦੇ ਨੇ ਕਬੀਰ ਸਾਹਿਬ, ਚਰਨ ਸੀਸ ਕਰ ਕੰਪਣ ਲੱਗ ਗਏ, ਤੁਰਦਿਆਂ ਪੈਰ ਕੰਬਦੇ, ਸਿਰ ਵੀ ਕੰਬਦੇ, ਹੱਥ ਵੀ ਕੰਬਦੇ ਨੇ। ਚਰਨ ਸੀਸ, ਸੀਸ ਨਾਮ ਸਿਰ ਦਾ, ਚਰਨ ਨਾਮ ਪੈਰ ਦੇ, ਕਰ ਨਾਮ ਹੱਥਾਂ ਦਾ, ਕੰਪਣ ਨਾਮ ਹਿੱਲਣ ਦਾ, ਲਾਗੇ ਨਾਮ ਹਿੱਲਣ ਲੱਗ ਗਏ। ਚਰਨ ਸੀਸ ਕਰ ਕੰਪਣ ਲੱਗ ਗਏ, ਨੈਣੀ ਨੀਰ ਅਥਾਰ ਵਹਿ, ਜਿਸ ਨੈਣਾ ਵਿੱਚ ਸੁਰਮਾ ਪਾਉਂਦਾ ਸੀ, ਜਿਸ ਨੈਣਾ ਨੂੰ ਇਹ ਚਮਕਾ ਕੇ ਰੱਖਦਾ ਸੀ, ਜਿਸ ਨੈਣਾ ਨੂੰ ਇਹ ਖੋਲਦਾ ਨਹੀਂ ਸੀ, ਫਰੀਦਾ ਜਿੰਨੀ ਨੈਣੀ ਜਗ ਮੋਇਓ ਸੇ ਨੈਣ ਮੈਂ ਡੇਟ। ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਲੋਇਨਾ ਨੇ, ਜਿਨ੍ਹਾਂ ਅੱਖਾਂ ਨੇ ਜਗ ਨੂੰ ਮੋਇਆ ਸੀ, ਮੈਂ ਉਹਨਾਂ ਨੂੰ ਅੱਖਾਂ ਨਾਲ ਵੇਖਿਆ, ਕੱਜਲ ਰੇਖ ਨਾਲ ਸਹਿੰਦੀਆਂ ਪੰਛੀ ਜੂਏ ਬਹਿ, ਇੰਨੀਆਂ ਜਿਹੜੀਆਂ ਨਾਜ਼ੁਕ ਸਨ ਉਹਨਾਂ ਦੀ ਬਹੁਤ ਦਰਦਨਾਕ ਹਾਲਤ ਹੋਈ, ਮੈਂ ਆਪਣੀ ਅੱਖਾਂ ਨਾਲ ਵੇਖੀ। ਸੱਤ ਪੁਰਸ਼ ਆਪਣੀਆਂ ਅੱਖਾਂ ਨਾਲ ਸਭ ਕੁਝ ਵੇਖਦੇ ਨੇ, ਵੇਖ ਸਕਦੇ ਨੇ। ਚਰਨ ਸੀਸ ਕਰ ਕੰਪਣ ਲੱਗ ਗਏ, ਨੈਣੀ ਨੀਰ ਅਥਾਰ ਵਹਿ, ਜਿਨ੍ਹਾਂ ਅੱਖਾਂ ਦੀ ਇੱਡੀ ਸੰਭਾਲ ਸੀ ਉਹਨਾਂ ਅੱਖਾਂ ਵਿੱਚੋਂ ਲਗਾਤਾਰ ਪਾਣੀ ਪੈ ਰਿਹਾ। ਚਰਨ ਸੀਸ ਕਰ ਕੰਪਣ ਲੱਗ ਗਏ, ਨੈਣੀ ਨੀਰ ਅਥਾਰ ਵਹਿ, ਜੇਵਾ ਵਚਨ ਸ਼ੁੱਧ ਨਹੀਂ ਨਿਕਲੇ, ਦੰਦ ਮੂੰਹ ਚੋਂ ਨਿਕਲ ਗਏ, ਲਵਾ ਮੂੰਹ ਚ ਇਕੱਠਾ ਹੋ ਗਿਆ, ਭੋਜਨ ਸਵਾਦਾ ਨਹੀਂ ਪਚਦਾ, ਨੀਂਦ ਆਉਂਦੀ ਨਹੀਂ, ਭੋਜਨ ਦੇ ਨਾ ਪਚਣ ਕਰਕੇ ਸਾਰੇ ਸਰੀਰ ਦੇ ਅੰਦਰ ਜੋ ਵਾਈਬਰੇਸ਼ਨ ਹੈ ਤਾਕਤ ਦੀ ਉਹ ਗੜਬੜਾ ਜਾਂਦੀ ਹੈ, ਜੋ ਨਾੜੀਆਂ ਵਿੱਚ ਬਲ ਹੁੰਦਾ ਉਹ ਸਭ ਖਤਮ ਹੋ ਜਾਂਦਾ, ਬੋਲੀ ਠੀਕ ਨਹੀਂ ਨਿਕਲਦੀ, ਬੋਲਦਾ ਕੁਛ ਹੋਰ ਹੈ ਤੇ ਬੋਲਿਆ ਕੁਝ ਹੋਰ ਜਾਂਦਾ, ਜੇਵਾ ਬਚਨ ਸ਼ੁੱਧ ਨਹੀਂ ਨਿਕਲਦਾ। ਇਹ ਜੀਵ ਹੁਣ ਤਾਂ ਤੂੰ ਰਾਮ ਕਹਿ ਸਕਦਾ, ਹੁਣ ਤਾਂ ਤੂੰ ਵਾਹਿਗੁਰੂ ਕਹਿ ਸਕਦਾ, ਹੁਣ ਤਾਂ ਤੂੰ ਸਤਨਾਮ ਕਹਿ ਸਕਦਾ, ਜਦ ਦੰਦ ਮੂੰਹ ਚ ਨਾ ਰਹੇ, ਰੋਟੀ ਪੇਟ ਚ ਨਾ ਪੱਕੀ, ਸਿਰ ਕੰਬਣ ਲੱਗ ਪਈ, ਅੱਖਾਂ ਚੋਂ ਪਾਣੀ ਆਵੇਗਾ, ਕੰਨ ਉੱਚਾ ਸੁਣਨ ਲੱਗ ਪੈਣਗੇ, ਜ਼ਬਾਨ ਲੜਖੜਾਏਗੀ, ਹੱਥ ਕੰਬਣਗੇ, ਪੈਰਾਂ ਤੋਂ ਤੁਰ ਨਹੀਂ ਸਕੇਗਾ, ਆਪਣੀ ਕਿਰਿਆ ਸੰਭਾਲ ਨਹੀਂ ਸਕੇਗਾ, ਸਨਾਨ ਨਹੀਂ ਕਰ ਸਕੇਗਾ, ਤਦ ਤੂੰ ਇਹ ਆਸ ਕਰੇਗਾ ਕਿ ਹੁਣ ਮੈਂ ਵਾਹਿਗੁਰੂ ਨਾਮ ਜਪ ਲਵਾਂ, ਤਦ ਨਹੀਂ ਜਪਿਆ ਜਾ। ਜੇਵਾ ਬਚਨ ਸ਼ੁੱਧ ਨਹੀਂ ਨਿਕਸੇ, ਤਬ ਰੇ ਧਰਮ ਕੀ ਆਸ ਕਰੇ। ਇਹ ਜੀਵਨ ਵਿੱਚ ਵੇਖਿਆ ਦੇਵਕਾਂ ਨੇ ਕਿ 50-60 ਤੋਂ ਉੱਪਰ ਹੀ ਬੰਦਾ ਜਦੋਂ ਕਾਹੀ ਯੋਗਾ ਨਹੀਂ ਰਹਿੰਦਾ, ਉਦੋਂ ਹੱਥ ਜੋੜ ਜੋੜ ਕੇ ਗੁਰੂ ਪਾਸ ਬੇਨਤੀ ਕਰਦਾ, ਮਹਾਰਾਜ ਮੈਨੂੰ ਬਖਸ਼ ਲਓ, ਮੈਨੂੰ ਨਾਮ ਦਿਓ ਜੀ, ਮੈਨੂੰ ਨਾਮ ਬਖਸ਼ੋ ਜੀ, ਮੈਨੂੰ ਨਾਮ ਜਪਾਓ ਜੀ, ਹੱਥ ਜੋੜ ਜੋੜ ਬੇਨਤੀਆਂ ਕਰਦਾ, ਔਰ ਉਸ ਵੇਲੇ ਦੀਆਂ ਬੇਨਤੀਆਂ ਕੋਈ ਸੁਣਨ ਵਾਲਾ ਨਹੀਂ ਹੁੰਦਾ, ਇਹ ਨਾਮ ਜਪ ਹੀ ਨਹੀਂ ਸਕਦਾ, ਇਹ ਅੰਮ੍ਰਿਤ ਦੀ ਸੰਭਾਲ ਕਰ ਹੀ ਨਹੀਂ ਸਕਦਾ, ਇਹ ਪਰਮੇਸ਼ਰ ਨੂੰ ਹਿਰਦੇ ਵਿੱਚ ਰੱਖ ਹੀ ਨਹੀਂ ਸਕਦਾ। ਜਿਹੜਾ ਵੇਲਾ ਸੀ ਇਸਨੇ ਗਵਾ ਲਿਆ, ਨਾ ਇਹ ਬਾਣੀ ਪੜ੍ਹ ਸਕਦਾ ਹੈ, ਨਾ ਇਹ ਸ਼ਬਦ ਉਚਾਰਨ ਕਰ ਸਕਦਾ ਹੈ, ਨਾ ਇਸ਼ਨਾਨ ਕਰ ਸਕਦਾ ਹੈ, ਨਾ ਇਹ ਆਪਣਾ ਪ੍ਰਸਾਦਾ ਅਪਣਾ ਸਕਦਾ ਹੈ, ਨਾ ਆਪਣੀ ਕਿਰਿਆ ਸੰਭਾਲ ਸਕਦਾ ਹੈ, ਨਾ ਇਹ ਚੰਗੀ ਤਰ੍ਹਾਂ ਲਿਖ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਬੋਲ ਸਕਦਾ, ਨਾ ਹੀ ਰੋਟੀ ਪਚਾ ਸਕਦਾ, ਨਾ ਨੀਂਦ ਆਉਂਦੀ ਹੈ ਠੀਕ, ਨਾ ਇਹਦਾ ਅੰਮ੍ਰਿਤ ਵੇਲੇ ਦਾ ਜਾਗਣਾ ਹੋ ਸਕਦਾ, ਨਾ ਇਹਦਾ ਸ਼ਾਮ ਨੂੰ ਠੀਕ ਹੋਏਗਾ ਸੋਹਣਾ ਹੋ ਸਕਦਾ, ਕੁਛ ਵੀ ਇਹਦਾ ਠੀਕ ਨਹੀਂ ਹੋ ਸਕਦਾ। ਕਈ ਤਾਂ ਬੁਢਾਪੇ ਵਿੱਚ ਆਪਣਾ ਵਸਤਰ ਵੀ ਨਹੀਂ ਪਾ ਸਕਦੇ,

ਹੁਣ ਤਾਂ ਮੌਤ ਚਾਹੁੰਦਾ ਪਰ ਮੌਤ ਆ ਨਹੀਂ ਰਹੀ, ਮੌਤ ਦਾ ਡਰ ਦਿਨ ਰਾਤ ਇਹਨੂੰ ਸਤਾ ਰਿਹਾ ਕਿ ਮੇਰੇ ਨਾਲ ਕੀ ਬਣੇਗਾ, ਕੀਤੇ ਹੋਏ ਕਰਮਾਂ ਦਾ ਲੇਖਾ ਅੱਗੇ ਆ ਗਿਆ। ਦਿਨ ਰਾਤ ਇਹਨੂੰ ਹੁਣ ਡਰ ਬਣ ਗਿਆ ਕਿ ਮੈਂ ਆਹ ਕੁਝ ਕੀਤਾ ਤੇ ਆਹ ਮੈਨੂੰ ਭੁਗਤਣਾ ਪੈਣਾ। ਉਸ ਡਰ ਦੇ ਕਾਰਨ ਮੌਤ ਤੋਂ ਵੀ ਪਰੇ ਇਹ ਦੁਖੀ ਹੋ ਗਿਆ। ਜੇਵਾ ਵਚਨ ਸ਼ੁੱਧ ਨਹੀਂ ਨਿਕਸੇ ਤਬਰੇ ਧਰਮ ਕੀ ਆਸ ਕਰੇ, ਹਰ ਜੀਉ ਕਿਰਪਾ ਕਰੇ ਲਿਵਲਾਵੇ। ਹਜ਼ੂਰ ਕਬੀਰ ਸਾਹਿਬ ਕਹਿੰਦੇ ਨੇ ਹਾਂ ਇੱਕ ਗੱਲ ਹੋ ਸਕਦੀ ਹੈ, ਜੇ ਹਰੀ ਆਪਣੀ ਬਖਸ਼ਿਸ਼ ਆਪ ਕਰਦੇ ਜਿਵੇਂ ਉਹਨੇ ਅਜਾ ਮਲ ਤੇ ਕੀਤੀ, ਜਿਵੇਂ ਉਹਨੇ ਕੌਡਾ ਰਾਕਸ਼ ਤੇ ਕੀਤੀ, ਜਿਵੇਂ ਉਹਨੇ ਗਣਕਾ ਦੀ ਕੀਤੀ, ਗਣਕਾ ਦੇ ਦੁਆਰ ਤੇ ਜਾ ਕੇ ਕੀਤੀ, ਗੁਰਮਤ ਲੇਖ ਦੇ ਆਲ ਹੋਏ ਹੱਥੋਂ ਦਿੱਤਾ ਸੀ ਤੋਤਾ, ਤੋਤਾ ਰਾਮ ਨਾਮ ਪੜਿਆ ਸੀ, ਗਣਕਾ ਦੀ ਗੁਰਮਤ ਲੇਖ ਕੇ ਗੁਰਮੁਖ ਦੇ ਆਲ ਹੋ ਗਏ ਤੇ ਕਿਹਾ ਤਾ ਇਸ ਤੋਤੇ ਨੂੰ ਰਾਮ ਰਾਮ ਪੜਾਵੀ, ਇਹ ਤੈਨੂੰ ਰਾਮ ਰਾਮ ਪੜਾਵੇਗਾ। ਅਰਥ ਇਹ ਉਹਦੇ ਬਖਸ਼ਣ ਦਾ ਸਾਧਨ ਬਣਾ ਦਿੱਤਾ। ਜਾਂ ਤੇ ਵਿਚਦੇ ਐਸੀ ਕਿਰਪਾ ਹੋਵੇ, ਐਸੀ ਕਿਰਪਾ ਹੋ ਸਕਦੀ ਹੈ, ਪਰ ਜੋ ਇਸ ਬੰਦੇ ਨੇ ਕੀਤੇ ਹੋਏ ਕਰਮ ਨੇ ਨਾ ਉਹ ਗਵਾਹ ਨੇ ਨਾਲ, ਐਸੀ ਕਿਰਪਾ ਹੁੰਦੀ ਨਹੀਂ ਹੈ। ਪਰ ਚਾਂਸ ਕਦੇ ਕਦੇ ਪਰਮੇਸ਼ਰ ਮਰਜ਼ੀ ਦੇ ਮਾਲਕ ਨੇ, ਸਰਬ ਕਲਾ ਸਮਰੱਥ ਨੇ, ਦਿਆਲੂ ਕਿਰਪਾਲੂ ਨੇ, ਜੋ ਚਾਂਸ ਉਹ ਕਰਨ, ਪਰ ਅਸੀਂ ਹੋਪ ਨਹੀਂ ਕਰ ਸਕਦੇ, ਸਾਨੂੰ ਹੋਪ ਨਹੀਂ ਰੱਖਣੀ ਚਾਹੀਦੀ। ਪਰ ਫਿਰ ਵੀ ਹਜ਼ੂਰ ਕਬੀਰ ਸਾਹਿਬ ਫਰਮਾਉਂਦੇ ਨੇ ਹਰ ਜੀਉ ਕਿਰਪਾ ਕਰੇ ਲਿਵਲਾਵੇ, ਲਾਹਾ ਹਰ ਹਰ ਨਾਮ ਲਿਓ। ਕਬੀਰ ਸਾਹਿਬ ਵਾਸਤਵ ਵਿੱਚ ਆਪਣੇ ਮਨ ਦੀ ਗੱਲ ਕਹਿੰਦੇ, ਆਪਣੇ ਹਾਲਤ ਤਾਂ ਮੇਰੀ ਵੀ ਐਸੀ ਹੀ ਸੀ, ਪਰ ਮੇਰੇ ਤੇ ਹਰੀ ਨੇ ਕਿਰਪਾ ਕਰ ਦਿੱਤੀ ਤੇ ਮੈਂ ਰਾਮ ਰਾਮ ਕਰਨ ਲੱਗ ਪਿਆ ਤੇ ਰਾਮ ਨਾਮ ਨੂੰ ਹਿਰਦੇ ਵਿੱਚ ਰੱਖ ਲਿਆ, ਸੁਖੀ ਹੋ ਗਿਆ। ਬਸ ਮੇਰੇ ਕੋਲ ਹੋਰ ਤਾਂ ਕੁਝ ਨਹੀਂ, ਨਾ ਮਾਇਆ ਹੈ, ਨਾ ਕੋਈ ਪਰਿਵਾਰ ਹੈ, ਨਾ ਕੋਈ ਮਾਣ ਹੈ, ਨਾ ਕੋਈ ਸ਼ੋਭਾ ਹੈ, ਨਾ ਕੋਈ ਵਾਹਨ ਹੈ, ਨਾ ਕੋਈ ਚੰਗੀ ਜ਼ਬਾਨ ਹੈ, ਨਾ ਮੈਂ ਕਿਸੇ ਦੀ ਸੇਵਾ ਕਰ ਸਕਿਆ ਹਾਂ, ਪਰ ਇੱਕ ਲਾਹਾ ਮੇਰੇ ਪਾਸ ਹੈ, ਉਹ ਹੈ ਨਾਮ ਸਨ ਮੇਰੇ ਹਿਰਦੇ ਆਪ। ਹਰ ਜੀਓ ਕਿਰਪਾ ਕਰੇ ਲਿਵਲਾਵੇ, ਲਾਹਾ ਹਰ ਹਰ ਨਾਮ ਲਿਓ, ਗੁਰ ਪ੍ਰਸਾਦੀ ਹਰ ਤਨ ਪਾਇਓ। ਇਹ ਜਿਹੜਾ ਹਰੀ ਦਾ ਤਨ ਮੈਂ ਪਾਇਆ ਗੁਰੂ ਦੀ ਕਿਰਪਾ ਨਾਲ ਪਾਇਆ, ਸਵਾਮੀ ਰਾਮਾਨੰਦ ਦੀ ਦਇਆ ਨਾਲ ਪਾਇਆ, ਉਹਨਾਂ ਦੀ ਕਿਰਪਾ ਨਾਲ ਮੈਂ ਇਹ ਹਰੀ ਤਨ ਨੂੰ ਪ੍ਰਾਪਤ ਕੀਤਾ। ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚਲਦਿਆਂ ਨਾਲ ਚਲਿਓ। ਜਦੋਂ ਮੌਤ ਦਾ ਡਰ ਸਤਾਉਣ ਲੱਗਾ ਤੇ ਉਦੋਂ ਹਰੀ ਨਾਮ ਸੀ ਅੱਗੇ, ਤਾਂ ਫਿਰ ਕੋਈ ਡਰ ਨਾ ਲੱਗਿਆ। ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮ ਆਨੰਦ। ਗੁਰਸਿੱਖ ਤਾਂ ਮੌਤ ਨੂੰ ਪ੍ਰਾਪਤ ਕਰਨ ਵਾਸਤੇ ਤਿਆਰ ਰਹਿੰਦਾ, ਉਹ ਤਾਂ ਸ਼ੌਕ ਹੈ ਮਰਨ ਦਾ, ਮੋਏ ਮਰਨੇ ਕਾ ਚਾਉ ਹੈ, ਮਰਨ ਤੋਂ ਹਰ ਕੇ ਦੁਆਰ। ਕਬੀਰ ਕਹਿੰਦੇ ਨੇ ਮੈਨੂੰ ਮਰਨ ਦਾ ਸ਼ੌਕ ਹੈ, ਇੱਕ ਮਰਨਾ ਨਹੀਂ ਚਾਹੁੰਦਾ। ਕਬੀਰ ਕਹਿੰਦਾ ਮੈਨੂੰ ਮਰਨ ਦਾ ਚਾਉ ਹੈ, ਤੇ ਇਹ ਵੀ ਚਾਹੁੰਦਾ ਕਿ ਮੈਂ ਹਰੀ ਦੇ ਦੁਆਰ ਮਰਾਂ, ਹਰੀ ਦੇ ਸਾਹਮਣੇ ਮਰਾਂ, ਭਾਵ ਵਾਹਿਗੁਰੂ ਨਾਮ ਜਪਦਾ ਜਪਦਾ ਮਰਾਂ, ਇਹ ਚਾਹੁੰਦਾ। ਤੇ ਵਾਹਿਗੁਰੂ ਨਾਮ ਜਪਦਾ ਉਹੀ ਮਰੇਗਾ ਨਾ ਜਿਹਦੇ ਅੰਦਰ ਪਹਿਲਾਂ ਵਾਹਿਗੁਰੂ ਨਾਮ ਆ ਗਿਆ ਹੋਵੇਗਾ, ਜਿਨ ਜਪਿਆ ਹੋਵੇਗਾ ਉਹੀ ਤਾਂ ਮਰੇਗਾ। ਵਾਹਿਗੁਰੂ ਕਹਿੰਦਿਆਂ ਹੋਇਆ ਜਿਸਨੇ ਜਪਿਆ ਨਹੀਂ ਉਹ ਕਿਵੇਂ ਕਹੇਗਾ। ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚਲਦਿਆਂ ਨਾਲ ਚਲਿਓ। ਜਦੋਂ ਮੈਂ ਜਾਣ ਲੱਗਾ ਮੇਰੇ ਨਾਲ ਹਰੀ ਨਾਮ ਹੀ ਗਿਆ। ਜੈ ਮਾਰ ਗੇ ਜਾ ਤੂੰ ਅਕੇਲਾ, ਗੁਰੂ ਅਰਜਨ ਸਾਹਿਬ ਮਹਾਰਾਜ ਜਿਸ ਮਾਰਗ ਤੇ ਜੀਵ ਤੂੰ ਇਕੱਲਿਆਂ ਜਾਣਾ। ਜੈ ਮਾਰ ਗੇ ਜਾ ਤੂੰ ਅਕੇਲਾ, ਤੈ ਹਰੀ ਨਾਮ ਸੰਗ ਹੋ ਤੂੰ ਸੁਹੇਲਾ। ਇਹ ਜੀਵ ਜਿਸ ਮਾਰਗ ਤੇ ਤੂੰ ਇਕੱਲਿਆਂ ਜਾਣਾ ਉੱਥੇ ਕੇਵਲ ਹਰੀ ਦੇ ਨਾਮ ਨੇ ਤੈਨੂੰ ਸੁੱਖ ਦੇਣਾ, ਇਸ ਲਈ ਇਸ ਨਾਮ ਨੂੰ ਇਕੱਤਰ ਕਰ। ਗੁਰ ਪ੍ਰਸਾਦੀ ਹਰ ਤਨ ਪਾਇਓ, ਅੰਤੇ ਚਲਦਿਆਂ ਨਾਲ ਚਲਿਓ। ਕਹਿਤ ਕਬੀਰ ਸਨੋਰੇ ਸੰਤੋ, ਆਨ ਧਨ ਕੱਚ ਵੈ ਲੈ ਨਾ ਗਇਓ। ਕਬੀਰ ਸਾਹਿਬ ਕਹਿੰਦੇ ਨੇ ਮੇਰੇ ਪਿਆਰਿਓ ਚੰਗੀ ਤਰ੍ਹਾਂ ਸੁਣ ਲਓ, ਅਮੀਰੋ ਤੁਸੀਂ ਵੀ

ਗਰੀਬੋ ਤੁਸੀਂ ਵੀ ਸੁਣ ਲਓ, ਧਨਵੰਤਿਓ ਤੁਸੀਂ ਵੀ ਸੁਣ ਲਓ। ਇਹ ਜਿਹੜਾ ਧਨ ਤੁਸੀਂ ਇਕੱਠਾ ਕੀਤਾ ਨਾਲ ਨਹੀਂ ਜਾਣਾ, ਇਹ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ ਵੀ ਇਹ ਧਨ ਜਿਹੜਾ, ਇਹ ਪ੍ਰਾਪਰਟੀ ਜਿਹੜੀ, ਇਹ ਸਮਾਨ ਜਿਹੜਾ ਤੁਸੀਂ ਇਕੱਠਾ ਕੀਤਾ ਹੋਇਆ ਨਾ, ਇਸ ਨੇ ਨਾਲ ਨਹੀਂ ਜਾਣਾ। ਕਹਿਤ ਕਬੀਰ ਸੁਣੋ ਰੇ ਸੰਤੋ, ਆਨ ਧਨ ਯਾਨੀ ਹਰੀ ਧਨ ਤੋਂ ਬਗੈਰ, ਜਿਹੜਾ ਬਾਕੀ ਦਾ ਧਨ ਹੈ, ਕੱਚਾ ਧਨ ਹੈ, ਕੱਚਾ ਤੁਸੀਂ ਕੀਤਾ ਅਨ ਧਨ, ਕੱਛੂ ਹੈ ਲੈ ਨਾ ਗਏ, ਇਹ ਲੈ ਕੇ ਨਾਲ ਨਹੀਂ ਜਾਇਆ ਜਾ ਸਕਦਾ। ਜਿਹੜੀ ਵਸਤੂ ਨਾਲ ਨਹੀਂ ਜਾ ਸਕਦੀ, ਉਸ ਨਾਲ ਫਿਰ ਮੋਹ ਕਿਉਂ ਕੀਤਾ ਜਾਵੇ? ਕਬੀਰ ਸਾਹਿਬ ਇਹ ਫਰਮਾਉਂਦੇ, ਕਹਿਤ ਕਬੀਰ ਸੁਣੋ ਰੇ ਸੰਤੋ, ਅਨ ਧਨ ਕੱਛੂ ਹੈ ਲੈ ਨਾ ਗਏ, ਆਈ ਤਲਬ ਗੋਪਾਲ ਰਾਏ ਕੀ, ਵਾਜਾ ਆਇਆ ਈਸ਼ਵਰ ਦਾ, ਚੱਲ ਬਈ ਤਿਆਰ ਹੋ ਜਾ, ਹੁਣ ਤੂੰ ਜਾਣਾ, ਹੁਕਮ ਹੋ ਗਿਆ। ਆਈ ਤਲਬ ਗੋਪਾਲ ਰਾਏ ਕੀ, ਤਲਬ ਮੈਨੇ ਹੁਕਮ, ਆਈ ਤਲਬ ਹੁਕਮ ਹੋਇਆ ਅਕਾਲ ਪੁਰਖ ਦਾ, ਜਮ ਨੂੰ ਇਹ ਜੀਵ ਨੂੰ ਲੈ ਆਓ ਹੁਣ। ਆਈ ਤਲਬ ਗੋਪਾਲ ਰਾਏ ਕੀ, ਗੋਪਾਲ ਰਾਏ ਆਤਮਾ ਨੂੰ ਪਾਲਣ ਵਾਲਾ ਪਰਮਾਤਮਾ ਜਿਹੜਾ ਗੋਪਾਲ ਹੈ, ਉਸਦਾ ਹੁਕਮ ਹੋਇਆ ਇਸ ਜੀਵ ਨੂੰ ਬਥੇਰਾ ਚਿਰ ਛੱਡਿਆ ਸੀ, ਨਾਮ ਜਪਣ ਵਾਸਤੇ ਭੇਜਿਆ ਸੀ, ਇਹਨੇ ਨਾਮ ਖੋਰੀ ਜਪਿਆ, ਮਨ ਦੀ ਮਰਜ਼ੀ ਕਰਦਾ ਰਿਹਾ, ਜਾਓ ਹੁਣ ਇਹਨੂੰ ਪਕੜ ਕੇ ਲੈ ਆਓ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਤੋੜ ਚਲਿਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ, ਇਹ ਮਾਇਆ ਦਾ ਸਰੀਰ, ਇਹਨੂੰ ਮੰਦਰ ਕਿਹਾ। ਮੰਦਰ ਇਸ ਵਾਸਤੇ ਵੀ ਕਿਹਾ ਵੀ ਹਰੀ ਨੇ ਬਣਾਇਆ, ਇਨਸਾਨ ਨੇ ਨਹੀਂ ਬਣਾਇਆ, ਹਰੀ ਨੇ ਬਣਾਇਆ, ਔਰ ਹਰੀ ਇਸ ਦੇ ਵਿੱਚ ਰਹਿੰਦਾ। ਮਨ ਹਰੀ ਨੂੰ ਪ੍ਰਾਪਤ ਨਹੀਂ ਕਰ ਸਕਿਆ, ਮਨ ਇਸ ਮਾਇਆ ਦੇ ਮੰਦਰ ਨੂੰ ਹੀ ਪਾਲਦਾ ਪਲੋਸਦਾ ਰਿਹਾ। ਜਿਵੇਂ ਅੱਜ ਦਾ ਜਿਹੜਾ ਮਾਲਕ ਮਕਾਨ ਹੈ, ਉਹ ਆਪਣੇ ਇਸ ਮਕਾਨ ਨੂੰ ਸੰਵਾਰਦਾ ਰਹਿੰਦਾ ਤੇ ਲੋਕਾਂ ਨੂੰ ਦੱਸਦਾ ਰਹਿੰਦਾ ਕਿ ਇਹ ਮੇਰਾ ਹੈ। ਔਰ ਅਸੀਂ ਇਹ ਸੁਣਦਿਆਂ ਇਹ ਵੀ ਸੁਣਦੇ ਹਾਂ ਕਿ ਉਹ ਜਿਹੜਾ ਪੁਰਾਣਾ ਬੰਦਾ ਪੁਰਾਣੇ ਸਾਹ ਰਹਿੰਦਾ ਸੀ ਨਾ, ਜਿਹਦਾ ਵੱਡਾ ਸਾਰਾ ਮਕਾਨ ਸੀ, ਉਹ ਚੱਲ ਬਸੇ, ਉਹ ਟੁਰ ਗਿਆ। ਫਿਰ ਅਸੀਂ ਕਦੇ ਉੱਥੋਂ ਲੰਘੀਏ ਤੇ ਇਹ ਵੀ ਵੇਖਦੇ ਹਾਂ ਕਿ ਉਹਦੇ ਨਾਂ ਦੀ ਜਿਹੜੀ ਬਾਹਰ ਨੇਮ ਪਲੇਟ ਲੱਗੀ ਹੁੰਦੀ ਸੀ ਨਾ, ਉਹ ਵੀ ਤੋੜੀ ਹੁੰਦੀ, ਲਾ ਕੇ ਉੱਥੇ ਹੋਰ ਨੇਮ ਪਲੇਟ ਲੱਗੀ ਹੁੰਦੀ। ਬਸ ਇਹੀ ਹਾਲ। ਕਹਿਤ ਕਬੀਰ ਸੁਣੋ ਰੇ ਸੰਤੋ, ਆਂਦਨ ਕਛੁਐ ਲੈ ਨਾ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚਲਿਓ। ਕਹਿਤ ਕਬੀਰ ਸੁਣੋ ਰੇ ਸੰਤੋ,

0: ਮਾਨ ਸਾਹਿਬ ਜੀ ਆਪ ਦੀ ਕਿਰਪਾ ਦਾ ਸਤਿਕਾਰ ਕਬੀਰ ਸਾਹਿਬ ਮਹਾਰਾਜ ਜੀ ਦਾ ਵਚਨ ਸਾਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਹਿਰਦੇ ਵਿਸ਼ਵਾਸ ਕਰਨਾ, ਮਿਹਨਤ ਕਰਨੀ, ਯਾਤਰਾ ਸਫਲ ਕਰਨੀ, ਕਰਮ ਲੇਖ ਕੇ ਲਾਉਣਾ। ਵਾਹਿਗੁਰੂ ਜੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ, ਸਤਿਗੁਰੂ ਪ੍ਰਸਾਦ ਆਨੰਦ ਦਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਬ ਸੇਤੀ ਮਨ ਵਧੀਆ ਵਧਾਈ, ਰਾਜ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨੇ ਆਈਆਂ, ਸਭ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਮਾਰਕੀਟ ਵਿੱਚ ਵਸਤੂਆਂ ਬਹੁਤ ਪਈਆਂ ਨੇ, ਪਰ ਗ੍ਰਾਹਕੀ ਲੈ ਲੈ ਵਸਤੂ ਸਸਤੀ ਹੋ ਜਾਂਦੀ, ਕਿਉਂਕਿ ਬਹੁਤ ਗ੍ਰਾਹਕੀ ਲੈ ਲੈ ਵਸਤੂਆਂ ਤੇ ਤੋੜੀਏ ਤੇ ਗ੍ਰਾਹਕ ਬਹੁਤ ਜ਼ਿਆਦਾ ਨੇ, ਚੀਜ਼ ਮਹਿੰਗੀ ਹੋ ਚੀਜ਼ ਮਹਿੰਗੀ ਹੋ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਇਸੇ ਨਿਯਮ ਨੂੰ ਸ਼ੇਖ ਸਾਹਿਬ ਅੱਗੇ ਰੱਖ ਰਿਹਾ ਹੈ। ਖੁਦਾ ਤੋਂ ਮਹਿੰਗਾ ਬੜਾ ਹੋ ਜਾਂਦਾ, ਤੇਰੇ ਲਈ ਮੁੱਲ ਚੁਕਾਉਣਾ ਔਖਾ, ਇੰਨਾ ਜਗ, ਇੰਨਾ ਤਪ, ਇੰਨਾ ਅੰਮ੍ਰਿਤ ਵੇਲੇ ਦਾ ਉੱਠਾ, ਇਤਨੇ ਹਜ਼ੂਰ ਸਾਹਿਬ ਨੇ ਇਤਨੀਆਂ ਨਮਾਜ਼ਾਂ ਪੜ੍ਹਨੀਆਂ, ਇੰਨੇ ਰੋਜ਼ੇ ਰੱਖਣੇ, ਖੁਦਾ ਥੱਕ ਜਾਂਦੇ ਹਾਂ ਅਸੀਂ ਥੱਕ ਕਰ ਕਰ ਤਾਕੀ ਅਨੰਦ ਪਾਓ ਮਾਤਰੀ ਸਾਰਾ ਹੀ ਥੱਕ ਜਾਂਦੇ। ਤੂੰ ਪੜ੍ਹਦਾ ਨਾ ਕਰ, ਤੂੰ ਪੜਦਾ ਕਰਨਾ ਮਹਿੰਗਾ ਹੋ ਜਾਂਦਾ, ਮਹਿੰਗਾ ਹੋ ਜਾਂਦਾ ਸਾਡੇ ਲਈ ਮੁੱਲ ਚੁਕਾਉਣਾ ਔਖਾ ਹੋ ਜਾਂਦਾ। ਦੀਦਾਰ ਮੈਂ ਨਾਈ پر ریز میں کنی بازار و خیش و آتش ماں تیز میں کنی انہوں کھولے ہے بھائی صاحب بھائی نند لال نے جواب دے روپے شیخ سالی نو کہنے نے تو کہ ہم حجابے خودی بھائی صاحب بھائی نند لال تو کہ ہم حجابے خودی یار کچھ نہ کاچے ہنر جد تینوں یار نہ دکھائی دے دے خدا نہ دکھائی دے دے خدا پردے تے نہیں تیری اکھاں تے کوئی ہنکار دا پردہ پی گیا تیری اکھاں تے کوئی لوہ دا پردہ پی گیا تو اپنے پردے ایک پاسے کر خدا دے حاضر نہ کر بھائی صاحب بھائی نند لال کہنے برہمن مسکا کے بت ظاہر پہ دائے خان کا ظاہر خدا نو ڈبن جانا مسجد برہمن بھگوان نو ڈبن جانا مسجد مندر برہمن مسکا کے بت ظاہر پہ دائے خان کا ہر پوجا جامے محبت دی نائم سرچار بھائی صاحب کہنے میں تے کدھر جانا پرماتما تو بنا ہو رہا ہی نہیں جو دلتے تو تیرا دونوں سے کہہ کے میں باقی بچار پل پڑ سامنے رکھا مسجد دیکھ گیا اس منوخ کا سفر کس کا جی زندگی کھانا خدا بن گئی مسجد بن گئی کی مسجد گیا خاص مسجد گیا نام دے کہ دے ہی مسجد من مو لانا سہج نے ماس گزارے پیٹان کی مسجد تو جا اسی جیون میں مسجد بنا دیا ساڈا من مولوی بن گیا تو پانچ وقت نماز پڑھنا ہوئے گا مولوی اسی ہر وقت پڑھتے ہیں تو پانچ ٹائم مسجد سے جانا ہوئے گا اسی مسجد چو نکلتے ہی نہیں بیٹھے ہیں جیون ہی مسجد مندر میں گیا ہوا اس کا ہی سفر جی کایا ہری مندر بن جائے پیپا جی کہہ رہے ہیں کاو دیوا کاو دیو کاو جنگم جاتی کاو دھوپ دیپ نہیں بیٹا کاو پوجا بازی میری کایا دیول بن گئی ہے ہری مندر بن گئی مندر میں گیا ہوا اس کا سفر جی کایا ہری مندر بن جائے کہ ہری پرگٹ بھی کایا چ ہوئے گا نہ انہیں امرت پرب کا نام دے ہی میں اس کا دشا مسجد میں گیا ہوا اس کا سبل جی کایا مسجد بن گئی گردوارے گیا ہوا اسی کا سبل جو سوئم گرو کا روپ بن گیا تو انہوں ویخ کے گرو چلے گا نہیں کی گردوارے گیا خالصا میرا روپ ہے خاص گرو نو کہنا پہ کہ ان کو میرا ہی روپ ہو میں پھر دوہرا مسجد میں گیا ہوا اسی کا سبل جی زندگی کھانا خدا بن گئی مسجد بن گئی مندر میں گیا ہوا اس کا ہی سبل جی کایا ہری مندر بن گئی اور گردوارے گیا ہوا اس سکھ کا ہی اس دن سبل جو سوئم گرو کا روپ ہو گیا کہ گرو نو مان نال کہنا پہ تو میرے ہی روپ میرے میرا سوال تیرے کول میری سوچنی تیرے کول ہے میرے گن تیرے کول نے میرا روپ تیرے کول ہے اصل میرا روپ ہے خاص یہ روپ کیویں بن سکے جیون ہری مندر کیویں بن سکے کہ ہری نو کیویں پرگٹ کر سکیے میں دو لفظ کہاں پربھو نیڑے تو نیڑے ہے نیڑے ہونا اس کا دور ہونا ہے اسی کر کے دور ہے بہت نیڑے کیونکہ بہت نیڑے اکھان دیکھ نہیں سکتے جیون دے اندر ہے روم روم دے ہچ ہے تو پھر کیویں دیکھیے کیویں پراپت کریے یہ خلاصہ کل بھی اپیل نہیں کر رہا داس صاحب کے سامنے کرے گا ویسے اج ساڑھے تین بجے کی فلائٹ سے زور دیتا گیا بھائی کسی طریقے نالے کے دن اگے کرو میں گوالیئر اطلاع کی ہوئی تھی میں 28 نو میں پہنچ جاؤں گا سردار ترسیم ہونا نو کہا میں گل اس طرح بہن صاحب ویسا میں کیتا سی دو حاضریاں کا تھی یہ ٹکٹ ایکسٹینڈ کرا دو 24 گھنٹے کہہ لگے دو جہاں بولے گئے تو سن فرانسسکو تو بیٹھنا پھر مسافر اگے لندن بیٹھنے والا لندن ہو کے تھی جانا سیٹاں مل گیا خیر انہوں نے پاج دوڑ کے کرا لی اس طرح کا ایک دن ایکسٹینڈ ہو گیا اگے ہو گیا اج رات نو بھی دس ਜਿਹੜਾ ਪੁਰਾਣੇ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਰੱਖਦੇ ਨੇ ਅਤੇ ਕੱਲ੍ਹ ਸਵੇਰੇ ਦੀ ਹਾਜ਼ਰੀ ਭਰ ਕੇ ਦਾਸ 3:30 ਦੀ ਫਲਾਈਟ 'ਤੇ ਚਲਾ ਜਾਏਗਾ। ਕਿਤਨੀ ਸੇਵਾ ਪ੍ਰਵਾਨ ਕਰਨੀ, ਅਖੀਰ ਦੇ ਫਿਰ ਐਸੀ ਕੋਈ ਵਿਚਾਰਧਾਰਾ ਬਹੁਤ ਜੋ ਗੁਰਮਨ ਦੀ ਕਸੌਟੀ 'ਤੇ ਪੂਰੇ ਨਾ ਉਤਰਦੇ ਹਨ ਉਸ ਲਈ ਕਿਵੇਂ ਕਰ ਦੇਣੀ। ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਪੁਰਸ਼ ਦੀ ਸ਼ਮਾ ਦੂਸਰਾ ਪ੍ਰਬੰਧਕ ਸੱਜਣਾਂ ਨੇ ਨਵੇਂ ਗੁਰਦੁਆਰੇ ਦਾ ਉਪਰਾਲਾ ਕੀਤਾ। ਜਿੱਥੇ ਕਿਧਰੇ ਇਹ ਨਵਾਂ ਆਸਾਨ ਬਣਦਾ ਹੈ, ਦਾਸ ਇੱਕ ਦਿਨ ਦੀ ਸੇਵਾ ਉੱਤੇ ਵੇਟ ਕਰ ਦਿੰਦਾ। ਇਹ ਠੀਕ ਹੈ, ਮੇਰਾ ਪ੍ਰੋਫੈਸ਼ਨ ਹੈ, ਮੇਰਾ ਪਰਿਵਾਰ ਹੈ, ਠੀਕ ਹੈ, ਮੇਰੇ 3 ਬੱਚੇ ਆਪਣੇ ਆਪਣੇ ਕੰਮ ਕਾਰ ਵਿੱਚ ਹੈਗੇ ਨੇ, ਪਰ ਮੇਰੇ 'ਤੇ ਥੋੜ੍ਹੀਆਂ ਜ਼ਿੰਮੇਵਾਰੀਆਂ ਨੇ। ਵੱਡਾ ਸਮਾਗਮ ਵਾਲਵਰ ਕਰਦੇ ਹਾਂ, ਦੋ ਸਕੂਲ ਚੱਲਦੇ ਨੇ, ਤਾਂ ਮੈਂ ਬਾਕੀ ਸਥਾਨਾਂ ਤੋਂ ਮਾਇਆ ਲੈ ਜਾਂਦਾ। ਔਰ ਜਿੱਥੇ ਕੋਈ ਆਸਾਨ ਬਣ ਰਿਹਾ ਹੋਵੇ ਅਤੇ ਨਵਾਂ ਹਾਲ ਬਣਾਉਣਾ, ਉੱਥੇ ਫਿਰ ਮੈਂ ਕਥਾ ਭੇਟ ਮੰਗਦਾ ਹੁੰਦਾ। ਮੈਂ ਅੱਜ ਤੱਕ ਨਹੀਂ ਮੰਗੀ ਕਿਸੇ ਤੋਂ, ਪਰ ਕਿਧਰੇ ਇਸ ਤਰ੍ਹਾਂ ਦਾ ਸਿਲਸਿਲਾ ਹੋਵੇ ਮੈਂ ਜ਼ਰੂਰ ਮੰਗਦਾ। ਅਤੇ 2-3 ਦਿਨ ਤੁਸੀਂ ਸੁਣਿਆ ਹੈ ਨਾ, ਅਤੇ ਤੁਹਾਡੀ ਜੇਬ ਜਿਤਨੀ ਇਜਾਜ਼ਤ ਦਿੰਦੀ ਹੈ, $1 ਤੋਂ ਲੈ ਕੇ $100 ਇੱਥੇ ਜ਼ਰੂਰ ਰੱਖ, ਜ਼ਰੂਰ ਰੱਖ। ਮੈਂ ਗੁਰਦੁਆਰੇ ਭੇਟ ਕਰਨਾ ਅਗਰ ਇਹ ਅਗਲਾ ਹਾਲ ਵੱਡਾ ਕਰਨਾ, ਸੰਗਤਾਂ ਇੰਨੀਆਂ ਹੋ ਗਈਆਂ, ਮੈਂ ਸਰਦਾਰ ਗੁਰਮੰਦਰ ਸਿੰਘ ਨੂੰ ਲੰਘਣਾ ਹੀ ਔਖਾ ਹੈ, ਨਿੱਕਾ ਜਿਹਾ ਬੂਹਾ ਬਣਾਇਆ ਦਰਵਾਜ਼ਾ, ਸਭ ਲੰਘਣਾ ਹੀ ਔਖਾ। ਤਾਂ ਮੈਂ ਕਰਾਂ ਖੁੱਲ੍ਹੇ ਰੂਪ ਵਿੱਚ ਇੱਥੇ ਮਾਇਆ ਭੇਟ ਕਰ ਦੇਣੀ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਅਰਦਾਸ ਕਰਾਂਗਾ, ਸਤਿਗੁਰੂ ਤੁਹਾਡੇ ਜੇਬ ਸਦੀ ਵੀ ਭਰੀ ਰੱਖੇ, ਅਤੇ ਤੁਹਾਡੇ ਕਾਰੋਬਾਰ ਵਿੱਚ ਬਰਕਤਾਂ ਪਾਵੇ, ਤੁਹਾਡੀ ਸੁਲਤ ਆਪਣੇ ਨਾਮ ਨਾਲ ਜੋੜੇ। ਇਸ ਅਸਥਾਨ ਦੇ ਬਣਾਉਣ ਵਿੱਚ ਆਪ ਇਸ ਤਰ੍ਹਾਂ ਯੋਗਦਾਨ ਜ਼ਰੂਰ ਪ੍ਰਦਾਨ ਕਰਨਾ। ਮੈਂ ਸਿਰਫ 2-3 ਮਿੰਟ ਬੈਠਦਾ ਹਾਂ ਇਸ ਤੋਂ ਡਿੱਗ ਕੇ, ਤਾਂ ਜਿਹਨਾਂ ਜਿਹਨਾਂ ਨੇ ਕਥਾ ਸੁਣਦੀ ਹੈ, ਜੇਬ ਵਿੱਚ ਮਾਇਆ ਹੈ ਅਤੇ ਇਜਾਜ਼ਤ ਦਿੰਦੀ ਹੈ, ਜ਼ਰੂਰ ਇੱਥੇ ਰੱਖ ਕੇ ਜਾਇਓ। ਅਤੇ ਦਿੱਲੀ ਮੇਰੀ ਅਰਦਾਸ ਦਾਤਾ, ਜੋ ਆਪਣੀ ਜੇਬ 'ਚੋਂ ਕੱਢ ਕੇ ਇੱਥੇ ਸਟੇਜ 'ਤੇ ਰੱਖਦੇ ਪੈਨ ਤੇਰੇ ਦਰ ਲਈ, ਉਹਨਾਂ ਦੀ ਜੇਬ ਕਦੀ ਖਾਲੀ ਨਾ ਰੱਖਣੀ। ਭਰੀ ਰੱਖੀ ਸਤਿਗੁਰੂ ਮੇਰਾ ਕਰ ਬਖਸ਼ਿਸ਼ਾਂ ਕਰਨ, ਸੋ ਛੇਤੀ ਛੇਤੀ ਮਾਤਾਵਾਂ ਦੇ ਚਰਨਾਂ 'ਚ ਵੀ ਬੇਨਤੀ ਹੈ, ਹੋਰ ਸਤਸੰਗੀਆਂ ਦੇ ਚਰਨਾਂ 'ਚ ਵੀ ਬੇਨਤੀ ਹੈ। ਖੁੱਲ੍ਹੇ ਰੂਪ ਵਿੱਚ $1 ਤੋਂ ਲੈ ਕੇ 100 ਤੱਕ ਬੰਦਾ ਜ਼ਿਆਦਾ ਨਹੀਂ।
3: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਅਤੇ ਸਾਨੂੰ ਕਾਹਨੂੰ ਇਹ ਮਤ ਦੇਣੇ ਸੀ, ਅਸੀਂ ਨਹੀਂ ਜਾਣਾ ਸੀ ਇਸ ਤਰ੍ਹਾਂ ਦਾ ਰਸਤਾ। ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਅਤੇ ਅਜੇ ਜਿਹੜੀ ਚੜ੍ਹਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਅਤੇ ਚੱਲਣਾ ਬਹੁਤ ਔਖਾ ਹੈਗਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤਾਂ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ, ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤਾਂ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤਾਂ ਮੱਤ ਮਾਰੀ ਹੋਈ ਸੀ, ਸਾਡੀ ਵੀ ਮੱਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲਿਆ ਹੋਇਆ, ਚੱਲਣ ਦੀ ਸਮਰੱਥਾ ਨਾ, ਅਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ 'ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਅਤੇ ਪਿੱਛੇ ਮੁੜਨ ਜੋਗਾ ਨਹੀਂ ਸਨ, ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ। ਅਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਤੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਆਉਂਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤਾਂ ਮੈਂ ਇਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ 'ਤੇ ਮੈਂ ਇਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ, ਨਾ ਮੇਰੇ ਪਿੱਛੇ ਕੋਈ। ਪਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਚੁਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨੀ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵੱਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਾ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਖਿਮਾ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ। ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹ ਭਾਵ ਲੈਣਾ ਪੈਣਾ, ਕੁੰਚਰ ਕੋਟ ਲੈ ਲੈ ਨਮਸਕਾਰ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸਈਏ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ ਹੈ, ਕਾਫਲੇ ਜਾਂ ਵੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦੇ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ। ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਵਿੱਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ, ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟੇ ਹੀ ਛਾ ਰਿਹਾ, ਸੁਣਨੇ ਹੀ ਛਾਇਆ ਰਿਹਾ, ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵਣਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ ਹੈ, ਔਰ ਆਖਿਰ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ ਹੈ। ਕਿਧਰੇ ਅੱਜ ਇਕਬਾਲ ਜ਼ਿੰਦਾ ਆਉਂਦੇ ਤੇ ਉਹਨਾਂ ਦੇ ਸ਼ੇਰ ਦਾ ਅੱਜ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ, ਰਸਤੇ ਉਜੜੇ ਨਹੀਂ ਨੇ, ਇੰਨੀ ਗੱਲ ਮੰਨਦੇ ਆ, ਇਹਨਾਂ ਰਸਤਿਆਂ ਤੇ ਭੀੜ ਨਹੀਂ ਹੈ, ਇਹ ਤੇ ਮੰਨਦੇ ਆ। ਇਹ ਵੀ ਮੰਨਦੇ ਆ ਕਿ ਇਹਨਾਂ ਰਸਤਿਆਂ ਦੇ ਉੱਤੇ ਬੜੀ ਮੁੱਦਤ ਤੱਕ ਕੋਈ ਚੱਲਦਾ ਵੀ ਨਹੀਂ ਹੈ। ਰਸਤਾ ਘਾਟੀਆਂ ਦਾ, ਰਸਤਾ ਚੜਾਈਆਂ ਦਾ, ਚੰਗਿਆਂ ਚੰਗਿਆਂ ਦੇ ਦਮ ਜਿੱਥੇ ਖੁੱਲ ਜਾਣ, ਚੰਗਿਆਂ ਚੰਗਿਆਂ ਨੂੰ ਜਿੱਥੇ ਪਸੀਨਾ ਨਿਕਲ ਜਾਏ, ਤੇ ਚੰਗੇ ਚੰਗੇ ਜਿੱਥੇ ਸੋਚ ਲੈਣ, ਹੁਣ ਮੁੜ ਜਾਈਏ, ਪਿੱਛੇ ਹੀ ਮੁੜ ਗਿਆ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਜੋਸ਼ੋ ਖਰੋਸ਼ ਦਿਖਾਉਣ ਵਾਲੇ ਨੇ ਤੁਹਾਨੂੰ 15 ਦਿਨਾਂ 'ਚ, 20 ਦਿਨਾਂ 'ਚ, ਮਹੀਨੇ, 2 ਮਹੀਨੇ 'ਚ, ਇਹਨਾਂ 'ਚ ਕਈ ਮੁੜਦੇ ਵੀ ਦਿਖਾਈ ਦੇਣਗੇ। ਘਾਟੀਆਂ ਨੇ, ਚੜਾਈਆਂ ਨੇ, ਕੌਣ ਚੜੇ, ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ, ਥੋੜ੍ਹਾ ਜਿਹਾ ਹੋ ਸਕਦਾ ਹੈ ਗਲਤ ਹੋਵੇ, ਪਰ ਮੇਰਾ ਇਹ ਤਜਰਬਾ ਹੈ। ਨਾਲ ਥੋੜ੍ਹੇ ਜਿਹਾ ਚੱਲ ਪੈਣ, ਚੜਾਈਆਂ ਦਾ ਪਤਾ ਚੱਲਦਾ, ਨਹੀਂ ਹੁਣ ਨਹੀਂ, ਫਿਰ ਪਿੱਛੇ ਮੁੜਨਾ ਸ਼ੁਰੂ, ਫਿਰ ਸਵਾਰਥ, ਫਿਰ ਕੌਣ ਜਾਏ, ਇੱਕ ਇੱਕ ਕਰਕੇ ਲੋਕੀ ਟੁੱਟਦੇ ਨੇ। ਗੜੀ ਦੇ 'ਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸੇ ਸਨ ਨਾ ਮੁਗਲ ਸੈਨਾ ਵਿੱਚ, ਤੇ ਪਤਾ ਹੈ ਸਿੰਘਾਂ ਨੇ ਪਹਿਲੇ ਮਤਾ ਕੀ ਪਕਾਇਆ, ਇੱਕ ਸਿੰਘ ਨੂੰ ਸੁਲਾ ਦਿੱਤਾ ਚਾਰਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹ ਚੜਾਈ ਕਰ ਗਏ, ਆਪਾਂ ਇਹਦਾ ਦਾਸ ਸੰਸਕਾਰ ਕਰਾਈਏ। ਤੇ ਸਤਿਗੁਰ ਨੂੰ ਪਤਾ ਸੀ, ਹੁਣ ਸਿੱਧੇ ਤੇ ਭੱਜਣਾ ਨਹੀਂ ਚਾਹੁੰਦੇ, ਬਈ ਤੁਹਾਡੇ ਨਾਲ ਨਹੀਂ ਰਹਿਣਾ, ਘਿਰੇ ਹੋ ਤੁਸੀਂ ਵਿਪਤਾ ਦੇ 'ਚ, ਤੇ ਹੁਣ ਵਿਪਤਾ ਦੇ ਜਦ ਤੁਸੀਂ ਘਿਰੇ ਹੋ ਤੇ ਫਿਰ ਅਸੀਂ ਵੀ ਜਾਏ ਸੁਰੱਖਿਅਤ ਥੋੜ੍ਹੀ ਹਾਂ, ਵਿਪਤਾ 'ਚ ਅਸੀਂ ਵੀ ਪੈ ਜਾਵਾਂਗੇ। ਹੁਣ ਸਿੱਧਾ ਆਖੀਏ, ਆਖਣ ਕਿ ਅਸੀਂ ਜਾਣਾ, ਅਸੀਂ ਨਹੀਂ ਰਹਿਣਾ ਨਾਲ, ਇਤਨੀ ਹਿੰਮਤ ਵੀ ਨਾ ਪਵੇ, ਤੇ ਕਹਿ ਦਿੱਤਾ ਮਹਾਰਾਜ ਸਿੰਘ ਚੜਾਈ ਕਰ ਗਿਆ, ਆਪਾਂ ਇਸਦਾ ਅੰਤਿਮ ਸੰਸਕਾਰ ਕਰਕੇ ਆ ਜਾਂਦੇ ਹਾਂ, ਕਿਰਿਆ ਕਰਮ, ਫਿਰ ਵਾਪਸ ਆ ਜਾਵਾਂਗੇ। सतगुरु कहने लगे जे अंतिम संस्कार करना है तो रस्म यह है कि सारे थोड़ी थोड़ी लकड़ा पाते ने रखते ने आप थोड़ी जी आगे इतने ही ला देने क्योंकि मैं भी शामिल होना चाहना गुरु का सिख है धार्मिक बंदा। सतगुरु जब बलदी हुई चौथी एक चुले चो लिया लगे एकाग्रता बख्शनी तो उस मंजे के सुते सिंह नो जो चौथी लाने लगे एकदम खड़ा हो गया जानी जान सतगुरु नु पता सी ते मेरे सामने नाटक पे रचते ने सतगुरु कह लगे मुर्दा बन के भजन की लोड़ नहीं तुसी जीवंदे ही चले जाओ इंज कटास की सतगुरु ने मुर्दा होके रुखसत ना हो जाना है तो जिंदा होके जाओ जीवंदे ही जाओ मुर्दियां दे ढोंग क्यों रचदे हो तो खिमा करने इन्होंने बाद च बिदावे भी लिख दिते ठीक है महाराज तुसी हुण साडे गुरु नहीं असी थोड़े सिख नहीं। सतगुरु ने एक एक कुल विदावा ले लिया ठीक है महा सिंह इन्हों सिरमौर सन महाराज इतों एक गल स्पष्ट हो गई कि सुख दे साथी हाँ असी दुख दे साथी नहीं हाँ विपता दे साथी असी नहीं ते विपत परी सब ही संग छाड़ ते को ना आवत नेरे ते कहो नानक ए विपत में एक एक रघुनाथ हालत ये हो जाती है इतने सारे साथी वारो वारो छड़दे ने सारे ने बिदावा लिखिया गुरु तेग बहादुर साहब जी महाराज का तो कहना है सब सुख दे साथी ने दुख का कौन साथी है सुख में बहुत संगी भय दुख में संग ना खोए इन आम पद्धर से भी तुसी कदी लो ऐ मेरा साथी है ओ मेरा साथी है ओ मेरा दोस्त है गुरु तेग बहादुर साहब जी नहीं मनते सब सुख दे साथी ने कि ना समझ नहीं ऐ मेरा साथी ओ मेरा साथी ओ मेरा साथी अगर वेखना हो तो फिर उस वक्त वेखें जब तू चारों पासे विपता च गिरिया हो फिर लब्बी तू साथियों आवाज भी मारेगा तो कोई नेड़े नहीं आवेगा विपत परी सब ही संग छाड़ ते को ना आवत नेरे इतने सुख में बहुत संगी भय रहत चाहो दिस गेरे ते खिमा करनी विपता कसौटी है परमात्मा की और कोई कसौटी नहीं कबीर कसौटी राम की झूठा ठेके ना कोए कोई दो ढाई सौ साल तो बाद एक बहुत वड्डी कसौटी कौम दे सामने आई है इत्थे हुण पता चलेगा कौन गुरु अर्जन देव जी दे सिख ने केड़े कलगीधर दे सिख ने ते केड़े जालम दे सिख ने इत्थे इत्थे पता चल जाएगा केड़े संसारी ने ते केड़े धार्मिक ने ते दोहां दा जोड़ कदी नहीं जुड़दा। और मैं चंगिया चंगिया नूं वेख लिया मेरी भी इच्छा सी मैं भी आस लाई हुई सी भी कम से कम ये बंदे मुदब्बर ने मुदल्लल ने दलीलबाज ने सियाने ने बड़ी पहुंच है बड़ी गल है इन्हों की तो यकीन जानो दस दिन मैं भी मुगलत च रहा दस दिन मैं भी इसादा च रहा तो दो तीन दिन तो मैं हूँ इस पद्धर से आके खड़ा होया कि विपत परी सब ही संग छाड़ ते को ना आवत नेरे ते हकीकत ये बहुत वड्डी सच्चाई है भावें मुगालता सी शायद सतगुरु दी पंगतियां मैं नज़रअंदाज कीतिया तो मैं आसा लाई बैठा से आखिर साड़ी कौम विच बड़े बड़े मुदब्बर बंदे ने जिन्हां दी बड़ी पहुँच है बड़ी गल है बादलील गल कर सकते ने रसूख है बड़ी ताकत है बड़ी शक्ति है पर वजब दी गल मैं देख के हैरान होया जिस दस्तरखान ते जालम बैठा है जालम नाल बैठ के भोजन पे छकते ने एक ही दस्तरखान ते उम्मीद ते बिल्कुल पानी फिर गए निराश ते मैं उस दिन फिर सवेरे नितनेम तो बाद अरदास की दाता तू आप ही अपने बिरदबाने की लाज रख बाकी ते कुछ भी कोई नहीं बाकी ते मैं कुछ भी नहीं दिखाई देता इस अंधेरे विच कहिंदे अमावस की रात है पर कम से कम तारे ते चमक देना अमावस की रात है चलो थोड़ी जी तारिया की रोशनी तो है सिख जगत से तो अमावस की रात आई है कि मैं कहनी जिथे तारिया की रोशनी भी नहीं रही मैं तो देखता पाया जिथे टिमटिमाते तारे भी कोई नहीं चंद्रमा तो है ही कोई नहीं तारे भी कोई नहीं कोई रस्ते का दीवा भी कोई नहीं जिन्हों समझे ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਦੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਰਾਗ ਸਾਹਿਬ ਖੁੰਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਛ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ 'ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦੇਖਣਾ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ ਔਖੇ ਆਈਏ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਹੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਏ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਆਉਂਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ ਸੰਨ 47 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਉਣਾ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ, ਪਰਮਾਤਮਾ ਦਾ ਰਾਜ ਲਿਆਉਣਾ, ਈਸ਼ਵਰੀ ਰਾਜ ਲਿਆਉਣਾ, ਸੱਚ ਦਾ ਰਾਜ ਲਿਆਉਣਾ। ਗੱਲ ਤੇ ਇਤਨੀ ਸੀ, ਰਾਮ ਰਾਜ ਵਿੱਚ ਕੀ ਸੀ? ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਵਿੱਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਵੀ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਵੀ ਇੱਕ ਭੁੱਲ ਅਗਰ ਇੱਕ ਪ੍ਰਜਾ ਵਿੱਚੋਂ ਕੋਈ ਕਰਦਾ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਵਿੱਚ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤਾਂ ਘਟਨਾ ਕੀ ਹੈ, ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ, ਤੇ ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ। ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ ਹੈ। ਤੇ ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨੀ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਤੇ ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿੱਚ ਆਈ, ਆਪ ਅਯੋਧਿਆ ਦੇ ਰਾਜਾ ਬਣੇ, ਸਿੰਘਾਸਣ ਤੇ ਬੈਠੇ, ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਕਿ ਸੀਤਾ ਰਾਮ ਦੇ ਇਸ ਮਹਿਲ ਵਿੱਚ ਨਹੀਂ ਰਹਿਣੀ ਚਾਹੀਦੀ, ਤੇ ਤਿੰਨ ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ, ਬਹੁ ਪੱਖੀ ਆਵਾਜ਼ ਉੱਠੀ। ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ, ਬਹੁ ਸੰਮਤੀ ਦੇ ਵਿੱਚ ਅਗਰ ਪ੍ਰਜਾ ਕੁਛ ਆਖੇਗੀ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ। ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ, ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ, ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਣ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹੇ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਹੈ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੀ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ, ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਜੋ ਕੁਛ ਹੈ ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ। ਪ੍ਰਜਾ ਨਹੀਂ ਮੰਨਦੀ, ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦੇ ਮਤਲਬ ਥੋੜ੍ਹੀ ਹੈ ਕੋਈ ਮੈਂ ਰਾਜਾ ਤੇ ਵਿਧਾਨ ਬਦਲ ਦੇਣਾ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ, ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ, ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫ਼ਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫ਼ਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫ਼ਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫ਼ਾ ਇਸ ਵਿੱਚ ਤਰਮੀਮ ਹੋਈ ਹੈ, ਇਤਨੀ ਦਫ਼ਾ ਇਸ ਵਿੱਚ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ, ਤੇ ਇਹ ਪਾਪ 50-60 ਦਫ਼ਾ ਹੋ ਚੁੱਕਿਆ, ਪਹਿਲੇ ਵੀ ਹੋ ਚੁੱਕਿਆ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ। ਤਾਂ ਕਿਉਂ ਨਾ ਕਰਨੇ ਮੁਕਤਸਰ ਇਸ ਤਰ੍ਹਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ, ਤਾਂ ਹੋਇਆ ਇਹ ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ, ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ। ਰਾਜ ਸਦਾ ਖਾਲਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਭਰਾਤਾ ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ ਉਹ ਵੀ ਸ਼ਹੀਦ ਹੋ ਗਏ ਨੇ ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤੋ ਖੈਰ ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ ਤੇ ਠੀਕ ਹੈ ਪੁਰਾਣੇ ਜ਼ਮਾਨੇ 'ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਹਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਹਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਲੇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਮ ਜੋ ਹੋਏ। ਇਹ ਪਰਿਪੂਰਨ ਪਰਮਾਤਮਾ ਬਖਸ਼ਿਸ਼ ਕਰ ਕੋਈ ਖਾਲਸਾ ਕੋਈ ਸ਼ੁੱਧ ਕੋਈ ਪਵਿੱਤਰ ਤੇ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੈ। ਪਰਿਓ ਕਾਲ ਸਭੇ ਜਗ ਉਪਰ ਮਾਇ ਲਿਖੇ ਬ੍ਰਹਮ ਗਿਆਨੇ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੈ ਦਾਤਾ ਤਾਕਤ ਉਸਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ ਵੀ ਖਾਲਸੇ ਤੇ ਇੰਜ ਪਏ ਪੜਦੇ ਨੇ ਬਾਕੀ ਰਹੇ ਨਾ ਕੋਈ। ਨਹੀਂ ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਈ। ਸਿੱਖ ਤੇ ਆਖਦਾ ਆਕੀ ਰਹੇ ਨਾ ਕੋਈ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ। ਸਤਿਗੁਰ ਸਭ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ ਸਾਰੇ ਦੇਸ਼ ਦਾ ਭਲਾ ਮੰਗੇ ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਏ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਇਸ ਦਾ ਬੁਰਾ ਕਿਉਂ ਹੋਇਆ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੋਖੀ ਸਨ ਤਦੀ ਸਤਿਗੁਰ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਕਿਵੇਂ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ। ਕਿਵੇਂ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾਂ ਨਾਲ ਮੰਗਣੀ ਹੈ। ਹੁਣ ਰਸਮੀ ਤੌਰ ਤੇ ਮੰਗਣੇ ਮੰਗਣੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ 'ਚ ਹੋਵੇ ਤਾਂ ਕਿ ਹਰ ਇੱਕ ਨੂੰ ਇਨਸਾਫ਼ ਮਿਲੇ ਤਾਂ ਕਿ ਕਾਨੂੰਨ ਦੀ ਲਪੇਟ ਦੇ 'ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਵਿੱਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ। ਇਸ ਢੰਗ ਦੀ ਸਪਿਰਿਟ ਇਸ ਢੰਗ ਦੇ ਜਜ਼ਬੇ ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿੱਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ ਸੁੱਖ ਦੇ ਨਾਲ ਰਹਿਣ ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ ਇਸ ਢੰਗ ਦਾ ਵਾਤਾਵਰਨ ਇਸ ਦੇਸ਼ ਦੇ ਜੋ ਹੈ ਬਣੇ। ਤੇ ਕੱਲ੍ਹ ਮੈਂ ਇੱਕ ਅਰਜ਼ ਕੀਤੀ ਸੀ ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ ਇੱਕ ਮਰਦਾਨਾ ਹੈ ਇੱਕ ਹਿੰਦੂ ਹੈ ਇੱਕ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਈਂ ਮੀਆਂ ਭੇਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ। ਪੀਰ ਬੁੱਧੂ ਸ਼ਾਹ ਨੇ ਆਪਣੇ 4 ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ। ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ ਪਰਮ ਭਗਤ ਸਨ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ। ਮੈਂ ਇਤਨੀ ਅਰਥ ਕਰਦੇ ਹਾਂ ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਇਹ ਜਿਹੜਾ ਕਬੀਰ ਹੈ ਨਾ ਇਹਦਾ ਪਿਓ ਤੇ ਇਹ ਕੁਛ ਕਰਦਾ ਸੀ। ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਦਾਸ ਦੇ ਬੋਲ ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ, ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ, ਸ਼ੇਖਾਂ ਨੂੰ ਮੰਨਦੇ ਸਨ, ਸ਼ਹੀਦਾਂ ਨੂੰ ਮੰਨਦੇ ਸਨ, ਮਜ਼ਾਰਾਂ ਨੂੰ ਮੰਨਦੇ ਸਨ. ਕਬੀਰ ਦਾ ਜਨਮ ਉਸ ਘਰਾਣੇ 'ਚ ਹੋਇਆ. ਜਾ ਕੇ ਈਦ ਬਕਰੀਦ ਕੁੱਲ ਗਊ ਵੱਧ ਕਰੇ, ਮਾਨੀ ਸ਼ੇਖ ਸ਼ਹੀਦ ਪੀਰਾ, ਜਾ ਕੇ ਬਾਪ ਐਸੀ ਕਰੀ, ਪਿਓ ਤੇ ਇਹੀ ਕੁਛ ਕਰਦਾ ਸੀ, ਪੂਤ ਐਸੀ ਸ੍ਰੀ, ਤੈਹੂੜੇ ਲੋਕ ਪ੍ਰਸਿੱਧ ਕਬੀਰਾ. ਪੁੱਤਰ ਇਸ ਤੋਂ ਬਿਲਕੁਲ ਉਲਟ ਚਲੇ ਹੈ, ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ. ਤੋ ਕਹਿਰ ਤੋਂ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ੍ਰੀ ਕਬੀਰ ਦਾ. ਰਾਮਾਨੰਦ ਨੇ, ਪਰਮਾਨੰਦ ਨੇ ਕੀਤੀ ਸਾਂਝੀ ਵਾਲਤਾ ਦਾ ਧਰਮ, ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ, ਹੁਣ ਨਹੀਂ ਗਫਲਤ ਕਰਨੀ. ਅਸੀਂ ਸਾਰਿਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਹੈ, ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ. ਤੇ ਜਿਵੇਂ ਖੁੱਲੇ ਲਫ਼ਜ਼ਾਂ 'ਚ ਕਹਿ ਰਿਹਾ, ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ, ਤੇ ਅਸੀਂ ਬਹੁਤ ਘੱਟ ਗਿਣਤੀ ਦੇ 'ਚ ਹਾਂ, ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ ਫਿਰ ਅਸੀਂ ਘੱਟ ਗਿਣਤੀ ਦੇ 'ਚ ਨਹੀਂ ਹਾਂ, ਇਤਨੀ ਮਿਹਨਤ ਕਰਦੇ ਹਾਂ. ਇਸ ਵਾਸਤੇ ਅਸੀਂ ਜੇ ਰਾਮਨੌਮੀ 'ਚ ਸ਼ਾਮਿਲ ਹੋਣਾ ਹੈ, ਜਨਮ ਅਸ਼ਟਮੀ 'ਚ ਸ਼ਾਮਿਲ ਹੋਣਾ ਹੈ, ਤੇ ਅਸੀਂ ਕਿਉਂ ਨਾ ਈਦ ਦੇ 'ਚ ਵੀ ਸ਼ਾਮਿਲ ਹੋਈਏ. ਇਸ ਵਾਸਤੇ ਕੱਲ ਈਦ ਹੈ, ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ, ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ, ਔਰ ਇਹਨਾਂ ਤਾਰਾਂ 'ਚ ਇਹ ਲਿਖਣਾ ਹੈ ਕਿ ਅਸੀਂ ਇਸ ਖੁਸ਼ੀ ਦੇ 'ਚ ਤੁਹਾਡੇ ਨਾਲ ਹਾਂ, ਸਹਿਮਤ ਹਾਂ, ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ. ਔਰ ਮੈਂ ਅਰਜ਼ ਕਰਾਂ, ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ, 4 ਸਾਲ ਪਹਿਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ 'ਤੇ ਬੰਬਈ ਦੇ 'ਚ ਮਨਾਇਆ, ਬਹੁਤ ਵੱਡੇ ਪੱਧਰ 'ਤੇ, ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਮਨਾਇਆ. ਅਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ ਹੈ, ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ, ਉਹ 'ਤੇ ਕਹਿੰਦੇ ਰਹੇ, ਇਹ 'ਤੇ ਜਗਤ ਲਈ ਹੈ. ਇਸ ਵਾਸਤੇ ਉਹ ਮੱਕੇ ਵੀ ਚਲੇ ਗਏ, ਔਰ ਹਰਿਦੁਆਰ ਵੀ ਚਲੇ ਗਏ, ਬਨਾਰਸ ਵੀ ਚਲੇ ਗਏ. ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ, ਸਤਿਗੁਰ ਦੇ ਕੋਲੋਂ ਜੋ ਦੀਵਾ ਸੀ, ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ. ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ, ਅਸੀਂ ਦਰਵਾਜ਼ ਦੇ ਰੂਪ ਵਿੱਚ ਉਹਨਾਂ ਦਾ ਗੁਰਪੁਰਬ ਮਨਾ ਰਿਹਾ. ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ, ਉਹਨਾਂ ਨੇ ਇਹ ਪਹਿਲ ਕੀਤੀ ਸੀ. ਪਰ ਮੈਂ ਫਿਰ ਅਰਜ਼ ਕਰਾਂ, ਅਸੀਂ ਗਫਲਤ ਦੇ 'ਚ ਰਹੇ, ਪਰ ਗਫਲਤ ਦੇ ਬਹੁਤ ਵੱਡੇ ਖਮਿਆਜ਼ੇ ਪਏ ਭੁਗਤਦੇ ਹਾਂ. ਤੁਸੀਂ ਹੁਣ ਈਦ ਮੁਬਾਰਕ ਵਿੱਚ ਸ਼ਾਮਿਲ ਹੋਣਾ, ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ, ਅਸੀਂ ਤੁਹਾਡੀ ਈਦ ਵਿੱਚ ਸ਼ਾਮਿਲ ਹਾਂ, ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ, ਔਰ ਅਸੀਂ ਤੁਹਾਡੇ ਭਰਾ ਹਾਂ, ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ, ਸਾਰਾ ਦੇਸ਼ ਜੋ ਹੈ ਇੱਕ ਹੈ, ਇੱਕ ਪਿਤਾ ਇੱਕ ਅਸਕੇ ਹਮ ਮਾਰਗ, ਤੂੰ ਮੇਰਾ ਗੁਰਹਾਏ. ਇਸ ਤਰ੍ਹਾਂ ਦੀ ਸੋਚਣੀ, ਇਸ ਤਰ੍ਹਾਂ ਦੀ ਸਿੱਖਿਆ ਅਸੀਂ ਦੂਜਿਆਂ ਕੋਲ ਨਹੀਂ ਲੈਣੀ, ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਗੁਰੂ ਦੇ ਰਿਹਾ ਆਪਣਾ, ਇਸ ਤਰ੍ਹਾਂ ਦੀ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਸਾਡਾ ਗੁਰੂ ਦੇ ਰਿਹਾ ਹੈ. ਹੋਰ ਸਾਨੂੰ ਕੌਣ ਜੋ ਹੈ ਉਪਦੇਸ਼ ਇਸ ਤਰ੍ਹਾਂ ਦਾ ਦੇ ਸਕਦਾ ਹੈ? ਤਿੰਨ ਕੋ ਕਿਆ ਉਪਦੇਸ਼ ਹੀ ਹੈ ਜਿਨ ਗੁਰ ਨਾਨਕ ਦੇਵ. ਪਰ ਹਾਂ, ਮੈਂ ਫਿਰ ਅਰਜ਼ ਕਰਾਂ, ਸੁਤੰਤਰਤਾ ਤੇ ਪਤੰਤਰਤਾ ਦਾ ਇਹ ਗੋਲ ਹੈ, ਤੇ ਸਵੈਮ ਦੇ ਤੰਤਰ ਦੇ ਜਿਹੜਾ ਜੀਣ ਵਾਲਾ ਬੰਦਾ ਹੁੰਦਾ ਹੈ ਉਹਦੀ ਘੱਟ ਗਿਣਤੀ ਜ਼ਰੂਰ ਆਉਂਦੀ ਹੈ, ਪਰ ਇੱਕ ਇੱਕ ਕਰਕੇ ਕਹਿੰਦੇ ਨੇ ਬੂੰਦ ਸਾਗਰ ਬਣ ਜਾਂਦੀ ਹੈ. ਜੇ ਤੁਸੀਂ ਦੂਰ ਦ੍ਰਿਸ਼ਟੀ ਨਾਲ, ਕਿਉਂਕਿ ਦੂਰ ਦ੍ਰਿਸ਼ਟੀ ਸਾਡੇ 'ਚ ਬਹੁਤ ਘੱਟ ਹੈ, ਅਸੀਂ ਲੰਬੀ ਨਹੀਂ ਸੋਚਦੇ, ਵਕਤੀ ਗੁਬਾਰ ਹੁੰਦਾ ਹੈ, ਵਕਤੀ ਜੋਸ਼ ਹੁੰਦਾ ਹੈ. ਲੰਬੀ ਸੋਚਣੀ ਸੋਚ ਕੇ ਅਗਰ ਤੁਸੀਂ ਐਸਾ ਚਲੋਗੇ, ਤਾਂ ਮੈਨੂੰ ਉਮੀਦ ਹੈ ਉਹ ਦਿਨ ਦੂਰ ਨਹੀਂ ਕਿ ਇਹ ਪੰਕਤੀ ਦਾ ਰੂਪ ਸਾਕਾਰ ਹੋਵੇਗਾ ਕਿ ਕੂੜ ਨਿਖੁੱਟੇ ਨਾਨਕਾ ਹੋੜਕ ਸੱਚ ਰਹੀ. ਆਖਿਰ ਸੱਚ ਦੀ ਜਿੱਤ ਹੋਈ ਹੈ, ਆਖਿਰ ਸੱਚ ਦਾ ਬੋਲਬਾਲਾ ਹੋਇਆ, ਆਖਿਰ ਸੱਚ ਸਨਮਾਨਿਤ ਹੋਇਆ. ਇਤਨੇ ਸ਼ਬਦ ਪ੍ਰਵਾਨ ਕਰਨੇ. ਕੱਲ ਜਿਵੇਂ ਗੁਰੂ ਬਾਬੇ ਨੇ ਮਿਹਰ ਕੀਤੀ, ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋੜਨ ਦੀ ਜੋ ਹੈ ਕੋਸ਼ਿਸ਼ ਕਰਾਂਗੇ. ਜੋ ਮਹਿਰਜ ਕੀਤੀ ਸੀ, ਰਾਮ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ, ਤੇ ਝੂਠ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ? ਝੂਠ ਦਾ ਸਿੰਘਾਸਣ ਹੈ ਉਹਦੀ ਜੋ ਰਾਜਨੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਣੀ, ਉਹ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ. ਰਾਮ ਦਾ ਜੋ ਸਿੰਘਾਸਣ ਹੈ ਉਹਦੀ ਜਿਹੜੀ ਰਾਜਨੀਤੀ ਹੈ ਉਹਦੀ ਚਰਚਾ ਆਪਾਂ ਕੱਲ ਕਰਾਂਗੇ ਇਸੇ ਅਸਥਾਨ ਤੇ. ਤੇ ਉਮੀਦ ਹੈ ਆਪ ਇਸੇ ਤਰੀਕੇ ਨਾਲ ਹੁਮ ਮਾਪੇ ਜੋ ਹੈ ਪਹੁੰਚੋਗੇ. ਸਤਿਗੁਰ ਰਹਿਮਤ ਕਰਨ, ਤੁਹਾਡੇ ਅੰਦਰ ਪੰਥ ਦਾ ਦਰਦ ਪੈਦਾ ਹੋਵੇ, ਗੁਰੂ ਦਾ ਦਰਦ ਪੈਦਾ ਹੋਵੇ, ਦੇਸ਼ ਭਗਤੀ ਦੇ ਜਜ਼ਬੇ ਪੈਦਾ ਹੋਣ, ਤਾਂ ਕਿ ਤੁਸੀਂ ਆਪਣੇ ਮਕਸਦ ਦੇ ਕਾਮਯਾਬ ਹੋ ਸਕੋ. ਬੁੱਲ ਚੁੱਕ ਦੀ ਸਮਾਂ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਕੱਲ ਦਾਸ ਨੇ ਇੱਕ ਬਿਨੇ ਅਰਜ਼ ਕੀਤੀ ਸੀ ਹੋਏ ਕਿ ਕਬੀਰ ਕਹਿੰਦੇ ਨੇ ਮੈਂ ਰਾਮ ਦੇ ਸਿੰਘਾਸਣ ਤੇ ਜਾ ਬੈਠਾ। ਰਾਮ ਦੇ ਸਿੰਘਾਸਣ ਦੀ ਨੀਤੀ ਕੀ ਹੈ? ਹਰ ਸਿੰਘਾਸਣ ਦੀ ਆਪਣੀ ਨੀਤੀ ਹੈ। ਦੁਨੀਆ ਵਿੱਚ ਹਰ ਮੁਲਕ ਵਿੱਚ ਆਪਣੇ ਆਪਣੇ ਸਿੰਘਾਸਣ ਨੇ ਤੇ ਹਰ ਸਿੰਘਾਸਣ ਦੀ ਆਪਣੀ ਆਪਣੀ ਰਾਜਨੀਤੀ ਹੈ। ਹਰ ਦੇਸ਼ ਦੀ ਆਪਣੀ ਆਪਣੀ ਰਾਜਨੀਤੀ ਹੈ। ਜਦ ਕੋਈ ਰਾਮ ਦੇ ਸਿੰਘਾਸਣ ਤੇ ਜਾ ਬੈਠਦਾ ਹੈ ਉਹਦੀ ਨੀਤੀ ਕੀ ਹੈ? ਆਖਿਰ ਸਿੰਘਾਸਣ ਫਿਰ ਵੀ ਸਿੰਘਾਸਣ ਹੈ। ਤੇ ਮੈਂ ਅਰਜ਼ ਕਰਾਂ ਉਸਨੂੰ ਪਰਮ ਪਦਵੀ ਆਖਿਆ। ਪਦ ਇਹੋ ਇਹ ਮਨਿਸਟਰ ਲੋਕ ਜਿਹਨਾਂ ਕੋਲ ਅਹੁਦੇ ਨੇ ਉਰਦੂ ਵਿੱਚ ਅਹੁਦਾ ਕਹਿ ਦਿੰਦੇ ਨੇ, ਸੰਸਕ੍ਰਿਤ ਵਿੱਚ ਪਦ ਕਹਿ ਦਿੰਦੇ ਨੇ। ਭਾਈ ਜਿਹਦੇ ਕੋਲ ਕੋਈ ਪਦ ਹੈ ਅਹੁਦਾ ਹੈ, ਤੇ ਸੰਤ ਕੋਲੋਂ ਵੀ ਇੱਕ ਪਦ ਹੈ ਪਰ ਉਹਨੂੰ ਆਖਿਆ ਪਰਮ ਪਦ। ਉਹਦੇ ਕੋਲ ਪਰਮ ਪਦ ਹੈ, ਬਾਕੀਆਂ ਕੋਲ ਪਦ ਹੈ। ਇਤਨੀ ਗੱਲ ਵੀ ਸਪਸ਼ਟ ਹੈ, ਚਾਹੇ ਪਦ ਹੈ ਤੇ ਚਾਹੇ ਪਰਮ ਪਦ ਹੈ, ਉੱਥੇ ਤੱਕ ਪਹੁੰਚਣ ਲਈ ਤੇ ਕੁਝ ਨਾ ਕੁਝ ਸੰਘਰਸ਼ ਤੇ ਹੈ। ਬਿਨਾਂ ਸੰਘਰਸ਼ ਤੋਂ ਪਦ ਪ੍ਰਤਿਸ਼ਠਾ ਦੀ ਸਿੰਘਾਸਣ ਦੀ ਪ੍ਰਾਪਤੀ ਨਹੀਂ ਆਉਂਦੀ। ਸਿੰਘਾਸਣ ਦੋ ਤਰ੍ਹਾਂ ਦੇ, ਇੱਕ ਨੂੰ ਆਖਿਆ ਗਿਆ ਰਾਮ ਦਾ ਸਿੰਘਾਸਣ, ਹਰੀ ਦਾ ਸਿੰਘਾਸਣ, ਪਰਮਾਤਮਾ ਦਾ ਸਿੰਘਾਸਣ। ਇੱਕ ਨੂੰ ਕੇਵਲ ਇਤਨੇ ਹੀ ਆਖਿਆ ਗਿਆ ਰਾਜ ਸਿੰਘਾਸਣ, ਸਿਰਫ ਰਾਜ ਸਿੰਘਾਸਣ। ਜੋ ਰਾਜ ਸਿੰਘਾਸਣ ਤੇ ਬੈਠਾ ਉਹਦੇ ਕੋਲ ਪਦ ਹੈ, ਜੋ ਰਾਮ ਸਿੰਘਾਸਣ ਤੇ ਬੈਠਾ ਹੈ ਉਹਦੇ ਕੋਲ ਪਰਮ ਪਦ ਹੈ। ਤੇ ਪਰਮ ਪਦ ਰਾਮ ਸਿੰਘਾਸਣ ਦੀ ਸਾਰੀ ਵਿਆਖਿਆ ਕੀਤੀ ਹੈ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਤੇ ਗੁਰੂ ਘਰ ਦੇ ਮਹਾਨ ਭਾਈ ਸੰਤ ਬ੍ਰਹਮ ਗਿਆਨੀ ਤੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ। ਮੈਂ ਅਕਸਰ ਗੁਰਦੁਆਰਿਆਂ ਦੇ ਸਿੱਖ ਸੰਗਤਾਂ ਦੇ ਸਾਹਮਣੇ ਬੇਨਤੀ ਕਰਦਾ ਹੁੰਦਾ ਕਿ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੇ ਬਿਨਾਂ ਗੁਰਮਤਿ ਦੀ ਸੂਝ ਲੈਣੀ ਬੜੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹਾਂਗੇ ਸੁਣਾਂਗੇ, ਪਰਮਾਤਮਾ ਦੀ ਸੂਝ ਮਿਲੇਗੀ, ਅਕਾਲ ਪੁਰਖ ਦੀ ਸੂਝ ਮਿਲੇਗੀ। ਪਰ ਜਦ ਭਾਈ ਗੁਰਦਾਸ ਜੀ ਨੂੰ ਪੜ੍ਹਾਂਗੇ ਤੇ ਗੁਰਮਤਿ ਦੀ ਸੂਝ ਮਿਲੇਗੀ, ਗੁਰੂ ਦੀ ਸਮਝ ਪਏਗੀ, ਗੁਰੂ ਦੀ ਅਜ਼ਮਤ ਦਾ ਪਤਾ ਚੱਲੇਗਾ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਇਹ ਮਹਾਨ ਦੇਣ ਹੈ ਕਵਿਤ ਸਵਈਏ ਤੇ ਵਾਰਾਂ। ਵਾਰਾਂ ਆਪਦੀ ਪੰਜਾਬੀ ਵਿੱਚ ਨੇ ਤੇ ਕਵਿਤ ਸਵਈਏ ਬ੍ਰਿਜ ਭਾਸ਼ਾ ਵਿੱਚ ਨੇ। ਤੇ ਜੋ ਆਪਦੇ ਕਵਿਤ ਸਵਈਏ ਨੇ ਉਹਨਾਂ ਵਿੱਚ ਹੀ ਪੰਜ ਸੱਤ ਸਵਈਏ ਨੇ, ਜਿਨ੍ਹਾਂ ਵਿੱਚ ਇੱਕ ਸਵਈਆ ਉਸੇ ਦੀ ਹੀ ਵਿਚਾਰ ਦਾਸ ਨੇ ਇਸ ਵਕਤ ਤੁਹਾਡੇ ਸਾਹਮਣੇ ਰੱਖਣੀ ਹੈ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਕਿਉਂਕਿ ਸੁਭਾਅ ਵਿੱਚ ਇਹੀ ਗੱਲ ਹੈ ਕਿ ਗੁਰਬਾਣੀ ਦੀ ਕੋਈ ਪੰਕਤੀ ਜਾਂ ਭਾਈ ਗੁਰਦਾਸ ਜੀ ਦੀ ਕੋਈ ਪੰਕਤੀ ਜਾਂ ਨੰਦ ਲਾਲ ਦੀ ਕੋਈ ਗਜ਼ਲ ਉਹਨੂੰ ਆਧਾਰ ਬਣਾ ਕੇ ਮੈਂ ਸੰਗਤ ਦੇ ਸਾਹਮਣੇ ਵਿਚਾਰਾਂ ਰੱਖਣ ਦੀ ਕੋਸ਼ਿਸ਼ ਕਰਦਾ। ਉਹਨਾਂ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਨੰਦ ਲਾਲ ਦਾ ਕਲਾਮ। ਤੋ ਅੱਜ ਮੈਂ ਆਧਾਰ ਬਣਾਉਣਾ ਆਪਣੇ ਵਿਚਾਰ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਸਵਈਏ ਨੂੰ। ਸਵਈਆ ਆਪ ਸਰਵਨ ਕਰ ਲਓ। ਭਾਈ ਸਾਹਿਬ ਕਹਿੰਦੇ ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਧਵਜਾ ਅਬ ਚਲ ਰਾਜ ਹੈ।

ਸਾਧ ਤੇ ਹਾਤੇ ਹਰ ਜਗ ਸਾਧ ਸੰਗ ਮਿਲ ਗਾਇਓ ਗੁਰ ਪ੍ਰਸਾਦ ਪਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ ਜੋ ਕਿਸਕੀ ਓ ਸੋਈ ਪਲ ਮਾਨੇ ਐਸੀ ਭਗਤ ਕਮਾਨੀ ਮਿੱਤਰ ਸਤਰੇ ਸਭ ਏਕ ਸਮਾਨੇ ਜੋਗ ਜੁਗਤ ਨਿਸ਼ਾਨੀ ਪੂਰਨ ਪੂਰ ਰਹੋ ਸਰਬ ਥਾਈ ਆਨ ਨ ਕਤਹੁ ਜਾਤਾ ਕਟ ਕਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਤੈ ਕਿਰਪਾਲ ਦਿਆਲ ਗੋਪਾਲਾ ਤਾ ਨਿਰਪੈ ਕੈ ਕਰ ਆਇਆ ਕਲ ਕਲੇਸ਼ ਮਿਟੇ ਛਿਨ ਪੀਤਰ ਨਾਨਕ ਸਹਿ ਸਮਾਇਆ ਗੁਜਰੀ ਮਹਿਲਾ ਪੰਜਵਾਂ ਜਿਸ ਮਾਨੁਖ ਪੈ ਕਰੋ ਬੇਨਤੀ ਸੋ ਆਪਣੇ ਦੁਖ ਪਰਿਆ ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ ਤਿਨ ਪਉ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤ ਮਾਨ ਮਹਿਤ ਜਸ ਕਾਟੈ ਰਹਾਉ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮ ਨਾ ਆਇਆ ਹਰ ਕਾ ਦਾਸ ਨੀਚ ਕੁਲ ਊਚਾ ਕਿਸ ਸੰਗ ਮਨ ਬਾਂਛਿਤ ਫਲ ਪਾਇਆ ਲਾਖ ਕੋਟ ਬਿਖਿਆ ਕੇ ਬਿੰਜਨ ਤਾਂ ਮੈਂ ਤ੍ਰਿਸ਼ਨ ਨਾ ਬੂਝੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦੁਆਰ ਆਇਆ ਤੈ ਪੰਜਨ ਹਰ ਰਾਇਆ ਸਾਧ ਕੇ ਚਰਨ ਤੂਰ ਜਨ ਬਾਂਛੈ ਸੁਖ ਨਾਨਕ ਤਿਉ

ਤਾਂ ਕੋ ਕਾਲ ਨਾਹੀਂ ਜਮ ਜੋ ਹੈ ਬੂਝੇ ਅੰਤਰ ਸ਼ਬਦ ਵਿਚਾਰ ਅਬ ਤਬ ਅਵਰ ਨਾ ਮਾਂਗੋ ਹਰ ਪੈ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮਾਂਗੈ ਹਰ ਜਸ ਦੀ ਜੈ ਕਿਰਪਾ ਧਾਰ ਗੁਜਰੀ ਮੈਲਾ ਪਹਿਲਾ ਐ ਜੀ ਜਨਮ ਮਰੈ ਆਵੈ ਸੁਣ ਜਾਵੈ ਬਿਨ ਗੁਰਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਸ ਪਪਾਈ ਪਾਈ ਰੇ ਰਾਮ ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਵਡਾਈ ਰਹਾਓ ਐ ਜੀ ਬਹੁਤੇ ਪੇਸ਼ ਕਰੇ ਪਿਖਿਆ ਕਹ ਕੇ ਤੇ ਉਦਰ ਪਰਨ ਕਹਿ ਤਾਏ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਗਰਭ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵਹਿ ਰਾਈ ਸਾਚੈ ਸਬਦ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ਗੁਰ ਸਰਣਾਈ ਜੋ ਨ ਸਕੈ ਦੂਤ ਨ ਸਕੈ ਸੰਤਾਈ ਅਵਗਤ ਨਾਥ ਨਿਰੰਜਨ ਰਾਤੇ ਨਿਰਭਉ ਕਿਉਂ ਲਿਵਲਾਈ ਐ ਜੀਓ ਨਾਮ ਦਿੜੋ ਨਾਮੇ ਲਿਵਲਾਵੋ ਸਤਿਗੁਰ ਕੇ ਟਿਕਾਈ ਜੋ ਤੁਸ ਪਾਵੈ ਸੋਈ ਕਰਤੀ ਕਿਰਤ ਨਾਮੇ ਕਿਆ ਜਾਈ ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ ਮੈਂ ਔਰ ਨ ਦੂਜੀ ਪਾਈ ਅਬ ਤਬ ਏਕੋ ਏਕ ਪੁਕਾਰੋ ਆਪ ਜੁਗਾ ਸਿਖਾਈ ਐ ਜੀ ਰਾਖੋ ਪੈਜ ਨਾਮ ਆਪਣੇ ਕੀ ਤੁਝ ਹੀ ਕਿਉਂ ਬਣ ਆਈ ਕਰ ਕਿਰਪਾ ਗੁਰ ਦਰਸ ਦਿਖਾਓ ਹਉ ਮੈਂ ਸਬਦ ਜਲਾਈ ਐ ਜੀ ਕਿਆ ਮਾਂਗੋ ਕਿਸ ਰਹਿ ਨਾ ਦੀਸੈ ਇਸ ਜਗ ਮੈਂ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੁਜਰੀ ਮਹਿਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਵਿਸਰਜਤ ਰੋਗ ਪਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮਕਾਣ ਨਾ ਜਮਕੀ ਬਾਕੀ ਰਹਾਓ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਜੋ ਤਿਸ ਪਾਵੈ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਿਨ ਨੇਫਲ ਲੇਖ ਕਰੀ

ਇਹਨਾਂ ਦੋ ਪੌੜੀਆਂ ਵਿੱਚ ਇੱਕ ਲਾਈਨ ਸਾਂਝੀ, ਤੇ ਉਹ ਸਾਂਝੀ ਲਾਈਨ ਜਿਹੜੀ ਹੈ ਉਹ ਅੱਜ ਦੇ ਵਿਸ਼ੇ ਦਾ ਕੇਂਦਰ। ਤੇਰਵੀਂ ਤੇ ਚੌਦਵੀਂ ਪੌੜੀ ਪੌੜੀਆਂ ਤੋਂ ਵੱਖ ਵੱਖ ਪਰ ਕੇਂਦਰੀ ਭਾਵ ਇੱਕ ਦੁਆਲੇ ਖੜਾ। ਤੇਰਵੀਂ ਪੌੜੀ ਵਿੱਚ ਲਾਈਨ ਹੈ ਲਭ ਲੋਭ ਅਹੰਕਾਰ ਝੂਕਾ, ਤੇ ਚੌਦਵੀਂ ਪੌੜੀ ਵਿੱਚ ਇਹੋ ਹੀ ਲਾਈਨ ਹੈ ਲਭ ਲੋਭ ਅਹੰਕਾਰ ਤਜ ਸੀ। ਦੋਹਾਂ ਪੌੜੀਆਂ ਇੱਕ ਲਾਈਨ ਦੀ ਸਾਂਝ ਸਾਬਤ ਕਰਦੀ ਹੈ ਕੇਂਦਰੀ ਰੂਪ ਹੈ। ਜਰਾ ਮੈਂ ਆਰੰਭ ਦੁਬਾਰਾ ਕਰਨਾ ਚਾਹੁੰਦਾ।

ਅਰਜ਼, ਉਹ ਲੋਕ ਜਿਹੜੇ ਜੀਵਨ ਦੀ ਵੈਲਿਊ ਜਾਣਦੇ ਨੇ, ਉਹ ਅੰਮ੍ਰਿਤ ਦੀ ਚਾਹਤ ਰੱਖਦੇ ਨੇ। ਇਹ ਗੱਲ ਵੱਖਰੀ ਹੈ, ਅੰਮ੍ਰਿਤ ਕਿਸ ਦੀ ਪਰਿਭਾਸ਼ਾ ਕੀ ਹੈ, ਕੀ ਜੀਵਨ ਹੈ, ਇਹ ਨਾ ਜਾਣਦੇ। ਇੱਕ ਅੰਮ੍ਰਿਤ ਦੇ ਸੰਬੰਧ ਆਇਆ ਜਿਸ ਵਿੱਚ ਅਰਜ਼ ਕੀਤੀ ਸੀ, ਖਿਆਲ ਕਰਿਓ, ਕੁਛ ਲੋਕ ਇਸ ਸਰੀਰ ਦੇ ਜੀਵਨ ਨੂੰ ਹੀ ਜੀਵਨ ਮੰਨ ਬੈਠੇ, ਇਸ ਲਈ ਉਹਨਾਂ ਦਾ ਭੁਲੇਖਾ ਦੂਰ ਹੋ ਜਾਏ। ਸਰੀਰ ਦੇ ਜੀਵਨ ਦੀ ਪਕੜ ਕਰਨੀ ਵੀ ਬੇਅਰਥ ਹੈ। ਸਰੀਰ ਅਮਰ ਨਹੀਂ ਹੁੰਦਾ, ਕਿਸੇ ਦਾ ਵੀ ਨਹੀਂ ਹੁੰਦਾ। ਸੰਸਾਰ ਅੰਦਰ ਜਿੰਨੇ ਸੁਰ ਨਰ ਮੁਨ ਜਨ ਆਏ ਨੇ, ਉਹਦੇ ਸੰਬੰਧੀ ਵੀ ਗੁਰੂ ਨੇ ਆਖ ਦਿੱਤਾ, ਰਹਿਣ ਨਾ ਪਾਵੇ ਸੁਰ ਨਰ ਦੇਵਾ। ਜੋ ਆਇਆ ਉਸਨੇ ਤਨ ਕਰਕੇ, ਦੇਹ ਕਰਕੇ, ਸਰੀਰ ਕਰਕੇ ਚਲਾ ਜਾਣਾ। ਸੋਚਿਓ, ਗੁਰੂ ਨੇ ਬਾਣੀ ਵਿੱਚ ਉਹਨਾਂ ਦਾ ਹੀ ਜ਼ਿਕਰ ਕੀਤਾ, ਕਹਿਣ ਲੱਗੇ ਰਹਿਣ ਨਾ ਪਾਵੇ ਸੁਰ ਨਰ ਦੇਵਾ, ਉਠ ਸਿਧਾਰੇ ਕਰ ਮੁਣ ਜਨ ਸੇਵਾ। ਚਲੇ ਗਏ, ਤਨ ਸਾਡੇ ਵਿੱਚ ਮੌਜੂਦ ਨਹੀਂ। ਦੇਹ ਤਨ ਜਿਹੜਾ ਹੈ, ਇਸ ਨੂੰ ਕਿਸੇ ਵੀ ਢੰਗ ਨਾਲ ਅਮਰ ਕਰਨਾ ਚਾਹੀਏ, ਸਾਡੀ ਪਹੁੰਚ ਵਿੱਚ ਨਹੀਂ। ਇਹ ਗੱਲ ਨਮੁਮਕਨ, ਅਸੰਭਵ, ਫੈਸਲਾ ਮੇਰਾ ਨਹੀਂ, ਗੁਰੂ ਦਾ ਹੈ। ਤੇ ਆਪਣੀ ਰਸਨਾ ਤੋਂ ਸਤਿਗੁਰੂ ਨੇ ਆਖਿਆ,

ਜਿਵੇਂ ਸੱਪ ਕੁੰਜ ਛੱਡ ਤਣ ਵਿੱਚੋਂ ਇਉਂ ਚਲਾ ਜਾਂਦਾ। ਇਸਨੇ ਅਮਰ ਨਹੀਂ ਹੋਣਾ। ਇਸਨੇ ਖਿਆਲ ਕਰਿਓ, ਸੰਸਾਰ ਦੀ ਹਿਸਟਰੀ ਵਿੱਚ ਅੰਮ੍ਰਿਤ ਖੋਜਣ ਵਾਲੇ ਬੜੇ ਪੈਦਾ ਹੋਏ ਤੇ ਵੱਖ ਵੱਖ ਸਮਿਆਂ ਵਿੱਚ ਬਦਲਦੇ ਨਾਵਾਂ ਤੇ ਬਦਲਦੇ ਰੂਪਾਂ ਥੱਲੇ ਅਮਰ ਕਰ ਦੇਣ ਵਾਲੀਆਂ ਵਸਤੂਆਂ ਦਾ ਵੀ ਬੜਾ ਜ਼ਿਕਰ ਹੈ। ਸਰੀਰ ਤਾਂ ਅਮਰ ਹੁੰਦਾ ਨਹੀਂ, ਪਿਛਲੀ ਵਾਰ ਕੀਤੀ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਜਿਹੜਾ ਗੁਣਾਂ ਦਾ ਅੰਮ੍ਰਿਤ ਲਿਆਂਦਾ ਹੈ ਨਾ, ਸਰੀਰ ਦਾ ਨਹੀਂ ਜ਼ਮੀਰ ਦਾ, ਜੀਵਨ ਅਮਰ ਕਰਦਾ। ਪਰ ਜੇ ਤੂੰ ਸਰੀਰ ਨੂੰ ਜੀਵਨ ਸਮਝ ਲਏਗਾ, ਅਮਰ ਨਹੀਂ ਹੋਣਾ। ਜੀਵਨੋ ਮੈਂ ਜੀਵਨ ਪਾਇਆ, ਉਹ ਜੀਵਨ ਕਿਹੜਾ? ਜਿਸ ਨੂੰ ਅਮਰ ਕਰ ਦੇਣ ਦੀ ਜ਼ਰੂਰਤ ਹੈ ਤੇ ਹੋ ਸਕਦਾ, ਜਿਹਨੂੰ ਅਮਰ ਕਰ ਦੇਣ ਲਈ ਉਹ ਉਪਰਾਲੇ ਕੀਤੇ ਗਏ ਤੇ ਕਰਨੇ ਚਾਹੀਦੇ, ਬਸ ਇੱਥੇ ਰੁਕਣਾ ਚਾਹੀਦਾ। ਗੁਰੂ ਕਹਿੰਦੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ। ਜੀਵਨ ਉਸ ਦੈਵੀ ਜੀਵਨ ਨੂੰ ਅਮਰ ਕਰ ਦੇਣ ਲਈ ਬੜੇ ਬੜੇ ਮਹਾਂਪੁਰਸ਼ ਜਪੀ ਤਪੀ ਅੰਮ੍ਰਿਤ ਦੀ ਖੋਜ ਕਰਦੇ ਰਹੇ, ਸਮਝਦੇ ਰਹੇ ਕਿ ਅੰਮ੍ਰਿਤ ਹੈ ਕੀ ਤੇ ਕਿਵੇਂ ਮਿਲੇ, ਕਿੱਥੋਂ ਮਿਲੇ। ਮਿਲਿਆ ਗੁਰੂ ਕੋਲ, ਮੈਂ ਜਰਾ ਅੱਗੇ ਵਧੀਆ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਤੇ ਉਹ ਅੰਮ੍ਰਿਤ ਕੀ ਸੀ? ਸੱਚਾ ਮਨ ਵਸਾਇਆ, ਸੱਚਾ ਮਨ ਵਸਾਇਆ, ਕਿਉਂਕਿ ਸੱਚ ਅੰਮ੍ਰਿਤ ਹੈ, ਇਹ ਮਰਦਾ ਨਹੀਂ। ਹੁਣ ਮਸਲਾ ਜਿਹੜਾ ਅਗਲੇ ਪਾਸੇ ਆਇਆ ਉਹ ਇਹ ਕਿ ਐਨੀ ਦੁਨੀਆਂ ਗੁਰੂ ਵਾਲੀ ਵੀ ਤੇ ਗੁਰੂ ਨਾਲ ਸੰਬੰਧਿਤ ਵੀ, ਗੁਰੂ ਦੇ ਦੁਆਲੇ ਰੋਜ਼ ਪਰਿਕਰਮਾ ਕਰਨ ਵਾਲੀ ਵੀ, ਗੁਰੂ ਦੇ ਦਰਸ਼ਨ ਕਰਨ ਵਾਲੀ ਵੀ, ਦੀਦਾਰ ਕਰਨ ਵਾਲੀ ਵੀ, ਬੜੀ ਦੁਨੀਆਂ ਰੋਜ਼ ਪਰ ਸਾਰੇ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਨੇ? ਰੋਜ਼ ਬੜੇ ਨੇ ਦੇਖਣ ਵਾਲੇ। ਮੈਂ ਇੱਕ ਵਾਰ ਕੀ ਕਿਸੀ ਅਦਰਸ਼ਨ ਸ਼ਬਦ ਨੂੰ ਵੀ ਸਮਝਣਾ, ਸਤਗੁਰੂ ਨੇ ਬਾਣੀ ਵੀ ਦੱਸ ਦਿੱਤਾ, ਦਰਸ਼ਨ ਪਰਸੇ ਹੈ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਤੇ ਜੇ ਦਰਸ਼ਨ ਪਰਸੇ ਦੇ ਅਰਥ ਇਹਨਾਂ ਅੱਖਾਂ ਨਾਲ ਦੇਖਣਾ ਹੀ ਹੋਵੇ, ਕੇਵਲ ਦੇਖਣਾ ਹੋਵੇ, ਤੇ ਗੁਰੂ ਨੇ ਆਪਣੀ ਦੱਸਾਂ ਤੋਂ ਇਹ ਆਖ ਦਿੱਤਾ, ਜਿੱਥੇ ਮੁਕਤ ਨਾ ਹੋਵੇ, ਜਿੱਥੇ ਮੁਕਤ ਨਾ ਹੋਵੇ, ਇਹਨਾਂ ਤੋਂ ਦਰਸ਼ਨ ਹੋ ਰਹੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਕੁੰਜੀ ਵੱਤ ਹੋ ਕੇ ਸਾਰਿਆਂ ਨੂੰ ਖੋਲੇ। ਉਹ ਲਾਈਨ ਪਿਛਲੇ ਦਿਹਾੜਿਆਂ ਵਿੱਚ ਆਈ ਸੀ, ਜਰਾ ਉਹਦਾ ਇੱਕ ਸ਼ਬਦ ਵੱਖ ਕਰਕੇ ਸਾਂਝਾ ਕਰਨਾ ਚਾਹੀਦਾ ਕਿ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੈਵੇ ਬਾਲਾ, ਸਿੱਧ ਵਿਚਾਰਦੇ ਕਿਸ ਤਰ੍ਹਾਂ ਇਹ ਬਾਲਾ ਸਾਡੇ ਦਰਸ਼ਨ ਲੈ ਲੈ। ਹੁਣ ਇੱਥੇ ਦਰਸ਼ਨ ਦਾ ਅਰਥ ਸਪਸ਼ਟ ਹੋ ਜਾਂਦਾ ਕਿ ਵਿਚਾਰਧਾਰਾ, ਸਾਡੀ ਵਿਚਾਰਧਾਰਾ ਅਪਣਾ ਲੈ। ਇੱਕ ਖਿਆਲ ਕਰਿਓ, ਇੱਕ ਦਰਸ਼ਨ ਉਹ ਜਿਹੜੇ ਅੱਖਾਂ ਦੇਖਦੀਆਂ ਨੇ, ਇੱਕ ਦਰਸ਼ਨ ਉਹ ਨੇ ਜਿਹੜੇ ਪਰਸੇ ਜਾਂਦੇ ਨੇ। ਇੱਥੇ ਵੀ ਲਫ਼ਜ਼ ਪਰਸਨ ਆਏ। ਗੁਰੂ ਕਹਿੰਦੇ ਨੇ, ਜੀਵ ਜੰਤ ਸਭ ਤੁਧ ਉਪਾਏ। ਹੇ ਮੇਰੇ ਮਾਲਕ, ਸਾਰੇ ਸੰਸਾਰ ਦੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ, ਪਰ ਗੁਰੂ ਕੋਲ ਆ ਕੇ ਵੀ ਸਾਰਿਆਂ ਨੇ ਅੰਮ੍ਰਿਤ ਪ੍ਰਾਪਤ ਨਹੀਂ ਕੀਤਾ। ਕਿਹਨੇ ਕੀਤਾ? ਕਹਿਣ ਲੱਗੇ, ਜਿੰਨੇ ਤੇਰੇ ਪੈਦਾ ਕੀਤੇ ਹੋਏ ਜੀਵ ਜੰਤ ਨੇ, ਉਹਨਾਂ ਵਿੱਚੋਂ ਕੁਛ ਲੋਕ ਐਸੇ ਨੇ, ਇੱਕ ਭਾਵ ਕੁਛ, ਜਿਨ੍ਹਾਂ ਨੇ ਗੁਰੂ ਨੂੰ ਵੇਖਿਆ ਤੇ ਵੇਖ ਕੇ ਪਰਖਣ ਲਈ ਆ ਗਏ। ਕਹਿਣ ਲੱਗੇ,

ਹੁਣ ਕਹਿੰਦੇ ਕਿ ਜਿਹੜਾ ਪਰਸਨ ਆਏ ਜਿਹੜਾ ਪਰਸਨ ਆਏ ਉਹਦੀ ਹਾਲਤ ਕੀ ਬਣੀ ਹੈ, ਉਹ ਪਾਤਰ ਕਿਵੇਂ ਬਣਿਆ ਹੈ ਅੰਮ੍ਰਿਤ ਦਾ, ਗੁਰੂ ਨਾਨਕ ਗੁਰੂ ਉਹਦੇ ਤੇ ਤੁਠਿਆ ਕਿਵੇਂ ਹੈ ਕਿ ਉਸ ਪਾਤਰ ਵਿੱਚ ਅੰਮ੍ਰਿਤ ਪਾ ਦੇ। ਕਹਿਣ ਲੱਗੇ ਉਹਦੀ ਚੇਂਜ ਦੀ ਨਿਸ਼ਾਨੀ ਇਹ ਹੈ

ਕਹਿਣ ਲੱਗੇ ਹੁਣ ਕੁਝ ਜਿਹੜੇ ਜੀ ਜੰਤ ਸਭ ਤੁਧ ਉਪਾਏ ਸਨ ਉਹਨਾਂ ਵਿੱਚੋਂ ਜਿਹੜੇ ਇੱਕ ਵੇਖ ਪਰਸਨ ਆਏ ਸਨ ਉਹਨਾਂ ਦੀ ਜੀਵਨ ਦੀ ਚਾਲ ਉਹਨਾਂ ਦੀ ਜੀਵਨ ਦੀ ਤਰਤੀਬ ਉਹਨਾਂ ਦੀ ਜੀਵਨ ਜੁਗਤ ਬਿਲਕੁਲ ਵੱਖਰੀ ਹੋ ਗਈ। ਅਗਲੀ ਪੌੜੀ ਖਿਆਲ ਕਰਿਓ, ਗੁਰੂ ਕੀ ਗੱਲ ਮੰਨਣ ਨਾਲ, ਗੁਰੂ ਕੀ ਗੱਲ ਮੰਨਣ ਨਾਲ ਰੰਗ ਨਹੀਂ ਬਦਲਦਾ ਚਿਹਰੇ ਦਾ। ਸਾਣੇ ਲੋਕਾਂ ਨੇ ਜਿਹੜੀ ਕਹਾਵਤ ਬਣਾਈ ਹੈ ਬੜੀ ਖੂਬਸੂਰਤ ਹੈ, ਲੋਕ ਕਹਾਵਤ ਚ ਕਹਿੰਦੇ ਨੇ ਕਾਲੇ ਕੋਲ ਧੌਲਾ ਬਹਿ ਜਾਏ, ਰੰਗ ਨਹੀਂ ਬਿਠਾਉਂਦਾ ਮਤਲਬ। ਤੇ ਗੁਰੂ ਨੇ ਇਹੋ ਗੱਲ ਬਾਣੀ ਚੱਕ ਕਹਿਣ ਲੱਗੇ, ਜਦੋਂ ਸਿੱਖ ਗੁਰੂ ਨੂੰ ਪਰਖ ਲੈ ਉਹਦੇ ਜੀਵਨ ਦੀ ਜੁਗਤ ਬਦਲ ਜਾਂਦੀ, ਜਿਹੜੀ ਬਦਲਣ ਦੀ ਜ਼ਰੂਰਤ ਤੇ ਉਹਨਾਂ ਨਾਲੋਂ ਵੱਖਰੀ ਹੋ ਜਾਂਦੀ ਹੈ। ਜਿਹੜਾ ਸਾਰਾ ਵੱਡਾ ਕਾਫਲਾ ਜੀਵ ਦਿਨ ਤੋਂ ਸਭ ਤੋਂ ਦੋ ਪਾਏ, ਉਹ ਤਾਂ ਸਾਰੇ ਹੀ ਪਾਏਗਾ, ਡਾਕੂ ਕਿਹੜੇ ਤੇਰੇ ਨਹੀਂ ਪੈਦਾ ਕੀਤੇ, ਵੀ ਖਬਰ ਕਰਤਾਰ ਉਪਾਏ ਸੰਸਾਰ ਬਿਰਕ ਦੋਏ ਫਲ ਲੈ, ਉਹ ਵੀ ਤੇਰੇ ਪੈਦਾ ਕੀਤੇ ਹੋਏ। ਪਰ ਇਹ ਖਿਆਲ ਕਰੀ, ਜਿਨ੍ਹਾਂ ਨੇ ਗੁਰੂ ਨੂੰ ਪਰਖ ਲਿਆ, ਜਿਨ੍ਹਾਂ ਨੇ ਗੁਰੂ ਨੂੰ ਪਰਖ ਲਿਆ ਉਹਨਾਂ ਵਿੱਚ ਕੋਈ ਚੇਂਜ ਆਈ, ਕੁਝ ਨਿਰਾਲਾਪਣ ਹੋਇਆ, ਕਿਉਂਕਿ ਗੁਰੂ ਨੇ ਤਾਂ ਬੁਨਿਆਦ ਹੀ ਇਸ ਗੱਲ ਦੀ ਰੱਖੀ ਸੀ ਨਿਰਾਲੇਪਣ ਦੀ। ਮੈਂ ਤੈਨੂੰ ਸਾਰਿਆਂ ਵਿੱਚੋਂ ਕੁਝ ਸ੍ਰੇਸ਼ਟ ਗੁਣ ਦੇਣਾ ਚਾਹੁੰਦਾ। ਇਸੇ ਲਈ ਭਾਈ ਸਾਹਿਬ ਨੇ ਵੀ ਇਸੇ ਲਈ ਆਰੰਭ ਵਿੱਚ ਕਹਿ ਦਿੱਤਾ, ਕਹਿਣ ਲੱਗੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ। ਗੁਰੂ ਰਸਮ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਜਬ ਲੱਗ ਰਹੇ ਖਾਲਸਾ ਨਿਆਰਾ। ਨਿਰਾਲਾਪਣ ਕੀ ਹੈ? ਗੁਰੂ ਅਮਰਦਾਸ ਸਾਹਿਬ ਨੇ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ। ਹੁਣ ਜੀ ਜੰਤ ਸਭ ਤੇਰਿਆ ਹੀ ਹੈ ਮੇਰੇ ਮਾਲਿਕ, ਪਰ ਜਿਨ੍ਹਾਂ ਨੇ ਗੁਰੂ ਨੂੰ ਪਰਖ ਲਿਆ ਹੈ ਨਾ, ਜਿਨ੍ਹਾਂ ਦੀ ਝੋਲੀ ਗੁਰੂ ਨੇ ਸੱਤ ਦਾ ਅੰਮ੍ਰਿਤ ਪਾ ਦਿੱਤਾ ਹੈ, ਉਹਨਾਂ ਦੀ ਜੀਵਨ ਜੁਗਤ ਹੀ ਵੱਖਰੀ ਹੋ ਗਈ ਬਿਲਕੁਲ। ਔਰ ਸੰਸਾਰ ਲਈ ਉਹ ਬੜੀ ਔਖੀ ਹੈ, ਉਹ ਹਰ ਕੋਈ ਨਹੀਂ ਕਰ ਸਕਦਾ। ਆ ਲੱਭ ਲੋਭ ਅਹੰਕਾਰ ਕੀਤਾ ਕੋਈ ਹਰ ਕੁਝ ਪਾ ਸਕਦਾ? ਪਲ ਵਿੱਚ ਅਹੰਕਾਰ ਆ ਜਾਂਦਾ, ਪਲ ਵਿੱਚ ਹੋਮੇ ਆ ਜਾਂਦੀ, ਪਲ ਵਿੱਚ ਲੱਭ ਲੋਭ ਆ ਜਾਂਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਣਕ ਲਹਿਰੀ ਕਲੋਲ ਤੇ। ਸਾਰਾ ਸੰਸਾਰ ਤਾਂ ਵਧਿਆ ਪਿਆ ਇਸ ਵਿੱਚ, ਤੇ ਭਲਾ ਉਹ ਚਾਲ ਨਿਰਾਲੀ ਕਿਉਂ ਨਾ ਹੋਈ ਜਿਹੜਾ ਇਹਦੇ ਚੋਂ ਨਿਕਲ ਜਾਏ? ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਣਕ ਲਹਿਰੀ ਕਲੋਲ ਤੇ। ਕਹਿਣ ਲੱਗੇ ਧਾਵੰਤ ਜੀਆ ਬਹੁ ਪ੍ਰਕਾਰਨ, ਲੱਭ ਲੋਭ ਦੇ ਬੱਝੇ ਹੋਏ ਸੰਸਾਰ ਦੇ ਜੀਵ ਦਿਨ ਰਾਤ ਦੌੜ ਰਹੇ। ਕਬਹੂ ਜੀਰਾ ਉਬ ਚੜਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਫਿਰ ਨਾ ਰਹਿਤ ਹੈ ਚਾਰੇ ਕੁੰਡਾਂ ਵਾਲੇ ਦਿਨ ਰਾਤ ਦੌੜ। ਤੇ ਇਹੋ ਜਿਹੇ ਸੰਸਾਰ ਵਿੱਚ ਕੁਛ ਲੋਕ ਐਸੇ ਹੋਣ ਜਿਹੜੇ ਬਿਲਕੁਲ ਵੱਖਰੇ ਹੋਣ, ਵੱਖਰੀ ਚਾਲ ਹੋਵੇ। ਮੈਂ ਇੱਕ ਵਾਰ ਕੀਤੀ ਸੀ, ਜਦੋਂ ਹਰ ਕੋਈ ਸੰਸਾਰ ਦਾ ਆਦਮੀ ਕਿਸੇ ਦੁਕਾਨ ਵਿੱਚ ਬਿਜ਼ਨਸ ਵਿੱਚ ਬੈਠਾ ਇਹ ਸੋਚ ਰਿਹਾ ਹੋਵੇ ਕਿ ਮੈਂ ਘੱਟ ਤੋਂ ਘੱਟ ਦਿਆਂ ਤੇ ਵੱਧ ਤੋਂ ਵੱਧ ਲਾਭ ਉਠਾਵਾਂ, ਮੈਂ ਕਿਸੇ ਬਿਜ਼ਨਸ ਦਾ ਚੱਟੀ ਹੈ ਨਿਸ਼ਾਨੀ ਹੈ, ਤੇ ਉਸ ਟਾਈਮ ਤੇ ਕੋਈ ਦੁਕਾਨ ਤੇ ਬੈਠਾ 13-13 ਆਖ ਕੇ ਤੋਲੀ ਜਾਏ ਗਿਣੇ ਨਾ, ਫਿਰ ਚਾਲ ਜੁਗਤੀ ਵੱਖਰੀ ਹੋ ਗਈ ਨਾ। ਤੇ ਗੁਰੂ ਨੇ ਆਪਣੀ ਇਹੋ ਰਸਤੇ ਤੋਂ ਗੱਲ ਆਖੀ, ਕਹਿਣ ਲੱਗੇ ਜਿਹੜਾ ਗੁਰੂ ਨੂੰ ਪਰਖ ਲੈਂਦਾ ਨਾ ਉਹਦੀ ਚਾਲ ਜੀਵਨ ਦੀ ਬਿਲਕੁਲ ਵੱਖਰੀ ਹੋ ਜਾਂਦੀ ਹੈ, ਕਿਉਂਕਿ ਦੁਨੀਆ ਦੇ ਲੋਕ ਲੱਭ ਲੋਭ ਅਹੰਕਾਰ ਵਿੱਚੋਂ ਨਹੀਂ ਨਿਕਲ ਸਕਦੇ ਪਏ, ਸੰਸਾਰ ਅੰਦਰ ਦੇਖਦੇ, ਇਹਦੇ ਚੋਂ ਨਿਕਲਣਾ ਹੈ ਹੀ ਔਖਾ। ਬਲਕਿ ਗੁਰੂ ਅਰਜਨ ਸਾਹਿਬ ਨੇ ਇੱਕ ਥਾਵੇਂ ਇੱਕ ਚੈਲੰਜ ਵੱਲੋਂ ਗੱਲ ਆਖ ਦਿੱਤੀ, ਕਹਿਣ ਲੱਗੇ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ। ਪ੍ਰਸ਼ਨ ਕਰਾਏ ਤੇ ਸੰਸਾਰ ਦਾ ਕੋਈ ਰੋਗ ਹੋਰ ਦੂਰ ਹੋ ਸਕਦਾ, ਪਰ ਕਹਿਣ ਲੱਗੇ ਤਨ ਦੇ ਕੋਈ ਟੁਕੜੇ ਟੁਕੜੇ ਕਰਦੇ ਨੇ, ਵੱਖ ਵੱਖ ਸਰੀਰ ਦੇ ਟੁਕੜੇ ਕਰਕੇ ਰੱਖਦੇ ਤੇ ਆਖੇ ਵਿੱਚੋਂ ਹਉਮੈ ਦੀ ਮੈਲ ਕੱਢ ਕੇ ਬਾਹਰ ਸੁੱਟਦੇ ਆ। ਕਹਿੰਦੇ ਨੇ ਨਹੀਂ, ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ ਮੈਲ ਨਾ ਜਾਵੇ। ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰਗਲੇ ਮਾਨ ਸਭੇ ਕੋ ਖਾਏ। ਗੁਰੂ ਨੇ ਬਾਣੀ ਵਿੱਚ ਆਵਾਜ਼ ਦਿੱਤੀ, ਕਹਿਣ ਲੱਗੇ ਆਪਣੇ ਅਹੰਕਾਰ ਜਗਤ ਜਲਿਆ, ਮਨ ਤੂੰ ਮਤ ਮਾਨ ਕਰੇ ਜੇ ਹੋ ਕਿਥੇ ਜਾਣਦਾ, ਗੁਰਮੁਖ ਨਿਮਾਣਾ ਹੋਏ ਰਹੋ। ਗੁਰੂ ਨੂੰ ਜਿੰਨੇ ਪਰਸਨਾ ਉਹਦਾ ਲੱਭ ਲੁਭ ਅਹੰਕਾਰ ਚੁੱਕਣਾ, ਤੇ ਗੁਰੂ ਨੇ ਆਵਾਜ਼ ਦੇਣੀ ਗੁਰਮੁਖ ਨਿਮਾਣਾ ਹੋ, ਅੰਤਰ ਅਗਿਆਨ ਹੋ ਬੁੱਧ ਹੈ ਸੱਚ ਸ਼ਬਦ ਮਲ ਖੋ, ਹੋ ਨਿਵਾਣਾ ਸਤਿਗੁਰ ਆਗੇ ਮਤ ਕਿਸ ਆਪ ਲਿਖਾਵੇਂ, ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ। ਗੁਰੂ ਸੁਚੇਤ ਕਰ ਰਿਹਾ, ਗੁਰੂ ਚਾਹੁੰਦਾ ਲੱਭ ਲੋਭ ਅਹੰਕਾਰ ਚੁੱਕੇ। ਜਦੋਂ ਸਾਰਾ ਸੰਸਾਰ ਲੱਭ ਲੋਭ ਅਹੰਕਾਰ ਵਿੱਚ ਫਸਿਆ ਹੋਵੇ ਉਦੋਂ ਕੁਛ ਲੋਕ ਐਸੇ ਹੋਣ, ਇੱਕ ਐਸੇ ਵਿਅਕਤੀ ਹੋਣ ਜਿਨ੍ਹਾਂ ਦਾ ਲੱਭ ਲੋਭ ਅਹੰਕਾਰ ਚੁੱਕ ਜਾਏ। ਜਿੱਦਾਂ ਤੁਸੀਂ ਆ ਕੇ ਆਖਣ ਦਾੜਾ ਕਿਉਂ ਵਧਾਇਆ,
ਤੇ ਸਿੰਘਾਸਨ ਤੋਂ ਉੱਠ ਕੇ ਚਰਨ ਝਾੜਨ ਲੱਗ ਪਿਆ। ਆਖੇ ਦੀ ਤੁਹਾਡੇ ਚਰਨ ਝਾੜਨ ਲਈ ਖੜ ਗਿਆ ਨਾ ਕੁਛ, ਪਰ ਸੁਣਨਾ ਕੁਛ ਬਦਲਿਆ। ਤੇ ਗੁਰੂ ਇਹੋ ਗੁਰਬਾਣੀ ਵੀ ਚੱਕਦੇ ਕਹਿੰਦੇ, ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ। ਉਹ ਜਿਹੜਾ ਚੰਗਾ ਲੱਗਾ ਨਾ, ਇਸੇ ਲਈ ਚੰਗਾ ਲੱਗਿਆ ਕਿਉਂਕਿ ਉਹ ਜੀਵ ਜੰਤੂ ਜਿਹੜੇ ਸਭ ਤੋਂ ਦੋ ਪਾਇਆ ਸਨ, ਇਹਨਾਂ ਵਿੱਚੋਂ ਇਹਦੀ ਚਾਲ ਵੱਖਰੀ ਹੋ ਗਈ। ਕਹਿਣ ਲੱਗੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ ਔਖੇ ਰਾਹ ਤੁਰਨਾ, ਕਿਉਂਕਿ ਲੱਭ ਲੋਭ ਅਹੰਕਾਰ ਦਾ ਤਜਣਾ ਹੈ ਹੀ ਔਖਾ। ਲੱਭ ਲੋਭ ਅਹੰਕਾਰ ਦਾ ਤਜਣਾ ਔਖਾ। ਗੁਰੂ ਨੇ ਜਿਹੜਾ ਬਾਣੀ ਵਿੱਚ ਆਖਿਆ ਨਾ, ਆਖਣ ਔਖਾ ਸਾਚਾ ਨਾ, ਭਲਾ ਵਾਹਿਗੁਰੂ ਕਹਿਣਾ ਕਿਸੇ ਨੂੰ ਔਖਾ, ਰਾਮ ਰਾਮ ਕਹਿਣਾ ਕੋਈ ਔਖਾ। ਅਸਲ ਵਿੱਚ ਇਹ ਗੱਲ ਨਹੀਂ ਕਿ ਆਖਣ ਔਖਾ ਸਾਚਾ ਨਾ, ਵਾਹਿਗੁਰੂ ਕਹਿਣਾ ਔਖਾ। ਅਸਲ ਵਿੱਚ ਗੱਲ ਇਹ ਹੈ ਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ। ਹਉਮੈ ਦਾ ਤੇ ਨਾਮ ਦਾ ਵਿਰੋਧ ਹੈ, ਦੋਵੇਂ ਇੱਕ ਥਾਂ ਵਸ ਨਹੀਂ ਸਕਦੇ। ਤੇ ਹਉਮੈ ਅੰਦਰੋਂ ਜਾ ਨਹੀਂ ਰਹੀ, ਨਾਮ ਅੰਦਰ ਆ ਨਹੀਂ ਰਿਹਾ, ਬਸ ਇਉਂ ਆਖਣ ਔਖਾ ਸਾਚਾ ਨਾ, ਇਹ ਬੜਾ ਔਖਾ। ਗੁਰੂ ਕਹਿੰਦੇ ਮੈਂ ਦੇਖਦਾ ਕਿ ਇਹ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਹਿਣੀ, ਵਿਖਮ ਮਾਰਗ ਚੱਲਣਾ, ਇਹ ਰਾਹ ਬੜਾ ਔਖਾ ਹੈ। ਜਿਸ ਰਾਹ ਤੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਲੋ ਇੱਥੇ ਆ ਕੇ ਉਹ ਪਹਿਲੀ ਪੌੜੀ ਦੇ ਉਸ ਲਾਈਨ ਨੂੰ ਦੁਬਾਰਾ ਦੁਹਰਾ ਦਿੱਤਾ ਨੇ। ਪਹਿਲਾਂ ਆਖੀ, ਪਹਿਲੀ ਪੌੜੀ ਵਿੱਚ ਆਖਿਆ ਨੇ, ਤੇਰਵੀਂ ਵਿੱਚ ਕਿ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ। ਕਹਿਣ ਲੱਗੇ ਇਹ ਰਾਹ ਬੜਾ ਔਖਾ ਹੈ, ਵਿਖਮ ਮਾਰਗ ਹੈ, ਕਿਉਂਕਿ ਇੱਥੇ ਕੀ ਹੈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਉਸ ਗੱਲ ਨੂੰ ਦੁਬਾਰਾ ਦੁਹਰਾਇਆ। ਕਹਿਣ ਲੱਗੇ ਇਹ ਵਿਖਮ ਮਾਰਗ ਕੀ ਹੈ, ਕਿਉਂਕਿ ਇੱਥੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਇਹ ਤਿਆਗਣਾ ਪੈਣਾ। ਕਹਿਣ ਲੱਗੇ ਇੱਕ ਹੋਰ ਵੀ ਖਿਆਲ ਕਰਿਓ, ਕਿਉਂਕਿ ਹੰਕਾਰ ਜਿਹੜਾ ਇਸ ਗੱਲ ਦਾ ਵੀ ਹੁੰਦਾ, ਮੈਂ ਸਿਆਣਾ ਬਹੁਤ, ਮੇਰੀ ਮਤ ਬਹੁਤ ਹੈ। ਕਹਿਣ ਲੱਗੇ ਦੂਜੇ ਨੂੰ ਨਾ ਬੋਲਣ ਦੇਣਾ, ਆਪ ਬੋਲੀ ਜਾਣਾ। ਕਹਿਣ ਲੱਗੇ ਐਸੀ ਗੱਲ ਨਹੀਂ, ਬਹੁਤ ਨਾ ਹੀ ਬੋਲਣਾ। ਖਮੋਸ਼ ਟੰਬਲ ਮਜਲ ਪ੍ਰਗਟਾਵਾ ਨਹੀਂ, ਸ਼ੋਰ ਨਹੀਂ। ਇੱਕ ਵਾਰ ਸਥਿਤੀ ਤੇ ਸ੍ਰੀ ਗੁਰੂ ਨੇ ਸਭ ਹੀ ਬਾਣੀ ਹੁੰਦਾ, ਕੈਸੇ ਕੈਸੇ ਦੀਪ ਖਿਆਲ ਗੁਰੂ ਨੇ ਥਾਵੇਂ। ਕਹਿਣ ਲੱਗੇ 36 ਪ੍ਰਕਾਰ ਦੇ ਭੋਜਨ ਜਿਹੜੇ ਨੇ, ਉਹਨਾਂ ਨੂੰ ਜੇ ਵੰਡਿਆ ਜਾਏ ਤਾਂ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਤਿਗੁਰ ਨੇ ਬਾਣੀ ਅੰਦਰ ਇੱਥੇ ਐਗਜ਼ਾਮਪਲ ਦਿੱਤੀ, ਵੈਸੇ ਭੋਜਨ 36 ਪ੍ਰਕਾਰ ਦੇ ਨੇ। ਹੁਣ ਤਾਂ ਮਿਲਾ ਕੇ ਹੋਰ ਵੀ ਅਨੇਕਾਂ ਪੈਦਾ ਹੋਈ ਜਾਂਦੇ ਨੇ, ਭੋਜਨਾਂ ਦੀ ਗਿਣਤੀ ਬਹੁਤ ਹੀ ਹੋ ਗਈ। ਪਰ ਮੁੱਖ ਰੂਪ ਵਿੱਚ ਜੇ ਸਾਰੇ ਭੋਜਨ ਜਿੰਨੇ ਨੇ ਉਹਨਾਂ ਨੂੰ ਜੇ ਮੁੱਖ ਰੂਪ ਵਿੱਚ ਵੰਡਿਆ ਜਾਏ ਤਾਂ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ। ਇੱਕ ਭੋਜਨ ਮਿੱਠਾ, ਜਿਹੜਾ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ, ਜਿਹੜਾ ਖੁਸ਼ੀ ਦਾ ਪ੍ਰਤੀਕ। ਜਦੋਂ ਖੁਸ਼ੀ ਹੋਵੇ ਨਾ ਮਨੁੱਖ ਦੇ ਅੰਦਰ, ਉਦੋਂ ਫਿਰ ਕਹਿੰਦਾ ਅੱਜ ਕੋਈ ਮਿੱਠਾ ਬਣਾਓ। ਦੁਨੀਆ ਵਿਆਹ ਸ਼ਾਦੀਆਂ ਅੰਦਰ ਮਿਠਾਈਆਂ ਬਣਾਉਂਦੀ, ਇਹ ਖੁਸ਼ੀ ਦਾ ਪ੍ਰਤੀਕ, ਸਭ ਤੋਂ ਸ੍ਰੇਸ਼ਟ ਭੋਜਨ ਮੰਨਿਆ। ਅਤੇ ਦੂਜਾ ਭੋਜਨ ਹੁੰਦਾ ਲੂਣ ਵਾਲਾ, ਨਮਕੀਨ, ਜਿਹੜਾ ਅਸੀਂ ਰੋਜ਼ ਖਾਂਦੇ ਸਬਜ਼ੀਆਂ। ਇੱਕ ਰਸ ਹੈ ਮਿੱਠਾ, ਇੱਕ ਰਸ ਹੈ ਨਮਕੀਨ। ਸਭ ਤੋਂ ਸ੍ਰੇਸ਼ਟ ਹੈ ਮਿੱਠਾ, ਜਿਹੜਾ ਹਰ ਕਿਸੇ ਨੂੰ ਚੰਗਾ ਲੱਗਦਾ, ਜਿਹਨੂੰ ਖਾਣਾ ਮਨਾ ਹੋਵੇ ਉਹ ਵੀ ਲੁਕ ਛੁਪ ਕੇ ਖਾਣ ਦੀ ਕੋਸ਼ਿਸ਼ ਕਰਦਾ, ਸਭ ਨੂੰ ਚੰਗਾ। ਅਤੇ ਦੂਜਾ ਭੋਜਨ ਹੈ ਨਮਕੀਨ, ਦੂਜਾ ਰਸ ਹੈ ਨਮਕੀਨ, ਨਿਮਕ ਵਾਲਾ, ਜਿਹੜਾ ਰੋਜ਼ ਹੀ ਖਾਂਦਾ, ਉਹਦੀ ਵੀ ਬਹੁਤਾ ਜੀਵਨ ਵਿੱਚ। ਪਰ ਇੱਕ ਤੀਜਾ ਭੋਜਨ ਹੈ, ਉਹਨੂੰ ਕਹਿੰਦੇ ਨੇ ਤੀਜਾ ਰਸ, ਉਹਨੂੰ ਕਹਿੰਦੇ ਨੇ ਖੱਟਾ। ਉਹਦੇ ਵਿੱਚ ਆ ਜਾਂਦੀਆਂ ਨੇ ਸਾਰੀਆਂ ਚਟਨੀਆਂ, ਨਮਕੀਨ ਵਿੱਚ ਆਉਂਦੀਆਂ ਨੇ ਸਾਰੀਆਂ ਸਬਜ਼ੀਆਂ, ਮਿੱਠੇ ਵਿੱਚ ਆਉਂਦਾ ਕੜਾਹ ਪ੍ਰਸ਼ਾਦ, ਖੀਰਾ, ਮਠਿਆਈਆਂ, 3 ਤਰ੍ਹਾਂ ਦੇ ਰਸ। ਹੁਣ ਕਦੀ ਖਿਆਲ ਕਰਿਓ, ਇਹਨਾਂ ਵਿੱਚੋਂ ਜਿਹੜਾ ਖੱਟਾ ਰਸ ਹੈ, ਇਹਦੀ ਵੀ ਲੋੜ ਪ੍ਰਤੀਤ ਹੁੰਦੀ। ਪਰ ਕਦੀ ਤੁਸੀਂ ਵੇਖਿਆ ਵੀ ਕਿਸੇ ਨੇ ਚਟਨੀ ਵੀ ਓਨੀ ਮਿਕਦਾਰ ਵਿੱਚ ਪਾਈ ਹੋਵੇ, ਥਾਲੀ ਵਿੱਚ ਜਿੰਨੀ ਮਿਕਦਾਰ ਵਿੱਚ ਰੋਟੀ ਪਾ ਲੈਂਦਾ, ਉਹਨਾਂ ਸਬਜ਼ੀ ਪਾ ਲੈਂਦਾ, ਥੋੜ੍ਹੀ ਨਾ ਵੀ ਚਟਨੀ ਹੋਵੇ ਗੁਜ਼ਾਰਾ ਹੁੰਦਾ। ਬਲਕਿ ਜਿਸ ਵੇਲੇ ਕੋਈ ਚੀਜ਼ ਹੋਰ ਨਾ ਮਿਲੇ ਤਾਂ ਉਸ ਵੇਲੇ ਕਹਿੰਦਾ ਚਲੋ ਅਣਸਰਦੇ ਨੂੰ ਹੁਣ ਚਟਨੀ ਨਾਲ ਹੀ ਰੋਟੀ ਖਾ ਲਓ। ਦੇਖੋ ਬਾਣੀ ਕਿੱਡੀ ਗਹਿਰਾਈ ਵਿੱਚ ਗਈ। ਜੇ ਭਲਾ ਕੋਈ ਹੋਰ ਚੀਜ਼ ਨਾ ਮਿਲੇ ਤਾਂ ਕਹਿੰਦਾ ਅਣਸਰਦੇ ਨੂੰ ਚਲੋ ਅੱਜ ਨਾਲ ਰੋਟੀ ਖਾ ਲਾਂ। ਅਤੇ ਵੈਸੇ ਵੀ ਜੇ ਭਲਾ ਸ਼ੌਕ ਨਾਲ ਵੀ ਖਾਵੇ ਤਾਂ ਫਿਰ ਵੀ ਥਾਲ ਵਿੱਚ ਜਿੰਨੀ ਸਬਜ਼ੀ ਹੁੰਦੀ ਹੈ ਓਨਾ ਅਚਾਰ ਜਾਂ ਚਟਨੀ ਓਨੀ ਮਿਕਦਾਰ ਵਿੱਚ ਥੋੜ੍ਹੀ। ਦੂਜੇ ਰੂਪ ਵਿੱਚ ਚਾਹਤ ਮਨੁੱਖ ਦੀ ਹੈ ਨਮਕੀਨ, ਅਤੇ ਸਭ ਤੋਂ ਮਿੱਠੀ ਚੰਗੀ ਚੀਜ਼ ਦੀ ਚਾਹਤ ਜਿਹੜੀ ਹੈ ਉਹ ਹੈ ਮਿੱਠਾ। ਗੁਰੂ ਕਹਿੰਦੇ 3 ਤਰ੍ਹਾਂ ਦੇ ਰਸ ਨੇ, ਅਤੇ ਸਤਿਗੁਰ ਨੇ ਖਿਆਲ ਦੇ ਦਿੱਤਾ। ਕਹਿਣ ਲੱਗੇ ਬਾਣੀ ਵਿੱਚ ਮਨੁੱਖ ਦੇ ਜੀਵਨ ਵਿੱਚ ਵੀ 3 ਤਰ੍ਹਾਂ ਦੇ ਰਸ ਪ੍ਰਵੇਸ਼ ਕਰਦੇ ਨੇ। ਅਤੇ ਕਿਵੇਂ ਕਰਦੇ ਨੇ? ਸਭ ਰਸ ਮਿੱਠੇ, ਜਿਹੜੇ ਮਿੱਠੇ ਨੇ ਸਭ ਰਸ ਮਿੱਠੇ ਮੰਨੀਏ, ਜੇ ਬਾਣੀ ਨੂੰ, ਗੁਰੂ ਦੇ ਬਚਨ ਨੂੰ ਮੰਨ ਲਈਏ, ਕਿਸੇ ਦੀ ਗੱਲ 'ਤੇ ਅਸਰ ਕਰ ਲਈਏ, ਉਹਨੂੰ ਹਿਰਦੇ ਵਿੱਚ ਧਾਰਨ ਕਰ ਲਈਏ। ਗੁਰੂ ਕਹਿੰਦੇ ਮੈਨੂੰ ਐਂ ਦੱਸਦਾ ਵੀ ਜਿਵੇਂ ਮਿੱਠਾ ਰਸ ਪ੍ਰਾਪਤ, ਸਭ ਤੋਂ ਸਹੀ ਮੰਨ ਲੈਣਾ, ਮੰਨੇ ਕੀ ਗੱਲ ਕਹੀ ਨਾ ਜਾ, ਮੰਨ ਲੈਣਾ ਸਭ ਤੋਂ ਵੱਡੀ ਚੀਜ਼। ਕਹਿਣ ਲੱਗੇ ਸਭ ਰਸ ਮਿੱਠੇ ਮੰਨੀਏ, ਕਮ ਸੇ ਕਮ ਕਿਸੇ ਦੀ ਗੱਲ ਸੁਣ ਲੈਣੀ। ਕਹਿੰਦੇ ਸੈਕਿੰਡ ਪੋਜੀਸ਼ਨ ਹੈ ਸੁਣੀਏ ਸਾਲੂ ਨੇ, ਗੁਰੂ ਦੀ ਗੱਲ ਸੁਣ ਲੈਣੀ, ਸੁਣ ਲੈਣੀ।
ਲੂਣਾ ਰਸ ਹੈ, ਪਰ ਰੋਜ਼ਾਨਾ ਜੀਵਨ ਨਾਲ ਸੰਬੰਧ ਰੱਖਦਾ ਹੈ ਨਾ, ਰੋਜ਼ਾਨਾ ਜੀਵਨ ਨਾਲ ਸੰਬੰਧ, ਰੋਜ਼ ਸੁਣਨੇ। ਪਰ ਮਿੱਠਾ ਕਦੀ ਕਦਾਈ ਹੀ ਮਿਲਦਾ ਇਸ ਲਈ ਪਤਾ ਨਹੀਂ ਕਹਿੰਦਾ, ਹੁਣ ਤਾਂ ਸਾਨੂੰ ਕਦੀ ਕਦਾਈ ਵੀ ਨਹੀਂ ਮਿਲਦਾ, ਪਤਾ ਨਹੀਂ ਮੰਨਦਾ ਹੀ ਨਹੀਂ, ਕਮ ਸੇ ਕਮ ਕਦੀ ਕਦੀ ਤਾਂ ਮੰਨੀਏ। ਚਲੋ ਮਿੱਠਾ ਰੋਜ਼ ਨਹੀਂ ਬਣਾਈਦਾ, ਕਦੀ ਕਦੀ ਤਾਂ ਬਣਾਈਦਾ ਹੀ ਹੈ, ਲੂਣਾ ਰੋਜ਼ ਹੁੰਦਾ। ਚਲੋ ਬਾਣੀ ਰੋਜ਼ ਸੁਣਨੇ, ਗੁਰੂ ਦੀ ਗੱਲ ਰੋਜ਼ ਸੁਣਨੇ, ਕਦੇ ਕਦੇ ਮੰਨ ਲਈਏ। ਗੁਰੂ ਨੇ ਆਖਿਆ ਮੈਨੂੰ ਤਿੰਨ ਰਸ ਵੱਖ ਵੱਖ ਨਹੀਂ, ਸਭ ਰਸ ਮਿੱਠੇ, ਮੰਨੀਏ ਸੁਣੀਏ ਸਾ ਲੂਣੇ। ਪਰ ਕਹਿਣ ਲੱਗੇ ਇਹ ਨਾ ਹੋਵੇ ਨਾ ਤੂੰ ਗੁਰੂ ਨੂੰ ਸੁਣੇ ਨਾ ਗੁਰੂ ਦੀ ਗੱਲ ਮੰਨੇ, ਆਪਦੀਆਂ ਗੱਲਾਂ ਕਰੀ ਦੇ। ਖਟ ਤੁਲਸੀ ਮੁੱਖ ਬੋਲਣਾ, ਕਹਿਣ ਲੱਗੇ ਆਪਣੀ ਜ਼ਬਾਨ ਨੂੰ ਜ਼ਿਆਦਾ ਬੋਲਣ ਦੀ ਆਦਤ ਨਾ ਪਾ, ਇਹਨੂੰ ਤਾਂ ਇੰਨਾ ਕੁ ਰੱਖ ਜਿਵੇਂ ਅਚਾਰ ਜਾਂ ਚਟਨੀ ਹੁੰਦੀ, ਥੋੜ੍ਹਾ ਬਹੁਤ ਅਚਾਰ ਚਟਨੀ ਥੋੜ੍ਹੀ ਹੁੰਦੀ ਥਾਲੀ ਵਿੱਚ। ਖਟ ਤੁਲਸੀ ਮੁੱਖ ਬੋਲਣਾ, ਜਿਹੜਾ ਤੂੰ ਆਪਣੀ ਜ਼ਬਾਨ ਨੂੰ ਬੋਲਣ ਦੀ ਆਦਤ ਜ਼ਿਆਦਾ ਪਾ, ਆਪਣੀਆਂ ਗੱਲਾਂ ਜ਼ਿਆਦਾ ਕਰਨੇ, ਗੁਰੂ ਦੀ ਗੱਲ ਸੁਣਦਾ ਵੀ ਘੱਟ ਹੈ ਮੰਨਦਾ ਤਾਂ ਬਿਲਕੁਲ ਨਹੀਂ। ਭਾਵ ਮਿੱਠਾ ਤਾਂ ਤੈਨੂੰ ਨਸੀਬ ਹੀ ਨਹੀਂ ਹੋ ਰਿਹਾ, ਲੂਣੇ ਤਾਂ ਖਲੋਤਾ ਹੈ, ਪਰ ਲੂਣਾ ਵੀ ਕਿਤੇ ਨਸੀਬ ਹੋਣਾ ਕਿਤੇ ਰਹਿ ਗਿਆ। ਹੁਣ ਤਾਂ ਤੂੰ ਇੱਥੇ ਆ ਗਿਆ ਸਿਰਫ ਚਟਨੀ ਨਾਲ ਹੀ ਰੋਟੀ ਖਾਣ ਵਾਲੀ ਗੱਲ, ਅਤੇ ਚਟਨੀ ਨਾਲ ਅਤੇ ਅਚਾਰ ਨਾਲ ਰੋਟੀ ਖਾਣ ਵਾਲੇ ਕੋਈ ਅਮੀਰ ਥੋੜ੍ਹਾ ਹੁੰਦੇ ਨੇ। ਗੁਰੂ ਕਹਿੰਦੇ ਵਿਸ਼ਵਾਸ ਕਰੀ, ਜਿੰਨੀਆਂ ਤੂੰ ਬਹੁਤ ਗੱਲਾਂ ਆਪਣੀਆਂ ਕਰੇਗਾ ਅਤੇ ਆਪਣੀ ਮੱਤ ਚਲਾਉਣ ਦੀ ਕੋਸ਼ਿਸ਼ ਕਰੇਗਾ, ਤੂੰ ਆਤਮਕ ਤੌਰ 'ਤੇ ਜੀਵਨ ਵਿੱਚ ਗਰੀਬ ਹੁੰਦਾ ਜਾਏਗਾ। ਇਹ ਗਰੀਬੀ ਦੀ ਨਿਸ਼ਾਨੀ ਹੈ। ਕਹਿਣ ਲੱਗੇ ਸਭ ਰਸ ਮਿੱਠੇ, ਮੰਨੀਏ ਸੁਣੀਏ ਸਾ ਲੂਣੇ, ਖੱਟ ਤੁਰਸੀ ਮੁੱਖ ਬੋਲਣਾ। ਉਹ ਭਲਿਆ ਮੂੰਹ ਬੋਲਣਾ ਜਿਹੜਾ ਹੈ ਨਾ, ਆਪਣੀਆਂ ਗੱਲਾਂ ਕਰਨੀਆਂ, ਇਹ ਤਾਂ ਚਟਨੀ ਵਾਂਗੂ ਰੱਖ, ਅਚਾਰ ਵਾਂਗੂ ਰੱਖ ਥੋੜ੍ਹਾ। ਅਤੇ ਇੱਥੇ ਵੀ ਗੁਰੂ ਅਮਰਦਾਸ ਸਾਹਿਬ ਨੇ ਇਹੋ ਗੱਲ ਆਖ ਦਿੱਤੀ। ਕਹਿਣ ਲੱਗੇ ਲੱਭ ਲੋਭ ਅਹੰਕਾਰ ਤਾਰਿ ਤ੍ਰਿਸ਼ਨਾ, ਅਤੇ ਇੱਕ ਹੋਰ ਖਿਆਲ ਕਰੀ ਬਹੁਤ ਨਾ ਹੀ ਬੋਲਣਾ, ਬਹੁਤ ਨਾ ਹੀ ਬੋਲਣਾ। ਇਹ ਬਹੁਤਾ ਬੋਲੇਗਾ ਹੀ ਦੱਸੇਗਾ ਮੇਰੇ ਆਚਾਰ ਹੀ ਹੈ, ਤੇਰੇ ਕੋਲ ਚਟਨੀ ਹੈ, ਕੋਈ ਹੈ ਹੀ ਨਹੀਂ ਸੰਸਾਰ, ਇੱਕ ਤਾਂ ਗਰੀਬੀ ਨਹੀਂ ਕਹਿਣੀ। ਖੜ ਤੂੰ ਕੀ ਮੁੱਖ ਬੋਲਣਾ, ਕਹਿਣ ਲੱਗੇ ਇਸ ਲਈ ਬਹੁਤ ਨਾ ਹੀ ਬੋਲਣਾ। ਹਾਲਾਂਕਿ ਕਹਿਣ ਲੱਗੇ ਸਾਰੀਆਂ ਗੱਲਾਂ ਬੜੀਆਂ ਔਖੀਆਂ ਨੇ, ਖੰਨੇ ਉਹ ਤਿੱਖੀ ਵਾਲੋ ਨਿੱਕੀ ਏ ਚ ਮਾਰਕ ਜਾਣਾ, ਇਹ ਗੱਲ ਕੁਛ ਸੌਖੀ ਨਹੀਂ। ਗੁਰੂ ਰਹਿਮਤ ਕਰੇ ਜੇ ਸਾਨੂੰ ਗੁਰੂ ਨੂੰ ਪਰਸਨ ਦੀ ਸ਼ਕਤੀ ਆ ਜਾਏ, ਵੇਖ ਪਰਸਨ ਆਇਆ ਵਿੱਚ ਆ ਜਾਈਏ, ਤੇ ਫਿਰ ਗੁਰੂ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ ਦੀ ਖੰਨੇ ਉਹ ਤਿੱਖੀ ਵਾਲੋ ਨਿੱਕੀ ਦੇ ਇਸ ਮਾਰਗ ਤੇ ਸਾਨੂੰ ਤੁਰਨਾ ਸਿਖਾ ਦੇ। ਇਹ ਜਿਹੜੀ ਭਗਤਾਂ ਦੀ ਚਾਲ ਨਿਰਾਲੀ ਹੈ, ਇਸ ਚਾਲ ਨੂੰ ਸਾਨੂੰ ਜਿਉਣਾ ਆ ਜਾਏ, ਤੇ ਗੁਰੂ ਕਹਿੰਦੇ ਫਿਰ ਸਤਿਗੁਰੂ ਨੂੰ ਭਲਾ ਲੱਗਦਾ, ਚੰਗਾ ਲੱਗਦਾ, ਗੁਰੂ ਝੁੱਠਦਾ ਝੋਰੀ ਅੰਮ੍ਰਿਤ ਪਾਉਂਦਾ, ਸੱਚ ਤਾਂ ਅੰਦਰ ਕਹਿਣ ਲੱਗੇ।

0: लेख परसन आया तक, जिस वेले परसन आया तक होएगा फिर लब लोभ अहंकार चूकेगा। ये भगतां दी जिहड़ी वक्खरी चाल है जिहड़ी हार नहीं चुका सकता, इस खन्यो तिखी वालों निक्की मार्ग ते जिथे हर कोई नहीं चल सकता उत्थे चलना आ जाएगा। ते जिस वेले चलेगा लब लोभ अहंकार चूकेगा फिर सतगुर भला सतगुरु नूं तूं बहुत चंगा लगेगा, फिर टुट के तेरी झोली अमृत पावेगा। इउं जीव जंत सब शुद्ध उपाय, एक वेख परसन आया मनुख वड्डे भागां वाला होवेगा। इन्हां शब्दां नाल उहनां दा फतह बुलाओ। वाहिगुरू जी का खालसा।
1: थैंक यू फॉर लिसनिंग टू CISK सिख रेडियो 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਗੁਰ ਦਰਸ਼ਨ ਧੰਨ ਹੈ, ਧੰਨ ਧੰਨ ਗੁਰਸਿੱਖ ਪਰਸਨ ਆਇਆ, ਭਾਉ ਭਗਤ ਗੁਰਸਿੱਖ ਵਿੱਚ।

ਦੁਰਮਤ ਦੂਜਾ ਭਾਉ ਮਿਟਾਇਆ ਹਮ ਅੰਧਲੇ ਅੰਧ ਬਿਖ ਬਿਖ ਰਾਤੇ ਕਿਉਂ ਚੱਲ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਫਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਫਲ ਮੰਨੋ ਹਰ ਹਰ ਕਥਾ ਨਿਰਾਲੀ।

ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਸ਼ਬਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ, ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸੱਜ ਬੈਠੀ ਗੁਰੂ ਸਵਾਰੀ, ਗੁਰੂ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਬਖਸ਼ਿਸ਼, ਜਿੱਥੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਹੋਏ ਹਨ, ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਗੁਰੂ ਪਿਤਾ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਤਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਰਹਿਮਤ ਦਾ ਸਦਕਾ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਸ਼ਬਦ ਦੀ ਵਿਚਾਰ ਆਪ ਹੀ ਤਰਸ ਕਰਕੇ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਫਰਦਾ ਆਪ ਜੀਆਂ ਨੇ ਸਰਵਣ ਕੀਤਾ ਹੈ, ਚੌਥੇ ਗੁਰੂ ਨਾਨਕ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਜੋ 16ਵਾਂ ਸ਼ਬਦ ਸੰਤ ਟਾਈਟਲ ਥੱਲੇ ਸਰਲੇਖ ਥੱਲੇ ਉਹਦਾ ਦੂਸਰਾ ਪਦਾ ਗੁਰੂ ਪਿਤਾ ਬਖਸ਼ਿਸ਼ ਕਰਦੇ ਹਨ, ਪੰਥ ਦਸਾਵਾਂ ਨਿਤ ਖੜੀ, ਮੰਦ ਜੋਬਨ ਬਾਲੀ ਰਾਮ ਰਾਜੇ। ਹੇ ਪ੍ਰਭੂ, ਹੇ ਵਾਹਿਗੁਰੂ, ਮੈਂ ਮੰਦ ਇਸਤਰੀ ਜੀਵ ਇਸਤਰੀ ਬਾਲੀ ਅਣਜਾਣ ਜਿਹਦੀ ਅਜੇ ਬੁੱਧ ਵਿਕਸਿਤ ਨਾ ਹੋਈ ਹੋਵੇ, ਜੋਬਨ ਜੋਬਨ ਭਾਵ ਬੁੱਧ ਵਿਕਸਿਤ ਨਹੀਂ, ਜੋਬਨ ਦਾ ਮਾਣ ਜ਼ਰੂਰ ਹੈ, ਉਹਦੇ ਵਿੱਚ ਮਤੀ ਹੋਈ ਹੈ। ਹੇ ਮਾਲਕ, ਮੈਂ ਜੋਬਨ ਵਿੱਚ ਮਤੀ ਹੋਈ, ਮੈਂ ਅਣਜਾਣ ਬੁੱਧੀ ਦੀ ਮਾਲਕ। ਹੇ ਪ੍ਰਭੂ ਜੀਓ, ਨਿੱਤ ਹੀ ਤੇਰੇ ਦਰ ਤੇ ਖੜੋ ਕੇ ਬੇਨਤੀਆਂ ਕਰਦੀ ਹਾਂ, ਤੇਰੇ ਦਰ ਘਰ ਦਾ ਰਸਤਾ ਪੁੱਛਦੀ ਹਾਂ। ਪੰਥ ਦਸਾਵਾਂ ਨਿੱਤ ਖੜੀ, ਨਿੱਤ ਹੀ ਉਹ ਰਸਤਾ ਜਿਹੜਾ ਰਸਤਾ ਮੈਨੂੰ ਤੇਰਾ ਮਿਲਾਪ ਕਰਵਾ ਦੇਵੇ, ਜਿਸ ਰਸਤੇ ਤੇ ਚੱਲ ਕੇ ਮਾਲਕ ਪ੍ਰਭੂ ਪਰਮਾਤਮਾ ਪਰਮੇਸ਼ਰ ਨਾਲ ਮੈਂ ਇੱਕ ਮਿੱਕ ਹੋ ਜਾਵਾਂ, ਨਿਤੀ ਪੁੱਛਣੀ ਹੈ। ਹਰ ਹਰ ਨਾਮ ਚੇਤਾਏ ਗੁਰ, ਮੇਰੇ ਤੇ ਕਿਰਪਾ ਕਰੋ ਸਤਿਗੁਰੂ ਜੀ, ਰਹਿਮਤ ਕਰੋ, ਮੈਨੂੰ ਨਾਮ ਦਾ ਚੇਤਾ ਕਰਵਾ ਦਿਓ। ਬਾਰ ਬਾਰ ਸਤਿਗੁਰੂ ਕਰਾਉਂਦੇ ਵੀ ਇਹੀ ਹਨ, ਹਰ ਹਰ ਨਾਮ ਚੇਤਾਏ ਗੁਰ, ਹਰ ਮਾਰਗ ਚਾਲੀ, ਤਾਂ ਕਿ ਕਿਤੇ ਮੈਂ ਪੁੱਛਦੀ ਹੋਈ ਨਾ ਰਹਿ ਜਾਵਾਂ, ਮੈਂ ਚੱਲ ਵੀ ਪਵਾਂ, ਮੈਂ ਇਸ ਮਾਰਗ 'ਤੇ ਤੁਰ ਵੀ ਪਵਾਂ, ਐਸਾ ਨਾ ਹੋਵੇ ਮੇਰੀ ਸਾਰੀ ਉਮਰ ਪੁੱਛਦਿਆਂ ਹੀ ਲੰਘ ਜਾਵੇ।
ਇਸ ਮਾਰਗ ਤੇ ਮੈਂ ਤੁਰ ਪਵਾਂ, ਇਹ ਸਤਿਗੁਰੂ ਆਪ ਜੀ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ। ਸੱਚ ਸਤਿਗੁਰ ਪੂਛ ਨਾ ਮਾਰਗ ਚਾਲੀ, ਪੁੱਛ ਤੇ ਲਿਆ ਪਰ ਰਸਤੇ ਤੁਰਨ ਦਾ ਕਰਮ ਕੀਤਾ ਹੀ ਨਾ। ਸੁੱਤੀ ਰਹਿਣ ਵਿਹਾਣੀ, ਸੁੱਤਿਆਂ ਹੀ ਸਾਰੀ ਅਵੇਸਲੇਪਣ ਵਿੱਚ ਸਾਰੀ ਉਮਰ ਲੰਘ ਗਈ, ਉਮਰ ਦੀ ਰਾਤ ਲੰਘ ਗਈ, ਪੈਂਡਾ ਹੋਇਆ ਹੀ ਕੋਈ ਨਾ, ਤੁਰਨ ਦਾ ਯਤਨ ਨਾ ਕੀਤਾ, ਸਾਰੀ ਉਮਰ ਪੁੱਛਦੀ ਰਹੀ। ਸਤਿਗੁਰੂ ਕਹਿੰਦੇ ਹਨ, ਰਾਹ ਦਸਾਏ ਪੁੱਥੈ ਕੋ ਜਾਏ। ਰਾਹ ਪੁੱਛਣ ਵਾਲੇ ਬਹੁਤ ਹਨ, ਬਹੁਤ ਹਨ, ਪਰ ਉੱਥੋਂ ਤੱਕ ਕੋਈ ਪਹੁੰਚ ਜਾਵੇ ਕੋਈ ਭਾਗਾਂ ਵਾਲਾ। ਸੱਚ ਹੈ ਮੈਂ ਤੇ ਮਾਲਕ ਜੋਬਨ ਮੱਤੀ ਐਸੀ ਆ, ਰਾਹ ਦੁਸਾਈ ਨਾ ਜੁਲਾ ਆਖਾਂ ਅੰਮੜੀਆਸ। ਮੈਂ ਰਾਹ ਪੁੱਛਦੀ ਆ ਪਰ ਸਾਰੀ ਉਮਰ ਮੈਂ ਇੱਕ ਪੈਂਡਾ ਵੀ ਨਹੀਂ ਤੁਰੀ, ਮੈਂ ਇੱਕ ਕਦਮ ਵੀ ਨਹੀਂ ਪੁੱਟਣ ਦਾ ਯਤਨ ਕੀਤਾ, ਬਲਕਿ ਲੋਕਾਂ ਨੂੰ ਦੂਸਰਿਆਂ ਨੂੰ ਉਲਟ ਮੈਂ ਕਹਿੰਦੀ ਰਹੀ, ਮੈਂ ਤੇ ਪਹੁੰਚ ਗਈ ਹਾਂ। ਰਾਹ ਦਸਾਈ ਨਾ ਜੁਲਾਂ ਆਖਾਂ ਅੰਮੜੀਆਸ। ਇੱਕ ਮੈਂ ਭਰਮ ਵੀ ਪਾਲਿਆ ਤੇ ਦੂਸਰਿਆਂ ਨੂੰ ਇਹ ਕਹਿੰਦੀ ਰਹੀ ਮੈਂ ਪਹੁੰਚ ਚੁੱਕੀ ਹਾਂ। ਸੱਚ ਧਾਰਮਿਕ ਦੁਨੀਆਂ ਦੀ ਇਹੀ ਸਭ ਤੋਂ ਵੱਡੀ ਬਦਕਿਸਮਤੀ। ਪਹਿਲੀ ਗੱਲ ਤੇ ਭਾਗ ਜੇ ਕੋਈ ਇਹ ਰਸਤਾ ਪੁੱਛ ਲਵੇ, ਦੂਸਰੀ ਗੱਲ ਐਸੀ ਸਤਿਗੁਰੂ ਕਹਿੰਦੇ ਹਨ ਵੇਖੀ ਕਿਤੇ ਐਸੀ ਗਲਤੀ ਨਾ ਹੋ ਜਾਏ, ਸਾਰੀ ਉਮਰ ਪੁੱਛਦਾ ਰਹੇ ਤੁਰੇ ਨਾ। ਉਹ ਬੜਾ ਸੁੰਦਰ ਜਸਵੰਤ ਸਿੰਘ ਜੀ ਨੇ ਲਿਖਿਆ ਹੈ, ਉਹ ਕਹਿੰਦੇ ਹਨ ਇੱਕ ਵਿਅਕਤੀ ਰੇਲਵੇ ਕਰਮਚਾਰੀ, ਉਹ ਫਾਟਕ ਤੇ ਹਿੰਦੁਸਤਾਨ, ਅੱਜ ਤਕਨੀਕ ਵੱਧ ਚੁੱਕੀ ਹੈ ਇੱਥੋਂ ਦੀ, ਪਿੱਛੇ ਥੋੜ੍ਹੀ ਚਾਤੀ ਮਾਰੀ ਹੈ, ਫਾਟਕ ਤੇ ਕਰਮਚਾਰੀ ਖੜਾ ਹੈ, ਕੋਈ ਵਿਅਕਤੀ ਆਇਆ, ਆ ਕੇ ਕਹਿਣ ਲੱਗਾ ਇਹ ਜੋ ਰੇਲ ਗਈ ਹੈ ਕਿਹੜੇ ਪਾਸੇ ਗਈ ਹੈ, ਇਹ ਜੀ ਬੰਬਈ ਨੂੰ ਜਾਣਨ ਵਾਲੀ, ਚੇਨਈ ਨੂੰ ਜਾਣਨ ਵਾਲੀ। ਕਿਸੇ ਨੇ ਉਹ ਕਹਿਣ ਲੱਗਾ ਹੁਣ ਆਉਣ ਵਾਲੀ, ਕਹਿਣ ਲੱਗਾ ਉਹ ਕਲਕੱਤੇ ਜਾਏਗੀ, ਕਹਿਣ ਲੱਗਾ ਮੁੜ ਦੁਬਾਰਾ ਕਿੰਨੇ ਵਜੇ ਟਾਈਮ, ਕਹਿੰਦਾ ਤੋਂ ਦੂਜੀ ਦੂਜੀ ਤੋਂ ਤੀਜੀ ਆ ਰਹੀਆਂ ਹਨ।

ਜਿਹੜੇ ਉਸ ਰਸਤੇ ਤੇ ਚੱਲ ਸਕਣ। ਸੱਚਾ ਮੁਹੰਮਦ ਜੀ ਆਏ, ਕੋਈ ਬਹੁਤ ਘੱਟ ਮੁਸਲਮਾਨ ਵੀਰ ਜਿਹੜੇ ਚੱਲ ਸਕਣ। ਗੁਰੂ ਨਾਨਕ ਸਾਹਿਬ ਜੀ ਨੇ ਵੀ ਰਸਤਾ ਤੇ ਐਨ ਸਪਸ਼ਟ ਹੈ, ਪਰ ਸੱਚ ਹੈ ਸਾਰੀ ਉਮਰ ਪੁੱਛਦਿਆਂ ਲੰਘ ਜਾਂਦੀ ਹੈ। ਕਦੀ ਕਦਾਈ ਕੋਈ ਭਾਗਾਂ ਵਾਲਾ ਚੱਲਦਾ ਹੈ, ਕਦੀ ਕਦਾਈ ਕੋਈ ਭਾਗਾਂ ਵਾਲਾ ਇਸ ਮਾਰਗ ਤੇ। ਮਾਰਗ ਹੀ ਐਸਾ ਹੈ ਸਤਿਗੁਰੂ, ਜਿਵੇਂ ਕਹਿੰਦੇ ਹਨ ਨਾ, ਇੱਕ ਸਿੱਖ ਜਗਿਆਸੂ ਕੋਲੋਂ ਦੂਸਰੀ ਜੀਵ ਇਸਤਰੀ, ਇੱਕ ਜੋ ਰਸਤੇ ਤੇ ਚੱਲ ਪਈ ਹੈ, ਪੁੱਛਾਂਗੇ ਤੇ ਅਕਸਰ ਉਸੇ ਨੂੰ ਹੀ ਨਾ ਜਿਹਨੂੰ ਰਸਤੇ ਦਾ ਪਤਾ ਹੈ। ਜਿਹਨੇ ਕੁਝ ਰਸਤਾ ਤੈਅ ਕੀਤਾ ਅਣਜਾਣ ਤੇ ਕੋਈ ਦੱਸ ਵੀ ਨਹੀਂ ਸਕਦਾ। ਉਹ ਗੁਣਵੰਤੀ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ, ਜੋ ਦੀਸੈ ਗੁਰ ਸਿੱਖੜਾ ਇਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਤਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੂ ਦੇਵ ਸਾਂ ਮੋਹ ਮਾਰਗ ਦਿਓ ਬਤਾਏ ਜੀਓ, ਮੈਨੂੰ ਰਸਤਾ ਦੱਸ ਦਿਓ ਮੈਂ ਆਪਣਾ ਆਪ ਭੇਟ ਕਰ ਦਿਆਂ। ਫਿਰ ਅੱਗੇ ਫਿਰ ਤਰਲਾ, ਹਉ ਆਇਆ ਦੂਰੋਂ ਚੱਲ ਕੈ ਮੈਂ ਟੱਕੀ ਤੋ ਸ਼ਰਨਾਏ ਜੀਓ, ਬੜਾ ਦੂਰ ਦਾ ਪੈਂਡਾ ਹੈ, ਕਿਤੇ 30 ਕਿਲੋਮੀਟਰ, ਕੋਈ 40 ਕਿਲੋਮੀਟਰ, 100 ਕਿਲੋਮੀਟਰ ਨਹੀਂ, ਜਨਮਾਂ ਜਨਮਾਂ ਦਾ ਪੈਂਡਾ ਹੈ, ਬਹੁਤ ਜਨਮਾਂ ਦਾ ਤੁਰਿਆ ਹੋਇਆ। ਹਉ ਆਇਆ ਦੂਰੋਂ ਚੱਲ ਕੈ ਮੈਂ ਟੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਹੈ ਮੇਰਾ ਸਭ ਦੁੱਖ ਗਵਾਏ ਜੀਓ। ਫਿਰ ਉੱਤਮ ਜਗਿਆਸੂ ਜਿਹੜੇ ਚੱਲਦੇ ਹਨ ਇਸ ਰਸਤੇ ਤੇ, ਉਹ ਕਹਿੰਦੇ ਹਨ ਸੱਜਣਾ ਜੇ ਚਾਹਣਾ ਨਾ ਜਾ ਚੱਲਣਾ ਚਾਹੁੰਦਾ ਮੰਜ਼ਿਲ ਤੇ ਪਹੁੰਚ ਜਾਵਾਂ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜੀਓ। ਇਹ ਮਾਰਗ ਹੀ, ਇਸ ਮਾਰਗ ਤੇ ਚੱਲ ਜੋ ਸਤਿਗੁਰੂ ਕਹਿੰਦੇ ਹਨ ਉਹ ਕਾਰ ਕਰਨ ਦਾ ਯਤਨ ਕਰ। ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜੀਓ, ਤੇ ਅੱਗੇ ਮਨ ਕੀ ਮਤੜੀ ਵਸਾਰੇ ਦੂਜਾ ਪਾਓ ਜੀਓ, ਇਉਂ ਪਾਵੇ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਓ ਜੀਓ। ਆਹੀ ਇੱਕ ਢੰਗ ਹੈ ਆਪਣੇ ਮਨ ਦੀ ਮਤ ਛੱਡ, ਬੜੀ ਔਖੀ ਹੈ। ਸਭ ਤੋਂ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠਿਨੀ। ਅਸਲ ਵਿੱਚ ਸਭ ਤੋਂ ਮੁਸ਼ਕਲ ਗੱਲ ਹੀ ਇਹ ਹੈ ਆਪਣੀ ਮਤ ਨੂੰ ਬਦਲਣਾ, ਸਭ ਤੋਂ ਮੁਸ਼ਕਲ ਗੱਲ ਹੈ। ਇਹ ਧਰਮ ਦਾ ਮਾਰਗ, ਮਾਰਗ ਦੋ ਹੀ ਸਤਿਗੁਰਾਂ ਕਿਹਾ ਹੈ, ਵੇਕੀ ਵੇਕੀ ਜੰਤ ਉਪਾਏ, ਦੋਏ ਪੰਧੀ ਦੋਏ ਰਾਹ ਚਲਾਏ। ਦੋ ਕਿਸਮ ਦੇ ਰਸਤੇ ਤੇ ਦੋ ਕਿਸਮ ਦੇ ਰਾਹੀ। ਦੋ ਕਿਸਮ ਦੇ ਰਸਤੇ ਕਿਹੜੇ ਹਨ? ਇੱਕ ਸ਼ਬਦ ਦਾ ਮਾਰਗ, ਸ਼ਬਦ ਦਾ ਮਾਰਗ, ਇੱਕ ਵਾਸ਼ਨਾ ਦਾ ਮਾਰਗ। ਇੱਕ ਸ਼ਬਦ ਦਾ ਮਾਰਗ ਹੈ, ਇੱਕ ਵਾਸ਼ਨਾ ਦਾ ਮਾਰਗ ਹੈ, ਇੱਕ ਸੱਤ ਦਾ ਮਾਰਗ ਹੈ, ਇੱਕ ਭਰਮ ਦਾ ਮਾਰਗ ਹੈ। ਪਰ ਸੱਚ ਹੈ ਜੀਵ ਵੀ ਦੋ ਪ੍ਰਕਾਰ ਦੇ, ਰਾਈ ਵੀ ਦੋ ਪ੍ਰਕਾਰ ਦੇ, ਇੱਕ ਸੰਤ ਇੱਕ ਸਾਕਤ, ਇੱਕ ਗੁਰਮੁਖ ਇੱਕ ਮਨਮੁਖ। ਰਸਤੇ ਵੀ ਦੋ, ਚੱਲਣ ਵਾਲੇ ਵੀ ਦੋ ਪ੍ਰਕਾਰ ਦੇ। ਸਤਿਗੁਰੂ ਕਹਿੰਦੇ ਹਨ ਬੰਦੇ ਦਾ ਕਿੱਡਾ ਔਖਾ ਇਮਤਿਹਾਨ ਹੈ। ਜਿਹੜਾ ਸ਼ਬਦ ਦਾ ਮਾਰਗ ਹੈ ਨਾ, ਉਹ ਇਹਨੂੰ ਸਹੀ ਨਹੀਂ ਸਮਝ ਰਿਹਾ, ਮਤ ਆਪਣੀ ਕਰਕੇ ਸਹੀ ਨਹੀਂ ਸਮਝ ਰਿਹਾ, ਚੱਲਣ ਦਾ ਯਤਨ ਨਹੀਂ ਕਰਦਾ। ਕਿੰਨੀ ਔਖੀ ਪ੍ਰੀਖਿਆ ਹੈ ਇਸ ਜੀਵ ਦੀ ਕਿ ਜੋ ਸੱਤ ਦਾ ਮਾਰਗ ਹੈ ਉਹ ਇਹਨੂੰ ਭਰਮ ਲੱਗ ਰਿਹਾ, ਜੋ ਭਰਮ ਹੈ ਉਹ ਇਸ ਨੂੰ ਸੱਤ ਲੱਗ ਰਿਹਾ। ਅੱਛਾ ਲੱਗਦਾ ਕਿਉਂ ਹੈ? ਜਨਮ ਲੈਂਦਾ ਹੈ ਇਨਸਾਨ, ਰਸਤੇ ਦੋ ਹਨ, ਇੱਕ ਰਸਤੇ ਤੇ ਬੜੀ ਭੀੜ ਹੈ, ਬਹੁਤ ਚਮਕ ਦਮਕ, ਬਹੁਤ ਵਾਜੇ ਗਾਜੇ, ਸ਼ੋਰ ਸ਼ਰਾਬਾ, ਰੌਣਕ ਬਹੁਤ। ਦੂਸਰੇ ਰਸਤੇ ਤੇ ਕਦੀ ਕਦਾਈ ਕੋਈ ਰਾਹੀ ਲੰਘਦਾ ਹੈ। ਬੰਦਾ ਇਹੀ ਫੈਸਲਾ ਕਰੇਗਾ ਜਿੱਧਰ ਬਹੁਤੀ ਦੁਨੀਆ ਜਾ ਰਹੀ ਹੈ ਇਹੋ ਠੀਕ।

0: ਜਿਸ ਪਾਸੇ ਬਹੁਤੀ ਦੁਨੀਆਂ ਜਾ ਰਹੀ ਹੈ ਇਹੋ ਠੀਕ ਹੋਵੇਗਾ। ਇਸੇ ਗੱਲ ਨੂੰ ਤੇ ਕਬੀਰ ਸਾਹਿਬ ਕਹਿੰਦੇ ਹਨ, ਕਬੀਰ ਜਿਹੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵ ਘੱਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਜਿੱਧਰ ਕਹਿਣ ਵਾਲੇ ਗਏ ਸੁਣਨ ਵਾਲੇ ਵੀ ਤੁਰ ਪਏ, ਪਰ ਕਹਿੰਦੇ ਤੇ ਬੜਾ ਔਖਾ ਰਸਤਾ ਹੈ ਜਿਹੜੀ ਘਾਟੀ ਨੂੰ ਮੈਂ ਚੜ ਰਿਹਾ ਹਾਂ। ਇੱਕ ਵਿਚਾਰਵਾਨ ਬੜਾ ਸੁੰਦਰ ਲਿਖਦੇ ਹਨ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁੰਨਸਾਨ ਨਜ਼ਰ ਆਤੇ ਹੈਂ। ਕਹਿੰਦੇ ਜਾਂ ਤੇ ਕੁਝ ਅੱਪੜ ਗਏ ਤੇ ਜਾਂ ਉੱਥੇ ਹੀ ਖਾਕ ਹੋ ਗਏ। ਕਹਿੰਦੇ ਹਨ ਰਸਤਾ ਇਹ ਸੁੰਨਸਾਨ, ਕਦੀ ਕਦਾਈ ਕੋਈ ਚੱਲਦਾ ਹੈ, ਕਦੀ ਕਦਾਈ ਇਸ ਮਾਰਗ ਤੇ ਕੋਈ ਚੱਲਦਾ ਹੈ। ਤੇ ਸਾਰੀ ਉਮਰ ਨਹੀਂ ਤੇ ਪੁੱਛਦਿਆਂ ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਇੱਕ ਸਵਈਆ ਹੈ, ਭਾਈ ਸਾਹਿਬ ਕਹਿੰਦੇ ਹਨ ਪੂਛਤ ਪਥਕ ਇਹ ਮਾਰਗ ਨਾ ਧਾਰੈ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈ। ਮਨਾ ਰਸਤਾ ਤੂੰ ਪੁੱਛਦੇ, ਰਸਤਾ ਹੀ ਪੁੱਛਣਾ ਜੀ। ਗੁਰਦੁਆਰੇ ਜਾਣ ਦਾ ਕੀ ਲਾਭ ਹੈ ਜੀ, ਨਾਮ ਜਪਣ ਦਾ ਕੀ ਲਾਭ ਹੋਵੇਗਾ ਜੀ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ ਕੀ ਲਾਭ ਹੋਵੇਗਾ। ਵੈਸੇ ਰਸਤਾ ਹੀ ਪੁੱਛਣਾ, ਸਾਰੀ ਉਮਰ ਬੰਦਾ ਇਹੀ ਪੁੱਛਦਾ ਰਹਿੰਦਾ ਹੈ। ਤੁਰਦਾ ਭਾਈ ਸਾਹਿਬ ਕਹਿੰਦੇ ਹਨ ਪੂਛਤ ਪਥਕ ਇਹ ਮਾਰਗ ਨਾ ਧਾਰੈ ਪਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸੇ ਜਾਈਏ। ਗੱਲਾਂ ਨਾਲ ਮਨਾ ਕਿਵੇਂ ਚਲਿਆ ਜਾਏਗਾ, ਜਿੰਨਾ ਚਿਰ ਰਸਤੇ ਪਵੇਗਾ ਨਹੀਂ, ਜਿੰਨਾ ਚਿਰ ਰਸਤਾ ਕੁਝ ਨਿਬੜੇਗਾ ਨਹੀਂ। ਹਾਂ ਭਾਈ ਸਾਹਿਬ ਤੇ ਐਸਾ ਵੀ ਇੱਕ ਥਾਂ ਕਹਿੰਦੇ ਹਨ, ਚਲਤ ਚਲਤ ਪਹੁੰਚੇ ਠਿਕਾਨੋ ਜਾਏ, ਖੋਜਤ ਖੋਜਤ ਗੁਰ ਸ਼ਬਦ ਲਿਵਲੀਨ ਹੈ। ਜਿਹੜੇ ਚੱਲਦੇ ਹਨ ਭਾਵੇਂ 2 ਕਿਲੋਮੀਟਰ ਚੱਲਣ ਕੋਈ ਗੱਲ ਨਹੀਂ, ਘੱਟ ਚੱਲਿਆ ਜਾਵੇ ਤਾਂ ਵੀ ਕੋਈ ਗੱਲ ਨਹੀਂ, ਥੋੜਾ ਚੱਲ ਲਓ ਪਰ ਚੱਲੋ ਸਹੀ ਰਸਤੇ ਤੇ। ਕਹਿੰਦੇ ਹਨ ਇੱਕ ਦਿਨ ਮੰਜ਼ਿਲ ਮਿਲ ਜਾਏਗੀ। ਗੁਰੂ ਦੇ ਸ਼ਬਦ ਦੀ ਖੋਜ ਕਰਦਾ ਕਰਦਾ ਇਨਸਾਨ ਇੱਕ ਦਿਨ ਸ਼ਬਦ ਦਾ ਰੂਪ ਹੋ ਜਾਏਗਾ, ਸ਼ੁਰੂਆਤ ਵਿੱਚ ਤੇ ਨਹੀਂ, ਇੱਕ ਦਿਨ ਹੋ ਜਾਏਗਾ, ਐਸਾ ਟਿਕਾਣਾ ਮਿਲ ਜਾਏਗਾ। ਭਾਈ ਸਾਹਿਬ ਕਹਿੰਦੇ ਮਨਾ ਪੁੱਛਦਾ ਰਿਹਾ, ਚੱਲਣ ਦਾ ਯਤਨ ਨਹੀਂ। ਦੂਸਰੀ ਦਲੀਲ, ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਚੰਗਾ ਸਪੈਸ਼ਲਿਸਟ ਡਾਕਟਰ ਪੁੱਛ ਲਿਆ ਪਰ ਉਹਦੇ ਕਹੇ ਅਨੁਸਾਰ ਪਥ ਪਰਹੇਜ ਰੱਖ ਕੇ ਦਵਾਈ ਨਾ ਖਾਧੀ। ਡਾਕਟਰ ਨੇ ਵੇਖ ਲਿਆ, ਚੈੱਕ ਕਰ ਲਿਆ, ਦਵਾਈ ਵੀ ਦੇ ਦਿੱਤੀ, ਨਾਲ ਕੁਝ ਗੱਲਾਂ ਦੱਸ ਦਿੱਤੀਆਂ, ਆ ਸੱਜਣਾ ਆ ਵਸਤੂਆਂ ਨਾ ਖਾਈ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਬਿਮਾਰੀ ਕਿੱਥੋਂ ਹਟੇਗੀ, ਰੋਗ ਕਿਵੇਂ ਹਟੇਗਾ, ਸੁਖੀ ਕਿਵੇਂ ਹੋਵੇਗਾ? ਜੇ ਕਹਿ ਦਿੱਤਾ ਨਾ ਡਾਕਟਰ ਨੇ ਇਹ ਨਹੀਂ ਖਾਣੀਆਂ ਉਹ ਨਾ ਖਾ, ਮੇਰੇ ਸਤਿਗੁਰੂ ਵੈਦ ਨੇ ਵੀ ਕਹਿ ਦਿੱਤਾ ਸਿੱਖਾ ਇਹ ਨਸ਼ੇ ਜੀਵਨ ਦਾ ਬੇੜਾ ਗਰਕ ਕਰਨਗੇ, ਇਹਨਾਂ ਨੂੰ ਛੱਡ। ਜੋ ਨਾਮ ਖੁਮਾਰੀ ਹੈ, ਜੋ ਨਾਮ ਦਾ ਅੰਦਰ ਦਾ ਨਸ਼ਾ, ਵੈਸੇ ਬਾਹਰੀ ਨਸ਼ੇ ਦਾ ਆਸਰਾ ਲੈ ਕੇ ਬੰਦਾ ਗਮ ਚਿੰਤਾ ਭੁੱਲਣਾ ਚਾਹੁੰਦਾ, ਜਿੰਨਾ ਚਿਰ ਰਸਤੇ ਨਾ ਚੱਲਾਂਗੇ ਸੁਖੀ ਆਪਾਂ ਹੋ ਹੀ ਨਹੀਂ ਸਕਦੇ। ਪੂਛਤ ਸੁਹਾਗਨ ਕਰਮ ਹੈ ਦੁਹਾਗਨ ਕੇ, ਗੱਲਾਂ ਕਰਨੀਆਂ ਸੁਹਾਗਣਾਂ ਦੀਆਂ ਤੇ ਕਰਤੂਤਾਂ ਦੁਹਾਗਣਾਂ ਛੁੱਟੜਾਂ ਦੀਆਂ, ਜਿਹਨੂੰ ਪਤੀ ਨੇ ਘਰੋਂ ਕੱਢ ਦਿੱਤਾ ਹੋਵੇ। ਪੂਛਤ ਸੁਹਾਗਨ ਕਰਮ ਹੈ ਦੁਹਾਗਨ ਕੇ, ਹਿਰਦੈ ਬੇਵਿਚਾਰ ਕੱਤ ਸਹਿਜਾ ਬਲਾਈ ਹੈ। ਮਨਾ ਤੇਰੇ ਅੰਦਰ ਬੁਰੀਆਂ ਕਰਤੂਤਾਂ ਹਨ, ਮਾਲਕ ਤੈਨੂੰ ਕਿਵੇਂ ਕਬੂਲ ਕਰੇਗਾ, ਨਹੀਂ ਕਰੇਗਾ। ਯਾਦ ਰੱਖ ਗਾਵੈ ਸੁਣੈ ਆਖੈ ਮੀਚੈ, ਵੈਸੇ ਤਿੰਨੇ ਹੀ ਕਰਮ ਬੜੇ ਉੱਤਮ ਹਨ। ਸਤਿਗੁਰੂ ਦੇ ਘਰ ਵਿੱਚ ਗਾਉਣਾ ਤੇ ਕੀਰਤਨ ਭਗਤੀ ਗਾਉਣਾ ਸਭ ਤੋਂ ਉੱਤਮ ਕਰਮ। ਗਾਵੈ ਸੁਣੈ, ਸੁਣਨਾ ਤੇ ਨਾਲ ਅੱਖਾਂ ਮੀਟ ਮੀਟ ਕੇ ਸੁਣਨਾ, ਬੜੇ ਉੱਤਮ ਕਰਮ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ ਹਨ। ਪਰ ਭਾਈ ਸਾਹਿਬ ਕਹਿੰਦੇ ਹਨ ਗਾਵੈ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ। ਨਹੀਂ ਕਦੀ ਪਰਮ ਪਦਵੀ ਦੀ ਪ੍ਰਾਪਤੀ ਹੋਣੀ। ਗਾਉਂਦਾ ਰਹੋ ਭਾਵੇਂ ਸਾਰੀ ਉਮਰ ਗਾਉਂਦਾ ਰਹੋ। ਅਤਿ ਤ੍ਰਾਸ ਦੀ ਹੈ ਸਾਡੀ ਕੌਮ ਦੀ, ਅਤਿ ਤ੍ਰਾਸ ਦੀ। ਗਾਉਣ ਵਾਲੇ ਮੇਰੇ ਵਰਗੇ ਆਪ ਹੀ ਗੁਰੂ ਦਾ ਕਹਿਆ ਨਹੀਂ ਮੰਨ ਰਹੇ। ਜੋ ਆਪ ਗਾਉਣ ਵਾਲੇ ਹਨ ਇੱਕ ਦਿਨ ਕਈ ਵਾਰੀ ਤੇ ਐਸਾ ਬਚਨ ਕਰ ਦਿੰਦੇ ਹਾਂ ਹਿਰਦੇ ਕਿੱਸੇ ਹੋ ਜਾਂਦੇ ਹਨ। ਇੱਕ ਦਿਨ ਇੱਕ ਕੀਰਤਨੀਏ ਦਾ ਕੀਰਤਨ ਮੈਂ ਸੁਣਿਆ, ਹੱਦ ਹੋ ਗਈ, ਗਦ ਗਦ ਹੋ ਗਿਆ। ਵਿਚਾਰ ਮੁੜ ਕੇ ਚੱਲੀ ਤੇ ਵਿਚਾਰ ਵਿੱਚੋਂ ਉਸਨੇ ਮੈਨੂੰ ਕੀ ਕਿਹਾ, ਕਹਿਣ ਲੱਗਾ ਭਾਈ ਸਾਹਿਬ ਜੀ ਕੀ ਸਬੂਤ ਹੈ, ਗੁਰੂ ਸਾਹਿਬ ਜੀ ਨੇ ਤੇ ਅੰਮ੍ਰਿਤ ਛਕਿਆ ਤੇ ਛਕਾਇਆ, ਪਰ ਗੁਰੂ ਕੇ ਮਹਿਲਾਂ ਨੇ ਕਿੱਥੋਂ ਛਕਿਆ ਹੋਵੇਗਾ। ਮੇਰਾ ਹਿਰਦਾ ਛਲਣੀ ਛਲਣੀ ਹੋ ਗਿਆ। ਮੈਂ ਕਿਹਾ ਉਹ ਇੱਕ ਬੰਨੇ ਤੂੰ ਕੀਰਤਨ ਕਰੇ ਤੇ ਇਹਦਾ ਭਾਵ ਹੈ ਤੇਰੀ ਧਰਮ ਪਤਨੀ ਨੇ ਨਹੀਂ ਛਕਿਆ, ਤੂੰ ਆਪਣਾ ਕਰਮ ਗੁਰੂ ਤੇ ਠੋਸਣਾ ਚਾਹੁੰਦਾ। ਮੈਂ ਉਹਦੇ ਮੁੱਖ ਤੇ ਸਿੱਧਾ ਕਿਹਾ, ਮੈਂ ਕਿਹਾ ਭਾਈ ਸਾਹਿਬ ਜੀ ਮੈਂ ਜਾਣਦਾ ਤੇ ਤੁਹਾਨੂੰ ਬਹੁਤ ਨਹੀਂ ਨੇੜੇ ਹੋ, ਪਰ ਮੈਨੂੰ ਇਹ ਤੁਹਾਡੀ ਗੱਲ ਤੋਂ ਪਤਾ ਲੱਗ ਗਿਆ ਤੁਹਾਡੀ ਸਿੰਘਣੀ ਨੇ ਅੰਮ੍ਰਿਤ ਨਹੀਂ ਛਕਿਆ। ਨਹੀਂ ਛਕਿਆ ਤੇ ਤੂੰ ਇਹ ਗੁਰੂ ਤੇ ਗੱਲ ਕਰ ਰਿਹਾ, ਸ਼ਰਮਸਾਰ ਹੋਇਆ। ਸਰ ਗੁਰੂ ਕਿਰਪਾ ਕਰੇ, ਜੇ ਇਸ ਤਰ੍ਹਾਂ ਗਾਉਂਦੇ ਰਹੀਏ ਨਾ, ਭਾਵੇਂ ਸਾਰੀ ਉਮਰ ਗਾਉਂਦੇ ਰਹੀਏ, ਕੀ ਫਰਕ ਪਵੇਗਾ? ਕੋਈ ਫਰਕ ਨਹੀਂ ਪਵੇਗਾ। ਜੇ ਗਾਇਆ ਆਪ ਨਹੀਂ ਕਮਾ ਰਿਹਾ ਤੇ ਗਾਉਣ ਨਾਲ ਕੀ, ਸੁਣਨ ਨਾਲ ਕੀ ਫਰਕ ਪਵੇਗਾ? ਸੁਣਨਾ ਇੱਕ ਕੰਨ ਰਸ ਬਣ ਜਾਏਗਾ। ਜੇ ਸੁਣ ਕੇ ਤੂੰ ਕਹਿ ਰਿਹਾ ਅੱਜ ਕਥਾ ਘੰਟਾ ਸੁਣੀ ਹੈ, ਅੱਜ 2 ਘੰਟੇ ਕੀਰਤਨ ਚ ਹਾਜ਼ਰੀ ਭਰੀ ਹੈ, ਤੂੰ 2 ਘੰਟੇ ਸੁਣਿਆ ਪਰ ਇਹ ਦੱਸ ਸਿੱਖਿਆ ਗੁਰੂ ਦੀ ਕਿੰਨੀ ਸੁਣੀ ਹੈ? ਕੀਰਤਨ ਸੁਣਿਆ ਪਰ ਉਹਦੇ ਵਿੱਚੋਂ ਤੂੰ ਸਿੱਖਿਆ ਕਿੰਨੀ ਗ੍ਰਹਿਣ ਕੀਤੀ? ਸੁਣੀ ਉਹ ਸੁਣ ਕੇ ਜੋ ਆਪਣੇ ਹਿਰਦੇ ਤੱਕ ਤੇਰੇ ਚਲੀ ਗਈ, ਉਹਦੇ ਵਿੱਚੋਂ ਕਿੰਨੀਆਂ ਪੰਕਤੀਆਂ ਗ੍ਰਹਿਣ ਕੀਤੀਆਂ? ਗੱਲ ਉਸ ਦਿਨ ਬਣੇਗੀ। ਭਾਈ ਸਾਹਿਬ ਨਹੀਂ ਤੇ ਕਹਿੰਦੇ ਹਨ ਗਾਵੈ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਰ ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਐ। ਜਿੰਨਾ ਚਿਰ ਗੁਰੂ ਦਾ ਉਪਦੇਸ਼ ਗ੍ਰਹਿਣ ਕਰਕੇ ਆ ਉਪਦੇਸ਼ ਦੇਣਾ। ਹੁਣ ਸਤਿਗੁਰੂ ਜੀ ਨੇ 26 ਤਰੀਕ ਨੂੰ 5 ਪਿਆਰਿਆਂ ਰਾਹੀਂ ਇਹ ਬਰਕਤ ਵਰਤਣੀ ਹੈ ਮੇਰੇ ਅਮਨਾ, ਚੱਲ ਸਕੇ ਇਹ ਸ਼ੁਰੂਆਤ ਹੋਣੀ ਹੈ। ਇਹ ਨਾ ਸਮਝ ਲੈਣਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਤੇ ਮੰਜ਼ਿਲ ਮਿਲ ਗਈ ਹੈ, ਪਹੁੰਚ ਗਿਆ। ਇਹ ਨਹੀਂ, ਅਸਲ ਵਿੱਚ ਇਹ ਸ਼ੁਰੂਆਤ ਹੈ। ਸ਼ੁਰੂਆਤ ਹੀ ਨਹੀਂ ਕੀਤੀ ਜੀਵਨ 'ਚ ਮਨਾ ਤੇ ਪਹੁੰਚੇਗਾ ਤੂੰ ਕਦੋਂ? ਤੂੰ ਪਹੁੰਚਣ ਦੀਆਂ ਗੱਲਾਂ ਕਰ ਰਿਹਾ, ਸ਼ੁਰੂਆਤ ਸ਼ੁਰੂਆਤ ਦੋ ਹੀ ਢੰਗ ਮੇਰੇ ਸਤਿਗੁਰੂ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪਹਿਲੋ ਨਾਮ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਕੋਈ, ਨਾਮ ਜਪਿਆ ਕਰ। ਨਾਮ ਜਪਣ ਤੋਂ ਹੀ ਸ਼ੁਰੂਆਤ ਹੈ। ਬਸ ਅਜੇ ਮੇਰੇ ਮਨਾਂ ਸ਼ੁਰੂਆਤ ਹੀ ਨਹੀਂ ਕੀਤੀ। ਸਾਰੀ ਉਮਰ ਪੁੱਛਦਾ ਹੀ ਰਹਿ ਗਏ ਹੋ, 10 ਮੰਜ਼ਿਲ ਕਿਵੇਂ ਮਿਲੇ, ਕਿਵੇਂ ਤੈਨੂੰ ਪ੍ਰਾਪਤੀ ਹੋਵੇਗੀ? ਇੱਕ ਮੈਂ ਬੇਨਤੀ ਕਰਾਂ, ਸ਼ੁਰੂਆਤ ਹੀ ਸਭ ਤੋਂ ਔਖੀ ਹੈ। ਆ ਉਪਗ੍ਰਹਿ ਜਾਂਦੇ ਹਨ, ਸੈਟੇਲਾਈਟ ਇੰਨੇ ਆਕਾਸ਼ ਤੇ ਕੰਮ ਕਰ ਰਹੇ ਹਨ, ਇਹ ਜਾਂਦੇ ਹਨ। ਜਦ ਵੀ ਸਾਇੰਸਦਾਨ ਇਹਨਾਂ ਨੂੰ ਹੇਠੋਂ ਚੜਾਉਂਦੇ ਹਨ ਨਾ ਧਰਤੀ ਤੋਂ, ਉਸ ਵੇਲੇ ਸਭ ਤੋਂ ਵੱਧ ਖਤਰਾ ਉਹਨਾਂ ਨੂੰ ਉਦੋਂ ਹੀ ਹੁੰਦਾ ਜਦੋਂ ਚੜ੍ਹਦੇ ਹਨ, ਸਭ ਤੋਂ ਵੱਧ ਖਤਰਾ। ਕਿਉਂ? ਧਰਤੀ ਦੀ ਖਿੱਚ ਹੈ ਥੱਲੇ, ਧਰਤੀ ਦੀ ਖਿੱਚ ਉਹਨਾਂ ਨੂੰ ਪਿੱਛੇ ਨੂੰ ਖਿੱਚਦੀ ਹੈ। ਬਸ ਜਦੋਂ ਧਰਤੀ ਦੀ ਖਿੱਚ ਵਿੱਚੋਂ ਨਿਕਲ ਜਾਂਦੇ ਹਨ ਨਾ, ਸਾਇੰਸਦਾਨ ਸੁੱਖ ਦਾ ਸਾਹ ਲੈਂਦੇ ਹਨ। ਕਹਿੰਦੇ ਹਨ ਅੱਗੇ ਫਿਰ ਦੂਜੇ ਪਲਾੜਾਂ ਦੀ ਖਿੱਚ ਸ਼ੁਰੂ ਹੋ ਗਈ। ਅੱਗੇ ਤਾਂ ਫਿਰ ਖਰਚਾ ਵੀ ਬਹੁਤ ਘੱਟ ਹੈ, ਕਈ ਵਾਰੀ ਆਪਣੇ ਆਪ ਹੀ ਉਹ ਇੱਕ ਚੱਕਰ ਜਿਸ ਅਨੁਸਾਰ ਉਹ ਚੱਲ ਰਿਹਾ ਐਟੋਮੈਟਿਕਲੀ। ਸੱਚ ਹੈ ਇਸ ਧਰਮ ਦੇ ਖੇਤਰ ਦੀ ਸ਼ੁਰੂਆਤ ਸਭ ਤੋਂ ਕਠਿਨ ਹੈ, ਜਿਸ ਨੂੰ ਕਬੀਰ ਸਾਹਿਬ ਵੀ, ਜਿਸ ਨੂੰ ਬਾਬਾ ਫਰੀਦ ਜੀ ਵੀ, ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਪੈਣੀ, ਉਸ ਉੱਪਰ ਹੈ ਮਾਰਗ ਮੇਰਾ। ਕਹਿੰਦੇ ਹਨ ਰਸਤਾ ਹੀ ਇਹ ਹੈ, ਹੋਰ ਕੋਈ ਰਸਤਾ ਹੀ ਨਹੀਂ। ਬਸ ਬੰਦਾ ਪਹਿਲੋਂ ਹੀ ਘਾਬਰ ਜਾਂਦਾ ਹੈ। ਜੇ ਗੁਰੂ ਕੋਲ ਬੇਨਤੀ ਕਰਕੇ ਚੱਲਿਆ ਜਾਏ ਤੇ ਸਤਿਗੁਰੂ ਕਹਿੰਦੇ ਹਨ ਤੂੰ ਇੱਕ ਪੈਂਡਾ ਚੱਲ, ਬਾਕੀ ਮੈਂ ਸੰਭਾਲ ਲੈਣਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਵੇਖਿਆ ਨਾ, ਬੱਚਾ ਛੋਟਾ ਹੈ, ਮਾਂ ਆਪਣੇ ਬੱਚੇ ਨੂੰ ਦੂਰ ਖੜਾ ਕਰ ਦਿੰਦੀ ਹੈ, ਦੋ ਕਦਮ ਤਿੰਨ ਕਦਮ ਦੂਰ ਬੇਟਾ ਚੱਲ, ਬੇਟਾ ਤੁਰ, ਇਸ਼ਾਰਾ ਕਰਦੀ ਹੈ। ਮਾਂ ਨੂੰ ਇਹ ਵੀ ਪਤਾ ਹੈ ਕਿ ਮੇਰਾ ਬੱਚਾ ਡਿੱਗੇਗਾ, ਇਹ ਪਤਾ ਹੈ ਮਾਂ ਨੂੰ ਕਿ ਬੱਚਾ ਸ਼ੁਰੂਆਤ ਕਰ ਰਿਹਾ ਡਿੱਗੇਗਾ, ਪਰ ਮਾਂ ਨੇ ਬਾਂਹ ਫੈਲਾਈਆਂ ਹੋਈਆਂ ਹਨ। ਅਗਲੇ ਬੰਨੇ ਸਨਮੁਖ ਬਾਹਾਂ ਫੈਲਾਈਆਂ ਹਨ, ਬੇਟਾ ਤੂੰ ਤੁਰ, ਹਿੰਮਤ ਕਰ। ਉਹ ਬਾਹਾਂ ਪ੍ਰਤੀਤ ਕਰਾ ਰਹੀਆਂ ਹਨ, ਮੈਂ ਡਿੱਗਾਂਗਾ ਵੀ ਮੇਰੀ ਮਾਂ ਸੰਭਾਲ ਲਵੇ, ਮੇਰੀ ਮਾਂ ਮੈਨੂੰ ਡਿੱਗਦੇ ਤੂੰ ਵੀ ਸੰਭਾਲ ਲੈ। ਸਤਿਗੁਰੂ ਕਿਰਪਾ ਕਰਦੇ ਹਨ, ਗੁਰਸਿੱਖਾਂ ਇਸ ਪੈਂਡੇ ਤੇ ਚੱਲਣ ਦਾ ਯਤਨ ਕਰ, ਸੰਭਾਲ ਤੈਨੂੰ ਮੈਂ ਲਵਾਂਗਾ। ਤੂੰ ਕੀ ਤੁਰਨਾ ਹੈ ਮੇਰੇ ਅਮਨਾ, ਤੂੰ ਤੇ ਇੱਕ ਉੱਦਮ ਹੀ ਹੈ ਨਾ, ਤੇਰੇ ਕਰਮਾਂ 'ਚ ਜੇ ਆ ਗਿਆ ਤੇ ਬਾਕੀ ਤੇ ਮੇਰੇ ਸਤਿਗੁਰੂ ਨੇ ਸਾਰਾ ਕਾਰਜ ਕਰ ਲੈਣਾ ਹੈ। ਬਸ ਇਹੀ ਕਠਿਨ ਗੱਲ ਹੈ ਧਰਤੀ ਦੀ ਖਿੱਚ ਵਿੱਚੋਂ ਨਿਕਲਦੀ, ਇਹ ਪਦਾਰਥਕ ਖਿੱਚ, ਇਹ ਮਾਇਕੀ ਖਿੱਚ। ਬੰਦਾ ਕਹਿੰਦਾ ਮੇਰਾ ਕਿਵੇਂ ਗੁਜ਼ਾਰਾ ਹੋਵੇਗਾ, ਜੇ ਮੈਂ ਅੰਮ੍ਰਿਤ ਛਕ ਲਿਆ ਮੇਰਾ ਕਿਵੇਂ ਗੁਜ਼ਾਰਾ ਹੋਵੇਗਾ। ਬਸ ਉਹ ਖਿੱਚ ਪਿੱਛੇ ਪੈ ਰਹੀ ਹੈ। ਜਦੋਂ ਉਸ ਖਿੱਚ 'ਚੋਂ ਜਿਹੜਾ ਬੱਚਾ ਨਿਕਲ ਜਾਂਦਾ ਨਾ, ਜਿਹੜਾ ਉਹ ਉਪਗ੍ਰਹਿ ਨਿਕਲ ਗਿਆ, ਅੱਗੇ ਐਟੋਮੈਟਿਕਲੀ ਸੱਚ ਹੈ ਇੱਕ ਪਦਾਰਥਕ ਖਿੱਚ 'ਚੋਂ ਸੁਰਤ, ਇਹ ਸੁਰਤ ਦੇ ਪੈਂਡੇ ਹਨ, ਨਿਕਲ ਗਈ ਸੁਰਤ, ਫਿਰ ਤੇ ਪਤਾ ਲੱਗਦਾ ਬਹੁਤ ਕੁਝ ਜਿਉਣ ਦੀ ਲੋੜ ਨਹੀਂ ਪੈਂਦੀ, ਗੁਰੂ ਆਪੇ ਹੀ ਕਰਦਾ ਜਾ ਰਿਹਾ ਸਭ ਕੁਝ, ਸਤਿਗੁਰੂ ਆਪ ਹੀ ਸਾਰੀ ਰਹਿਮਤ ਕਰ ਰਹੇ ਹਨ ਗੁਰੂ ਦੇ ਆਸਰੇ ਵਿੱਚ। ਫਿਰ ਇਹ ਰਸਤਾ ਬਹੁਤ ਕਠਿਨ ਵੀ ਨਹੀਂ ਮੁੜ ਕੇ ਲੱਗਦਾ, ਗੁਰੂ ਇਹਨੂੰ ਬੜਾ ਸੁਗਮ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸਾਨੂੰ ਲੱਗ ਰਿਹਾ, ਪਰ ਸੱਚ ਹੈ ਉਹਨਾਂ ਨੂੰ ਫਿਰ ਵੀ ਨਹੀਂ ਸੀ ਕਠਿਨ। ਉਹ ਖੁਸ਼ੀ ਖੁਸ਼ੀ ਕਹਿੰਦੇ ਹਨ ਕਿ ਸਤਿਗੁਰੂ ਤਨ ਸਾਡਾ ਇਹ ਠੀਕਰਾ ਜੇ ਇਸ ਢੰਗ ਨਾਲ ਭੱਜ ਜਾਏ, ਇਸ ਢੰਗ ਨਾਲ ਕੌਮ ਦੇ ਕੰਮ ਆ ਜਾਏ। ਕਾਰਨ ਕੀ? ਉਸ ਰਸਤੇ ਤੇ ਹੁਣ ਐਟੋਮੈਟਿਕਲੀ ਜੀਉ ਰਹੇ ਹਨ। ਗੁਰੂ ਕਿਰਪਾ ਕਰਨ, ਕਿਤੇ ਪੁੱਛਦੇ ਨਾ ਰਹਿ ਜਾਈਏ। ਗੁਰੂ ਦਾ ਪੰਥਕ ਰਸਤਾ ਇਹ ਨਹੀਂ ਕਿ ਦੁਨੀਆ ਛੱਡਣੀ ਪੈ ਜਾਂਦੀ ਹੈ, ਵੇਖਿਓ ਮੁੜ ਕੇ ਦੁਨੀਆ ਦੇ ਕਾਰਜ ਕਿਵੇਂ ਹੁੰਦੇ ਹਨ। ਸੱਚ ਹੈ ਜਦੋਂ ਸਿੱਖ ਭਰੋਸੇ ਨਾਲ ਅੰਮ੍ਰਿਤ ਵੇਲੇ ਬਾਣੀ ਨਿਤਨੇਮ ਵਾਹਿਗੁਰੂ ਅਭਿਆਸ ਕਰਕੇ ਕਿਸੇ ਕੰਮ ਨੂੰ ਵੀ ਤੁਰਦਾ, ਸਿੱਖਾ ਤੂੰ ਤੇ ਆਪਣੇ ਕੰਮ ਤੇ ਮਗਰੋਂ ਜਾਣਾ, ਗੁਰੂ ਨਾਨਕ ਸਾਹਿਬ ਪਹਿਲਾਂ ਹੀ ਉੱਥੇ ਉੱਪੜੇ ਹੁੰਦੇ ਹਨ, ਤੇਰੇ ਕੰਮ ਸਵਾਰਨ ਵਾਸਤੇ ਮੇਰੇ ਮਾਲਕ ਪਹਿਲਾਂ ਹੀ ਉੱਪੜੇ ਹੁੰਦੇ ਹਨ, ਤੇ ਸਵਾਰਦੇ ਹਨ ਜਿਨ੍ਹਾਂ ਦਾ ਭਰੋਸਾ ਹੈ ਨਾ, ਉਹਨਾਂ ਦੇ ਹਰ ਕਾਰਜ ਨੂੰ ਮੇਰੇ ਮਾਲਕ ਸਵਾਰਦੇ ਹਨ। ਸਤਿਗੁਰੂ ਕਿਰਪਾ ਕਰੋ, ਮੈਂ ਪੁੱਛਦੀ ਨਾ ਰਹਿ ਜਾਂ, ਮੈਂ ਚੱਲ ਵੀ ਪਵਾਂ, ਇਸ ਮਾਰਗ ਤੇ ਤੁਰ ਵੀ ਪਵਾਂ। ਆਖਰੀ ਫਿਰ ਦੋ ਪੰਕਤੀਆਂ ਰਹਿਮਤ ਕਰਦੇ ਹਨ ਗੁਰੂ ਪਾਤਸ਼ਾਹ, ਮੇਰੇ ਮਨ ਤਨ ਨਾਮ ਆਧਾਰ ਹੈ। ਗੁਰੂ ਨੇ ਨਾਮ ਮੇਰੇ ਚੇਤੇ 'ਚ ਟਿਕਾ ਦਿੱਤਾ, ਹੁਣ ਮੇਰਾ ਮਨ ਤੇ ਤਨ ਦਾ ਆਸਰਾ ਗੁਰੂ ਦਾ ਦਿੱਤਾ ਵਾਹਿਗੁਰੂ ਨਾਮ, ਮੇਰਾ ਨਾਮ ਮਨ ਤਨ ਨਾਮ ਆਧਾਰ ਹੈ। ਹਉ ਮੈਂ ਬਿਖ ਜਾਲੀ, ਨਾਮ ਦੀ ਹੁਣ ਬਰਕਤ ਇਹਨੇ ਹਉਮੇ ਦੀ ਜ਼ਹਿਰ ਸਾੜ ਦਿੱਤੀ। ਬਿਖ ਜ਼ਹਿਰ, ਇਹ ਜ਼ਹਿਰ ਹੈ ਜੀਵਨ ਨੂੰ ਅੰਦਰੇ ਅੰਦਰ, ਸੱਪ ਦੀ ਜ਼ਹਿਰ ਉਹਨੂੰ ਅੰਦਰੇ ਅੰਦਰ ਸੱਪ ਨੂੰ ਦੁਖੀ ਕਰਦੀ ਹੈ। ਹਉਮੇ ਦੀ ਜ਼ਹਿਰ ਸਾਨੂੰ ਅੰਦਰੇ ਅੰਦਰ, ਸਾਡੇ ਜੀਵਨ ਅੰਦਰ ਅਧਿਆਤਮਕ ਜੀਵਨ ਉਹਦਾ ਸੱਤਿਆਨਾਸ਼ ਕਰ ਦਿੰਦੀ ਹੈ। ਗੁਰੂ ਪਾਤਸ਼ਾਹ ਬਾਣੀ ਵਿੱਚ ਕਿਰਪਾ ਕਰਦੇ ਹਨ, ਇਹਨਾਂ ਦੋਵਾਂ ਦਾ ਬੜਾ ਵਿਰੋਧ, ਹਉਮੇ ਦਾ ਤੇ ਨਾਮ ਦਾ। ਜਿਵੇਂ ਇੱਕ ਘਰ 'ਚ ਵੈਰ ਪੈ ਜਾਏ ਨਾ, ਤੇ ਕਹਿੰਦੇ ਹਨ ਸੱਜਣਾ ਜਾਂ ਤੂੰ ਰਹੇਗਾ ਜਾਂ ਮੈਂ ਰਹਾਂਗਾ। ਇਹਨਾਂ ਦਾ ਨਾਮ ਦਾ ਤੇ ਹਉਮੇ ਦਾ, ਜਿੰਨਾ ਚਿਰ ਅੰਦਰ ਹਉਮੇ ਆ ਨਾ, ਨਹੀਂ ਨਾਮ ਟਿਕਿਆ। ਜਿਸ ਦਿਨ ਨਾਮ ਕਿਨਕਾ ਮਾਤਰ ਵੀ ਟਿਕ ਗਿਆ ਨਾ, ਹਉਮੇ ਦਾ ਕੋਈ ਮਤਲਬ ਨਹੀਂ, ਫਿਰ ਉਹ ਸਿਰ ਦੇ 'ਚ ਹਉਮੇ ਨਹੀਂ ਬੋਲੇਗੀ। ਸਤਿਗੁਰੂ ਕਿਰਪਾ ਕਰਦੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਵੇਂ ਨਾ ਵਸਦਾ ਇੱਕ ਥਾਂ, ਦੋਵਾਂ ਦਾ ਇੱਕ ਥਾਂ ਇੱਕ ਭਾਂਡੇ ਵਿੱਚ ਇੱਕ ਹਿਰਦੇ 'ਚ ਵਾਸਾ ਹੀ ਨਹੀਂ ਹੋ ਸਕਦਾ, ਜਾਂ ਨਾਮ ਟਿਕੇਗਾ ਜਾਂ ਹਉਮੇ ਹੋਵੇਗੀ। ਬਸ ਹਉਮੇ ਦੀ ਬਿਖ ਮੇਰੇ ਗੁਰੂ ਨੇ ਕਿਰਪਾ ਕੀਤੀ, ਇਹ ਅੰਦਰੇ ਅੰਦਰ ਹੀ ਸਾੜ ਦਿੱਤੀ। ਗੁਰੂ ਰਹਿਮਤ ਕਰਦੇ ਹਨ, ਜਨ ਨਾਨਕ ਸਤਿਗੁਰ ਮੇਲ ਹਰ। हे हरि प्रभु, हे मालक वाहे गुरु, मेरे ते बख्शिश कर, मेरे ते रहमत कर, गुरु दा मलाप बख्श दियो। जन नानक सतगुर मेल हर, सच है मालक दी कृपा होवे ते गुरु दा मलाप हुंदा नहीं ते नहीं हुंदा। गुरु दे नेड़े रह के भी गुरु दा मलाप नहीं हुंदा, क्योंकि सतगुर नू सब को वेखदा जिता जगत संसार। दिठै मुक्त ना होवई जिचर शब्द ना करे विचार। नेड़ता प्राप्ति गुरु दे शब्द दी विचार। गुरु दा मिलाप आज जिवें मैं अग्गे भी बेनती कीती या दिन आ रहा है भागां वालियां रूहां, गुरु दे मिलाप दा पहला स्टेप ही है, पहला ढंग ही है। प्रथम रहत यह जान, खंडे की पौहल शकै। बस यही पहला कर्म है। हे मालक मेरे ते कृपा कर, हर हर जन नानक सतगुर मेल हर। मेरे मन दी चलाकी, मन दी सियाणप, ये जेड़े अंदरे अंदर मेरा गुरु दा मिलाप नहीं होण दिंदी, हे मालक किते छड़ देवां। आसा जी दीवार दी पहली होई पौड़ी सतगुरु कृपा करदे हन। नानक गुरु ना चेते चेतनी, मन अपने सचेत। वैसे तो सारा गुरु नाल संबंध है। पहला श्लोक है, बलिहारी गुर अपने द्योहाड़ी सदवार। गुरु दा मलाप क्यों जरूरी है? जिन मानस ते देवते किए, करत न लागी वार। दूसरा श्लोक फिर, धन गुरु गुरु अंगद साहब महाराज। सतगुरु कहिंदे हन, जे सौ चंदा उगवह सूरज चढ़े हजार, इत्ते चानण होंदे आ गुरबिन कोर अंधार। पावे बाहरी दुनियावी दुनिया च किन्ना भी चानण हो जाए, हजारां सूरज चंद्रम चढ़े होण, पर सच है अंदर हनेरे दा हनेरा ही रहेगा जिन्ना चिर गुरु दे शब्द दा प्रकाश नहीं। मालक कृपा करो, नानक गुरु ना चेतनी, मन अपने सुचेत। मन करके जेड़े बड़े सियाने हन, ये उदों दी लोड़ से, ये अज दी लोड़ नहीं, ऐसा भी कहण वाले। नानक गुरु ना चेतनी, मन अपने सुचेत। होवेगा कि छुट्टे तिल बुआड़ ज्यों, सुन्या अंदर खेत। जिमीदार बुजुर्ग बैठे हन, जिन्ना ने जिमीदारा कीता, पुरातन जिमीदारे चाहे, अज तिलां दी खेती ही घट है। छुट्टे तिल बुआड़ ज्यों, सुन्या अंदर खेत। साढ़े बुजुर्ग उन्हों खड़े खलोते नूं पछाण लैंदे सन, वो बूटे वो छड़ देंदे सन, असी वड्ढना नाल बेटा रहन दे, नूं खड़ा ही रहन दे। क्यों? चंगा भला इहनूं डोडियां लगियां हन, चंगा भला बूटा। बेटा ख्याल नाल वेख, इहनूं डोडियां लगियां हन पर डोडियां च दाणे नहीं इहनां दे, इहनां च सवाह है। नानक गुरु ना चेतनी, मन अपने सुचेत। छुट्टे तिल बुआड़ ज्यों, सुन्ये अंदर खेत। खेते अंदर छुट्टे कहो नानक सौ ना, फिर ओदे सौ खसम बन जाते हैं। बालन वाला कोई इधरों आ गया, कोई इधरों आ गया। छुट्टे तिल बुआड़ ज्यों, सुन्ये अंदर खेत। खेते अंदर छुट्टे कहो नानक सौ ना, फलिये फुलिये बपड़े पीतन विच सवा। सच है फल दे भी हन, फुल दे भी हन। दुनिया दा फलना फुलना की करांगे जे अंदर दी फसल अंदर नहीं प्रफुल्लत होई। गुरु किते कृपा करन, बख्शिश करन, रहमत करन, परमेश्वर दी रहमत, गुरु दा मलाप। जन नानक सतगुर मेल हर, हर मिलिया बनवाली। बस सच है भाई साहब सिंह जी ने तेरे अर्थ इस तरह कीते हन, हे मालक गुरु दा मलाप बख्श। ते गुरु केड़ा? जेड़ा संसार बाग दे माली नाल मिलिया होवे। पर महापुरशां ने किस तरह कीते हन? संत बाबा गुरबचन सिंह जी, हर मिलिया बनवाली। गुरु दी कृपा नाल संसार बाग दा माली मिल पिया, परमात्मा दा मलाप हो गया, परमेश्वर दा मलाप हो गया। सच है परमेश्वर दी कृपा गुरु दा मिलाप, गुरु दी बख्शिश परमेश्वर दा मिलाप। ਜਿੰਨਾ ਚਿਰ ਮਾਲਕ ਦੀ ਕਿਰਪਾ ਨਹੀਂ ਹੋਵੇਗੀ ਬੜੀ ਔਖੀ ਗੱਲ ਹੈ। ਬੰਦਾ ਇੱਥੋਂ ਦਲੀਲਾਂ ਬਣਾ ਵੀ ਲੈਂਦਾ, ਜੋੜੇ ਘਰ ਵਿੱਚ ਜਾ ਕੇ ਸਭ ਕੁਝ ਭੁੱਲ ਜਾਏਗਾ, ਕਹੇਗਾ ਕੋਈ ਗੱਲ ਨਹੀਂ ਤਾਂ ਕੀ ਹੈ, ਬਾਬਾ ਜੀ ਨੇ ਅੱਗੇ ਵੀ ਤੇ ਕਹਿੰਦੇ ਹੀ ਹਨ, ਇੱਥੇ ਤੇ ਰੋਜ਼ ਇਹ ਗੱਲ ਹੁੰਦੀ ਹੈ। ਇੱਥੇ ਪਹਿਲੋਂ ਮੰਨ ਜਾਏਗੀ ਸੁਰਤ, ਮਨਾ ਮੇਰੇ ਸਤਿਗੁਰੂ ਤੇ ਕਹਿੰਦੇ ਹਨ ਨਿਤ ਨੇਮ ਕਰ, ਪਰ ਮੇਰਿਆ ਮਨਾ ਤੂੰ ਕਰਦਾ ਨਹੀਂ। ਸਤਿਗੁਰੂ ਤੇ ਕਹਿੰਦੇ ਹਨ ਖੰਡੇ ਬਾਟੇ ਦਾ ਅੰਮ੍ਰਿਤ ਛਕ, ਮੇਰਿਆ ਮਨਾ ਤੂੰ ਤੇ ਅਜੇ ਵਾਂਝਾ ਹੈ, ਬਸ ਸਮਝ ਲਵੋ ਕੁਛ ਮੇਰ ਹੋਈ। ਜੇ ਸ਼ੁਰੂ ਹੋਇਆ ਥੋੜਾ ਬਹੁਤਾ ਭਈ ਮੈਂ ਨਿਤਨੇਮ ਸ਼ੁਰੂ ਕਰਾਂ, ਅੰਦਰ ਸੁਰਤ ਇਹ ਆ ਗਈ ਕਿ ਮੈਂ ਵੀ ਨਿਤਨੇਮ ਸ਼ੁਰੂ ਕਰਾਂ, ਸਮਝ ਲਵੋ ਇਹ ਕੁਝ ਨਜ਼ਰ ਵੀ ਹੋ ਗਈ ਨਾਲ, ਭਾਵੇਂ ਅਜੇ ਮਿਹਰ ਨਜ਼ਰ ਇਕੱਠੀ ਨਹੀਂ ਹੋਈ। ਪਹਿਲੋਂ ਮਿਹਰ ਹੋਈ, ਮਹਿਸੂਸ ਹੋਇਆ ਮੈਂ ਕਿੱਥੇ ਖੜਾ ਹਾਂ, ਫਿਰ ਨਜ਼ਰ ਹੋਈ ਥੋੜੀ ਨਜ਼ਰ, ਮੇਰੇ ਸਤਿਗੁਰੂ ਨੇ ਰਹਿਮਤ ਕੀਤੀ, ਰਹਿਮਤ ਕੀਤੀ ਮੈਂ ਵੀ ਤੁਰਾਂ, ਦੂਸਰੇ ਸਿੱਖ ਕਰ ਰਹੇ ਹਨ ਮੈਂ ਵੀ ਕਰਾਂ, ਪਰ ਅਜੇ ਮਿਹਰ ਨਜ਼ਰ ਇਕੱਠੀ ਨਹੀਂ। ਜਿਸ ਦਿਨ ਮਿਹਰ ਨਜ਼ਰ ਇਕੱਠੀ ਹੋ ਗਈ, ਜਿਹਨੂੰ ਆਪਾਂ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ ਕਹਿੰਦੇ ਹਾਂ, ਜਦੋਂ ਮੇਰੇ ਮਾਲਕ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਨਾ, ਫਿਰ ਸਿੱਖ ਅਵੇਸੜਾ ਨਹੀਂ ਹੋਵੇਗਾ, ਫਿਰ ਤੇ ਕਹੇਗਾ ਪਤਾ ਨਹੀਂ ਸਵਾਸ ਕਦੋਂ ਮੁੱਕ ਜਾਣ, ਮੈਂ ਹੁਣੇ ਸਤਿਗੁਰੂ ਦੇ ਰਸਤੇ ਤੇ ਉੱਦਮ ਕਰਾਂ ਚੱਲਣ ਦਾ। ਫਿਰ ਗੁਰੂ ਕਿਰਪਾ ਕਰਦੇ ਹਨ, ਮੰਜ਼ਿਲ ਬਖਸ਼ਦੇ ਹਨ, ਰਹਿਮਤ ਕਰਦੇ ਹਨ, ਹੋਈਆਂ ਗਲਤੀਆਂ ਮੁਆਫ ਜੀ, ਅੱਗੇ ਤੋਂ ਸੁਧਾਰਤਾ ਸਮਰਥ, ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰ

ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਸਮੁੰਦਰ, ਬਖਸ਼ਿਸ਼ਾਂ ਦੇ ਦਾਤੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਸਜੇ ਦੀਵਾਨਾਂ ਵਿੱਚ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਗੁਰੂ ਬਖਸ਼ਿਸ਼ ਦਾ ਸਦਕਾ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ, ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ। ਆਓ ਕੁਝ ਕੁ ਸਮਾਂ ਅੱਜ ਦੇ ਮਹਾਨ ਦਿਵਸ ਨੂੰ ਗੁਰਤਾ ਗੱਦੀ ਨੂੰ ਸਮਰਪਿਤ ਗੁਰੂ ਕੇ ਇਤਿਹਾਸ ਰਾਹੀਂ ਗੁਰੂ ਕੇ ਬਚਨਾਂ ਨਾਲ ਸਾਂਝ ਪਾਉਂਦੇ ਹੋਏ ਸਮਾਂ ਸਫਲ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸਾਧ ਸੰਗਤ ਦੇ ਚਰਨਾਂ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੱਜ ਵੱਜ ਕੇ ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 300 ਸਾਲਾ ਗੁਰਤਾ ਗੱਦੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਮੈਂ ਤੇ ਇਸ ਤਰ੍ਹਾਂ ਵੀ ਕਹਾਂ, ਸਾਰੀ ਸਾਧ ਸੰਗਤ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਿਮਰਤਾ ਸਹਿਤ ਤੇ ਵਧਾਈ ਦੇਈਏ ਕਿ ਸਤਿਗੁਰੂ ਜੀਓ ਆਪ ਜੀਆਂ ਨੂੰ ਆਪ ਦੇ ਇਸ ਮੁਬਾਰਕ ਦਿਵਸ ਦੀ ਅਨੰਤ ਅਨੰਤ ਅਨੰਤ ਵਧਾਈ ਹੋਵੇ। ਗੁਰੂ ਕਿਰਪਾ ਕਰਨ। ਸਿੱਖੀ ਨੂੰ ਸਮਝਣ ਵਾਸਤੇ ਇਹ ਜ਼ਰੂਰੀ ਹੈ, ਦ੍ਰਿੜ ਕੀਤਾ ਜਾਵੇ ਕਿ ਸਿੱਖ ਦਾ ਗੁਰੂ ਸ਼ਬਦ ਹੈ। ਇਹ ਕੇਵਲ ਇਸ ਗੁਰਤਾ ਗੱਦੀ ਦੇ ਦਿਵਸ ਦੇ ਦਿਨ ਤੇ ਹੀ ਨਹੀਂ, ਬਲਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ੍ਰਿਸ਼ਟੀ ਤੇ ਆਉਂਦੀਆਂ ਹੀ ਉਸ ਵੇਲੇ ਦੇ ਸੱਤ ਪੁਰਸ਼ਾਂ ਨੂੰ ਕਹਿ ਦਿੱਤਾ, ਜਦੋਂ ਉਹਨਾਂ ਇੱਕ ਅਹਿਮ ਸਵਾਲ ਕੀਤਾ ਸੀ ਨਾ, ਤੇਰਾ ਕਵਨ ਜਿੱਥੇ ਸ਼ੁਰੂਆਤ ਕੀਤੀ, ਕਵਨ ਆਰੰਭ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਸਤਿਗੁਰਾਂ ਕਹਿ ਦਿੱਤਾ ਸੀ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਗੁਰੂ ਪ੍ਰਵਾਨ ਕੀਤਾ ਸ਼ਬਦ ਨੂੰ। ਵੈਸੇ ਤੇ ਕੁੱਲ ਸ੍ਰਿਸ਼ਟੀ ਸ਼ਬਦ ਨੂੰ ਪ੍ਰਵਾਨ ਕਰਦੀ ਹੈ, ਹਰ ਧਰਮ ਪ੍ਰਵਾਨ ਕਰਦਾ ਹੈ, ਪਰ ਮੇਰੇ ਸਤਿਗੁਰਾਂ ਨੇ ਸ਼ਬਦ ਨੂੰ ਗੁਰੂ ਪ੍ਰਵਾਨ ਕੀਤਾ। ਧੰਨ ਗੁਰੂ, ਮੈਂ ਥੋੜ੍ਹਾ ਥੋੜ੍ਹਾ ਟੂਕ ਮਾਤਰ ਦੱਸ ਕੇ ਚਾਹੁੰਦਾ ਵਾਂ ਅੱਜ ਦੇ ਦਿਨ ਤੇ। ਜਦ ਕਦੀ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਤੇ ਵੀ ਰਹਿਮਤ ਕੀਤੀ ਸੀ, ਬਖਸ਼ਿਸ਼ ਪਾ ਕੇ ਖਡੂਰ ਸਾਹਿਬ ਆ ਗਏ ਸਨ, ਤੇ ਖਡੂਰ ਮਾਤਾ ਖੀਵੀ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਤੁਹਾਡੇ ਤੇ ਰਹਿਮਤ ਹੋ ਗਈ, ਤੁਸੀਂ ਵਰੋਸ ਆਏ ਗਏ, ਤੁਸੀਂ ਬਖਸ਼ਿਸ਼ ਦੇ ਪਾਤਰ ਬਣ ਗਏ, ਮੇਰੇ ਜੀਵਨ ਦਾ ਕਿਵੇਂ ਭਲਾ ਹੋਵੇ, ਮੇਰੇ ਵਾਸਤੇ ਕੀ ਹੁਕਮ ਹੈ। ਧੰਨ ਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ, ਮੈਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ 24 ਘੰਟੇ ਸ਼ਬਦ ਦਾ ਲੰਗਰ ਲਾਉਣ ਵਾਸਤੇ ਆਗਿਆ ਕੀਤੀ ਹੈ, ਸ਼ਬਦ ਦਾ ਲੰਗਰ ਚਲਾ ਦਿਓ।
ਸੀਵੀ ਜੀ ਜਿੱਥੇ ਮੈਂ ਸਿੱਖਾਂ ਦੀ ਅਧਿਆਤਮਿਕ ਸੰਤੁਸ਼ਟੀ ਮਾਨਸਿਕ ਸੰਤੁਸ਼ਟੀ ਸ੍ਰਿਸ਼ਟੀ ਦੇ ਤਪ ਦੇ ਸੜਦੇ ਹਿਰਦਿਆਂ ਨੂੰ ਠੰਡ ਪਾਉਣ ਵਾਸਤੇ ਮੈਂ ਜਿੱਥੇ ਸ਼ਬਦ ਦਾ ਲੰਗਰ ਲਾਵਾਂ ਆ ਲੈ ਕੜਛਾ ਤੂੰ ਗੁਰੂ ਕੇ ਲੰਗਰ ਦੀ ਸੇਵਾ ਕਰ ਸੱਚ ਹੈ ਮੈਂ ਪ੍ਰਵਾਨ ਹੋਵਾਂਗਾ ਮੈਨੂੰ ਜੇ ਸਿੱਖ ਬਾਪ ਕਹਿਣਗੇ ਤੈਨੂੰ ਮਾਂ ਕਹਿਣਗੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਰਹਿਮਤ ਵਾਕਿਆ ਸਾਰੀਆਂ ਗੁਰੂ ਪੁੱਤਰੀਆਂ ਜਾਂ ਸਾਡੇ ਮਾਤਾਵਾਂ ਸਤਿਗੁਰਾਂ ਦੇ ਧਰਮ ਸੁਪਤਨੀਆਂ ਵਿੱਚੋਂ ਸਭ ਵਿੱਚੋਂ ਜੇ ਨਾਮ ਆਇਆ ਪਵਿੱਤਰ ਬਾਣੀ ਚ ਤੇ ਮਾਤਾ ਖੀਵੀ ਜੀ ਦਾ ਆਇਆ ਦੋ ਵਾਰੀ ਇੱਕ ਵਾਰੀ ਨਹੀਂ ਬਲਕਿ ਦੋ ਵਾਰੀ ਨਾਮ ਆਇਆ ਹੈ ਧੰਨ ਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੀ ਮਹਾਨਤਾ ਪ੍ਰਗਟ ਕੀਤੀ ਬਾਬਾ ਬੁੱਢਾ ਜੀ ਰਾਹੀਂ ਜਦੋਂ ਕਿਹਾ ਸੀ ਬਾਬਾ ਜੀ ਨੇ ਕੋਈ ਗੱਲ ਨਹੀਂ ਜੇ ਗੁਰੂ ਨਹੀਂ ਲੱਭ ਰਹੇ ਆਓ ਸ਼ਬਦ ਕੀਰਤਨ ਕਰੀਏ ਕੀਰਤਨ ਕਰੀਏ ਬਾਣੀ ਦੇ ਸਤਿਕਾਰ ਵਿੱਚ ਮੇਰੇ ਸਤਿਗੁਰੂ ਆਪੇ ਹੀ ਪ੍ਰਗਟ ਹੋ ਜਾਣਗੇ ਸੱਚ ਸੁੰਦਰ ਢੰਗ ਇਹ ਹੀ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਪਿਤਾ ਜੀ ਨੇ ਤੇ ਐਲਾਨੀਆਂ ਕਹਿ ਦਿੱਤਾ ਗੁਰੂ ਕੇ ਸਿੱਖੋ ਆਓ ਬਾਣੀ ਪੜ੍ਹੋ ਬਾਣੀ ਨੂੰ ਸਮਝੋ ਬਾਣੀ ਨੂੰ ਜੀਵੋ ਬਾਕੀ ਕੱਚੇ ਬੋਲਾਂ ਨੂੰ ਛੱਡ ਦਿਓ ਕੱਚੇ ਬੋਲ ਜੋੜਨਗੇ ਨਹੀਂ ਤੋੜਨਗੇ ਧੰਨ ਗੁਰੂ ਗੁਰੂ ਰਾਮਦਾਸ ਚੌਥੇ ਨਾਨਕ ਜਦ ਸਿੱਖਾਂ ਪੁੱਛਿਆ ਸੀ ਨਾ ਭਾਈ ਜਾਪਾ ਜੀ ਤੁਲਸਾ ਜੀ ਕਨਈਆ ਜੀ ਸੰਗਤ ਦੇ ਮੋਹਰੀ ਸਨ ਕਹਿਣ ਲੱਗੇ ਸਤਿਗੁਰੂ ਜੀ ਕਿਰਤੀਆਂ ਕਾਰ ਵਿਹਾਰ ਵਾਲਿਆਂ ਕਿਰਤਕਾਰ ਵਿਹਾਰ ਕਰਦਿਆਂ ਵੀ ਸਿੱਖ ਦਾ ਜੀਵਨ ਪ੍ਰਵਾਨ ਸਤਿਗੁਰੂ ਹੋ ਸਕਦਾ ਅਸੀਂ ਡਾਵਾਂ ਡੋਲ ਹਾਂ ਸਤਿਗੁਰਾਂ ਇਹ ਨਹੀਂ ਕਿਹਾ ਕਿ ਕਿਰਤ ਛੱਡ ਦਿਓ ਨਹੀਂ ਸਤਿਗੁਰ ਕਹਿੰਦੇ ਹਨ ਜਿਮ ਨਿਸ ਦਿਨ ਘਰ ਕਾਜ ਸੁਧਾਰੇ ਜਿਵੇਂ ਰਾਤ ਤੇ ਦਿਨ ਆਪਣੇ ਘਰ ਦੇ ਕੰਮ ਸਵਾਰਦੇ ਤਿਆਗੈ ਕਬੂ ਨਾ ਲਾਗੈ ਪਿਆਰੇ ਗੁਰਪ੍ਰਤਾਪ ਸੂਰਜ ਗ੍ਰੰਥ ਇੰਨਾ ਪਿਆਰ ਕਰਦੇ ਹੋ ਕਿ ਆਪਣਾ ਵਿਹਾਰ ਆਪਾਂ ਛੱਡਦੇ ਨਹੀਂ ਸਤਿਗੁਰ ਕਹਿੰਦੇ ਤਥਾ ਪਿਆਰ ਕਰੋ ਗੁਰਬਾਣੀ ਜਿਸ ਤਰ੍ਹਾਂ ਆਪਣੇ ਕੰਮ ਨਾਲ ਪਿਆਰ ਕਰਦੇ ਹੋ ਬਾਣੀ ਨਾਲ ਵੀ ਪਿਆਰ ਬਣਾਓ ਉਸ ਤਰ੍ਹਾਂ ਹੀ ਸਤਿਗੁਰੂ ਕਿਵੇਂ ਪਿਆਰ ਸਤਿਗੁਰੂ ਕਹਿੰਦੇ ਪੜ੍ਹਨ ਸੁਣਨ ਰੁਚ ਕੀ ਜੈ ਠਾਨੀ ਇਹ ਰੁਚੀ ਬਣਾਓ ਬਾਣੀ ਦਾ ਨਿਤ ਨੇਮ ਹੋਵੇ ਬਾਣੀ ਪੜ੍ਹਨ ਦਾ ਸੁਭਾਅ ਬਣਾਈਏ ਬਾਣੀ ਸੁਣਨ ਦਾ ਸੁਭਾਅ ਬਣਾਈਏ ਪੜ੍ਹਨ ਸੁਣ ਤੇ ਮੁੱਕ ਗਈ ਗੱਲ ਨਹੀਂ ਸਤਿਗੁਰੂ ਕਹਿੰਦੇ ਹਨ ਸ਼ਬਦ ਅਰਥ ਜੋ ਧਰਿਓ ਮਜਾਰਾ ਬਾਰ ਬਾਰ ਉਰ ਕਰੋ ਵਿਚਾਰਾ ਜੋ ਸ਼ਬਦ ਦਾ ਭਾਵ ਹੈ ਅਰਥ ਹੈ ਉਹਨੂੰ ਸਮਝਣ ਦਾ ਯਤਨ ਕਰੋ ਕੇਵਲ ਪੜ੍ਹ ਲਓਗੇ ਸੁਣ ਲਓਗੇ ਜੀਵਨ ਚ ਕ੍ਰਾਂਤੀ ਤੇ ਅਸਲ ਉਹ ਦਿਨ ਹੀ ਆਵੇਗੀ ਜਿਸ ਦਿਨ ਭਾਵ ਸਮਝ ਕੇ ਗੁਰੂ ਦੇ ਸ਼ਬਦ ਦਾ ਜੀਵਨ ਵਿੱਚ ਢਾਲਾਂਗੇ ਜੀਵਨ ਚ ਉਸ ਦਿਨ ਹੀ ਸੁਭਾਅ ਚ ਉਸ ਦਿਨ ਹੀ ਫਰਕ ਪਵੇਗਾ ਨੇੜਤਾ ਗੁਰੂ ਨਾਲ ਫੇਰੀ ਬਣਨੀ ਸ਼ੁਰੂ ਹੋਵੇਗੀ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਰਹਿਮਤਾਂ ਹੀ

0: ਪਾਵਨ ਸਰੂਪ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ। ਪ੍ਰਕਾਸ਼ ਕਰਕੇ ਲੋਕ ਕਹਿੰਦੇ ਹਨ ਪਹਿਲੇ ਗੁਰੂਆਂ ਨੇ ਤਾਂ ਨਹੀਂ ਨਾ, ਕਿਤਰਾ ਨਹੀਂ, ਸੱਚ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਨੂੰ ਗੁਰੂ ਪ੍ਰਵਾਨ ਕੀਤਾ। ਇਸ ਤਰ੍ਹਾਂ ਸਮਝੋ ਜਿਸ ਦਿਨ ਤੋਂ ਪ੍ਰਕਾਸ਼ਮਾਨ ਹੋ ਗਏ ਨਾ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਾਂ ਤੇ ਤਾਬਿਆ ਹੋ ਗਏ, ਜੇ ਤਾਬਿਆ ਬਾਬਾ ਬੁੱਢਾ ਜੀ ਹਨ ਸਤਿਗੁਰੂ ਸੰਗਤ ਚ ਬੈਠ ਗਏ। ਪ੍ਰਵਾਨ ਕੀਤਾ ਹੈ ਸ਼ਬਦ ਨੂੰ, ਸ਼ਬਦ ਗੁਰੂ ਹੈ ਸਿੱਖ ਦਾ, ਜੇ ਅਸੀਂ ਨਾ ਮੰਨਾਂਗੇ ਸਿੱਖ ਕਿਵੇਂ ਮੰਨਣਗੇ, ਆਉਣ ਵਾਲਾ ਸੰਸਾਰ ਕਿਵੇਂ ਮੰਨੇਗਾ। ਖੈਰ ਮੇਰੇ ਸਤਿਗੁਰਾਂ ਨੇ ਬੜੀ ਕ੍ਰਾਂਤੀਕਾਰੀ ਪਹਿਲੇ ਦਿਨ ਦੀ ਕਥਾ ਜੋ ਧੰਨ ਗੁਰੂ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਕੀਤੀ, ਪਹਿਲੇ ਦਿਨ ਦੀ ਕਥਾ, ਜਿਸ ਦਿਨ ਪਹਿਲੇ ਦਿਨ ਪ੍ਰਕਾਸ਼ਮਾਨ ਹੋਏ, ਸਤਿਗੁਰਾਂ ਕਹਿ ਦਿੱਤਾ ਸਿੱਖਾਂ ਨੂੰ ਗੁਰੂ ਸੰਗਤ ਨੂੰ, ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਵਿਖੈ ਸਭ ਨਾ ਦਰਸ਼ੈ ਹੈ। ਸਾਡੇ ਸਰੀਰਾਂ ਦੇ ਹਰ ਥਾਂ ਗੁਰੂ ਕੇ ਸਿੱਖ ਦਰਸ਼ਨ ਨਹੀਂ ਕਰ ਸਕਦੇ। ਮੈਂ ਜੇ ਇੱਕ ਸ਼ਹਿਰ ਚ ਦੂਸਰੇ ਸ਼ਹਿਰ ਚ ਸਿੱਖ ਨਹੀਂ ਦਰਸ਼ਨ ਕਰ ਸਕਣਗੇ। ਇਸ ਕਰਕੇ ਸਤਿਗੁਰ ਕੇਰ ਸਰੀਰ ਹੈ ਜੋ ਸਭ ਥਾਨ ਵਿਖੈ ਸਭ ਨਾ ਦਰਸ਼ੈ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਹਿਰਦਾ ਹਨ, ਸਾਡੇ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਬੇਅੰਤ ਬੇਅੰਤ ਵਾਰੀ ਉੱਚੇ ਸੁੱਚੇ ਹਨ। ਉੱਤਮ ਹੈ ਸਭ ਕਾਲ ਰਹੇ ਹੈ, ਹਰ ਸਮੇਂ ਵਿੱਚ ਹੋਣਗੇ। ਸ਼ਬਦ ਗੁਰੂ ਹਰ ਥਾਂ ਸਿੱਖ ਦੀ ਅਗਵਾਈ ਕਰੇਗਾ। ਮੇਰੇ ਸਰੂਪ ਤੇ ਜਾਤ ਹੈ ਦੀਰਗ, ਸਾਹਿਬ ਜਾਨ ਅਦਾਇਬ ਕਰੇ ਹੈ। ਗੁਰੂ ਕੇ ਸਿੱਖੋ ਮੇਰੇ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੱਧ ਕਰੋ। ਸਾਡਾ ਸਰੀਰ ਨਾਸ਼ਵਾਨ ਹੈ ਪਰ ਸ਼ਬਦ ਗੁਰੂ ਜੁਗੋ ਜੁਗ ਅਟਲ ਹੈ, ਇਹ ਸਦੀਵ ਕਾਲ ਵਾਸਤੇ ਹੈ। ਇਸ ਕਰਕੇ ਗੁਰੂ ਕੇ ਸਿੱਖ ਨੇ ਕੇਵਲ ਕਿਹਾ ਹੀ ਨਹੀਂ, ਸਤਿਗੁਰਾਂ ਨੇ ਸੱਚ ਹੈ ਅੱਜ ਵੀ ਕੋਠੜੀ ਸਾਹਿਬ ਜਾਓ ਅਕਾਲ ਤਖ਼ਤ ਸਾਹਿਬ ਦਰਸ਼ਨ ਕਰਦੇ ਹੋ। ਕੋਠੜੀ ਸਾਹਿਬ ਇੱਕ ਛੋਟੀ ਜਗ੍ਹਾ ਬਣੀ ਹੋਈ ਵਿੱਚ ਅਕਾਲ ਤਖ਼ਤ ਸਾਹਿਬ ਦੇ, ਜਿੱਥੇ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਹੁੰਦੇ ਹਨ। ਕਿਤੇ ਪਲੰਘੇ ਦੇ ਦਰਸ਼ਨ ਕਰੋ, ਅੱਜ ਵੀ ਥੱਲੇ ਚਾਦਰਾ ਵਿਛਿਆ ਹੋਇਆ ਹੈ, ਹਰ ਰੋਜ਼ ਵਿਛਦਾ ਹੈ। ਉਹ ਯਾਦ ਦਿਵਾਉਂਦਾ ਹੈ ਸਤਿਗੁਰੂ ਭਾਵੇਂ ਸਵਾ ਦੋ ਸਾਲ ਰਹੇ ਸਰੀਰ ਵਿੱਚ ਉਦੋਂ ਉਪਰੰਤ, ਪਰ ਸੱਚ ਇੱਕ ਦਿਨ ਵੀ ਸਤਿਗੁਰੂ ਮੰਜੀ ਤੇ ਜਾਂ ਤਖ਼ਤ ਤੇ ਨਹੀਂ ਬਿਰਾਜਮਾਨ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਉਸ ਦਿਨ ਤੋਂ ਲੈ ਕੇ ਭੂਮ ਸੈਨ ਨਿਤ ਪ੍ਰਤ ਕਰੈ ਗੁਰੂ ਗ੍ਰੰਥ ਕੇ ਪਾਸ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਭੂਮੀ ਤੇ ਸਤਿਗੁਰੂ ਆਸਣ ਲਾਉਂਦੇ ਰਹੇ, ਅੱਜ ਵੀ ਚਾਦਰੇ ਦੇ ਦਰਸ਼ਨ ਹੁੰਦੇ ਹਨ। ਅਸੀਂ ਸੱਚ ਵੱਧ ਤੋਂ ਵੱਧ ਅੱਜ ਸਤਿਕਾਰ ਕਰ ਸਕੀਏ। ਖੈਰ ਮੈਂ ਸੂਖਮ ਸੂਖਮ ਤੂਕ ਦੇਣੀ ਚਾਹੁੰਦਾ, ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਜਦੋਂ ਇੱਕ ਸਿੱਖ ਨੂੰ ਹੀ ਕਿਹਾ ਸੀ ਨਾ ਕੋਈ ਜਪਜੀ ਸਾਹਿਬ ਦਾ ਪਾਠ ਸ਼ੁੱਧ ਸੁਣਾ ਦੇਵੇ, ਸਿੱਖ ਜੋ ਮੰਗ ਲਵੇਗਾ ਜੋ ਭਾਵਨਾ ਕਰ ਲਵੇਗਾ ਮਿਲ ਜਾਏਗਾ, ਭਾਵਨਾ ਹੀ ਨਹੀਂ ਕੀਤੀ। ਸਲੋਕ ਤੱਕ ਸਿੱਖ ਜੁੜਿਆ ਹੋਇਆ, ਇੰਨੀ ਉੱਚੀ ਭਾਵਨਾ ਚ ਸੁਰਤ ਨਾਲ ਕਰ ਰਿਹਾ। ਗੁਰੂ ਹਰਗੋਬਿੰਦ ਸਾਹਿਬ ਨੇ ਫੈਸਲਾ ਕਰ ਲਿਆ ਪਹਿਲੋਂ ਤੇ ਕੀ ਭੇਟਾ ਕਰੀਏ ਬਾਣੀ ਦੀ, ਆਖਰ ਫੈਸਲਾ ਕਰ ਲਿਆ ਇਸ ਸਿੱਖ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਬਖਸ਼ ਦਿੱਤੀ ਜਾਏ। ਇੰਨੀ ਉੱਚੀ ਸੁਰਤ ਨਾਲ ਬਾਣੀ ਦਾ ਪਾਠ ਕਰਨਾ, ਸੁਰਤ ਨੂੰ ਡੋਲਣ ਨਾ ਦੇਣਾ। ਪਰ ਸੱਚ ਹੈ ਜਦੋਂ ਸਤਿਗੁਰਾਂ ਚੌਂਕੜਾ ਪੁੱਟਿਆ ਨਾ, ਸਿੱਖ ਦੇ ਮਨ ਚ ਆ ਗਿਆ ਸਤਿਗੁਰੂ ਤੇ ਕਹਿੰਦੇ ਸਨ ਜੋ ਮੰਗ ਲਓਗੇ, ਆ ਗਿਆ ਕਿਤੇ ਘੋੜਾ ਹੀ ਦੇ ਦਿੰਦੇ। ਜਿਹੜਾ ਭਾਈ ਸਾਹਿਬ ਜੀ ਨੇ ਪੰਜ ਭੇਟ ਕੀਤੇ ਹਨ ਇੱਕ ਦੇ ਦਿੰਦੇ। ਸੱਚ ਸਤਿਗੁਰੂ ਜੀ ਉਹ ਘੋੜਾ ਹੀ ਨਹੀਂ, ਉਪਰੰਤ ਸੋਨੇ ਦੀ ਕਾਠੀ ਵੀ ਤੇ ਦੀਆਂ ਕੁਲਾਂ ਦਾ ਵੀ ਭਲਾ ਹੋ ਗਿਆ। ਸਤਿਗੁਰੂ ਕਹਿਣ ਲੱਗੇ ਸਿੱਖਾ ਜੇ ਕਿਤੇ ਸਲੋਕ ਤੇ ਜਾ ਕੇ ਸੁਰਤ ਨਾ ਥੱਲੇ ਆਉਂਦੀ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਵਾਰਸੀ ਬਣ ਗਿਆ। ਬਾਣੀ ਨੂੰ ਪੜਨ ਵਾਲਾ ਚਿੱਤ ਲਾ ਕੇ ਗੁਰੂ ਕਿੰਨਾ ਕੁ ਖੁਸ਼ ਹੁੰਦਾ ਹੈ। ਤੇਰੇ ਖਿਆਲ ਚ ਇਹ ਸੀ ਘੋੜਾ, ਕਹਿਣ ਲੱਗੇ ਘੋੜਾ ਹੀ ਨਹੀਂ ਹੋਣਾ, ਤੇਰੀਆਂ ਕੁਲਾਂ ਦਾ ਵੀ ਭਲਾ। ਸੱਚ ਹੈ ਜਦੋਂ ਸੁਰਤ ਉੱਚੀ, ਸੱਚ ਹੈ ਇੱਥੇ ਮੰਗਣ ਦੀ ਤੇ ਲੋੜ ਨਹੀਂ ਬਹੁਤੀ। ਸਿੱਖ ਕਿਤੇ ਸ਼ਬਦ ਨਾਲ ਸੁਰਤ ਉੱਚੀ ਕਰ ਲੈ, ਮੇਰਾ ਗੁਰੂ ਫਿਰ ਫਿਕਰ ਕਰਦਾ ਹੁਣ ਮੈਂ ਦੇਣਾ ਕੀ ਹੋ ਜਾਏ। ਇਹਦੇ ਉੱਤੇ ਬਖਸ਼ਿਸ਼ਾਂ ਕਿੰਨੀ ਹੱਕੂ ਕਰਨੀਆਂ ਹਨ, ਸੁਰਤ ਉੱਚੀ ਹੋ ਜਾਏ। ਗੁਰੂ ਹਰ ਰਾਏ ਸਾਹਿਬ ਸਤਿਗੁਰੂ ਜੀ ਨੇ ਬਾਣੀ ਦਾ ਇੰਨਾ ਸਤਿਕਾਰ, ਜਿਨ ਭੈ ਬਾਣੀ ਅਦਬ ਨਾ ਤਾਰਾ, ਜਾਨੋ ਸਿੱਖ ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਨਨੇ ਬਾਣੀ ਦਾ ਸਤਿਕਾਰ ਨਹੀਂ ਨਾ ਕੀਤਾ, ਜਿਹਨੂੰ ਕਰਨਾ ਨਹੀਂ ਆਇਆ ਬਾਣੀ ਦਾ ਸਤਿਕਾਰ, ਸਤਿਗੁਰੂ ਕਹਿੰਦੇ ਹਨ ਮੇਰਾ ਸਿੱਖ ਹੀ ਨਹੀਂ। ਮੇਰਾ ਸਿੱਖ ਗੁਰੂ ਦੇ ਸ਼ਬਦ ਦਾ ਸਤਿਕਾਰ ਕਰਦਾ ਹੈ। ਸਤਿਗੁਰਾਂ ਨੂੰ ਜਦੋਂ ਬੇਨਤੀ ਕੀਤੀ ਸੀ ਨਾ, ਸਤਿਗੁਰੂ ਬਾਣੀ ਤੇ ਪੜ੍ਹਨੇ ਆ, ਸੁਰਤ ਕਈ ਵਾਰੀ ਖਿੰਡ ਜਾਂਦੀ ਹੈ ਕਿ ਇਹ ਬਾਣੀ ਪੜ੍ਹੀ ਵੀ ਭਲਾ ਕਰੇਗੀ ਸਾਡਾ। ਸਤਿਗੁਰਾਂ ਨੇ ਕੁਝ ਜਵਾਬ ਦੇਣ ਨਾਲੋਂ ਨਾ, ਦਿਨ ਜਦੋਂ ਚੜ੍ਹਿਆ ਦੁਪਹਿਰ ਹੋਈ, ਇੱਕ ਟੱਠੇ ਜੇ ਪਿੰਡ ਵੱਲ ਉਸ ਟਿੱਬੇ ਤੇ ਲੈ ਗਏ ਜਿੱਥੇ ਸਤਿਗੁਰਾਂ ਇਸ਼ਾਰਾ ਕੀਤਾ, ਜਾਓ ਗੁਰੂ ਕੇ ਸਿੱਖੋ, ਵੇਖੋ ਕੀ ਚਮਕ ਰਿਹਾ ਹੈ, ਲਿਸ਼ਕ ਰਿਹਾ ਕੁਝ। ਲਿਆਂਦਾ ਫੜ ਕੇ ਕਹਿਣ ਲੱਗੇ ਸਿੱਖ, ਕਹਿਣ ਲੱਗੇ ਸਤਿਗੁਰੂ ਇੱਕ ਠੀਕ ਰਾਹ ਹੈ, ਇੱਕ ਬੱਬਰਾ ਹੈ ਕਿਸੇ ਭਾਂਡੇ ਦਾ। ਕਹਿਣ ਲੱਗੇ ਲਿਸ਼ਕ ਕਿਉਂ ਰਿਹਾ ਹੈ? ਕਹਿਣ ਲੱਗੇ ਸਤਿਗੁਰੂ ਐਂ ਪ੍ਰਤੀਤ ਹੁੰਦਾ ਜਿਵੇਂ ਕਦੀ ਕੋਈ ਸਵਾਣੀ ਇਹਦੇ ਚ ਦੁੱਧ ਰਿੜਕਦੀ ਰਹੀ ਹੋਵੇ। ਸਤਿਗੁਰੂ ਕਹਿਣ ਲੱਗੇ ਇੰਨਾ ਚਿਰ ਦੁੱਧ ਰਿੜਕਦੀ ਰਹੀ ਹੈ, ਅੱਜ ਇਹ ਟੁੱਟ ਭੱਜ ਕੇ ਡਿੱਗਾ, ਲਿਸ਼ਕ ਕਿਉਂ ਰਿਹਾ? ਸਤਿਗੁਰੂ ਜਾਪਦਾ ਕਿਤੇ ਜਦੋਂ ਕਿਉਂ ਘਿਓ ਰੱਖਿਆ, ਦੁੱਧ ਰੱਖਿਆ, ਇਹਦੇ ਰੋਮ ਰੋਮ ਚੋ ਸਮਾ ਗਿਆ। ਬਸ ਜਦੋਂ ਸੂਰਜ ਦੀ ਗਰਮੀ ਉੱਤੋਂ ਪਈ, ਉਹ ਘਿਓ ਬਾਹਰ ਆ ਗਿਆ, ਘਿਓ ਦਾ ਥੰਦਾ ਬਾਹਰ ਆ ਗਿਆ। ਸਤਿਗੁਰੂ ਕਹਿੰਦੇ ਹਨ ਡੋਲਣਾ ਨਹੀਂ, ਸੱਚ ਹੈ ਮਨ ਤੇ ਕਈ ਵਾਰੀ ਨਹੀਂ ਵੀ ਲੱਗਦਾ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਇਹ ਨਾ ਸੋਚ ਲੈਣਾ ਕਿ ਇਹਦਾ ਹੁਣ ਪੜ੍ਹਨ ਦਾ ਫਾਇਦਾ ਹੀ ਨਹੀਂ ਖੈਰ ਹੋਇਆ ਹੋਵੇਗਾ। ਨਹੀਂ ਗੁਰੂ ਕੇ ਸਿੱਖੋ, ਇਹਨੂੰ ਦੌੜਦੇ ਭੱਜਦੇ ਨੂੰ ਯਤਨ ਕਰੋ, ਟਕਾਈਏ ਬਾਰ ਬਾਰ। ਇੱਕ ਦਿਨ ਐਸੀ ਮਨ ਵਿੱਚ ਬਾਣੀ ਆਪਣਾ ਘਰ ਕਰ ਜਾਏਗੀ, ਸੱਚ ਹੈ ਫਿਰ ਰੋਮ ਰੋਮ ਚ ਜਿਵੇਂ ਉਹਦੇ ਛੇਕ ਛੇਕ ਚ ਸਮਾ ਗਿਆ ਸੀ ਨਾ ਘਿਓ, ਪਵਿੱਤਰ ਬਾਣੀ ਨੀ ਸਿੱਖ ਦੇ ਰੋਮ ਰੋਮ ਚ ਇੱਕ ਦਿਨ ਸਮਾ ਜਾਂਦੀ ਹੈ, ਫਿਰ ਜਿਵੇਂ ਉਹ ਘਿਓ ਅੱਗੇ ਆ ਗਿਆ ਧੁੱਪ ਪੈਣ ਤੇ, ਹਰ ਮੁਸ਼ਕਲ ਤੇ ਬਾਣੀ ਸਾਡੀ ਅਗਵਾਈ ਕਰਦੀ ਹੈ, ਹਰ ਮੁਸ਼ਕਲ ਤੇ ਸਾਡੇ ਜੀਵਨ ਦਾ ਡਿਫੈਂਸ ਕਰਦੀ ਹੈ, ਪਰ ਬਾਣੀ ਤੇ ਭਰੋਸਾ ਗੁਰੂ ਕਾ ਸਿੱਖ ਹੈ। ਮੈਂ ਸ਼ਾਰਟਕੱਟ ਹੀ ਦੱਸਿਆ, ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ਰਹਿਮਤ ਕੀਤੀ ਹੈ ਨਾ, ਕਿ ਬਖਸ਼ਿਸ਼ ਕੀਤੀ, ਉੱਥੇ ਠੀਕ 102 ਸਾਲ ਬਾਅਦ 1604 ਵਿੱਚ ਗੁਰੂ ਅਰਜਨ ਦੇਵ ਜੀ ਨੇ ਰਹਿਮਤ ਕੀਤੀ ਸੀ, 1606 ਵਿੱਚ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਬੱਚੇ ਸ਼ਹੀਦ ਹੋਏ, ਸਿੱਖ ਸ਼ਹੀਦ ਹੋਏ। ਇੰਨਾ ਸਮਾਂ ਬਿਪਤਾ ਦਾ, ਤੇ ਸਤਿਗੁਰੂ ਜੀ ਫਿਰ ਵੀ ਉਸ ਸਮੇਂ ਵਿੱਚੋਂ ਕਿੰਨੇ ਫਿਕਰਮੰਦ ਹਨ। ਬਸ ਸੱਚ ਹੈ, ਸਾਡਾ ਜੀਵਨ ਭਾਵੇਂ ਕਿੰਨਾ ਮੁਸ਼ਕਲਾਂ ਭਰਿਆ ਹੋਵੇ, ਕਿਹੜਾ ਬਾਪ ਨਹੀਂ ਕਹੇਗਾ ਮੈਂ ਆਪਣੇ ਬੱਚਿਆਂ ਨੂੰ ਸੁਖੀ ਕਰ ਜਾਵਾਂ, ਮੇਰੇ ਬੱਚੇ ਨਾ ਮੇਰੇ ਪਿੱਛੋਂ ਕਿਤੇ ਦੁਖੀ ਹੋਣ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਿੰਨਾ ਫਿਕਰ ਹੈ ਕਿ ਸਿੱਖ ਕਿਤੇ ਬਾਣੀ ਦੀ ਅਗਵਾਈ ਤੋਂ ਵਾਂਝਾ ਨਾ ਰਹਿ ਜਾਏ। ਪਹਿਲੋਂ ਭੇਜਿਆ ਸੀ ਜਾਓ ਸਰੂਪ ਲਿਆਓ ਕਰਤਾਰਪੁਰ ਤੋਂ, ਨਹੀਂ ਮਿਲਿਆ, ਨਾ ਕਰ ਦਿੱਤੀ, ਪੂਰਾ ਗੁਰੂ ਹੈ ਤੇ ਮੁੱਖ ਚੋਂ ਉਚਾਰਨ ਕਰ ਲਵੇ, ਜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ ਉਚਾਰਨ ਕਰ ਲੈਣ। ਸਤਿਗੁਰੂ ਜੀ ਨੇ ਉਚਾਰਨ ਕੀਤੀ ਸਭ ਕੀ ਤਲਵੰਡੀ, ਉਚਾਰਨ ਹੀ ਨਹੀਂ ਕੀਤੀ, ਪਹਿਲੋਂ ਭਾਈ ਗੁਰਦਾਸ ਜੀ ਨੇ ਲਿਖੀ ਸੀ, ਹੁਣ ਭਾਈ ਮਨੀ ਸਿੰਘ ਜੀ ਲਿਖਾਰੀ ਹਨ। ਸਵੇਰ ਨੂੰ ਜਿੰਨੀ ਉਚਾਰਦੇ ਹਨ, ਸ਼ਾਮਾਂ ਨੂੰ ਅਰਥ ਕਰ ਦਿੰਦੇ ਹਨ ਸਤਿਗੁਰੂ, ਤਾਂ ਕਿ ਸਿੱਖਾਂ ਦੇ ਅੰਦਰ ਬਾਣੀ ਦਾ ਭਾਵ ਵਸ ਸਕੇ। ਸਤਿਗੁਰਾਂ ਇੱਥੇ ਰਹਿਮਤ ਕੀਤੀ, ਬਾਣੀ ਉਚਾਰਨ ਕੀਤੀ, ਸੱਚਖੰਡ ਨਦੇੜ, ਜਿਸ ਦੀ ਅੱਜ ਯਾਦ ਵਿੱਚ ਜਿਸ ਦਿਨ ਦੇ ਜੁੜੇ ਹਾਂ ਆਪਾਂ। ਗੁਰੂ ਪਿਤਾ ਜੀ ਪਹੁੰਚੇ ਸਨ 1708 ਵਿੱਚ, 1708 ਵਿੱਚ ਸਤਿਗੁਰੂ ਜੀ ਨੇ ਜਦੋਂ ਉਹ ਸਮਾਂ ਆ ਗਿਆ ਐਨ ਨਜ਼ਦੀਕ, ਸਤਿਗੁਰਾਂ ਜੀ ਨੇ ਆਪਣਾ ਸਰੀਰ ਤਿਆਗਣਾ ਹੈ, 16 ਦਿਨ ਬਾਅਦ ਉਹ ਟਾਂਕੇ ਟੁੱਟ ਜਾਂਦੇ ਹਨ। ਸਤਿਗੁਰਾਂ ਨੂੰ ਫਿਰ ਵੀ ਬੇਨਤੀ ਨਹੀਂ, ਕਹਿਣ ਲੱਗੇ ਹੁਕਮ ਹੈ ਮਾਲਕ ਦਾ, ਜਿਸ ਤਰ੍ਹਾਂ ਹੁਕਮ ਹੈ ਤੁਰਦਾ ਉਸ ਤਰ੍ਹਾਂ ਹੀ ਹੋਵੇਗਾ। ਸਾਡਾ ਮਿਸ਼ਨ ਪੂਰਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਆਪਣੇ ਜੋਤੀ ਜੋਤ ਸਮਾਉਣ ਤੋਂ ਦੋ ਦਿਨ ਪਹਿਲੋਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜਦੋਂ ਪੁੱਛਿਆ ਨਾ ਸਿੱਖਾਂ ਨੇ, ਜਦੋਂ ਇਹ ਗੱਲ ਕਹੀ ਨਾ ਸਾਡੀ ਤਿਆਰੀ ਹੈ, ਕਹਿਣ ਲੱਗੇ ਸਤਿਗੁਰੂ ਕਿਹਦੇ ਕੋਲ ਬਹਾਲ ਚੱਲੇ ਹੋ? ਅਕਸਰ ਪੰਜਾਬ ਦੀ ਧਰਤੀ ਅਸੀਂ ਛੱਡ ਕੇ ਆਏ ਹਾਂ, ਹੁਣ ਸਾਨੂੰ ਇੱਥੇ ਆ ਕੇ ਕਿਹਦੇ ਕੋਲ ਬਹਾਲ ਚੱਲੇ ਹੋ? ਸਤਿਗੁਰਾਂ ਕਿਹਾ ਸੀ ਤੁਹਾਨੂੰ ਅਕਾਲ ਪੁਰਖ ਦੀ ਗੋਦ ਵਿੱਚ ਬਹਾਲ ਚੱਲੇ ਆ। ਕਹਿਣ ਲੱਗੇ ਲੜਕ ਦਾ ਫੜਾ ਚੱਲੇ ਹੋ? ਕਹਿਣ ਲੱਗੇ ਤੁਹਾਨੂੰ ਸ਼ਬਦ ਦਾ ਲੜ ਫੜਾਉਣ ਲੱਗਾ ਹਾਂ। ਸਤ ਲੇਟੈਸਟ ਟੈਸਟਾਮੈਂਟ ਸਤਿਗੁਰੂ ਜੀ ਦਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਗੁਰੂ ਕੇ ਸਿੱਖਾ। ਇਹ ਸਿਧਾਂਤ ਤਿੰਨ ਹੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੇ ਸਨ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਤਿਗੁਰਾਂ ਵੀ ਕਿਹਾ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਸਤਿਗੁਰਾਂ ਨੇ ਜਦੋਂ ਕਿਹਾ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ, ਸਤਿਗੁਰਾਂ ਆਪ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੱਚਾ ਪੰਜ ਸਿੰਘ ਤਾਬਿਆ ਕਰਕੇ ਸਤਿਗੁਰੂ ਜੀ ਨੇ ਪਰਕਰਮਾ ਕਰਕੇ ਨਤਮਸਤਕ ਹੋ ਗਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ, ਵੈਸੇ ਸ਼ਬਦ ਤੇ ਪਹਿਲੋ ਹੀ ਗੁਰੂ ਸੀ। ਇਸ ਤਰ੍ਹਾਂ ਨਾ ਸਮਝਣਾ ਕਿ ਗੁਰੂ ਗੋਬਿੰਦ ਸਿੰਘ ਜਿਵੇਂ ਗੁਰੂ ਨਾਨਕ ਸਾਹਿਬ ਭਾਈ ਲੈਣੇ ਤੇ ਖੁਸ਼ ਹੋਏ ਸਨ ਤੇ ਗੁਰਤਾ ਗੱਦੀ ਦਿੱਤੀ ਸੀ, ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੀ ਕਮਾਈ ਤੇ ਖੁਸ਼ ਹੋਏ ਸਨ ਤੇ ਗੁਰਤਾ ਗੱਦੀ ਦਿੱਤੀ ਸੀ। ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ ਕਿ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਈ ਤੇ ਖੁਸ਼ ਹੋਏ ਸਨ। ਨਹੀਂ, ਗੁਰੂ ਗ੍ਰੰਥ ਸਾਹਿਬ ਪਹਿਲੋ ਹੀ ਗੁਰੂ ਸਨ। ਪਰ ਸੰਸਾਰ ਨੂੰ ਦੱਸਣ ਵਾਸਤੇ ਕਿ ਅੱਜ ਤੋਂ ਲੈ ਕੇ ਕੋਈ ਸਿੱਖ ਗੁਰੂ ਕਾ ਸਿੱਖ ਕਿਸੇ ਦੇਹ ਦੇ ਚੱਕਰ ਵਿੱਚ ਨਾ ਰਹਿ ਜਾਏ। ਅੱਜ ਤੋਂ ਲੈ ਕੇ, ਵੈਸੇ ਜੋਗੀ ਵੀ ਦੇਹ ਨੂੰ ਗੁਰੂ ਮੰਨਦੇ ਸਨ, ਅੱਜ ਵੀ ਅਸੀਂ ਭਟਕ ਰਹੇ ਹਾਂ। ਸੱਚ ਹੈ ਜੋ ਪੰਜਾਬ ਦੀ ਧਰਤੀ ਤੇ ਹਨੇਰ ਖਾਨਾ ਪਾਇਆ ਹੈ ਨਾ, ਉਹਨਾਂ ਡੰਬੀਆਂ ਨੇ ਜਿਹੜੇ ਵੇਖਣ ਨੂੰ ਸਿੱਖੀ ਦਾ ਸਰੂਪ ਲੱਗਦੇ ਹਨ, ਮੈਂ ਤੇ ਕਹਾਂ ਹਮੇਸ਼ਾ ਉਸ ਕਿਸੇ ਨੂੰ ਹੀ ਪ੍ਰਵਾਨ ਕਰੋ ਜਿਹਦਾ ਮੁੱਖ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੋਵੇ। ਦੂਸਰੇ ਨੂੰ ਜਿਹੜਾ ਸਾਨੂੰ ਅਕਾਲ ਤਖਤ ਸਾਹਿਬ ਜੀ ਦੀ ਵਿਚਾਰਧਾਰਾ ਨਾਲੋਂ ਤੋੜੇ, ਜਿਹੜਾ ਸਾਨੂੰ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਤੋੜ ਰਿਹਾ, ਉਹਦੇ ਨਾਲ ਸਾਨੂੰ ਕੋਈ ਭਾਵ ਨਹੀਂ ਕਿਸੇ ਕਿਸਮ ਦਾ। ਖੈਰ, ਇੰਨਾ ਦ੍ਰਿੜ ਹੋਵੇ ਸਿੱਖ ਸਤਿਗੁਰਾਂ ਨੇ ਅੱਜ ਦੇ ਦਿਨ ਬਖਸ਼ਿਸ਼। ਇੱਥੇ ਹੀ ਭਾਈ ਸਾਹਿਬ ਭਾਈ ਆਨੰਦ ਲਾਲ ਸਿੰਘ ਜੀ ਨੇ ਬੇਨਤੀ ਕੀਤੀ ਸੀ, ਸਤਿਗੁਰੂ ਜੀ ਅਕਸਰ ਚਿੱਤ ਕਰ ਆਵੇ ਤੁਹਾਡੇ ਰੂਪ ਦੇ ਦਰਸ਼ਨ ਕਰਨ। ਕਿਹਾ ਕਦੀ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਸੀ, ਸੰਗਤ ਆਪ ਸੰਗਤ ਨੇ ਕਦੀ ਗੁਰੂ ਨਾਨਕ ਸਾਹਿਬ ਜੀ ਨੂੰ, ਸਤਿਗੁਰੂ ਤੁਹਾਡੇ ਦੀਦਾਰ ਭਾਵੇਂ ਗੁਰੂ ਅੰਗਦ ਸਾਹਿਬ ਤੇ ਕਿਰਪਾ ਕਰ ਦਿੱਤੀ। ਸਤਿਗੁਰੂ ਫੱਟ ਸਮਝ ਗਏ ਇਹ ਮੜੀਆਂ ਕਬਰਾਂ ਤੇ ਜਾ ਜਾ ਕੇ ਦੀਵੇ ਜਗਾਉਣਗੇ, ਫੁੱਲ ਜਾਣਗੇ। ਸਤਿਗੁਰਾਂ ਉਦੋਂ ਹੀ ਹਦਾਇਤ ਕੀਤੀ ਸੀ, ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹਿਰਦੇ ਮਾਹੇ। ਗੁਰੂ ਕੇ ਸਿੱਖੋ ਭੁੱਲਣਾ ਨਹੀਂ ਕਦੀ ਵੀ, ਮੜੀਆਂ ਮੱਟਾਂ ਚੋਂ ਮੈਨੂੰ ਲੱਭਣ ਦਾ ਬਿਲਕੁਲ ਯਤਨ ਨਾ ਕਰਨਾ। ਹਾਂ, ਮੇਰਾ ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਚ ਵਾਸਾ ਹੈ। ਪੁੰਨ ਸਤ ਸੰਗਤ ਔਰ ਨਿਸ ਦਿਨ ਬਸਮੋ ਮੈਂ ਕਰੋ। ਦੂਜਾ ਟਿਕਾਣਾ ਪੱਕਾ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ, ਸ਼ਬਦ ਦੇ ਹਜ਼ੂਰ, ਗੁਰੂ ਦੇ ਹਜ਼ੂਰ, ਜਾਂ ਗੁਰੂ ਦੇ ਪਿਆਰ ਵਿੱਚ ਜਿੱਥੇ ਸੰਗਤ ਜੁੜਦੀ ਹੈ ਉੱਥੇ ਮੇਰਾ ਪੱਕਾ ਟਿਕਾਣਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਤਿੰਨ ਰੂਪ, ਇੱਕ ਰੂਪ ਤੇ ਉਹ ਕਹਿਣ ਲੱਗੇ ਮੇਰਾ ਨਿਰਗੁਣ ਸਰੂਪ, ਇੱਕ ਰੂਪ ਤੇ ਗੁਣ ਤੇ ਪੁਰੇ ਪਰੇ। ਦੂਸਰਾ ਰੂਪ ਪਤਾ ਕੀ ਕਿਹਾ ਸੀ ਸਤਿਗੁਰਾਂ ਨੇ? ਦੂਸਰ ਰੂਪ ਗ੍ਰੰਥ ਜੀ ਜਾਨ, ਉਨਕੋ ਅੰਗ ਮੇਰੋ ਕਰਮਾਨ। ਮੇਰਾ ਦੂਸਰਾ ਰੂਪ ਹਨ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਮੇਰੇ ਹੀ ਅੰਗ ਹਨ। ਸਿੱਖਾਂ ਬੇਨਤੀ ਕੀਤੀ, ਸਤਿਗੁਰੂ ਜੇ ਤੁਹਾਡਾ ਦਰਸ਼ਨ ਕਰਨ ਦਾ ਚਿੱਤ ਕਰ ਆਵੇ, ਜੇ ਸਿੱਖ ਗੁਰ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ। ਜਿਹੜੇ ਸਿੱਖ ਨੂੰ ਮੇਰੇ ਦਰਸ਼ਨਾਂ ਦੀ ਸਿੱਖ ਹੈ ਨਾ, ਉਹ ਆ ਕੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਮੇਰੇ ਦਰਸ਼ਨ ਹੋਣਗੇ। ਸਤਿਗੁਰਾਂ ਨੂੰ ਫਿਰ ਬੇਨਤੀ ਕੀਤੀ ਸਿੱਖਾਂ ਨੇ, ਸਤਿਗੁਰੂ ਜੀ ਤੁਹਾਡੇ ਨਾਲ ਕੋਈ ਬਚਨ ਕਰਨ ਨੂੰ ਚਿੱਤ ਕਰੇ ਤੇ। ਸਤਿਗੁਰੂ ਕਹਿਣ ਲੱਗੇ, ਜੇ ਸਿੱਖ ਬਚਨ ਕਰਨ ਕੀ ਚਾਹੇ, ਗ੍ਰੰਥ ਜੀ ਪੜ੍ਹੇ ਸੁਣੇ ਚਿੱਤ ਲਾਏ। ਜਿਹੜੇ ਸਿੱਖ ਦਾ ਚਿੱਤ ਕਰਦਾ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਗੱਲਾਂ ਕਰਾਂ, ਸੱਚ ਹੈ ਤਿੰਨ ਦਿਨ ਆਪ ਜੀ ਨੇ ਸ਼ਰਧਾ ਨਾਲ ਮੇਰੇ ਪਾਤਸ਼ਾਹ ਨਾਲ ਬਚਨ ਬਲਾਸ ਹੀ ਕੀਤੇ ਹਨ। ਆ ਜਿਹੜੀ ਲਗਾਤਾਰ ਅਖੰਡ ਪ੍ਰਵਾਹ ਚੱਲਿਆ, ਆਪ ਨੇ ਸ਼ਰਧਾ ਨਾਲ ਸਾਰੇ ਗੁਰੂ ਸਿੱਖਾਂ ਨੇ। ਸਤਿਗੁਰੂ ਕਹਿੰਦੇ ਹਨ ਇਹ ਮੇਰਾ ਰੂਪ ਹੈ। ਸਤਿਗੁਰੂ ਵੈਸੇ ਚਾਹੁੰਦੇ ਸਨ ਸਿੱਖ ਆਪਣੇ ਵਿੱਚੋਂ ਮੈਨੂੰ ਵੇਖ ਸਕੇ। ਤੀਸਰਾ ਰੂਪ ਇਸੇ ਵਾਸਤੇ ਕਹਿ ਦਿੱਤਾ ਸਤਿਗੁਰਾਂ ਨੇ, ਤੀਸਰ ਰੂਪ ਸਿੱਖ ਹੈ ਮੋਰ, ਤੀਸਰਾ ਮੇਰਾ ਰੂਪ ਹਨ ਮੇਰੇ ਸਿੱਖ। ਸਤਿਗੁਰੂ ਜੀ ਕੋਈ ਪਹਿਚਾਣ ਕੋਈ ਸਿੱਖ ਦੀ? ਜਿਹੜੇ ਸਿੱਖ ਨੂੰ ਤੁਹਾਡਾ ਰੂਪ ਵੇਖ ਲਈਏ, ਉਹ ਕਿਹੋ ਜਿਹਾ ਸਿੱਖ ਹੋਵੇਗਾ? ਤੀਸਰ ਰੂਪ ਹੈ ਸਿੱਖ ਹੈ ਮੋਰ, ਸਤਿਗੁਰੂ ਕਹਿਣ ਲੱਗੇ, ਗੁਰਬਾਣੀ ਰਤ ਜਿਹ ਨਿਸ ਭੋਰ। ਜਿਹੜਾ ਦਿਨ ਤੇ ਰਾਤ ਗੁਰਬਾਣੀ ਵਿੱਚ ਰੰਗਿਆ ਹੋਇਆ ਨਾ, ਸਤਿਗੁਰੂ ਕਹਿਣ ਲੱਗੇ ਉਹ ਮੇਰਾ ਰੂਪ ਹੈ। ਹਾਂ, ਅਗਲੀ ਗੱਲ ਹੋਰ ਖੋਲ ਕੇ, ਗੁਰਦੁਆਰ ਕਾ ਦਰਸ਼ਨ ਕਰੈ ਪਰਦਾਰਾ ਕਾ ਤਿਆਗ ਜੋ ਕਰੈ। ਜਿਹਦੇ ਜੀਵਨ ਦੇ ਨਿਯਮ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਜਿਹਦੇ ਜੀਵਨ ਦਾ ਲਕਸ਼ ਹੈ ਮੈਂ ਕਾਰੋਬਾਰ ਤੇ ਜਾਣਾ, ਮੈਂ ਸਤਿਗੁਰਾਂ ਦੇ ਦਰਸ਼ਨ ਕਰ ਲਵਾਂ। ਖੈਰ, ਅੱਜ ਇੱਥੇ ਤੇ ਵੇਖ ਕੇ ਮਨ ਗਦ ਗਦ ਹੁੰਦਾ ਹੈ, ਆਉਂਦੇ ਜਾਂਦੇ ਕਰਦੇ ਹੀ ਹੋ। ਜਦੋਂ ਅਸੀਂ ਆਪਣੇ ਮੂਲ ਵੱਲ ਝਾਤੀ ਮਾਰਨੇ ਆ ਨਾ, ਮੈਂ ਕਹਿੰਦਾ ਪਿਆਰਿਓ, ਪਿੱਛੇ ਵੀ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਹਦਾਇਤ ਕਰਿਆ ਕਰੋ। ਜੇ ਤੁਸੀਂ ਸੁੱਖੇ ਮਾਨ ਰਹੇ ਹੋ ਨਾ, ਇਹ ਸੁੱਖ ਪਿੱਛੇ ਵੀ ਆਖਿਆ ਕਰੋ ਕਿ ਸਤਿਗੁਰਾਂ ਦੇ ਦਰਸ਼ਨ ਤੁਸੀਂ ਕੀਤੇ ਹਨ, ਸੰਗਤ ਅੱਜ ਕੀਤੀ ਹੈ, ਬਸ ਜੀਵਨ ਚ ਆਨੰਦ ਬਣੇਗਾ। ਸਤਿਗੁਰਾਂ ਨੇ ਕਿਹਾ ਸੀ, ਗੁਰਦੁਆਰ ਕਾ ਦਰਸ਼ਨ ਕਰੈ ਪਰਦਾਰਾ ਕਾ ਤਿਆਗ ਜੋ ਕਰੈ। ਅਗਲੀ ਗੱਲ ਕਹੀ ਸੀ ਸਤਿਗੁਰ ਕਹਿਣ ਲੱਗੇ, ਗੁਰਸਿੱਖ ਸੇਵਾ ਕਰੈ ਚਿਤ ਲਾਏ, ਆਪਾ ਮਨ ਕਾ ਸਗਲ ਮਟਾਏ, ਇਨ ਕਰਮਨ ਮੈਂ ਜੋ ਪ੍ਰਧਾਨ, ਸੋ ਸਿੱਖ ਮੇਰੋ ਰੂਪ ਪਹਿਚਾਨ। ਇਹਨਾਂ ਕਰਮਾਂ ਚ ਜਿਹੜਾ ਮੁਖੀ ਹੈ, ਸ੍ਰੇਸ਼ਟ ਹੈ, ਇਹਨਾਂ ਕਰਮਾਂ ਨੂੰ ਜਿਉਂਦਾ, ਉਹ ਮੇਰਾ ਰੂਪ ਹੈ। ਮੈਂ ਬੇਨਤੀ ਕਰਾਂ, ਸ਼ਤਾਬਦੀ ਆਪਾਂ ਮਨਾ ਲਈ, ਪਹਿਲੋ ਤਿੰਨ ਸੌ ਸਾਲਾ ਖਾਲਸਾ ਦਿਵਸ ਵੀ, ਖਾਲਸੇ ਦਾ ਸਾਜਨਾ ਦਿਵਸ ਆਪਾਂ ਮਨਾਇਆ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀ, ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਵਸ, ਇਹ 300 ਸਾਲਾ ਆਪਾਂ ਮਨਾਏ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 400 ਸਾਲਾ ਮਨਾਇਆ, 300 ਸਾਲਾ ਸੰਪੂਰਨਤਾ ਦਿਵਸ ਵੀ ਮਨਾਇਆ। ਮੈਂ ਬੇਨਤੀ ਕਰਾਂ, ਅੱਜ 300 ਸਾਲਾ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ ਹਾਂ। ਮੈਂ ਬੇਨਤੀ ਕਰਾਂ, ਕਰੋੜਾਂ ਰੁਪਈਏ ਲਾ ਕੇ ਵੀ ਅਸੀਂ ਆਪਣੇ ਬੱਚਿਆਂ ਚ ਨੀਂਹ ਪਰਪੱਕ ਨਹੀਂ ਕਰ ਸਕਾਂਗੇ ਇਸ ਤਰ੍ਹਾਂ ਬਾਣੀ ਦੀ। ਕਰੋੜਾਂ ਰੁਪਈਏ ਲਾ ਕੇ ਵਰਲਡ ਲੈਵਲ ਤੇ ਇੱਕ ਪਤਾ ਲੱਗੇਗਾ ਕਿ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿੰਨਾ ਕਰਦੇ ਹਨ। ਜਦੋਂ ਅਸੀਂ ਥਾਂ ਥਾਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ, ਵਰਲਡ ਲੈਵਲ ਤੇ ਪਤਾ ਲੱਗਦਾ ਹੈ ਕਿ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਮਾਣ ਕਿਸ ਤਰ੍ਹਾਂ ਕਰਦੇ ਹਨ। ਪਰ ਸੱਚ ਹੈ, ਜੇ ਆਪਣੇ ਘਰਾਂ ਵਿੱਚ ਸਿੱਖੀ ਵੇਖਣਾ ਚਾਹੁੰਦੇ ਹਾਂ ਨਾ, ਮੈਂ ਬੇਨਤੀ ਕਰਾਂ, ਹਰ ਮਾਂ ਹਰ ਬਾਪ ਅੱਜ ਤੋਂ ਲੈ ਕੇ ਸਿੱਖੀ ਦਾ ਪ੍ਰਣ ਕਰੋ ਕਿ ਅਸੀਂ ਸਿੱਖੀ ਜਿਉਣੀ ਹੈ। ਜਿਸ ਦਿਨ ਸਿੱਖੀ ਜਿਉਣੀ ਅਸੀਂ ਸ਼ੁਰੂ ਕਰ ਦਿੱਤੀ ਨਾ, ਬੱਚਿਆਂ ਨੂੰ ਕੁਝ ਵੀ ਪ੍ਰੇਰਨ ਦੀ ਲੋੜ ਨਹੀਂ ਪਵੇਗੀ। ਆਪਾਂ ਸਿੱਖੀ ਜੀਵੀਏ, ਆਪਾਂ ਸਿੱਖੀ ਨੂੰ ਸਮਰਪਿਤ ਹੋ ਜਾਈਏ, ਵੇਖੋ ਬੱਚੇ ਆਪਣੇ ਆਪ ਸਿੱਖੀ ਨਾਲ ਜੁੜ ਜਾਣਗੇ। ਅੱਜ ਇੰਟਰਨੈਸ਼ਨਲ ਲੈਵਲ ਤੇ, ਵਰਲਡ ਲੈਵਲ ਤੇ ਪਿਆਰਿਓ, ਸਾਨੂੰ ਆਪਣੀ ਪਹਿਚਾਣ ਦ੍ਰਿੜ ਕਰਾਉਣ ਦੀ ਲੋੜ ਹੈ। ਕਿਉਂ ਥਾਂ ਥਾਂ ਤੇ ਦਸਤਾਰ ਤੇ ਕੋਈ ਪਾਬੰਦੀ ਲਾਵੇ? ਇਹਦਾ ਇੱਕ ਹੀ ਪਹਿਲੂ ਅੱਗੇ ਆ ਰਿਹਾ ਹੈ, ਮੇਰੇ ਜਿਹੜੇ ਆਪਣੇ ਵੀਰ ਹਨ, ਅਸੀਂ ਕਿਉਂ ਦਸਤਾਰ ਦਾ ਤਿਆਗ ਕਰੀਏ? ਉਹ ਜਿਹੜਾ ਤਾਜ, ਜਿਹੜੀ ਸਰਦਾਰੀ ਮੇਰੇ ਸਤਿਗੁਰਾਂ ਨੇ ਤਾਜ ਦੇ ਰੂਪ ਵਿੱਚ ਸਿੱਖ ਦੇ ਸੀਸ ਤੇ ਧਰ ਦਿੱਤੀ, ਜਿਹੜੀ ਸਰਦਾਰੀ ਮੇਰੀ ਮਾਂ, ਮੇਰੀ ਭੈਣ, ਮੇਰੀ ਧੀ ਦੇ ਸੀਸ ਤੇ ਚੁੰਨੀ ਦੇ ਰੂਪ ਵਿੱਚ ਧਰ ਦਿੱਤੀ ਮੇਰੇ ਸਤਿਗੁਰਾਂ ਨੇ, ਅਸੀਂ ਉਹਦਾ ਤਿਆਗ ਕਰੀਏ? ਸੱਚ ਹੈ, ਜੇ ਤਿਆਗ ਕਰਾਂਗੇ ਨਾ, ਸਾਡੇ ਵਰਗਾ ਕੋਈ ਅਕਿਰਤ ਘਣ ਨਹੀਂ ਹੋਵੇਗਾ। ਜਦ ਦੂਸਰੇ ਪੜ੍ਹਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਅੱਜ ਸੱਚ ਕਰ ਉੱਠਦੇ ਹਨ, ਐ ਗੁਰੂ ਗੋਬਿੰਦ ਸਿੰਘ ਮਹਾਰਾਜ, ਕਾਸ਼ ਕਿਤੇ ਸਾਡੇ ਧਰਮ ਵਿੱਚ ਤੁਸੀਂ ਆਏ ਹੁੰਦੇ। ਹਰ ਧਰਮ ਦਾ ਲੋਕ ਚਾਹੁੰਦੇ ਹਨ, ਕਾਸ਼ ਕਿਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਧਰਮ ਚ ਆਏ ਹੁੰਦੇ। ਤੇ ਅੱਜ ਦੁਨੀਆਂ ਦੇ ਬੱਚੇ ਬੱਚੇ ਨੂੰ ਅਸੀਂ ਸ੍ਰੀ ਸਾਹਿਬਾਂ ਪਵਾ ਦਿੰਦੇ। ਗੁਰੂ ਕੇ ਸਿੱਖੋ ਅਸੀਂ ਬਾਣੀ ਦਾ ਸਰਬੱਤ ਦੇ ਭਲੇ ਦਾ ਮਿਸ਼ਨ ਦੁਨੀਆਂ ਦੇ ਕੋਨੇ ਕੋਨੇ ਚ ਪ੍ਰਚਾਰਨਾ ਹੈ। ਸਾਡਾ ਮਿਸ਼ਨ ਸੀ, ਸਾਡਾ ਮਿਸ਼ਨ ਸੀ ਅਸੀਂ ਦੁਨੀਆਂ ਦੇ ਲੋਕਾਂ ਨੂੰ ਦੱਸਦੇ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਪਰ ਜੇ ਅਸੀਂ ਆਪਣੇ ਬੱਚਿਆਂ ਨੂੰ ਹੀ ਨਹੀਂ ਦੱਸ ਸਕੇ, ਅਸੀਂ ਲੋਕਾਂ ਨੂੰ ਕੀ ਦੱਸਾਂਗੇ। ਗੁਰੂ ਕਿਰਪਾ ਕਰਨ ਅਸੀਂ ਆਪ ਜੀਵੀਏ, ਜਦੋਂ ਜੀਵਾਂਗੇ ਬਾਣੀ ਦਾ ਆਪਣੇ ਆਪ ਹੀ ਪ੍ਰਚਾਰ ਹੋਣਾ ਸ਼ੁਰੂ ਹੋ ਜਾਏਗਾ। ਗੁਰੂ ਕਿਰਪਾ ਕਰਨ। ਮੈਂ ਫਿਰ ਜੋ 2:30 ਵਜੇ ਸ਼ਾਇਦ ਟਾਈਮ ਪਤਾ ਨਹੀਂ ਕਿੰਨੇ ਕੁ ਵਜੇ ਹੈ, ਮੈਂ ਭੁੱਲਦਾ ਨਾ ਹੋਵਾਂ, ਫਿਰ ਮੈਂ ਯਤਨ ਕਰਾਂਗਾ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ, ਇਹਦੇ ਆਧਾਰ ਤੇ ਫਿਰ ਆਪ ਜੀ ਨਾਲ ਸਾਂਝਾ ਪਾਵਾਂਗਾ। ਹੋਈਆਂ ਗਲਤੀਆਂ ਮੁਆਫ ਜੀ, ਗੁਰੂ ਫਤਿਹ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

0: इस प्रोग्राम विच शामिल होण लई आप जी दा निक्का स्वागत है। मैं हाँ हरदीप कौर
1: अते मैं हाँ पलविंदर कौर।
0: ਇਹ ਪ੍ਰੋਗਰਾਮ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮ ਸਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ।

ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਖਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: प्यारे श्रोतियों, पिछले हफ्ते अपन विचार कर रहे थे सिक्की विरसे अंदर एक स्त्री का स्थान अते एक अणजम्मी धी की दर्दा भरी पुकार। मां मेरिए मैनू भी वीरियां वांग जग देख लैंदे। आप जी दी कालां तो इंज लग रहा है कि इस मजमून ने बहुत सारे हिरदिया नूं तुंबिया है। साडी कोशिश होवेगी कि आने वाले प्रोग्रामां विच इहो जिहे होर सभ्याचारक विषयां ते रोशनी पाई जाए।
1: अगस्त 8 ਦਾ ਦਿਨ ਸਿੱਖ ਇਤਿਹਾਸ ਵਿੱਚ ਮੋਰਚਾ ਗੁਰੂ ਕਾ ਬਾਗ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਅੱਜ ਦਾ ਪ੍ਰੋਗਰਾਮ ਇਸ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਪਰ ਪਹਿਲਾਂ ਸਰਵਣ ਕਰੋ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 314 ਉੱਪਰ ਅੰਕਿਤ ਹੈ।

ਇਸ ਸ਼ਬਦ ਅੰਦਰ ਗੁਰੂ ਅਮਰਦਾਸ ਸਾਹਿਬ ਸੇਵਾ ਦੇ ਸਿਖਰ ਦੀ ਗੱਲ ਕਰਦੇ ਹਨ। ਜਿਸ ਸੇਵਾ ਨਾਲ ਸਤਿਗੁਰੂ ਦਾ ਮਨ ਸਿੱਖ ਤੇ ਪਤੀਤ ਜਾਏ। ਗਰੀਬ ਨਿਵਾਜ ਫਰਮਾਉਂਦੇ ਹਨ ਕਿ ਉਹ ਸੇਵਾ ਕੀਤੀ ਹੋਈ ਲਾਹੇਵੰਦ ਹੈ ਜਿਸ ਦੇ ਕਰਨ ਨਾਲ ਸਤਿਗੁਰੂ ਦਾ ਮਨ ਪਤੀਜੇ। ਤਦੋਂ ਹੀ ਵਿਕਾਰ ਪਾਪ ਵੀ ਦੂਰ ਹੋ ਜਾਂਦੇ ਹਨ। ਤਦ ਫਿਰ ਸਤਿਗੁਰੂ ਜੀ ਪਤੀਜ ਕੇ ਜੋ ਉਪਦੇਸ਼ ਸਿੱਖਾਂ ਨੂੰ ਦਿੰਦੇ ਹਨ ਸਿੱਖ ਉਸ ਨੂੰ ਗੌਹ ਨਾਲ ਸੁਣਦੇ ਹਨ। ਫਿਰ ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ ਉਹਨਾਂ ਨੂੰ ਅੱਗੇ ਨਾਲੋਂ ਚੌਣੀ ਰੰਗਣ ਚੜ ਜਾਂਦੀ ਹੈ। ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ ਪ੍ਰਭੂ ਦੇ ਪਿਆਰ ਵਿੱਚ ਭਿੱਜਦਾ ਹੈ। ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ ਸੰਸਾਰ ਦੇ ਹੋਰ ਮਤਾਂ ਨਾਲੋਂ ਨਿਰਾਲਾ ਹੈ।

ਇਸ ਜਗ੍ਹਾ 1583 ਈਸਵੀ ਵਿੱਚ ਪੰਚਮ ਨਾਨਕ ਗੁਰੂ ਅਰਜਨ ਸਾਹਿਬ ਅਤੇ 1664 ਈਸਵੀ ਵਿੱਚ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਸਨ। ਸਤਿਗੁਰਾਂ ਦੀ ਪਵਿੱਤਰ ਚਰਨ ਕਮਲਾਂ ਦੀ ਯਾਦਗਾਰ ਪਿੰਡ ਕੁੱਕੇ ਵਾਲੀ ਦੇ ਮੋਢੀ ਬਾਬਾ ਕੁੱਕੇ ਨੇ ਇਸ ਜਗ੍ਹਾ ਗੁਰਦੁਆਰਾ

ਉਪਰੰਤ 1857 ਵਿੱਚੋਂ ਬਾਬਾ ਲਾਲ ਚੰਦ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨੌਵੇਂ ਗੁਰੂ ਦੀ ਯਾਦ ਵਜੋਂ ਇੱਕ 9 ਮੰਜ਼ਲੀ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਅਤੇ ਨਾਲ ਲੱਗਦੀ ਜ਼ਮੀਨ ਵਿੱਚ ਇੱਕ ਬਾਗ ਲਗਵਾ ਦਿੱਤਾ, ਜਿਸ ਕਾਰਨ ਗੁਰਦੁਆਰੇ ਦਾ ਨਾਮ ਵੀ ਗੁਰੂ ਕਾ ਬਾਗ ਹੀ ਪ੍ਰਸਿੱਧ ਹੋ ਗਿਆ। ਇਸ ਥਾਂ ਦਾ ਨਾਮ ਪਹਿਲਾਂ ਗੁਰੂ ਕੀ ਰੋਡ

ਮੁਗਲ ਰਾਜ ਦੇ ਸਿੱਖਾਂ ਉੱਪਰ ਤਸ਼ੱਦਦ ਦੇ ਦੌਰ ਸਮੇਂ ਇਨ੍ਹਾਂ ਅਸਥਾਨਾਂ ਦੀ ਵੀ ਭਾਰੀ ਹਾਨੀ ਹੋਈ। 9 ਮੰਜ਼ਿਲਾ ਗੁਰੂ ਸਾਹਿਬਾਨ ਦੀ ਯਾਦ ਵਿੱਚ ਉਸਾਰਿਆ ਅਸਥਾਨ ਸ਼ਾਹੀ ਹੁਕਮਾਂ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਨ੍ਹਾਂ ਅਸਥਾਨਾਂ ਦੀ ਸੇਵਾ ਪਿੰਡ ਚਮਿਆਰੀ ਦੇ ਸਰਦਾਰ ਨਾਹਰ ਸਿੰਘ ਰੰਧਾਵਾ ਅਤੇ ਪਿੰਡ ਖਤਰਾਣਾ ਦੇ ਸਰਦਾਰ ਪੰਜਾਬ ਸਿੰਘ ਕੁਮੇਦਾਨ ਨੇ ਕਰਵਾਈ।

0: ਵਧੇਰੇ ਪੰਜਾਬ ਅਤੇ ਹੋਰ ਸਿੱਖ ਸਰਦਾਰਾਂ ਵੱਲੋਂ ਗੁਰਦੁਆਰੇ ਦੀ ਸੇਵਾ ਅਤੇ ਲੰਗਰ ਲਈ ਭਾਰੀ ਜ਼ਮੀਨ ਜਾਗੀਰ ਵਜੋਂ ਲਗਾਈ ਗਈ। ਇੱਕ ਉਦਾਸੀ ਸਾਧੂ ਨੂੰ ਯੋਗ ਜਾਣ ਕੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਦਾ ਮਹੰਤ ਨਿਯਤ ਕੀਤਾ ਗਿਆ, ਜਿੱਥੋਂ ਅੱਗੇ ਮਹੰਤੀ ਦੀ ਮਰਿਆਦਾ ਚੱਲ ਪਈ। ਮਹੰਤਾਂ ਦੀਆਂ ਕੁਰੀਤੀਆਂ ਤੋਂ ਸਰੋਤੇ ਸਿੱਖ ਚੱਕ ਜਾਣਗੇ। ਇੱਥੇ ਵੀ ਮਹੰਤਾਂ ਨੇ ਕੁਝ ਘੱਟ ਨਹੀਂ ਕੀਤਾ। ਗੁਰਦੁਆਰਾ ਸੁਧਾਰ ਲਹਿਰ ਚੱਲਣ ਸਮੇਂ ਸੁੰਦਰ ਦਾਸ ਉਦਾਸੀ ਗੁਰਦੁਆਰੇ ਦਾ ਮਹੰਤ ਸੀ। ਇਸ ਦੇ ਗਏ ਹੋਏ ਇਖਲਾਕ ਤੋਂ ਇਲਾਕੇ ਦੇ ਸਿੱਖ ਬਹੁਤ ਨਿਰਾਸ਼ ਸਨ। ਇਸ ਦਾ ਹੱਲ ਲੱਭਣ ਲਈ ਸ਼੍ਰੋਮਣੀ ਕਮੇਟੀ ਨੇ ਆਪਣੀ ਆਂਤਰਿਕ ਕਮੇਟੀ ਦੇ ਮੈਂਬਰ ਅਤੇ ਜ਼ਿਲ੍ਹਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਦਾਨ ਸਿੰਘ ਬਿਸ਼ੋਆ ਦੀ ਡਿਊਟੀ ਲਾਈ ਕਿ ਉਹ ਮਹੰਤ ਸੁੰਦਰ ਦਾਸ ਨਾਲ ਤਾਲਮੇਲ ਕਰਕੇ ਉਸ ਨੂੰ ਆਪਣੇ ਆਚਰਣ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਠੀਕ ਕਰਨ ਲਈ ਆਖਣ।
1: ਸ਼ੈਤਾਨ ਮਨ ਇਕੱਲਾ ਕਦੋਂ ਮੰਨਦਾ? ਨਤੀਜੇ ਵਜੋਂ 31 ਜਨਵਰੀ 1921 ਈਸਵੀ ਨੂੰ ਗੁਰੂ ਕੇ ਬਾਗ ਇੱਕ ਭਾਰੀ ਇਕੱਠ ਬੁਲਾਇਆ ਗਿਆ। ਸੰਗਤਾਂ ਵੱਲੋਂ ਮਹੰਤ ਸੁੰਦਰ ਦਾਸ ਦੀ ਸੇਵਾ ਤੇ ਅਸੰਤੁਸ਼ਟਤਾ ਪ੍ਰਗਟਾਈ ਗਈ। ਸਜੇ ਦੀਵਾਨ ਵਿੱਚ ਮਹੰਤ ਨੇ ਗੁਰੂ ਸੰਗਤ ਵੱਲੋਂ ਲਾਈਆਂ ਹੋਈਆਂ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ।

ਆਪਣੇ ਚਰਿੱਤਰਹੀਣ ਜੀਵਨ ਵਿੱਚ ਸੁਧਾਰ ਲਿਆਉਣਾ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣਾ, ਕਿਸੇ ਇੱਕ ਇਸਤਰੀ ਨਾਲ ਸ਼ਾਦੀ ਕਰਵਾ ਕੇ ਗ੍ਰਹਿਸਥੀ ਜੀਵਨ ਬਸਰ ਕਰਨਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਸੇਵਾ ਨਿਭਾਉਣਾ, ਗੁਰਦੁਆਰਾ ਪ੍ਰਬੰਧ ਚਲਾਉਣ ਲਈ 11 ਮੈਂਬਰੀ ਕਮੇਟੀ ਬਣਾਈ ਗਈ, ਜਿਸ ਦੇ ਪ੍ਰਧਾਨ ਸਰਦਾਰ ਦਾਨ ਸਿੰਘ ਅਤੇ ਸਕੱਤਰ ਸਰਦਾਰ ਇੰਦਰ ਸਿੰਘ

0: ਸਰੋਤਾ ਚੰਨ ਲੜੀ ਜੋੜਨ ਦੀ ਯਾਦ ਕਰਾ ਦੇਗੀ। ਇਸ ਘਟਨਾ ਤੋਂ ਤਕਰੀਬਨ 2 ਹਫ਼ਤੇ ਬਾਅਦ 20 ਫਰਵਰੀ 1921 ਨੂੰ ਨਨਕਾਣੇ ਸਾਹਿਬ ਵਿਖੇ ਮਹਾਨ ਹਿਰਦੇ ਵੇਦਕ ਸਾਕਾ ਵਾਪਰਿਆ, ਜਿਸ ਤੋਂ ਜ਼ਾਹਰ ਸੀ ਕਿ ਅੰਗਰੇਜ਼ ਸਰਕਾਰ ਗੁਰਦੁਆਰਾ ਸੁਧਾਰ ਲਹਿਰ ਨੂੰ ਦਬਾਉਣ ਦੀ ਹਾਮੀ ਸੀ। ਸਰਕਾਰ ਨੇ ਇਸ ਸਿਲਸਿਲੇ ਵਿੱਚ ਸੈਂਕੜੇ ਸਿੰਘ ਜੇਲ੍ਹਾਂ ਵਿੱਚ ਡੱਕ ਦਿੱਤੇ ਸਨ ਅਤੇ ਮਹੰਤਾਂ ਨੂੰ ਬਹਾਲ ਕਰਨ ਦੀਆਂ ਤਜਵੀਜ਼ਾਂ ਘੜੀਆਂ ਜਾ ਰਹੀਆਂ ਸਨ।
1: ਸੱਚ ਆਖਿਆ ਹੈ ਸਿਆਣਿਆ ਕਿ ਕੁੱਤੇ ਦੀ ਪੂਛ 12 ਸਾਲ ਨਲੀ ਵਿੱਚ ਰੱਖਣ ਬਾਅਦ ਜਦ ਵੀ ਕੱਢੋਗੇ ਉਹ ਟੇਢੀ ਦੀ ਟੇਢੀ ਹੀ ਹੋਵੇਗੀ। ਇਹੀ ਹਾਲਾਤ ਨਿਕਲੀ ਜੋਗਿੰਦਰ ਸਿੰਘ ਦੀ।
0: ਸਰੋਤਿਓ, ਕੁਝ ਮੁੱਢਲੀਆਂ ਘਟਨਾਵਾਂ ਇਸ ਸਾਕੇ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ। 20 ਫਰਵਰੀ 1921 ਨੂੰ ਨਨਕਾਣੇ ਸਾਹਿਬ ਵਿਖੇ ਵਾਪਰੇ ਮਹਾਨ ਹਿਰਦੇ ਦੇ ਸਾਕੇ ਉਪਰੰਤ ਜਦੋਂ ਮਹੰਤ ਨੇ ਵੇਖਿਆ ਕਿ ਅੰਗਰੇਜ਼ੀ ਸਰਕਾਰ ਦਾ ਰਵੱਈਆ ਗੁਰਦੁਆਰਾ ਸੁਧਾਰ ਲਹਿਰ ਨੂੰ ਦਬਾਉਣ ਦਾ ਹੈ, ਸੈਂਕੜੇ ਸਿੰਘ ਜੇਲ੍ਹਾਂ ਵਿੱਚ ਡੱਕੇ ਹੋਏ ਹਨ ਅਤੇ ਮਹੰਤਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ, ਤਾਂ ਮਹੰਤ ਨੇ ਵੀ ਆਪਣਾ ਵਤੀਰਾ ਬਦਲ ਲਿਆ ਅਤੇ ਸਰਕਾਰ ਦੀ ਸ਼ਹਿ ਉੱਤੇ ਗੁਰਦੁਆਰਾ ਕਮੇਟੀ ਤੋਂ ਬਾਗੀ ਹੋ ਗਿਆ।
1: ਇਸ ਨੇ ਗੁਰਦੁਆਰਾ ਕਮੇਟੀ ਦੇ ਸਕੱਤਰ ਸਰਦਾਰ ਇੰਦਰ ਸਿੰਘ ਨੂੰ ਦਫ਼ਤਰੋਂ ਬਾਹਰ ਕੱਢ ਦਿੱਤਾ ਅਤੇ ਸਬੰਧਤ ਕਾਗਜ਼ ਪੱਤਰ ਸਾੜ ਦਿੱਤੇ, ਜਿਸ ਦੇ ਫਲਸਰੂਪ 23 ਅਗਸਤ 1921 ਨੂੰ ਸ਼੍ਰੋਮਣੀ ਕਮੇਟੀ ਨੇ ਸਰਦਾਰ ਦਾਨ ਸਿੰਘ ਦੀ ਜਥੇਦਾਰੀ ਹੇਠ ਇੱਕ ਜਥਾ ਗੁਰੂ ਕੇ ਬਾਗ ਦਾ ਪ੍ਰਬੰਧ ਪੱਕੇ ਪੈਰਾਂ ਉੱਤੇ ਸੰਭਾਲਣ ਲਈ ਭੇਜਿਆ। ਮਹੰਤ ਦੀ ਸ਼ਿਕਾਇਤ ਉੱਤੇ ਸੁਪਰਡੈਂਟ ਪੁਲਿਸ ਮਿਸਟਰ ਮੈਕਫੇਅਰਸਨ ਆਪਣੀ ਗਾਰਦ ਲੈ ਕੇ ਪੁੱਜਾ। ਸੱਚ ਹੀ ਆਖਿਆ ਹੈ ਸਤਿਗੁਰਾਂ ਨੇ, ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਕੀ।

ਪਰੰਤੂ ਜਦੋਂ ਮੈਕਪੀਅਰਸਨ ਨੂੰ ਅਖਬਾਰਾਂ ਦੀਆਂ ਰਿਪੋਰਟਾਂ ਆ ਤੋਂ ਤਸਦੀਕ ਹੋ ਗਈ ਕਿ ਸ਼੍ਰੋਮਣੀ ਕਮੇਟੀ ਅਤੇ ਮਹੰਤ ਦਾ ਲਿਖਤੀ ਸਮਝੌਤਾ ਹੋ ਚੁੱਕਾ ਹੈ ਅਤੇ ਜਿਸ ਅਨੁਸਾਰ ਮਹੰਤ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਹੇਠ ਹੈ ਤਾਂ ਉਸ ਨੇ 5 ਸਤੰਬਰ 1921 ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਚਿੱਠੀ ਲਿਖੀ ਕਿ ਮੈਂ ਗੁਰੂ ਕੇ ਬਾਗ ਵਿਚੋਂ ਪੁਲਿਸ ਹਟਾਉਣੀ ਚਾਹੁੰਦਾ ਹਾਂ ਜੇ ਤੁਹਾਨੂੰ ਲੋੜ ਹੋਵੇ ਤਾਂ ਕੁਝ ਸਮਾਂ ਰੱਖੀ ਵੀ ਜਾ ਸਕਦੀ ਹੈ ਪਰ ਇਸ ਦਾ ਖਰਚਾ ਪਾਣੀ

ਇਸੇ ਉੱਤਰ ਵਿੱਚ ਸ਼੍ਰੋਮਣੀ ਕਮੇਟੀ ਨੇ 9 ਸਤੰਬਰ 1921 ਨੂੰ ਮੈਕਫੀਅਰਸਨ ਨੂੰ ਖਤ ਲਿਖਿਆ ਕਿ ਸਾਨੂੰ ਪੁਲਿਸ ਦੀ ਕੋਈ ਲੋੜ ਨਹੀਂ, ਆਪ ਕਿਰਪਾ ਕਰਕੇ ਪੁਲਿਸ ਫੋਰਸ ਹਟਾ ਲਵੋ, ਜੇਕਰ ਸਾਨੂੰ ਕਦੇ ਜ਼ਰੂਰਤ ਪਈ ਤਾਂ ਆਪ ਨੂੰ ਇਤਲਾਹ ਕਰ ਦਿੱਤੀ ਜਾਵੇਗੀ। ਗੁਰੂ ਕੇ ਬਾਗ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਸੰਭਾਲ ਲਿਆ। ਮਹੰਤ ਨੂੰ ਫਿਕਰ ਹੋਣਾ ਸੁਭਾਵਿਕ ਸੀ। ਉਸਨੇ ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਗੁਰਚਰਨ ਸਿੰਘ ਅਤੇ ਸਰਦਾਰ ਬਾਲ ਸਿੰਘ 3 ਸਾਲ ਸਮਨ ਕੇ ਫਰਵਰੀ 1922 ਨੂੰ ਸ਼੍ਰੋਮਣੀ ਕਮੇਟੀ ਪਾਸ ਗੁਜ਼ਾਰਾ ਮੁਕਰ ਕਰਨ ਲਈ ਬੇਨਤੀ ਕੀਤੀ। ਉਸ ਦੀ ਬੇਨਤੀ ਮਨਜ਼ੂਰ ਕਰਦੇ ਹੋਏ ਕਮੇਟੀ ਨੇ 120 ਰੁਪਏ ਮਾਸਕ ਅਤੇ ਅੰਮ੍ਰਿਤਸਰ ਵਿੱਚ ਇੱਕ ਮਕਾਨ ਦੇਣਾ ਮੁਕਰ ਕਰ ਦਿੱਤਾ।

ਪਰੰਤੂ ਮਾਰਚ ਅਪ੍ਰੈਲ ਵਿੱਚ ਜਦੋਂ ਸਰਕਾਰ ਦੀ ਨੀਤੀ ਅਕਾਲੀਆਂ ਨੂੰ ਕੁਚਲਣ ਦੀ ਬਣ ਗਈ ਤਾਂ ਸਰਕਾਰ ਨੇ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖ ਕੇ ਹਦਾਇਤਾਂ ਕੀਤੀਆਂ ਕਿ ਅਕਾਲੀਆਂ ਦੀਆਂ ਰਾਜਸੀ ਸਰਗਰਮੀਆਂ ਦੀ ਕੋਈ ਵੀ ਅਲਾਮਤ ਜ਼ੋਰ ਨਾਲ ਤੇ ਝਟਪਟ ਕੁਚਲ ਦਿੱਤੀ ਜਾਵੇ ਅਤੇ ਅਡੀਸ਼ਨਲ ਪੁਲਿਸ ਦੀ ਮਦਦ ਨਾਲ ਇਸ ਨੂੰ ਮੁੜ ਕੇ ਉਗਮਣ ਨਾ ਦਿੱਤਾ ਜਾਵੇ। ਇਸ ਦੇ ਸੰਕੇਤ 23 ਫਰਵਰੀ ਅਤੇ 6 ਮਾਰਚ ਦੀਆਂ ਸਰਕਾਰੀ ਚਿੱਠੀਆਂ ਤੋਂ ਮਿਲਦੇ ਹਨ।

0: 6 ਫਰਵਰੀ ਨੂੰ ਦਿੱਲੀ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਵੀ ਇੱਕ ਇਹੋ ਜਿਹੀ ਚਿੱਠੀ ਲਿਖੀ ਗਈ। ਇਸ ਸਮੇਂ ਦੌਰਾਨ ਹੀ ਕਿਰਪਾਨ ਦਾ ਮੋਰਚਾ ਵੀ ਲੱਗਿਆ, ਜਦੋਂ ਲੰਬੀ ਕਿਰਪਾਨ ਪਹਿਨਣ ਦੇ ਜੁਰਮ ਵਿੱਚ ਸੈਂਕੜੇ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ।
1: ਸਿਆਲਕੋਟ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਖੜਕ ਸਿੰਘ ਨੂੰ ਕਿਰਪਾਨ ਫੈਕਟਰੀ ਚਲਾਉਣ ਦੇ ਦੋਸ਼ ਵਿੱਚ 1 ਸਾਲ ਸਖਤ ਕੈਦ ਦੀ ਸਜ਼ਾ ਦਿੱਤੀ ਗਈ। ਸਰਕਾਰ ਦੀਆਂ ਇਨ੍ਹਾਂ ਹਰਕਤਾਂ ਨੂੰ ਦੇਖ ਕੇ ਗੁਰੂ ਕੇ ਬਾਗ ਦਾ ਮਹੰਤ ਇੱਕ ਵਾਰ ਫਿਰ ਵਾਗੀ ਹੋ ਗਿਆ ਅਤੇ ਗੁਰਦੁਆਰੇ ਦੀ ਜ਼ਮੀਨ ਜਾਇਦਾਦ ਉੱਤੇ ਆਪਣੀ ਨਿੱਜੀ ਮਲਕੀਅਤ ਜਤਲਾਉਣ ਲੱਗਾ।
0: ਸਰੋਤਿਓ, ਇਹ ਇਤਿਹਾਸਿਕ ਪਿਛੋਕੜ ਮੋਰਚੇ ਦੀ ਆਰੰਭਤਾ ਸੀ। 9 ਅਗਸਤ 1922 ਨੂੰ ਪੰਜ ਸਿੰਘ ਮਹੰਤ ਵੱਲੋਂ ਸੱਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਲਿਆਂਦੇ। ਇਹ ਸਿੰਘ ਗੁਰੂ ਕੇ ਲੰਗਰ ਲਈ ਖੇਤਾਂ ਵਿੱਚੋਂ ਬਾਲਣ ਕੱਟਣ ਗਏ ਪਕੜੇ ਸਨ। ਮਿਸਟਰ ਜੈਂਕਨ ਦੀ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਨੂੰ ਖੇਤਾਂ ਵਿੱਚੋਂ ਲੱਕੜਾਂ ਵੱਢਣ ਦੇ ਦੋਸ਼ ਵਿੱਚ 6-6 ਮਹੀਨੇ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ, ਜਦਕਿ ਜ਼ਮੀਨ ਜਿਸ ਵਿੱਚੋਂ ਲੱਕੜਾਂ ਕੱਟੀਆਂ ਗਈਆਂ ਸਨ ਗੁਰਦੁਆਰੇ ਦੀ ਮਲਕੀਅਤ ਸੀ ਅਤੇ ਪਹਿਲਾਂ ਵੀ ਲੰਗਰ ਲਈ ਬਾਲਣ ਇੱਥੋਂ ਹੀ ਲਿਆਂਦਾ ਜਾਂਦਾ ਸੀ ਅਤੇ 9 ਅਗਸਤ ਤੋਂ ਪਿੱਛੋਂ ਵੀ ਕੁਝ ਦਿਨ ਲਿਆਂਦਾ ਜਾਂਦਾ ਰਿਹਾ, ਜਦੋਂ ਕਿ ਪੁਲਿਸ ਵੱਲੋਂ ਕੋਈ ਦਖਲ ਅੰਦਾਜ਼ੀ ਨਾ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ 5-5 ਸਿੰਘਾਂ ਦਾ ਜਥਾ ਜਾਂਦਾ ਰਿਹਾ, ਜਿਨ੍ਹਾਂ ਨੂੰ ਪੁਲਿਸ ਪਕੜਦੀ ਅਤੇ ਪੁੱਛਗਿੱਛ ਕਰਨ ਉਪਰੰਤ ਦੂਰ ਲਿਜਾ ਕੇ

0: 22 ਅਗਸਤ ਤੋਂ ਧੜਾਧੜ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। 25 ਤਰੀਕ ਤੱਕ ਗ੍ਰਿਫਤਾਰ ਅਕਾਲੀਆਂ ਦੀ ਗਿਣਤੀ 210 ਤੱਕ ਪੁੱਜ ਚੁੱਕੀ ਸੀ। ਅਡਵਾਇਰ ਦੀਆਂ ਲੀਹਾਂ ਉੱਤੇ ਚੱਲਣ ਵਾਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸ਼ਿਮਲੇ ਜਾ ਕੇ ਆਪਣੇ ਉੱਚ ਅਫਸਰਾਂ ਨਾਲ ਰਾਏ ਕੀਤੀ। ਵਾਪਸ ਆ ਕੇ ਗ੍ਰਿਫਤਾਰੀਆਂ ਬੰਦ ਕਰਵਾ ਦਿੱਤੀਆਂ, ਪ੍ਰੰਤੂ ਜਥਿਆਂ ਦੀ ਮਾਰ ਕੁਟਾਈ ਕਰਨ ਦਾ ਹੁਕਮ ਦੇ ਦਿੱਤਾ।
1: ਪੁਲਿਸ ਇੰਚਾਰਜ ਮਿਸਟਰ ਬੀਟੀ ਦੀ ਕਮਾਨ ਹੇਠ ਵਿਸ਼ੇਸ਼ ਪੁਲਿਸ ਗਾਰਦ ਗੁਰੂ ਕੇ ਬਾਗ ਭੇਜੀ ਗਈ, ਜਿਸ ਨੇ 26 ਅਗਸਤ ਨੂੰ ਲੱਕੜਾਂ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ ਕੁਟਾਈ ਕੀਤੀ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਫੜ ਕੇ ਧੋਇਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਲਾਠੀਆਂ ਨਾਲ ਮਾਰਕੁੱਟ ਕੀਤੀ ਗਈ, ਜਿਸ ਕਾਰਨ ਸਾਰੇ ਪੰਥ ਵਿਚ ਸਰਕਾਰ ਦੇ ਖਿਲਾਫ਼ ਭਾਰੀ ਰੋਸ ਫੈਲ ਗਿਆ।
0: ਛੱਬੀ ਤਰੀਕ ਨੂੰ ਹੀ ਜਦੋਂ ਕਿ ਗੁਰੂ ਕੇ ਬਾਗ ਸੰਬੰਧੀ ਵਿਚਾਰ ਕਰਨ ਲਈ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਹੋ ਰਹੀ ਸੀ ਅਤੇ ਜਿਸ ਵਿਚ 75 ਮੈਂਬਰ ਹਾਜ਼ਰ ਸਨ, ਤਾਂ DC ਵੱਲੋਂ 9 ਮੁਖੀਆਂ ਦੇ ਬ੍ਰੰਟ ਜਾਰੀ ਹੋਣ ਦੀ ਇਤਲਾਹ ਭੇਜੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜੇ ਭਾਰੀ ਦੀਵਾਨ ਵਿਚ ਸੰਗਤਾਂ ਨੇ ਸਜ ਧਜ ਨਾਲ ਆਪਣੇ ਨੇਤਾਵਾਂ ਨੂੰ ਗ੍ਰਿਫਤਾਰੀ ਲਈ ਤੋਰਿਆ, ਜਿਨ੍ਹਾਂ ਵਿਚੋਂ ਪ੍ਰਮੁੱਖ ਸਨ ਸਰਦਾਰ ਬਹਾਦਰ ਮਹਿਤਾਬ ਸਿੰਘ ਪ੍ਰਧਾਨ, ਭਗਤ ਜਸਵੰਤ ਸਿੰਘ ਸਕੱਤਰ ਅਤੇ ਪ੍ਰੋਫੈਸਰ ਸਾਹਿਬ ਸਿੰਘ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਸਰਦਾਰ ਸਰਮੁਖ ਸਿੰਘ ਝਬਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮਾਸਟਰ ਤਾਰਾ ਸਿੰਘ ਵਰਕਿੰਗ ਮੈਂਬਰ ਸ਼੍ਰੋਮਣੀ ਕਮੇਟੀ।
1: ਇਸੇ ਦੀਵਾਨ ਵਿਚ ਗੁਰੂ ਕੇ ਬਾਗ ਲਈ ਜ਼ੋਰਦਾਰ ਸ਼ਾਂਤਮਈ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਗਿਆ। ਉਧਰ ਸਰਕਾਰ ਵੱਲੋਂ ਸਭ ਜ਼ਿਲ੍ਹਿਆਂ ਨੂੰ ਤਾਰਾਂ ਭੇਜੀਆਂ ਗਈਆਂ ਕਿ ਕੋਈ ਵੀ ਜਥਾ ਗੁਰੂ ਕੇ ਬਾਗ ਵੱਲ ਨਾ ਚੱਲਣ ਦੇਣ। ਗੁਰੂ ਕੇ ਬਾਗ ਤੱਕ ਪੁੱਜਣ ਤੇ ਸਾਰੇ ਰਾਹ ਸੀਲ ਕਰ ਦਿੱਤੇ ਗਏ, ਬਾਹਰੋਂ ਰਸ ਆਉਣੀ ਬੰਦ ਕਰ ਦਿੱਤੀ ਗਈ। ਘੋੜ ਸਵਾਰਾਂ ਦਾ ਇੱਕ ਸਕੁਆਡਨ ਮੌਕੇ ਲਈ ਤੈਨਾਤ ਕਰ ਦਿੱਤਾ ਗਿਆ। 200 ਹਥਿਆਰਬੰਦ ਸਿਪਾਹੀ ਅਤੇ ਹਥਿਆਰਾਂ ਨਾਲ ਲੈਸ 2 ਕਾਰਾਂ ਭੇਜ ਦਿੱਤੀਆਂ ਗਈਆਂ। DC ਡੋਨਟ ਅਤੇ ਪੁਲਿਸ ਕਪਤਾਨ ਮੈਕਪੀਅਰਸਨ ਨੇ ਹੱਥੇ ਅਤੇ ਸ਼ਾਂਤਮਈ ਅਕਾਲੀਆਂ ਨੂੰ ਕੁਚਲਣ ਦਾ ਇੱਕ ਤਰ੍ਹਾਂ ਦ੍ਰਿੜ ਸੰਕਲਪ ਕਰ ਲਿਆ ਸੀ।

0: ਬਸ ਫਿਰ ਕੀ ਸੀ, ਇੱਥੋਂ ਕੁਰਬਾਨੀਆਂ ਦਾ ਦੌਰ ਚੱਲ ਪਿਆ ਅਤੇ ਇਸ ਨੂੰ ਕੌਣ ਰੋਕਣ ਵਾਲਾ ਜੰਮਿਆ ਸੀ। 27-28 ਅਗਸਤ ਨੂੰ ਗੁਰੂ ਕੇ ਬਾਗ ਪੁੱਜੇ ਜਥਿਆਂ ਦੀ ਸਖਤ ਮਾਰ ਕੁਟਾਈ ਕੀਤੀ ਗਈ। ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਤੋਂ ਵੀ ਵਾਂਝਿਆ ਰੱਖਿਆ ਗਿਆ।
1: ਅਗਸਤ ਨੂੰ ਮੌਲਾਨਾ ਭਰਾਵਾਂ ਮੁਹੰਮਦ ਅਲੀ ਤੇ ਸ਼ੌਕਤ ਅਲੀ ਦੀ ਮਾਤਾ ਅੰਮ੍ਰਿਤਸਰ ਪੁੱਜੀ, ਜਿਸ ਦੀ ਪ੍ਰਧਾਨਗੀ ਹੇਠ ਨਗਰ ਨਿਵਾਸੀਆਂ ਵੱਲੋਂ ਇੱਕ ਜਲਸਾ ਜਲਿਆਂਵਾਲੇ ਬਾਗ ਵਿਖੇ ਹੋਇਆ, ਜਿਸ ਵਿੱਚ ਅਕਾਲੀਆਂ ਨਾਲ ਹਮਦਰਦੀ ਅਤੇ ਪੁਲਿਸ ਦੀ ਸਖਤੀ ਵਿਰੁੱਧ ਭਾਰੀ ਰੋਸ ਪ੍ਰਗਟ ਕੀਤਾ ਗਿਆ।
0: ਅਗਸਤ ਨੂੰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਅਤੇ ਪੂਰਨ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਮਾਲਵੇ ਦੇ ਅਣਖੀਲੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੋਇਆ। ਇਸ ਦੇ ਜਥੇਦਾਰ ਭਾਈ ਪ੍ਰਤਾਪ ਸਿੰਘ ਸਨ।
1: ਅਗਸਤ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਜਥੇ ਦੀ ਅਗਵਾਈ ਭਾਈ ਬਤਨ ਸਿੰਘ ਨੇ ਕੀਤੀ। ਇਹ ਦੋਵੇਂ ਜਥੇ ਜਦੋਂ ਰਾਣੀ ਵਾਲਾ ਪੁਲ ਲੰਘ ਰਹੇ ਸਨ ਤਾਂ ਪੁਲਿਸ ਨੇ ਇਹਨਾਂ ਦੀ ਸਖ਼ਤ ਮਾਰਕੁੱਟ ਕੀਤੀ। ਕੁਝ ਸਿੰਘਾਂ ਨੂੰ ਗਹਿਰੀਆਂ ਸੱਟਾਂ ਲੱਗੀਆਂ। 30 ਅਗਸਤ ਸ਼ਾਮ ਨੂੰ ਸਰਕਾਰ ਦੀ ਸਖ਼ਤੀ ਦੇ ਰੋਸ ਵਜੋਂ ਅੰਮ੍ਰਿਤਸਰ ਵਿੱਚ ਭਾਰੀ ਜਲੂਸ ਨਿਕਲਿਆ। ਇਸੇ ਦਿਨ ਹੀ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੀ ਤਲਾਸ਼ੀ ਵੀ ਲਈ ਗਈ।

200 ਸਿੰਘਾਂ ਦੇ ਗੜਗੜਜ ਅਕਾਲੀ ਜਥੇ ਅਤੇ 1 ਸਤੰਬਰ ਨੂੰ ਜਥੇਦਾਰ ਬਸਾਵਾ ਸਿੰਘ ਭਸੀਨ ਦੀ ਅਗਵਾਈ ਹੇਠ ਸੈਂਟਰਲ ਮਾਝਾ ਦੀਵਾਨ ਦੇ 110 ਸਿੰਘਾਂ ਦੇ ਜਥੇ ਨੂੰ ਗੁਮਟਾਲੇ ਪੁਲ ਕੋਲ ਪੇਂਜੇ ਦੇ ਰੂਹ ਪਿੰਜਣ ਵਾਂਗ ਚੰਬਿਆ ਗਿਆ। ਨਿਹੱਥੇ ਅਤੇ ਸ਼ਾਂਤਮਈ ਸਿੰਘਾਂ ਉੱਪਰ ਇਹ ਭਾਰੀ ਤਸ਼ੱਦਦ ਡੀਸੀ ਅਤੇ ਇੰਸਪੈਕਟਰ ਜਨਰਲ ਪੁਲਿਸ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਗੱਲ ਕੀ ਹਰ ਰੋਜ਼ 100 ਜਾਂ ਇਸ ਤੋਂ ਵਧੇਕ ਸਿੰਘਾਂ ਦਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਵਾਗ ਲਈ ਰਵਾਨਾ ਹੁੰਦਾ ਅਤੇ ਮੰਜ਼ਲੇ ਮਕਸੂਦ ਤੇ ਪਹੁੰਚਣ ਤੋਂ ਪਹਿਲਾਂ ਹੀ ਧਰਮ ਦੀ ਸ਼ਮਾ ਉੱਤੇ ਮਰ ਮਿਟਣ ਦਾ ਪ੍ਰਣ ਕਰਕੇ ਆਏ ਕੌਮੀ ਪ੍ਰਵਾਨਿਆਂ ਨੂੰ ਰੋਕ ਕੇ ਲਾਠੀ ਚਾਰਜ ਕੀਤਾ ਜਾਂਦਾ, ਛੱਲੀਆਂ ਵਾਂਗ ਕੁੱਟਿਆ ਜਾਂਦਾ, ਪੱਗਾਂ ਲਾ ਕੇ ਕੇਸਾਂ ਅਤੇ ਦਾੜੀਆਂ ਤੋਂ ਫੜ ਕੇ ਧੋਇਆ ਜਾਂਦਾ। ਜ਼ਖਮੀਆਂ ਤੇ ਬੇਹੋਸ਼ ਹੋਏ ਸਿੰਘਾਂ ਉੱਪਰ ਘੋੜ ਚੜੇ ਸਵਾਰਾਂ ਦੀ ਦੌੜ ਕਰਾ ਕੇ ਇਹਨਾਂ ਨੂੰ ਲਿਤਾੜਿਆ ਤੇ ਮਦੋਲਿਆ ਜਾਂਦਾ।

ਕਲਗੀਆਂ ਵਾਲੇ ਦੇ ਅਕਾਲੀ ਸਿੰਘ ਇੱਕ ਰਸ ਸਤਨਾਮ ਵਾਹਿਗੁਰੂ ਦਾ ਜਾਪ ਉਚਾਰਦੇ ਡਾਂਗਾ ਸਹਿੰਦੇ ਦਾਤਾ ਹੋਰ ਗੱਫੇ ਬਖਸ਼ੋ ਕਹਿੰਦੇ ਅਗੇਰੇ ਤੇ ਹੋਰ ਅਗੇਰੇ ਵੱਧਦੇ ਰਹਿੰਦੇ ਕੁਝ ਸਖ਼ਤ ਫੱਟੜ ਅਤੇ ਬੇਹੋਸ਼ ਹੋ ਕੇ ਭੋਏ ਉੱਤੇ ਢਹਿ ਪੈਂਦੇ ਜਦੋਂ ਇਹਨਾਂ ਨੂੰ ਦੁਬਾਰਾ ਹੋਸ਼ ਪਰਤਦੀ ਜਾਂ ਕੁਝ ਤਾਕਤ ਮਿਲਦੀ ਤਾਂ ਫਿਰ ਹੰਭਲਾ ਮਾਰ ਕੇ ਉੱਠ ਖੜੇ ਹੁੰਦੇ ਤੇ ਅੱਗ ਦੀ ਲਾਟ ਵਾਂਗ ਛਿੜਕਦੇ ਡੋਲਦੇ ਕਦਮੀ ਪ੍ਰੀਤਮ ਪਿਆਰੇ ਦੇ ਦਰਬਾਰ ਵੱਲ ਤੁਰ ਪੈਂਦੇ ਮੋਹੇ ਮਰਨੇ ਕਾ ਚਾਓ ਹੈ ਮਰੂ ਤੋਂ ਹਰ ਕੇ ਦੁਆਰ ਅਤੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਆਦਿ ਜੁਝਾਰੂ ਸ਼ਬਦ ਉੱਚੀ ਹੇਕ ਵਿੱਚ ਗਾਉਂਦੇ।

ਦੇ ਜਕਾਰੇ ਲਾਉਂਦੇ ਹੋਏ ਮਰਜੀਵੜੇ ਅਗਾਂਹ ਵੱਧਦੇ ਸਿੰਘਾਂ ਨੂੰ ਮੁੜ ਮੁੜ ਕੇ ਝੰਬਿਆ ਜਾਂਦਾ ਅਤੇ ਉਦੋਂ ਤੀਕ ਇਹ ਤਾਂਡਵ ਨਾਚ ਜਾਰੀ ਰਹਿੰਦਾ ਜਦੋਂ ਤੀਕ ਝੰਬਣ ਵਾਲੇ ਹੱਥ ਹੰਭ ਨਾ ਜਾਂਦੇ ਜਾਂ ਸਿੰਘਾਂ ਦਾ ਸਾਰਾ ਸਾਹ ਖਤਮ ਨਾ ਹੋ ਜਾਂਦਾ। ਜਿਨ੍ਹਾਂ ਦੀ ਹਾਲਤ ਵਧੇਰੇ ਖਤਰਨਾਕ ਦਿਸਦੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ, ਕਾਂਗਰਸ ਅਤੇ ਸੇਵਾ ਸੰਮਤੀ ਵਾਲੇ ਨਾਲ ਦੀ ਨਾਲ ਗੱਡੀਆਂ ਵਿਚ ਭਰ ਕੇ ਅੰਮ੍ਰਿਤਸਰ ਹਸਪਤਾਲਾਂ ਵਿਚ ਪਹੁੰਚਾਉਂਦੇ, ਜਿੱਥੇ ਕਿ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਹੀ ਮਿਲ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਪ੍ਰਵਾਨੀਆਂ ਦੀ ਮਲਮ ਪੱਟੀ ਤੇ ਸੇਵਾ ਸੰਭਾਲ ਕਰਦੇ।

ਜਿੰਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ। ਨਿਹੋਂ ਵਾਲੇ ਨੈਣਾ ਦੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ ਅਨੁਸਾਰ ਹਸਪਤਾਲਾਂ ਵਿੱਚ ਇਲਾਜ ਕਰਵਾਉਂਦੇ ਸਿੰਘਾਂ ਦੀ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਹੁੰਦੀ ਸੀ ਕਿ ਦਾਤਾ ਸਾਨੂੰ ਜਲਦੀ ਦੇ ਅਰੋਗਤਾ ਬਖਸ਼ੋ ਤਾਂ ਜੋ ਠੀਕ ਹੋ ਕੇ ਅਤੇ ਗੁਰੂ ਕੇ ਬਾਗ ਨੂੰ ਜਾ ਰਹੇ ਅਗਲੇ ਜਥੇ ਵਿੱਚ ਸ਼ਾਮਲ ਹੋ ਕੇ ਅਸੀਂ ਇਸ ਵਾਰੀ ਤੋਂ ਵੀ ਵਧੇਰੇ ਡਾਂਗਾਂ ਦੀਆਂ ਸੱਟਾਂ, ਬੰਦੂਕਾਂ ਦੀਆਂ ਬੱਟਾਂ, ਬੂਟਾਂ ਦੀਆਂ ਠੁੱਡਾਂ ਅਤੇ ਘੋੜਿਆਂ ਦੀਆਂ ਹੁੱਡਾਂ ਸਹਾਰ ਸਕੀਏ।

0: ਕੁਰਾਨ ਦੀ ਕੀ ਕੁੱਲ ਸੰਸਾਰ ਵਿੱਚ ਸਿੰਘਾਂ ਦੇ ਸਬਰ ਸਿਦਕ ਜਬਰ ਸ਼ਾਂਤਮਈ ਵੀਰਤਾ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਹੱਠ ਅਤੇ ਵਹਿਸ਼ਿਆਨਾ ਤਸ਼ੱਦਦ ਦੇ ਚਰਚੇ ਛਿੜ ਪਏ। ਦੇਸ਼ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵਿਅਕਤੀ ਗੁਰੂ ਕੇ ਬਾਗ ਵਿਖੇ ਜਬਰ ਤੇ ਸਬਰ ਦੀ ਲੜਾਈ ਨੂੰ ਅੱਖਾਂ ਸਾਹਮਣੇ ਵਾਪਰਦਾ ਵੇਖਣ ਲਈ ਪੁੱਜੇ। ਇਨ੍ਹਾਂ ਵਿੱਚੋਂ ਅੰਗਰੇਜ਼ ਪਾਦਰੀ ਮਿਸਟਰ ਸੀ ਐਫ ਐਂਡਰਿਊਜ਼, ਸਵਾਮੀ ਸ਼ਰਦਾਨੰਦ, ਕੁਮਾਰੀ ਲੱਜਿਆਵਤੀ, ਪੰਡਿਤ ਮਦਨ ਮੋਹਨ ਮਾਲਵੀਆ, ਹਕੀਮ ਅਜਮਲ ਖਾਂ, ਪ੍ਰੋਫੈਸਰ ਰੁਚੀ ਰਾਮ ਸਾਹਨੀ, ਲਾਲਾ ਦੁਨੀ ਚੰਦ ਬਰੈਸਟਰ, ਜਨਾਬ ਮਲਕ ਲਾਲ ਖਾਂ, ਇਲਾਹਾਬਾਦ ਦੇ ਅਖਬਾਰ ਇੰਡੀਪੈਂਡੈਂਸ ਦੇ ਰਿਪੋਰਟਰ ਤੇ ਸਹਾਇਕ ਐਡੀਟਰ ਮਿਸਟਰ ਜੀ ਏ ਸੁੰਦਰਮ, ਸ੍ਰੀਮਤੀ ਸਰੋਜਨੀ ਨਾਇਡੂ, ਰਾਏਜ਼ਾਦਾ ਹੰਸ ਰਾਜ ਬੈਰਿਸਟਰ, ਸੰਪਾਦਕ ਬੰਦੇ ਮਾਤਰਮ ਲਾਹੌਰ, ਡਾਕਟਰ ਗੋਪੀ ਚੰਦ ਭਾਰਗਵ ਅਤੇ ਦੀਵਾਨ ਬਹਾਦਰ ਰਾਜਾ ਨਰਿੰਦਰ ਨਾਥ ਨਾਮ ਦੇ ਨਾਮ ਖਾਸ ਵਰਣਨਯੋਗ ਹਨ।
1: ਦੁਨੀਆਂ ਭਰ ਵਿੱਚ ਚਰਚਾ ਨੇ ਇਸ ਮੋਰਚੇ ਨੂੰ ਇੱਕ ਨਵਾਂ ਮੋੜ ਦਿੱਤਾ। ਜਿਸ ਕਿਸੇ ਨੇ ਵੀ ਇਸ ਭਿਆਨਕ ਸਾਕੇ ਨੂੰ ਅੱਖੀ ਦਿੱਤਾ ਜਾਂ ਇਸ ਬਾਰੇ ਸੁਣਿਆ ਉਸਨੇ ਹੀ ਇਸ ਦੀ ਘੋਰ ਨਿੰਦਾ ਕੀਤੀ। ਸੀ ਐਫ ਐਂਡਰਿਊਜ਼, ਜਿਸ ਨੇ ਇੱਕ ਮਸੀਹਾ ਤਵਾਰੀਖ ਵਿੱਚ ਸੂਈ ਚੜ੍ਹਦਾ ਸੁਣਿਆ ਸੀ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਚੱਲਦੇ ਸੱਚ ਕੇ ਰੋ ਉੱਠਿਆ। ਉਸਨੇ ਸਰ ਐਡਵਰਡ ਮੈਕਲੈਗਨ, ਗਵਰਨਰ ਪੰਜਾਬ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਸਨੂੰ ਇਹ ਕਤਲੇਆਮ ਬੰਦ ਕਰਨ ਲਈ ਖਾਸ ਜ਼ੋਰ ਪਾਇਆ।
0: ਨਤੀਜੇ ਵਜੋਂ ਗਵਰਨਰ 13 ਸਤੰਬਰ 1922 ਨੂੰ ਗੁਰੂ ਕੇ ਬਾਗ ਪਹੁੰਚਿਆ ਅਤੇ ਉਸਨੇ ਆਪਣੇ ਅੱਖੀ ਮਸੂਮਾ ਉੱਤੇ ਅਕਹਿ ਤੇ ਅਸਹਿ ਜਬਰ ਹੁੰਦਾ ਦੇਖਿਆ। ਗਵਰਨਰ ਪੰਜਾਬ ਦੇ ਹੁਕਮ ਨਾਲ ਰਾਹ ਵਾਲੀ ਚੌਂਕੀ ਉਠਾ ਲਈ ਗਈ ਅਤੇ ਜਥੇ ਗੁਰੂ ਕੇ ਬਾਗ ਤੱਕ ਪਹੁੰਚਣ ਲੱਗੇ। ਮਾਰ ਕੁਟਾਈ ਕਰਨੀ ਵੀ ਬੰਦ ਕਰ ਦਿੱਤੀ ਗਈ ਅਤੇ ਗ੍ਰਿਫਤਾਰੀਆਂ ਦਾ ਦੌਰਾ ਸ਼ੁਰੂ ਹੋ ਗਿਆ।
1: ਹੁਣ ਪੰਜਾਬ ਦੀਆਂ ਜੇਲ੍ਹਾਂ ਚੇਰ ਦਿਲ ਪੰਜਾਬੀਆਂ ਅਤੇ ਵੀਰ ਸਪੂਤਾਂ ਨਾਲ ਤੁੰਨੀਆਂ ਜਾਣ ਲੱਗੀਆਂ। ਇੱਥੋਂ ਤੀਕ ਕੇ ਸਰਕਾਰ ਨੂੰ ਇਨ੍ਹਾਂ ਦੇ ਸਾਂਭਣ ਦਾ ਭਾਰੀ ਫਿਕਰ ਪੈ ਗਿਆ। ਉਹ ਇਨ੍ਹਾਂ ਨੂੰ ਪੂਰੀ ਗਿਣਤੀ ਵਿੱਚ ਗ੍ਰਿਫਤਾਰ ਕਰਨ ਤੋਂ ਕੰਨੀ ਕਤਰਾਉਣ ਲੱਗੀ। ਸ਼ਹਿਰੋਂ ਦੂਰ ਲਿਜਾ ਕੇ ਕਿਸੇ ਨੂੰ ਬਾਲ ਅਤੇ ਕਿਸੇ ਨੂੰ ਬਿਰਦ ਜਾਂ ਬਿਮਾਰ ਆਖ ਕੇ ਛੱਡ ਦਿੱਤਾ ਜਾਂਦਾ, ਪਰੰਤੂ ਉਹ ਫਿਰ ਕਿਸੇ ਨਾ ਕਿਸੇ ਅਗਲੇ ਜਥੇ ਵਿੱਚ ਸ਼ਾਮਲ ਹੋ ਕੇ ਗ੍ਰਿਫਤਾਰ ਹੋ ਜਾਂਦਾ।
0: ਸਰੋਤਾ ਜਨ, ਆਵਾਮ ਦੀ ਸ਼ਾਂਤਮਈ ਲਹਿਰ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਦੁਖਾਂਤ ਦਾ ਹੱਲ ਲੱਭਣ ਲਈ ਸੋਚ ਅਤੇ ਸੋਝੀ ਦੋਹਾਂ ਦੀ ਸੰਤੁਲਤਾ ਹੋਣੀ ਚਾਹੀਦੀ ਹੈ।
1: ਅੱਜ ਭਾਵੇਂ ਦੁਨੀਆਂ ਭਰ ਵਿੱਚ ਗਾਂਧੀ ਦੇ ਸ਼ਾਂਤਮਈ ਲਹਿਰ ਦੇ ਗੁਣ ਗਾਏ ਜਾਂਦੇ ਹਨ, ਪਰ ਤਵਾਰੀਖ ਨੂੰ ਘੋਖਿਆਂ ਪਤਾ ਲੱਗਦਾ ਹੈ ਕਿ ਸਿੱਖ ਸ਼ਾਂਤਮਈ ਅੰਦੋਲਨ ਦੇ ਮੋਢੀ ਸਨ। ਆਓ ਵਿਚਾਰੀਏ ਕਿ ਆਖਿਰ ਸਰਕਾਰ ਨੇ ਕਿਸ ਤਰ੍ਹਾਂ ਹਾਰ ਮੰਨੀ। ਆਮ ਲੋਕਾਂ ਦਾ ਮਾਹੌਲ ਦੇਖ ਅੰਗਰੇਜ਼ੀ ਸਰਕਾਰ ਬੁਰੀ ਤਰ੍ਹਾਂ ਕੁੜਕੀ ਵਿੱਚ ਫਸ ਚੁੱਕੀ ਸੀ। ਨਿਕਲਣ ਦੇ ਰਾਹ ਤੰਗ ਹੁੰਦੇ ਜਾ ਰਹੇ ਸਨ। ਇਹੋ ਜਿਹੇ ਹਾਲਾਤ ਸੀ, ਸੱਪ ਦੇ ਮੂੰਹ ਵਿੱਚ ਕੋੜ ਕਿਣ ਲਈ, ਛੱਡੇ ਤਾਂ ਅੰਨਾ ਖਾਵੇ ਤਾਂ ਕੋੜੀ ਵਾਲੀ ਗੱਲ ਬਣ ਗਈ ਸੀ। ਸੰਸਾਰ ਭਰ ਵਿੱਚ ਅੰਗਰੇਜ਼ੀ ਜ਼ੁਲਮ ਦੀ ਨਿੰਦਾ ਹੋ ਰਹੀ ਸੀ। ਅਖਬਾਰਾਂ ਵਿੱਚ ਲਾਲ ਸੁਰਖੀਆਂ ਦੇ ਕੇ ਗੁਰੂ ਕੇ ਬਾਗ ਦਾ ਕਿੱਸਾ ਛਾਪਿਆ ਜਾ ਰਿਹਾ ਸੀ।
0: ਸੀ ਐਫ ਐਂਡਰਿਊਜ਼ ਆਦਿਕ ਨਾਮਵਰ ਵਿਅਕਤੀਆਂ ਦੇ ਪ੍ਰੈਸ ਨੂੰ ਦਿੱਤੇ ਬਿਆਨਾਂ ਨੇ ਇੱਕ ਵਾਰੀ ਭਾਂਬੜ ਮਚਾ ਦਿੱਤੇ ਸਨ ਅਤੇ ਅੰਗਰੇਜ਼ ਸਰਕਾਰ ਅੰਦਰ ਖਾਤੇ ਡਾਢੀ ਘਬਰਾ ਗਈ ਸੀ।
1: ਸਾਢੇ 5,000 ਤੋਂ ਉੱਪਰ ਸਿੰਘ ਗ੍ਰਿਫਤਾਰ ਹੋ ਚੁੱਕੇ ਸਨ, ਪਰੰਤੂ ਪਤਾ ਨਹੀਂ ਕਿਧਰੋਂ ਧੜਾ ਧੜ ਜਥਿਆਂ ਦੇ ਜਥੇ ਸਿਰ ਉੱਤੇ ਕਾਲੇ ਕੱਫਣ ਬੰਨੀ ਅਤੇ ਸ਼ਹੀਦੀ ਨਗਮੇ ਗਾਉਂਦੇ ਹੋਏ ਚੱਲੇ ਆ ਰਹੇ ਸਨ।

0: ਕਾਫੀ ਜਤਨਾ ਉਪਰੰਤ ਸਰਕਾਰ ਨੂੰ ਸਮਝੌਤੇ ਦਾ ਇੱਕ ਰਾਹ ਮਿਲ ਹੀ ਗਿਆ।
1: ਸਤਾਰਾਂ ਨਵੰਬਰ 1922 ਨੂੰ ਰਿਟਾਇਰਡ ਇੰਜੀਨੀਅਰ ਰਾਏ ਬਹਾਦਰ ਸਰ ਗੰਗਾ ਰਾਮ ਲਾਹੌਰ ਨੇ ਸੁਝਾਅ ਦਿੱਤਾ ਕਿ ਉਹ ਮਹੰਤ ਦੀ ਜ਼ਮੀਨ ਇੱਕ ਸਾਲ ਲਈ ਪੱਟੇ ਉੱਤੇ ਲੈ ਲਵੇਗਾ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਡੋਨਟ ਨੂੰ ਬੇਨਤੀ ਕਰੇਗਾ ਕਿ ਮੈਨੂੰ ਪੁਲਿਸ ਦੀ ਲੋੜ ਨਹੀਂ ਅਤੇ ਨਾ ਹੀ ਮੈਂ ਸਿੱਖਾਂ ਨੂੰ ਗੁਰੂ ਕੇ ਲੰਗਰ ਲਈ ਬਾਲਣ ਵੱਢਣ ਰੋਕਣਾ ਚਾਹੁੰਦਾ ਹਾਂ ਤੇ ਇਸ ਤਰ੍ਹਾਂ ਪੁਲਿਸ ਦੇ ਵਾਪਸ ਜਾਣ ਨਾਲ ਮੋਰਚੇ ਦਾ ਮਕਸਦ ਖਤਮ ਹੋ ਜਾਏਗਾ।
0: ਇੰਜ ਹੀ ਹੋਇਆ। ਸਰਕਾਰ ਨੇ ਮਹੰਤ ਨੂੰ ਜ਼ੋਰ ਦੇ ਕੇ ਸਰ ਗੰਗਾ ਰਾਮ ਨੂੰ ਜ਼ਮੀਨ ਪੱਟੇ ਉੱਤੇ ਦੇਣ ਲਈ ਮਨਾ ਲਿਆ, ਭਾਵੇਂ ਜ਼ਮੀਨ ਪਹਿਲਾਂ ਹੀ ਗੁਰਦੁਆਰਾ ਕਮੇਟੀ ਦੇ ਕਬਜ਼ੇ ਵਿੱਚ ਬਣਦੀ ਸੀ। ਡੀਸੀ ਦੀ ਕੋਠੀ ਪੁੱਜ ਕੇ ਸਰ ਗੰਗਾ ਰਾਮ ਨੇ ਮਹੰਤ ਪਾਸੋਂ ਜ਼ਮੀਨ ਦਾ 2000 ਰੁਪਏ ਸਾਲ ਉੱਤੇ ਠੇਕਾ ਲੈ ਲਿਆ।
1: ਮਹੰਤ ਅਤੇ ਗੰਗਾ ਰਾਮ ਦੋਹਾਂ ਨੇ ਲਿਖ ਕੇ ਦੇ ਦਿੱਤਾ ਕਿ ਸਾਨੂੰ ਪੁਲਿਸ ਦੀ ਰੱਖਿਆ ਦੀ ਲੋੜ ਨਹੀਂ। ਸੋ ਇਸ ਬਹਾਨੇ 18 ਨਵੰਬਰ 1922 ਨੂੰ ਸਰਕਾਰ ਨੇ ਪੁਲਿਸ ਵਾਪਸ ਬੁਲਾ ਲਈ ਅਤੇ ਇਸ ਤਰ੍ਹਾਂ ਗੁਰੂ ਕੇ ਬਾਗ ਦਾ ਮੋਰਚਾ ਖਤਮ ਹੋਇਆ, ਜਿਸ ਵਿਚ ਖਾਲਸਾ ਜੀ ਦੀ ਨਿਡਰਤਾ, ਬਹਾਦਰੀ, ਸਿਦਕ ਦਿਲੀ ਅਤੇ ਦ੍ਰਿੜਤਾ ਦੀ ਤਾਂਘ ਦੇਸ਼ ਪ੍ਰਦੇਸ਼ ਦੂਰ ਦੂਰ ਤੱਕ ਸਭ ਦੇ ਦਿਲਾਂ ਵਿਚ ਬੈਠ ਗਈ। ਇਹ ਆਪਣੇ ਬੇਗਾਨੇ ਹਰ ਕਿਸੇ ਦੇ ਪਿਆਰ, ਸਤਿਕਾਰ ਅਤੇ ਹਮਦਰਦੀ ਦੇ ਪਾਤਰ ਬਣ ਗਏ।

0: ਵਿਸ਼ੇ ਨਾਲ ਜੁੜੇ ਸਰੋਤਿਓ, ਗੁਰੂ ਕੇ ਬਾਗ ਦੇ ਮੋਰਚੇ ਦੀ ਛਾਣਬੀਨ ਕਰਦੇ ਸਮੇਂ ਕੁਝ ਅਨੋਖੇ ਤੱਤ ਮਿਲਦੇ ਹਨ, ਜਿਸ ਤੋਂ ਜ਼ਾਹਿਰ ਹੈ ਕਿ ਇਸ ਮੋਰਚੇ ਦੀ ਕਾਮਯਾਬੀ ਪਿੱਛੇ ਹਰ ਇੱਕ ਭਾਰਤੀ ਕੌਮ ਦਾ ਹੱਥ ਸੀ। ਇਸ ਦੀਆਂ ਕਈ ਉਦਾਹਰਨਾਂ ਮਿਲਦੀਆਂ ਹਨ।
1: ਤਿੰਨ ਸਤੰਬਰ 1922 ਨੂੰ ਅੰਮ੍ਰਿਤਸਰ ਵਿਖੇ ਖੈਰ ਦੀਨ ਦੀ ਮਸਜਿਦ ਵਿੱਚ ਮੁਸਲਮਾਨਾਂ ਦਾ ਇੱਕ ਭਾਰੀ ਇਕੱਠ ਹੋਇਆ, ਜਿਸ ਵਿੱਚ ਅਕਾਲੀਆਂ ਦੇ ਅੰਦੋਲਨ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਗੁਰੂ ਕੇ ਬਾਗ ਦੇ ਮੋਰਚੇ ਦੀ ਸਫਲਤਾ ਲਈ ਦੁਆ ਮੰਗੀ ਗਈ।

ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਇੱਕ ਬੜੀ ਅਰਥ ਭਰਪੂਰ ਘਟਨਾ ਵਾਪਰੀ। ਜਦੋਂ ਕਿ ਗੋਰਖੇ ਸਿਪਾਹੀਆਂ ਨੇ ਨਿਹੱਥੇ ਅਤੇ ਸ਼ਾਂਤਮਈ ਅਕਾਲੀਆਂ ਨੂੰ ਮਾਰਨ ਕੁੱਟਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਨੇ ਕਿਹਾ ਕਿ ਅਸੀਂ ਬਹਾਦਰ ਸਿੰਘਾਂ ਨਾਲ ਮਿਲ ਕੇ ਜੰਗਾਂ ਲੜੇ ਹਾਂ, ਵਿਰੋਧ ਵਿੱਚ ਹੱਥ ਉਠਾਉਣ ਤਾਂ ਵੀ ਕੋਈ ਗੱਲ ਹੋਵੇ, ਐਵੇਂ ਨਿਹੱਥਿਆਂ ਨੂੰ ਕੁੱਟਣਾ ਸਿਪਾਹੀ ਨੂੰ ਨਹੀਂ ਚੋਕਦਾ ਅਤੇ ਸਾਡੀ ਜ਼ਮੀਰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਹੁਕਮ ਅਦੂਲੀ ਦੇ ਫਲਸਰੂਪ ਇਹਨਾਂ ਗੋਰਖਿਆਂ ਨੂੰ ਕੋਰਟ ਗਾਰਡ ਦੇ ਹਵਾਲੇ ਕੀਤਾ ਗਿਆ ਅਤੇ ਬਿਨਾਂ ਕਿਸੇ ਕਿਸਮ ਦੀ ਪੇਮੈਂਟ ਕੀਤੇ ਨੌਕਰੀਆਂ ਜਵਾਬ ਦੇ ਕੇ ਘਰਾਂ ਨੂੰ ਤੋਰ ਦਿੱਤਾ ਗਿਆ।

0: ਇਨ੍ਹਾਂ ਵਿੱਚੋਂ ਕੁਝ ਗੋਰਖਾ ਸਿਪਾਹੀ ਜੋ ਬਰਖਾਸਤ ਹੋ ਕੇ ਸ਼੍ਰੋਮਣੀ ਕਮੇਟੀ ਪਾਸ ਅਰਜ਼ ਗੁਜ਼ਾਰ ਹੋਏ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸ਼ਹਿਰ ਦੇ ਕਾਰਖਾਨੇਦਾਰ ਅਤੇ ਸ਼ਾਹੂਕਾਰਾ ਪਾਸ ਚੌਂਕੀਦਾਰ ਲਗਵਾ ਦਿੱਤਾ। ਇਸ ਘਟਨਾ ਨੇ ਗੋਰਖੇ ਸਿਪਾਹੀਆਂ ਦੀ ਇਨਸਾਨੀ ਹਮਦਰਦੀ ਅਤੇ ਸਾਹਸ ਨੂੰ ਹੋਰ ਉਜਾਗਰ ਕਰ ਦਿੱਤਾ।
1: ਗੁਰੂ ਕੇ ਬਾਗ ਦੇ ਫੱਟੜਾਂ ਦੀ ਸੇਵਾ ਸੰਭਾਲ ਹਿੰਦੂ ਅਤੇ ਮੁਸਲਮਾਨ ਵੀਰਾਂ ਨੇ ਰਲ ਮਿਲ ਕੇ ਬੜੇ ਪਿਆਰ ਨਾਲ ਕੀਤੀ। ਅੰਮ੍ਰਿਤਸਰ ਦੇ ਸ਼ਹਿਰੀਆਂ ਨੇ ਸੇਵਾ ਹਿੱਤ ਕੋਠੀਆਂ ਤੇ ਮਕਾਨ ਖਾਲੀ ਕਰ ਦਿੱਤੇ। ਸੇਠ ਰਾਧਾ ਕਿਸ਼ਨ ਸ਼ਿਕਾਰਪੁਰੀ ਨੇ ਆਪਣਾ ਮਹਿਲ ਨੁਮਾ ਰਿਹਾਇਸ਼ੀ ਮਕਾਨ ਫੱਟੜਾਂ ਦੀ ਸੇਵਾ ਸੰਭਾਲ ਲਈ ਦੇ ਰੱਖਿਆ ਸੀ। ਲਾਲਾ ਹਰਜਸ ਰਾਏ, ਡਾਕਟਰ ਖਾਨਦੇਵ, ਲਾਲਾ ਰਤਨ ਚੰਦ, ਲਾਲਾ ਦਵਾਰਕਾ ਦਾਸ, ਮਲਕ ਲਾਲ ਖਾਂ, ਲਾਲਾ ਦੁਨੀ ਚੰਦ, ਪ੍ਰੋਫੈਸਰ ਰੁਚੀ ਰਾਮ ਸਾਹਨੀ ਆਦਿ ਨੇ ਇਸ ਖੇਤਰ ਵਿੱਚ ਅਹਿਮ ਕੰਮ ਕੀਤਾ, ਜਿਸ ਲਈ ਸ਼੍ਰੋਮਣੀ ਕਮੇਟੀ ਨੇ 8 ਸਤੰਬਰ ਨੂੰ ਜਾਰੀ ਹੋਏ ਐਲਾਨ ਨੰਬਰ 61 ਅਨੁਸਾਰ ਇਨ੍ਹਾਂ ਦੀ ਸੇਵਾ ਅਤੇ ਮਿਲਵਰਤਨ ਦੀ ਭਾਰੀ ਪ੍ਰਸੰਸਾ

0: ਥਾਂ ਟੱਬਰ ਉੱਤੇ ਬਿਨਾਂ ਕਾਰਨ ਜ਼ੁਲਮ ਦੀ ਕਹਾਣੀ ਵੀ ਉੱਗੜ ਕੇ ਸਾਹਮਣੇ ਆਉਂਦੀ ਹੈ। ਗੁਰੂ ਕੇ ਬਾਗ ਨਜ਼ਦੀਕ ਪਿੰਡ ਤੇੜਾ ਖੁਰਦ ਦਾ ਸਰਦਾਰ ਭਗਤ ਸਿੰਘ ਆਪਣੇ ਨੌਜਵਾਨ ਪੁੱਤਰਾਂ ਤਾਰਾ ਸਿੰਘ ਤੇ ਆਸਾ ਸਿੰਘ ਸਮੇਤ ਖੇਤਾਂ ਵਿੱਚ ਮਕਈ ਦੀ ਗੋਡੀ ਕਰ ਰਿਹਾ ਸੀ ਕਿ ਖੇਤਾਂ ਲਾਗੋਂ ਇੱਕ ਘੁਮਿਆਰ ਖੋਤਿਆਂ ਉੱਪਰ ਗੁਰਦੁਆਰੇ ਲਈ ਰਸਦਾਂ ਲੈ ਕੇ ਲੰਘਿਆ। ਇਹ ਆਪਣੇ ਕੰਮ ਵਿੱਚ ਮਸਤ ਸਨ।
1: ਪੁਲਿਸ ਦੇ ਪੁੱਛਗਿੱਛ ਕਰਨ ਉੱਤੇ ਇਹ ਖੋਤੇ ਰਸ ਲੈ ਕੇ ਕਿੱਧਰੋਂ ਦੀ ਗਏ ਹਨ, ਜਦੋਂ ਇਹ ਕੁਝ ਵੇਰਵਾ ਨਾ ਦੱਸ ਸਕੇ ਤਾਂ ਇਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਬੰਦੂਕਾਂ ਦੇ ਕੁੰਡਿਆਂ ਤੇ ਲਾਠੀਆਂ ਦੀ ਇੰਨੀ ਮਾਰ ਵੱਜੀ ਕਿ ਅਗਲੇ ਦਿਨ 4 ਸਤੰਬਰ ਨੂੰ ਸਰਦਾਰ ਭਗਤ ਸਿੰਘ ਸ਼ਹੀਦ ਹੋ ਗਿਆ। ਇਸ ਤੋਂ ਚੌਥੇ ਦਿਨ ਵੱਡਾ ਪੁੱਤਰ ਤਾਰਾ ਸਿੰਘ ਚੜ੍ਹਾਈ ਕਰ ਗਿਆ, ਜਦੋਂ ਕਿ ਦੂਜਾ ਪੁੱਤਰ ਆਸਾ ਸਿੰਘ ਵੀ ਲੰਮਾ ਅਰਸਾ ਪੱਟਾਂ ਦੇ ਦੁੱਖ ਭੋਗਦਾ ਰਿਹਾ।
0: ਇੱਕ ਜਥੇਦਾਰ ਨੂੰ ਝੰਬਦਿਆਂ ਪੁਲਸੀਏ ਵੀ ਹੰਭ ਗਏ। 5 ਸਤੰਬਰ 1922 ਨੂੰ ਲਾਇਲਪੁਰ ਦੇ 100 ਸਿੰਘਾਂ ਦਾ ਜੋ ਜਥਾ ਗੁਰੂ ਕੇ ਬਾਗ ਲਈ ਤੁਰਿਆ। ਇਸ ਦੇ ਜਥੇਦਾਰ ਸਰਦਾਰ ਪਿਰਥੀਪਾਲ ਸਿੰਘ ਸਨ। ਇਸ ਜਥੇ ਦੇ ਬਹੁਤੇ ਸਿੰਘ ਫੌਜੀ ਪੈਨਸ਼ਨੀਏ ਸਰਦਾਰਾਂ ਦੇ ਪੁੱਤਰ ਪੋਤਰੇ ਜਾਂ ਰਿਸ਼ਤੇਦਾਰ ਸਨ। ਜਥੇਦਾਰ ਅਤੇ ਮੀਤ ਜਥੇਦਾਰ ਨਾਦਰ ਸਿੰਘ ਵੀ ਸੂਬੇਦਾਰਾਂ ਦੇ ਪੁੱਤਰ ਸਨ।
1: ਜਥੇਦਾਰ ਪਿਰਥੀਪਾਲ ਸਿੰਘ 6 ਫੁੱਟ ਉੱਚਾ ਤਕੜਾ ਜਵਾਨ ਸੀ ਅਤੇ ਚੱਕਲੇ ਵਰਗੀ ਚੌੜੀ ਛਾਤੀ। ਜਥੇ ਦੀ ਮਾਰਕੁੱਟ ਅੰਗਰੇਜ਼ ਅਫਸਰ ਦੀ ਕਮਾਨ ਹੇਠ ਆਰੰਭ ਹੋਈ ਤਾਂ ਜਥੇਦਾਰ ਪਿਰਥੀਪਾਲ ਸਿੰਘ ਨੂੰ 6-7 ਪੁਲਸੀਆਂ ਨੇ ਰਲ ਕੇ ਘੇਰ ਲਿਆ ਅਤੇ ਹਿੱਕ ਉੱਤੇ ਚੜ ਚੜ ਕੇ ਕੁਟਾਈ ਕੀਤੀ। ਸ਼ੇਰ ਪੁੱਤਰ 6-7 ਵਾਰ ਵੱਟ ਖਾ ਖਾ ਕੇ ਉੱਠਿਆ ਤੇ ਸੱਟਾਂ ਖਾ ਖਾ ਕੇ ਡਿੱਗਦਾ ਰਿਹਾ। ਮੂਰਛਿਤ ਨੂੰ ਹੀ ਚੁੱਕ ਕੇ ਅੰਮ੍ਰਿਤਸਰ ਪਹੁੰਚਾਇਆ ਗਿਆ, ਜਿੱਥੇ ਕਈ ਦਿਨ ਅਕਾਲੀਆਂ ਦੇ ਬਾਗ ਵਿੱਚ ਬੇਹੋਸ਼ ਪਿਆ ਰਿਹਾ। ਇਸ ਦੇ ਮੂੰਹ, ਸਿਰ, ਛਾਤੀ, ਪਿੱਠ, ਪੱਟਾਂ ਅਤੇ ਲੱਤਾਂ ਉੱਤੇ ਗਹਿਰੀਆਂ ਸੱਟਾਂ ਲੱਗੀਆਂ। ਡਾਕਟਰਾਂ ਦੀ ਰਿਪੋਰਟ ਅਨੁਸਾਰ ਕੁਝ ਫੱਟ 6-6 ਇੰਚ ਲੰਬੇ, 4-4 ਇੰਚ ਚੌੜੇ ਅਤੇ 4-4 ਇੰਚ ਡੂੰਘੇ ਸਨ। ਇਹਨਾਂ ਦਾ ਕੀ ਇਲਾਜ ਹੋਣਾ ਸੀ? ਗੁੱਜੀਆਂ ਸੱਟਾਂ ਸਨ, ਕਦੀ ਰਾਜੀ ਹੋ ਜਾਣਾ ਤੇ ਕਦੀ ਬਿਮਾਰ ਪੈ ਜਾਣਾ।

0: ਅਖੀਰ ਡੇਢ ਸਾਲ ਭਾਰੀ ਕਸ਼ਟ ਭੋਗਣ ਉਪਰੰਤ 2 ਅਪ੍ਰੈਲ 1924 ਨੂੰ ਇਹ ਗੁਰੂ ਦਾ ਲਾਡਲਾ ਸਿੰਘ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਸ਼ਹੀਦੀ ਪਾ ਗਿਆ।
1: ਸਰੋਤਿਆ, ਸਿੱਖ ਇਤਿਹਾਸ ਦਾ ਇਹ ਇਹੋ ਜਿਹਾ ਅਜੋਕਾ ਸਮਾਂ ਸੀ ਜਦ ਗੁਰੂ ਕੇ ਬਾਗ ਦੇ ਚਲਦੇ ਸਾਕੇ ਵਿੱਚ ਪੰਜਾ ਸਾਹਿਬ ਦਾ ਸਾਕਾ ਵਾਪਰਿਆ। ਆਪ ਸਭ ਜਾਣਦੇ ਹੋ ਕਿ 30 ਅਕਤੂਬਰ 1922 ਨੂੰ ਪੰਜਾ ਸਾਹਿਬ ਦਾ ਮਹਾਨ ਸਾਕਾ ਵਾਪਰਿਆ ਸੀ। ਇਹ ਦਰਦਨਾਕ ਘਟਨਾ ਉਦੋਂ ਵਾਪਰੀ ਜਦੋਂ ਗੁਰੂ ਕੇ ਬਾਗ ਦੇ ਕੈਦੀਆਂ ਨੂੰ ਅਟਕ ਜੇਲ ਲਿਜਾ ਰਹੀ ਗੱਡੀ ਨੂੰ ਪੰਜਾ ਸਾਹਿਬ ਦੀ ਸੰਗਤ ਨੇ ਸਟੇਸ਼ਨ ਉੱਤੇ ਰੋਕ ਕੇ ਜਲ ਪਾਣੀ ਛਕਾਉਣਾ ਚਾਹਿਆ। ਵਾਹ ਸਿੰਘੋ,

0: ਜਦੋਂ ਸਰਕਾਰੀ ਹੁਕਮਰਾਨਾਂ ਤੋਂ ਪਤਾ ਲੱਗਾ ਕਿ ਗੱਡੀ ਨਹੀਂ ਰੁਕੇਗੀ ਤਾਂ ਕੁਝ ਸਿੰਘ ਸਿੰਘਣੀਆਂ ਪਟੜੀ ਉੱਤੇ ਲੇਟ ਗਏ। ਗੱਡੀ ਜੋ ਸ਼ੂਕਦੀ ਹੋਈ ਆਈ ਸੀ ਸ਼ਹੀਦਾਂ ਦੇ ਖੂਨ ਨਾਲ ਜਾਮ ਹੋ ਕੇ ਰੁਕੀ। ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਨੇ ਇੱਥੇ ਸ਼ਹੀਦੀਆਂ ਪਾਈਆਂ। ਬਾਬੇ ਨਾਨਕ ਦੀ ਪੰਜੇ ਨਾਲ ਪਹਾੜੀ ਰੋਕਣ ਦੀ ਅਜ਼ਮਤ ਸਿੰਘਾਂ ਨੇ ਆਪਣੇ ਤਾਣ ਨਾਲ ਗੱਡੀ ਨੂੰ ਰੋਕ ਕੇ ਦੁਬਾਰਾ ਨਵੀਂ ਕਰ ਦਿੱਤੀ।
1: ਇਸ ਮੋਰਚੇ ਸਮੇਂ ਡਿਪਟੀ ਸੁਪਰਡੈਂਟ ਪੁਲਿਸ ਮਿਸਟਰ ਬੀ ਟੀ ਮਾਰਕੁੱਟ ਵਿੱਚ ਬਹੁਤ ਬੇਰਹਿਮੀ ਵਰਤਦਾ ਸੀ। ਸੁੰਮਦਾਰ ਲਾਠੀਆਂ, ਹੰਟਰ ਮਾਰਨੇ, ਕੇਸ ਦਾੜੇ ਪੱਟਣੇ, ਘੋੜਿਆਂ ਦੇ ਸੁੰਮਾਂ ਹੇਠ ਜ਼ਖਮੀਆਂ ਨੂੰ ਰੋਲਣਾ ਇਸ ਲਈ ਆਮ ਗੱਲਾਂ ਸਨ। ਜਿਸ ਦਿਨ ਇਸਨੇ ਸੈਂਟਰਲ ਮਾਝਾ ਦੀਵਾਨ ਦੇ ਜਥੇ ਨੂੰ ਮਾਰਿਆ ਤਾਂ ਗਰੂਰ ਵਿੱਚ ਕਹਿਣ ਲੱਗਾ, ਦੱਸੋ ਤੁਹਾਡਾ ਗੁਰੂ ਗੋਬਿੰਦ ਸਿੰਘ ਕਿੱਥੇ ਹੈ?
0: ਇਸ ਗੱਲ ਉੱਤੇ ਸਿੰਘ ਬੜੇ ਰੋਹ ਵਿੱਚ ਆਏ। ਲਾਹੌਰ ਦੇ ਜਥੇ ਦੇ ਇੱਕ ਸਿੰਘ ਭਾਈ ਜਵਾਹਰ ਸਿੰਘ ਨੂੰ ਮਾਰ ਕੁੱਟ ਕੇ ਲੋਹੇ ਦੀਆਂ ਤਾਰਾਂ ਦੇ ਬਲਗਣ ਵਿੱਚ ਡੱਕ ਦਿੱਤਾ ਗਿਆ ਸੀ ਅਤੇ ਬਾਹਰ ਦੋ ਸਿਪਾਹੀਆਂ ਦਾ ਪਹਿਰਾ ਸੀ। ਬੀ ਟੀ ਡਾਂਗਾ ਮਾਰ ਰਿਹਾ ਸੀ ਕਿ ਸਿੰਘ ਨੇ ਬਾਹਰ ਆ ਕੇ ਦੋਹਾਂ ਸਿਪਾਹੀਆਂ ਨੂੰ ਦੋਹਾਂ ਕੱਛਾਂ ਵਿੱਚ ਲੈ ਲਿਆ ਅਤੇ ਬੀ ਟੀ ਪਾਸ ਲਿਜਾ ਕੇ ਕਹਿਣ ਲੱਗਾ, ਜਿਨ੍ਹਾਂ ਤੋਂ ਤੂੰ ਸਾਨੂੰ ਮਰਵਾਉਂਦਾ ਹੈ ਅਸੀਂ ਇਹਨਾਂ ਨੂੰ ਕੱਛਾਂ ਵਿੱਚ ਲੈ ਕੇ ਤੁਰ ਸਕਦੇ ਹਾਂ ਅਤੇ ਪੜਾ ਸਕਦੇ ਹਾਂ। ਸਾਨੂੰ ਸ਼ਾਂਤਮਈ ਰਹਿਣ ਦਾ ਹੁਕਮ ਹੈ, ਨਹੀਂ ਤਾਂ ਤੈਨੂੰ ਤੇਰੀਆਂ ਗੁਸਤਾਖੀਆਂ ਦਾ ਮਜ਼ਾ ਚਖਾ ਦਿੰਦੇ।
1: ਸਰੋਤਾ ਜਨ, ਪਾਪੀ ਆਪਣੇ ਪਾਪ ਦੇ ਬੋਝ ਥੱਲੇ ਆਪੋ ਹੀ ਦੱਬ ਜਾਂਦਾ ਹੈ। ਇਸੇ ਹੀ ਤਰ੍ਹਾਂ ਹੋਇਆ ਬੀ ਟੀ ਮਾਲਵੇ ਦੇ ਹਲਕੇ ਵਿੱਚ ਇੱਕ ਸੂਰਮੇ ਕਰਤਾਰ ਸਿੰਘ ਹੱਥੋਂ ਆਪਣੀ ਜਾਨ ਗਵਾ ਬੈਠਾ। ਸੱਚ ਹੀ ਆਖਿਆ ਹੈ ਗੁਰੂ ਅਰਜਨ ਸਾਹਿਬ ਜੀ ਨੇ।

ਭਾਵੇਂ ਗੁਰੂ ਕੇ ਬਾਗ ਦੀਆਂ ਤਸਵੀਰਾਂ। ਫੌਜਾਂ ਵਿੱਚ ਜਾਣ ਉੱਤੇ ਭਾਰੀ ਪਾਬੰਦੀ ਲਾਈ ਗਈ ਸੀ, ਪਰੰਤੂ ਅੰਮ੍ਰਿਤਸਰ ਦੇ ਮਾਸਟਰ ਬ੍ਰਦਰਜ਼ ਨੇ ਸਿੱਖ ਰੈਜੀਮੈਂਟ ਤੇ ਹੋਰਨੀ ਅਹਿਮ ਥਾਈਂ ਅੰਗਰੇਜ਼ੀ ਸਰਕਾਰ ਦੇ ਜ਼ੁਲਮ ਦਰਸਾਉਂਦੀਆਂ ਫੋਟੋਆਂ ਗੁਪਤ ਢੰਗ ਨਾਲ ਭੇਜੀਆਂ, ਜਿਨ੍ਹਾਂ ਨੇ ਫੌਜੀਆਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਦੀ ਭਾਵਨਾ ਪੈਦਾ ਕਰ ਦਿੱਤੀ। ਮਾਨਚੈਸਟਰ ਗਾਰਡੀਅਨ, ਲੰਡਨ ਟਾਈਮਸ ਅਤੇ ਨੈਸ਼ਨਲ ਹੈਰਲਡ ਆਦਿ ਚੋਟੀ ਦੇ ਅਖਬਾਰਾਂ ਦੇ ਪੱਤਰਕਾਰਾਂ ਨੇ ਅੱਖੀਂ ਡਿੱਠੇ ਹਾਲਾਤ ਛਪਣ ਲਈ ਭੇਜੇ ਤਾਂ ਇੰਗਲੈਂਡ ਵਿੱਚ ਵੀ ਅੰਗਰੇਜ਼ਾਂ ਦੀ ਪੋਜੀਸ਼ਨ ਨੂੰ ਸਖ਼ਤ ਧੱਕਾ ਲੱਗਾ। ਇਸੇ ਪ੍ਰਕਾਰ ਕੈਪਟਨ ਏ ਐਲ ਬਰਕੀਜ਼ ਨੇ ਮਾਰਕੁਸ ਦੀ ਫਿਲਮ ਖਿੱਚ ਕੇ ਅਮਰੀਕਾ ਖੜੀ, ਜੋ ਲੰਬਾ ਸਮਾਂ ਉੱਥੇ ਪਬਲਿਕ ਨੂੰ ਦਿਖਾਈ ਜਾਂਦੀ ਰਹੀ।

0: ਨੌਜਵਾਨ ਸਰੋਤਾ ਸਨ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਿਤ ਕਰਨਾ ਚਾਹੁੰਦੇ ਹਾਂ। ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਅੱਜ ਦੇ ਇਤਿਹਾਸਿਕ ਤੱਥਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਸੋਚ ਮੰਡਲ ਵਿੱਚ ਥੋੜਾ ਵਾਲਾ ਜ਼ਰੂਰ ਵਾਧਾ ਕਰੋਗੇ।
1: ਪੰਜਾਬੀ ਸਾਹਿਤ ਦੇ ਪ੍ਰੇਮੀਓ, ਤੁਸੀਂ ਕੈਰਬੀਓ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਬਿਸਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ।
0: ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸਿਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।

0: ਸਿੱਖੀ ਵਿਰਸੇ ਨਾਲ ਜੁੜੇ ਸਰੋਤਾ ਜਨ, ਜੇਕਰ ਤੁਸੀਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਇੱਛੁਕ ਹੋ ਜਾਂ ਤੁਸੀਂ ਲਿਖਾਰੀ ਹੋ ਤਾਂ ਅਸੀਂ ਤੁਹਾਡੀਆਂ ਰਚਨਾਵਾਂ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਾ ਸਕਦੇ ਹਾਂ। ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ 250-392-4362। ਇੱਕ ਵਾਰ ਫਿਰ ਨੋਟ ਕਰੋ ਜੀ 250-392-4362।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374। ਇੱਕ ਵਾਰ ਫਿਰ ਨੋਟ ਕਰੋ ਜੀ, ਏਰੀਆ ਕੋਡ 250-392-3374। ਨਾਲ ਲੱਗਦਾ ਕਿਉਂ ਨਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwssa@telos.net। ਇੱਕ ਵਾਰ ਫਿਰ ਨੋਟ ਕਰੋ ਜੀ, gwssa@telos.net। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ।
0: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
1: ਪੰਜਾਬੀ ਜ਼ੁਬਾਨ ਦੇ ਪ੍ਰੇਮੀਆਂ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
0: ਪਲਵਿੰਦਰ ਕੌਰ
1: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਰਮਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISQ 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਵਜੇ ਬਾਅਦ ਦੁਪਹਿਰ ਪੈਸਿਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ।

0: ਲਵਾਜੀ ਕੁਆਰਟਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਸਰੋਤਿਓ, ਅਕਤੂਬਰ 9 ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ ਚੌਥੀ ਜੋਤ ਗੁਰੂ ਰਾਮਦਾਸ ਸਾਹਿਬ ਜੀ ਦਾ ਆਗਮਨ ਦਿਵਸ ਹੈ। ਅੱਜ ਦੇ ਪ੍ਰੋਗਰਾਮ ਰਾਹੀਂ ਅਸੀਂ ਪਿਆਰ ਦਾ ਮੁਜੱਸਮਾ, ਰਾਜ ਜੋਗੀ, ਚੌਰ ਤਖਤ ਦੇ ਮਾਲਕ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਕੁਝ ਕੁ ਝਲਕੀਆਂ ਆਪ ਜੀ ਦੇ ਸਨਮੁਖ ਕਰਾਂਗੇ। ਪਹਿਲਾਂ ਸਰਵਣ ਕਰੋ ਜੀ ਭਾਈ ਸੱਤਾ ਜੀ ਅਤੇ ਭਾਈ ਬਲਵੰਤ ਜੀ ਦਾ ਉਚਾਰਿਆ ਇਹ ਸ਼ਬਦ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 968 ਉੱਪਰ ਸੁਸ਼ੋਭਿਤ ਹੈ। ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ।

ਸਰੋਤਾਚਨ ਗੁਰੂ ਰਾਮਦਾਸ ਜੀ ਦੀ ਇਹ ਮਹਿਮਾ ਗੁਰੂ ਦੇ ਸਿੱਖ ਭਾਈ ਸੱਤਾ ਜੀ ਤੇ ਬਲਵੰਡ ਜੀ ਦੀ ਰਚਨਾ ਹੈ। ਆਪ ਫਰਮਾਉਂਦੇ ਹਨ, ਹੇ ਗੁਰੂ ਰਾਮਦਾਸ ਜੀਓ, ਤੁਸੀਂ ਧੰਨ ਹੋ, ਧੰਨ ਹੋ। ਜਿਸ ਅਕਾਲ ਪੁਰਖ ਨੇ ਗੁਰੂ ਰਾਮਦਾਸ ਜੀ ਨੂੰ ਪੈਦਾ ਕੀਤਾ, ਉਸੇ ਨੇ ਉਸਨੂੰ ਸੋਹਣਾ ਵੀ ਬਣਾਇਆ।

ਬਚਪਨ ਵਿੱਚ ਹੀ ਆਪ ਜੀ ਦੇ ਪੂਜਨੀਕ ਮਾਤਾ ਜੀ ਦਇਆ ਕੌਰ ਅਕਾਲ ਚਲਾਣਾ ਕਰ ਗਏ ਅਤੇ ਆਪ ਜੀ ਦੀ ਉਮਰ 7 ਸਾਲ ਦੀ ਸੀ ਜਦ ਆਪ ਜੀ ਦੇ ਪਿਤਾ ਸੋਢੀ ਹਰਦਾਸ ਜੀ ਦਾ ਛਾਇਆ ਵੀ ਸਿਰ ਤੋਂ ਉੱਠ ਗਿਆ। ਇਸ ਤਰ੍ਹਾਂ ਬਾਲ ਉਮਰ ਵਿੱਚ ਹੀ ਆਪ ਯਤੀਮ ਅਤੇ ਅਨਾਥ ਹੋ ਗਏ। ਕੌਣ ਜਾਣਦਾ ਸੀ ਕਿ ਜਿਹੜਾ ਬੱਚਾ ਅੱਜ ਯਤੀਮ ਅਤੇ ਅਨਾਥ ਨਜ਼ਰ ਆ ਰਿਹਾ ਹੈ ਕੱਲ੍ਹ ਚਵਰ ਛੱਤਰ ਦਾ ਮਾਲਕ ਹੋ ਕੇ ਅਨਾਥਾਂ ਦਾ ਵੀ ਨਾਥ ਸਾਬਤ ਹੋਵੇਗਾ।

ਲਾਹੌਰ ਦੀਆਂ ਜਿਨ੍ਹਾਂ ਗਲੀਆਂ ਵਿੱਚ ਆਪ ਜੀ ਜੰਮੇ ਪਲੇ ਸਨ, ਉਹਨਾਂ ਗਲੀਆਂ ਨੂੰ ਇੱਕ ਦਿਨ ਉਹ ਵੀ ਕਿਸੇ ਵਾਜੀ ਮਜਬੂਰੀ ਕਾਰਨ ਇੱਕਦਮ ਛੱਡ ਕੇ ਤੁਰ ਪੈਣਾ ਅੰਦਾਜ਼ਾ ਲਾਉਣਾ ਸੌਖਾ ਨਹੀਂ ਕਿ ਮਾਸੂਮ ਜਿੰਦੜੀ ਦੇ ਮਨ ਦੀ ਉਸ ਵਕਤ ਕੀ ਅਵਸਥਾ ਹੋ ਸਕਦੀ ਹੈ। ਇਤਨੀ ਵੱਡੀ ਰਿਸ਼ਤੇਦਾਰੀ ਪਰ ਯਤੀਮ ਅਤੇ ਗਰੀਬ ਬੱਚੇ ਦੀ ਜ਼ਿੰਮੇਵਾਰੀ ਲੈਣ ਵਾਸਤੇ ਕੋਈ ਵੀ ਨਹੀਂ ਬੋੜਿਆ।

ਗੁਰੂ ਅਮਰਦਾਸ ਜੀ ਨਾਲ ਆਪ ਜੀ ਦਾ ਮਿਲਾਪ ਬਾਸਰ ਕੇ ਪਿੰਡ ਵਿੱਚ ਹੀ ਹੋਇਆ। ਸਰੋਤਾ ਚੰਨ, ਗੁਰੂ ਅਮਰਦਾਸ ਪਾਤਸ਼ਾਹ ਜੋ ਕਿ ਉਸ ਸਮੇਂ ਗੁਰੂ ਤਾਂ ਦੂਰ ਅਜੇ ਸਿੱਖ ਵੀ ਨਹੀਂ ਸਨ ਸਜੇ, ਬਾਸਰ ਕੇ ਦੇ ਹੀ ਨਿਵਾਸੀ ਸਨ। ਆਪ ਜੀ ਸੁਭਾਅ ਦੇ ਬੜੇ ਖੁਦਾ ਤਰ ਸ਼ਖਸੀਅਤ ਸਨ। ਜਦੋਂ ਅਜਿਹੀ ਹਾਲਤ ਵਿੱਚ ਇੱਕ ਯਤੀਮ ਬੱਚੇ ਦੇ ਪਿੰਡ ਵਿੱਚ ਆਉਣ ਦਾ ਪਤਾ ਲੱਗਾ ਤਾਂ ਆਪ ਜੀ ਇਨ੍ਹਾਂ ਦੇ ਨੇੜੇ

ਇਸ ਤਰ੍ਹਾਂ ਇੱਕ ਪਾਸੇ ਜੇਠਾ ਜੀ ਦੀ ਯਤੀਮੀ ਅਤੇ ਗਰੀਬੀ ਕਾਰਨ ਉਹਨਾਂ ਦੀ ਦਰਦ ਭਰੀ ਅਵਸਥਾ, ਦੂਜੇ ਪਾਸੇ ਗੁਰੂ ਅਮਰਦਾਸ ਜੀ ਦਾ ਹਮਦਰਦੀ ਭਰਿਆ ਸੁਭਾਅ। ਆਪ ਬਹੁਤ ਜਲਦੀ ਜੇਠਾ ਜੀ ਦੇ ਸੰਪਰਕ ਵਿੱਚ ਆ ਗਏ ਅਤੇ ਇਹ ਨੇੜਤਾ ਦਿਨੋ ਦਿਨ ਵੱਧਦੀ ਹੀ ਗਈ। ਅਕਾਲ ਪੁਰਖ ਪਰਮੇਸ਼ਰ ਨਾਲ ਮਿਲਾਪ ਦੀ ਤੜਪ ਆਪ ਜੀ ਦੇ ਪ੍ਰਕਾਸ਼ਮਾਨ ਇਸ ਸ਼ਬਦ ਚੋਂ ਠਾਠਾ ਮਾਰਦੀ ਹੈ। ਹੋਰ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਉ। ਇਹ ਇਲਾਹੀ ਵਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 94 ਉੱਪਰ ਸੁਸ਼ੋਭਿਤ ਹੈ।

ਜੇਠਾ ਜੀ ਨਾਲ ਆਪ ਜੀ ਦੇ ਵੱਧ ਚੁੱਕੇ ਸੰਪਰਕ ਕਾਰਨ ਆਪ ਜੀ ਬੱਸ ਸਕੇ ਤੋਂ ਭਾਈ ਜੇਠਾ ਜੀ ਅਤੇ ਉਹਨਾਂ ਦੇ ਨਾਨੀ ਜੀ ਨੂੰ ਵੀ ਨਾਲ ਲੈ ਗਏ। ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੇ ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਵਸਾਉਣ ਦੀ ਸੇਵਾ ਗੁਰੂ ਅਮਰਦਾਸ ਜੀ ਦੇ ਜਿੰਮੇ ਲਾਈ ਤਾਂ ਉਸ ਸਮੇਂ ਦੇ ਭਾਈ ਜੇਠਾ ਜੀ ਬਾਅਦ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ

0: ਇਤਿਹਾਸਿਕ ਜੋ ਠੱਜੀ ਰਾਹੀਂ ਗੋਂਦਵਾਲ ਸਾਹਿਬ ਵਿਖੇ ਵੀ ਘੁੰਗਣੀਆਂ ਵੇਚਣ ਦਾ ਸਪਸ਼ਟ ਜ਼ਿਕਰ ਆਉਂਦਾ ਹੈ। 5 ਸਾਲ ਵਾਸਰ ਕੇ ਰਹਿਣ ਤੋਂ ਬਾਅਦ ਆਪ ਜੀ 12 ਸਾਲ ਦੀ ਉਮਰ ਵਿਚ ਆਪਣੀ ਨਾਨੀ ਜੀ ਅਤੇ ਗੁਰੂ ਅਮਰਦਾਸ ਜੀ ਨਾਲ ਗੋਇੰਦਵਾਲ ਆ ਕੇ ਵਸ ਗਏ ਸਨ।
1: ਇੱਥੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ 7 ਸਾਲ ਦੀ ਬਾਲ ਉਮਰ ਤੋਂ ਹੀ ਗੁਰੂ ਰਾਮਦਾਸ ਜੀ ਦੀ ਨੇੜਤਾ ਗੁਰੂ ਅਮਰਦਾਸ ਜੀ ਨਾਲ ਬਣ ਆਈ ਸੀ। ਉਪਰੰਤ ਗੁਰੂ ਅਮਰਦਾਸ ਜੀ ਦੀ ਨੇੜਤਾ ਗੁਰੂ ਅੰਗਦ ਸਾਹਿਬ ਨਾਲ ਬਣਨ ਕਾਰਨ ਇਨ੍ਹਾਂ ਦੀ ਵੀ ਗੁਰੂ ਦਰ ਨਾਲ ਛੋਟੀ ਉਮਰ ਤੋਂ ਹੀ ਵਧਦੀ ਗਈ।

ਗੁਰੂ ਅਮਰਦਾਸ ਜੀ ਦੇ ਨਾਲ ਨਾਲ ਆਪ ਜੀ ਵੀ ਗੁਰੂ ਦਰ ਦੀ ਸੇਵਾ ਵਿਚ ਵੱਧ ਚੜ ਕੇ ਹਿੱਸਾ ਲੈਣ ਲੱਗ ਪਏ। ਗੁਰੂ ਅੰਗਦ ਸਾਹਿਬ ਨੇ ਆਪਣੀ ਜਗ੍ਹਾ ਤੇ ਗੁਰਗੱਦੀ ਦਾ ਵਾਰਿਸ ਗੁਰੂ ਅਮਰਦਾਸ ਜੀ ਨੂੰ ਥਾਪਿਆ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਤੀਜੇ ਪਾਤਸ਼ਾਹ ਨੇ ਖਡੂਰ ਸਾਹਿਬ ਤੋਂ ਗੋਂਦਵਾਲ ਸਾਹਿਬ ਨੂੰ ਹੀ ਸਿੱਖੀ ਦਾ ਨਵਾਂ ਕੇਂਦਰ ਕਾਇਮ ਕਰ ਦਿੱਤਾ। ਗੁਰੂ ਰਾਮਦਾਸ ਜੀ ਦੀ ਉਮਰ ਉਸ ਸਮੇਂ ਕੇਵਲ 18 ਸਾਲਾਂ ਦੀ ਸੀ। ਸਰੋਤਿਓ, ਤੁਸੀਂ ਗੁਰੂ ਰਾਮਦਾਸ ਜੀ ਦੇ ਆਨੰਦ ਕਾਰਜ ਅਤੇ ਪਰਿਵਾਰ ਸੰਬੰਧੀ ਬਹੁਤ ਵਾਰੀ ਇਹ ਸਾਖੀ ਸੁਣੀ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਬੀਬੀ ਭਾਨੀ ਲਈ ਜੋਗ ਵਰ ਦੀ ਭਾਲ ਦੀ ਵਿਚਾਰ ਕਰ ਰਹੇ ਸਨ ਤਾਂ ਮਾਤਾ ਜੀ ਦੀ ਨਜ਼ਰ ਘੁੰਗਣੀਆਂ ਵੇਚ ਰਹੇ ਭਾਈ ਜੇਠਾ ਜੀ ਤੇ ਪਈ ਤਾਂ ਉਹਨਾਂ ਕਿਹਾ, ਭਾਨੀ ਵਾਸਤੇ ਕੋਈ ਇਹੋ ਜਿਹਾ ਸੋਹਣਾ ਸੁਨੱਖਾ ਵਰ ਹੋਵੇ। ਖੋਜੀ ਜਨੋ ਮਾਤਾ ਜੀ ਦਾ ਨਾਮ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਆਪਣੀ ਲਿਖਤ ਗੁਰਮਤ ਰਹਿਤ ਮਰਿਆਦਾ ਵਿੱਚ ਮਾਤਾ ਰਾਮੋ ਜੀ ਪਿੰਡ ਖੇਮਕਰਨ ਤੋਂ ਲਿਖਿਆ।

ਸਾਹਿਬ ਜਦੋਂ ਆਰਤੀ ਦੇ ਜਨਮ ਗੋਂਦਵਾਲ ਸਾਹਿਬ ਵਿਖਾਉਣ ਦੀ ਜ਼ਿੰਮੇਵਾਰੀ ਆਈ ਤਾਂ ਵੀ ਭਾਈ ਜੇਠਾ ਜੀ ਉੱਥੇ ਉਹਨਾਂ ਦੇ ਨਾਲ ਹੀ ਗਏ। ਪਰ ਕਹਾਣੀਕਾਰਾਂ ਜਿਸ ਗੱਲ ਨੂੰ ਸਾਖੀ ਬਣਾ ਕੇ ਸਿੱਖ ਇਤਿਹਾਸ ਦਾ ਸ਼ਿੰਗਾਰ ਬਣਾਉਣ ਦੀ ਖੇਚਲ ਕੀਤੀ, ਉਹਨਾਂ ਭਾਣੇ ਤੀਜੇ ਪਾਤਸ਼ਾਹ ਨੇ ਭਾਈ ਜੇਠਾ ਜੀ ਨੂੰ ਸ਼ਾਇਦ ਮਾਤਾ ਜੀ ਦੇ ਕਹਿਣੇ ਤੇ ਪਹਿਲੀ ਵਾਰ ਹੀ ਦੇਖਿਆ ਸੀ। ਯਾਦ ਰੱਖੋ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਗੱਦੀ ਪ੍ਰਾਪਤੀ ਤੋਂ ਇੱਕ ਸਾਲ ਬਾਅਦ ਸਨ 1553 ਵਿੱਚ ਆਪ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਗੁਰੂ ਰਾਮਦਾਸ ਜੀ ਦਾ ਆਨੰਦ ਕਾਰਜ ਕੀਤਾ।

0: ਗੁਰੂ ਰਾਮਦਾਸ ਸਾਹਿਬ ਜੀ ਅਸੀਮ ਨਿਮਰਤਾ ਅਤੇ ਮਿਠਾਸ ਦੇ ਭੰਡਾਰ ਸਨ, ਜਿਸ ਦੇ ਅਨੇਕਾਂ ਦ੍ਰਿਸ਼ਟਾਂਤ ਸਤਿਗੁਰੂ ਜੀ ਦੇ ਜੀਵਨ ਤੋਂ ਮਿਲਦੇ ਹਨ। ਇੱਕ ਸਮੇਂ ਤੀਜੇ ਪਾਤਸ਼ਾਹ ਸਮੇਂ ਜਾਤ ਅਭਿਮਾਨੀਆਂ ਨੇ ਗੁਰੂ ਦਰਬਾਰ ਵਿਰੁੱਧ ਅਕਬਰ ਪਾਸ ਸ਼ਿਕਾਇਤਾਂ ਕੀਤੀਆਂ। ਆਪ ਜੀ ਅਜੇ ਗੁਰੂਗੱਦੀ ਨੂੰ ਪ੍ਰਾਪਤ ਨਹੀਂ ਸਨ ਅਤੇ ਗੋਇੰਦਵਾਲ ਵਸਾਉਣ ਦੀ ਸੇਵਾ ਨਿਭਾ ਰਹੇ ਸਨ। ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖ ਧਰਮ ਦਾ ਪੱਖ ਸਮਝਾਉਣ ਵਾਸਤੇ ਆਪ ਜੀ ਨੂੰ ਅਕਬਰ ਪਾਸ ਭੇਜਿਆ। ਆਪ ਜੀ ਰਾਹੀਂ ਦਿੱਤੀਆਂ ਦਲੀਲਾਂ, ਵਿਚਾਰ ਵਟਾਂਦਰੇ ਦੇ ਢੰਗ ਅਤੇ ਨਿਮਰਤਾ ਮਿਠਾਸ ਵਾਲੇ ਸੁਭਾਅ ਤੋਂ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ।
1: ਇਸੇ ਗੱਲਬਾਤ ਦਾ ਸਿੱਟਾ ਸੀ ਕਿ ਉਸਨੇ ਆਪ ਆ ਕੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ। ਸਾਂਝੇ ਲੰਗਰ ਅਤੇ ਸਾਂਝੀ ਬੋਲੀ ਵਾਲੇ ਇਸ਼ਨਾਨ ਨੂੰ ਆਪਣੀ ਅੱਖੀਂ ਦੇਖਿਆ ਅਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਿਆ। ਉਹ ਤਾਂ ਗੁਰੂ ਦਰ ਦਾ ਇਤਨਾ ਸ਼ਰਦਾਈ ਹੋ ਚੁੱਕਾ ਸੀ ਕਿ ਉਸ ਆਪਣੀ ਖੁਸ਼ੀ ਦੇ ਪ੍ਰਗਟਾਵੇ ਵਜੋਂ ਗੁਰੂ ਦਰਬਾਰ ਨਾਲ ਜਗੀਰ ਵੀ ਲਾਉਣੀ ਚਾਹੀ, ਪਰ ਗੁਰੂ ਅਮਰਦਾਸ ਜੀ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਗੁਰੂ ਦਰ ਦੀ ਜਾਇਦਾਦ ਕੇਵਲ ਸੰਗਤਾਂ ਦੀ ਤਿਲ ਫੁੱਲ ਦੀ ਭੇਟਾ ਨਾਲ ਹੀ ਬਣ ਸਕਦੀ।

ਪ੍ਰਿੰਸੀਪਲ ਸੁਰਜੀਤ ਸਿੰਘ ਆਪਣੀ ਖੋਜ ਵਿੱਚ ਲਿਖਦੇ ਹਨ ਕਿ ਅਕਬਰ ਨੇ ਬੀਬੀ ਭਾਨੀ ਜੀ ਨੂੰ ਆਪਣੀ ਸਪੁੱਤਰੀ ਮੰਨਦੇ ਹੋਏ ਉਹੀ ਜਾਗੀਰ ਉਹਨਾਂ ਦੇ ਨਾਮ ਲਗਵਾ ਦਿੱਤੀ। ਹੱਥੀਂ ਸੇਵਾ ਅਤੇ ਮਨੁੱਖੀ ਬਰਾਬਰਤਾ ਸਿੱਖੀ ਦੇ ਮੁੱਢਲੇ ਅਸੂਲ ਹਨ ਅਤੇ ਗੁਰੂ ਰਾਮਦਾਸ ਜੀ ਤਾਂ ਸੇਵਾ ਦੇ ਮੁਜੱਸਮੇ ਸਨ। ਆਪ ਇਸ ਸਾਖੀ ਤੋਂ ਵਾਕਿਫ ਹੋ ਜਦ ਗੋਂਦਵਾਲ ਸਾਹਿਬ ਵਿਖੇ ਜਾਤ ਅਭਿਮਾਨੀਆਂ ਨੇ ਸਿੱਖ ਸੰਗਤਾਂ ਨੂੰ ਸਾਂਝੇ ਖੂਹ ਤੋਂ ਪਾਣੀ ਭਰਨ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤੀਸਰੇ ਪਾਤਸ਼ਾਹ ਨਹੀਂ ਚਾਹੁੰਦੇ ਸਨ ਕਿ ਕੁਝ ਸ਼ਰਾਰਤੀ ਦਿਮਾਗ ਹੂੜ ਮਤੀਏ ਹੰਕਾਰੀ ਨਾ ਸਮਝ ਅਗਿਆਨੀ ਜਾਤ ਅਭਿਮਾਨੀਆਂ ਕਾਰਨ ਆਮ ਲੋਕਾਂ ਵਿੱਚ ਖਿੱਚੋਤਾਣ ਵਧੇ। ਗਰੀਬ ਨਿਵਾਜ ਅਮਰਦਾਸ ਸਾਹਿਬ ਜੀ ਨੇ ਇੱਕ ਬੌਲੀ ਖਦਵਾਉਣ ਦਾ ਹੁਕਮ ਦੇ ਦਿੱਤਾ। ਇਸ ਸੇਵਾ ਵਿੱਚ ਹਿੱਸਾ ਲੈਣ ਲਈ ਹੋਰ ਸੰਗਤਾਂ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਵੀ ਗਾਰਾ ਚੂਨਾ ਟੋਕਰੀ ਦੀ ਸੇਵਾ ਤਨ ਮਨ ਨਾਲ ਹਰ ਰੋਜ਼ ਕਰਦੇ। ਸਾਕੋ ਆਪ ਤੀਜੇ ਪਾਤਸ਼ਾਹ ਦੇ ਜਵਾਈ ਸਨ। ਉਨੀ ਦਿਨੀ ਹੀ ਆਪ ਜੀ ਦੇ ਸ਼ਰੀਕ ਲਾਹੌਰ ਨਿਵਾਸੀ ਸੋਢੀ ਖੱਤਰੀ ਹਰਿਦੁਆਰ ਜਾਂਦੇ ਸਮੇਂ ਗੋਇੰਦਵਾਲ ਸਾਹਿਬ ਰੁਕੇ ਅਤੇ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਸਾਹਿਬ ਜੀ ਨੂੰ ਗਾਰੇ ਦੀ ਟੋਕਰੀ ਚੁੱਕੀ ਦੇਖ ਲੱਗੇ ਉੱਚੀਆਂ ਨੀਵੀਆਂ ਗੱਲਾਂ ਕਰਨ।

ਪਰ ਉਹ ਹੰਕਾਰੀ ਕੀ ਜਾਣਨ ਗੁਰੂ ਦਰ ਦੀ ਉੱਚਤਾ ਅਤੇ ਸੇਵਾ ਕਮਾਈ ਨੂੰ। ਉਹਨਾਂ ਦੀ ਮਾਨਸਿਕਤਾ ਅਤੇ ਬ੍ਰਾਹਮਣੀ ਜੂਲੇ ਵਾਲੇ ਰਿਸ਼ਤਿਆਂ ਵਿਚਕਾਰ ਹੀ ਅਟਕੀ ਪਈ ਸੀ। ਉਹਨਾਂ ਭਾਣੇ ਜਵਾਈ ਸਹੁਰੇ ਘਰ ਵਿਚ ਮਜ਼ਦੂਰੀ ਕਰ ਰਿਹਾ ਸੀ। ਗੁਰੂ ਰਾਮਦਾਸ ਜੀ ਦੇ ਇਲਾਹੀ ਬਚਨ ਪ੍ਰਭ ਕੀ ਜੇ ਕਿਰਪਾ ਨਿਦਾਨ ਹਮ ਹਰ ਗੁਣ ਗਾਵੇ ਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇ ਗੇ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1321 ਉੱਪਰ ਸਵਾਏ ਮਾਨ ਹਨ ਪ੍ਰਭ ਅੱਗੇ ਅਰਜੋਈ ਦੀ ਤਾਂਘ ਦਾ

ਅਜਿਹੇ ਕਿਰਪਾ ਦੇ ਖਜ਼ਾਨੇ ਪ੍ਰਭੂ ਸਾਡੇ ਉੱਪਰ ਮਿਹਰ ਕਰ ਤਾਂ ਜੋ ਅਸੀਂ ਜੀ ਤੇਰੇ ਗੁਣ ਗਾਉਂਦੇ ਰਹੀਏ। ਹੇ ਪ੍ਰਭੂ ਪਿਤਾ, ਮੈਂ ਸਦਾ ਤੇਰੀ ਮਿਹਰ ਦੀ ਹੀ ਆਸ ਕਰਦਾ ਹਾਂ।

ਪਿਆਰੇ ਸਰੋਤਾ ਜਨ, ਪ੍ਰਭੂ ਪਿਆਰ ਦੀ ਇਹਨਾਂ ਲਾਹੌਰ ਹਰਦੁਆਰੀ ਸ਼ਰਧਾਲੂਆਂ ਨੂੰ ਕੀ ਖਬਰ? ਦਰਅਸਲ ਇਹ ਉਹੀ ਟੋਡੀ ਸਨ ਜਦੋਂ ਗੁਰੂ ਰਾਮਦਾਸ ਜੀ ਲਾਹੌਰ ਦੇ ਆਪਣੇ ਜੱਦੀ ਪੁਸ਼ਤੀ ਮਕਾਨ ਅਤੇ ਗਲੀਆਂ ਵਿੱਚੋਂ ਕੇਵਲ 7 ਸਾਲਾਂ ਦੀ ਮਾਸੂਮ ਉਮਰ ਵਿੱਚ ਯਤੀਮ ਅਤੇ ਅਨਾਥ ਹੋ ਕੇ ਨਿਕਲੇ ਤਾਂ ਇਹਨਾਂ ਵਿੱਚੋਂ ਬਾਂਹ ਪਕੜਨ ਵਾਲਾ ਕੋਈ ਵੀ ਨਹੀਂ ਸੀ। ਅੱਜ ਉਹਨਾਂ ਹੀ ਸ਼ਰੀਕਾਂ ਦੀ

ਇੱਥੋਂ ਤੱਕ ਕਿ ਤੀਜੇ ਪਾਤਸ਼ਾਹ ਦਾ ਸਤਿਕਾਰ ਕਰਨ ਦੀ ਥਾਵੇਂ ਉਹਨਾਂ ਨਾਲ ਗੁਸਤਾਖੀ ਭਰੇ ਕਬੋਲ ਵੀ ਬੋਲੇ। ਨਿਮਰਤਾ ਦੀ ਪਹੁੰਚ ਗੁਰੂ ਰਾਮਦਾਸ ਜੀ ਨੇ ਅੱਗੇ ਹੋ ਕੇ ਨਿਮਰਤਾ ਸਹਿਤ ਉਹਨਾਂ ਵੱਲੋਂ ਮਾਫ਼ੀ ਮੰਗੀ ਅਤੇ ਫਰਮਾਇਆ, ਪਾਤਸ਼ਾਹ ਇਹ ਅਣਜਾਣ ਹਨ, ਇਹਨਾਂ ਦੀਆਂ ਭੁੱਲਾਂ ਨੂੰ ਨਾ

ਨਿਮਰਤਾ ਦੀ ਇੱਕ ਸਾਖੀ ਉਹਨਾਂ ਦੀ ਆਤਮਿਕ ਅਵਸਥਾ ਨੂੰ ਪ੍ਰਕਾਸ਼ਮਾਨ ਕਰਦੀ ਹੈ। ਸ੍ਰੋਤਾ ਚੰਦ, ਇੱਕ ਵਾਰੀ ਬਾਬਾ ਸ੍ਰੀ ਚੰਦ ਜੀ ਬਾਰਟ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਏ। ਗੁਰਦੇਵ ਨੂੰ ਪਤਾ ਲੱਗਾ ਤਾਂ ਸਤਿਕਾਰ ਵਜੋਂ ਅੱਗੇ ਹੋ ਤੁਰੇ, ਕਿਉਂਕਿ ਉਸ ਸਮੇਂ ਬਾਬਾ ਜੀ ਕਾਫੀ ਬਿਰਧ ਹੋ ਚੁੱਕੇ ਸਨ। ਆਪ ਜੀ ਨੇ ਬਾਬਾ ਸ੍ਰੀ ਚੰਦ ਜੀ ਦੀਆਂ ਲੱਤਾਂ ਵਾਵਾਂ ਘੁੱਟੀਆਂ। ਗੁਰੂ ਰਾਮਦਾਸ ਪਾਤਸ਼ਾਹ ਦੇ ਚਿਹਰੇ ਤੇ ਬੜਾ ਸੁੰਦਰ ਤੇ ਲੰਮਾ ਦਾੜਾ ਸਵੈਮਾਨ ਸੀ। ਬਾਬਾ ਸ੍ਰੀ ਚੰਦ ਜੀ ਨੇ ਕਿਹਾ, ਆਪ ਦਾ ਇਹ ਦਾੜਾ ਤਾਂ ਬਹੁਤ ਸੁੰਦਰ, ਪ੍ਰਭਾਵਸ਼ਾਲੀ ਅਤੇ ਬੜਾ ਲੰਮਾ ਹੈ। ਨਿਮਰਤਾ ਦੇ ਪੁੰਜ, ਗੁਰਦੇਵ ਨੇ ਉੱਤਰ ਦਿੱਤਾ, ਆਪ ਜੀ ਵਰਗੇ ਬਜ਼ੁਰਗਾਂ ਦੇ ਚਰਨ ਚਾੜਨ ਵਾਸਤੇ ਜ਼ਿਕਰ ਆਉਂਦਾ ਹੈ। ਕੇਵਲ ਕਿਹਾ ਹੀ ਨਹੀਂ, ਰਾਜ ਜੋਗੀ ਗੁਰੂ ਰਾਮਦਾਸ ਸਾਹਿਬ ਜੀ ਚੌਰ ਤਖਤ ਦੇ ਮਾਲਕ ਹੁੰਦਿਆਂ ਹੋਇਆਂ ਵੀ ਆਪਣੇ ਲੰਮੇ ਅਤੇ ਨੂਰਾਨੀ ਦਾੜੇ ਨਾਲ ਬਾਬਾ ਸ੍ਰੀ ਚੰਦ ਜੀ ਦੇ ਚਰਨ ਚਾੜਨ ਨੂੰ ਤਿਆਰ ਹੋ ਗਏ। ਵਿਚਾਰੋ ਜਰਾ, ਇਸ ਤੋਂ ਵੱਧ ਨਿਮਰਤਾ

ਸਨ 1574 ਵਿਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਬੜਾ ਭਾਰੀ ਦੀਵਾਨ ਸਜਾਇਆ। ਇਸ ਸਮਾਗਮ ਵਾਸਤੇ ਸਿੱਖ ਸੇਵਕ ਸਵੰਤੀ ਗੁਰੂ ਅੰਸ਼ ਨਾਲ ਸੰਬੰਧਿਤ ਸੱਜਣ ਮਿੱਤਰ ਭਾਵ ਦੂਰੋਂ ਪਾਰੋਂ ਸਭ ਨੂੰ ਸੱਦਾ ਪੱਤਰ ਭੇਜਿਆ ਗਿਆ। ਇਸ ਇਤਿਹਾਸਿਕ ਇਕੱਠ ਵਿਚ ਪਾਤਸ਼ਾਹ ਨੇ ਗੁਰੂ ਕੀਆਂ ਸੰਗਤਾਂ ਵਾਸਤੇ ਮ੍ਰਿਤਕ ਸੰਸਕਾਰ ਲਈ ਬਕਾਇਦਾ ਵਸੀਅਤ ਕੀਤੀ। ਉਸ ਸਮੇਂ ਇਹ ਵਸੀਅਤ ਵਾਰਤਕ ਰੂਪ ਵਿਚ ਸੀ। ਬਾਅਦ ਵਿਚ ਆਪ ਜੀ ਦੇ ਪੜਪੋਤੇ ਭਗਤ ਸੁੰਦਰ ਜੀ ਨੇ ਇਸ ਨੂੰ ਕਾਵਿ ਰੂਪ ਦਿੱਤਾ ਅਤੇ ਪੰਚਮ ਪਾਤਸ਼ਾਹ ਨੇ ਇਸ ਵਸੀਅਤ ਨੂੰ ਸੱਦ ਬਾਣੀ ਦੇ ਸਿਰਲੇਖ ਹੇਠ ਰਾਮਕਲੀ ਰਾਗ ਵਿਚ ਦਰਜ ਕੀਤਾ। ਇਹ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 923 ਉੱਪਰ

0: ਗੁਰਗੱਦੀ ਪ੍ਰਾਪਤੀ ਤੋਂ 4 ਸਾਲ ਪਹਿਲਾਂ ਸਨ 1570 ਵਿੱਚ ਤੀਸਰੇ ਪਾਤਸ਼ਾਹ ਨੇ ਆਪ ਦੇ ਜਿੰਮੇ ਗੁਰੂ ਕਾ ਚੱਕ ਬਿਛਾਉਣ ਦੀ ਸੇਵਾ ਲਗਾਈ ਸੀ। ਤੀਜੇ ਪਾਤਸ਼ਾਹ ਦਾ ਪ੍ਰੋਗਰਾਮ ਸਿੱਖ ਧਰਮ ਦਾ ਕੇਂਦਰੀ ਸਥਾਨ ਕਾਇਮ ਕਰਨਾ ਸੀ। ਇਹ ਜ਼ਮੀਨ ਤੀਜੇ ਪਾਤਸ਼ਾਹ ਨੇ ਇਸੇ ਪ੍ਰੋਗਰਾਮ ਅਧੀਨ ਖਰੀਦੀ ਸੀ, ਸ਼ਾਇਦ ਇਸ ਵਾਸਤੇ ਵੀ ਕਿ ਆਦਿ ਬੀੜ ਦੀ ਸੰਪਾਦਨਾ ਅਤੇ ਪ੍ਰਕਾਸ਼ ਦਾ ਸਮਾਂ ਵੀ ਨੇੜੇ ਆ ਰਿਹਾ ਸੀ।
1: ਪਹਿਲੇ ਦਸਾਏ ਗਏ ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਕੇਂਦਰਾਂ ਦੀ ਤਰ੍ਹਾਂ ਇਹ ਨਵਾਂ ਕੇਂਦਰ ਕਿਸੇ ਨਦੀ ਦਰਿਆ ਦੇ ਕੰਢੇ ਨਹੀਂ ਸੀ। ਆਪ ਜੀ ਨੇ ਪਾਣੀ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸੰਤੋਖ ਸਰ ਨਾਮ ਦਾ ਸਰੋਵਰ ਖਦਵਾਉਣਾ ਆਰੰਭ ਕਰ ਦਿੱਤਾ। ਇਹ ਸੇਵਾ ਗੁਰਗੱਦੀ ਪ੍ਰਾਪਤੀ ਉਪਰੰਤ ਵੀ ਚਾਲੂ ਰਹੀ। ਗੁਰੂ ਦੀਆਂ ਸੰਗਤਾਂ ਦੇ ਦਿਨੋ ਦਿਨ ਵਾਧੇ ਕਾਰਨ ਮੌਜੂਦਾ ਜਗ੍ਹਾ ਬਹੁਤ ਘੱਟ ਸੀ।
0: ਇਨ੍ਹੀਂ ਦਿਨੀ ਅਕਬਰ ਪਟਿਆਲੇ ਵੱਲ ਆਇਆ ਅਤੇ ਸੰਨ 1570 ਵਿੱਚ ਪਾਤਸ਼ਾਹ ਨੇ ਉਸ ਪਾਸੋਂ ਹੋਰ 100 ਬਿਘੇ ਜ਼ਮੀਨ 700 ਅਕਬਰ ਸ਼ਾਹੀ ਰੁਪਏ ਦੇ ਕੇ ਖਰੀਦ ਲਈ। ਸੰਨ 1578 ਵਿੱਚ ਪਾਤਸ਼ਾਹ ਨੇ ਇੱਕ ਹੋਰ ਨਵੇਂ ਸਰੋਵਰ ਦਾ ਟੱਕ ਲਗਵਾਇਆ। ਆਪ ਜੀ ਨੇ ਇਸ ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖਿਆ। ਬਾਅਦ ਵਿੱਚ 5ਵੇਂ ਪਾਤਸ਼ਾਹ ਸਮੇਂ ਇਲਾਕੇ ਦਾ ਨਾਮ ਚੱਕ ਰਾਮਦਾਸ, ਰਾਮਦਾਸਪੁਰ, ਅੰਤ ਅੰਮ੍ਰਿਤਸਰ। ਸਰੋਵਰ ਦੇ ਨਾਮ ਉੱਪਰ ਪੂਰੀ ਨਗਰੀ ਦਾ ਨਾਮ ਹੀ ਅੰਮ੍ਰਿਤ

0: ਲੰਗਰ ਅਤੇ ਹਰਿਮੰਦਰ ਸਰੋਵਰ ਦੀ ਖੁਦਾਈ ਦੇ ਖਰਚੇ ਨੂੰ ਪੂਰਾ ਕਰਨ ਲਈ ਆਪ ਜੀ ਨੇ ਸਰਪੰਚੀ ਪ੍ਰਥਾ ਚਲਾਈ ਅਤੇ ਮਸੰਦਾਂ ਨੂੰ ਦੇਸਾਂ ਵਿਦੇਸਾਂ ਵਿੱਚ ਵੀ ਉਗਰਾਹੀ ਕਰਨ ਲਈ ਭੇਜਿਆ। ਭਾਈ ਗੁਰਦਾਸ ਜੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਾਂ ਆਪ ਨੇ ਉਹਨਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਆਗਰੇ ਵੱਲ ਭੇਜਿਆ।
1: ਗੁਰੂ ਰਾਮਦਾਸ ਸਾਹਿਬ ਜੀ ਸੇਵਾ ਪ੍ਰਥਾਏ ਪ੍ਰਮਾਣ ਕਰਦੇ ਹਨ। ਸੇਵਕ ਜਨ ਬਣੇ ਠਾਕੁਰ ਲਿਬਲਾਗੇ, ਜੋ ਤੁਮਰਾ ਜਸ ਕਹਤੇ ਗੁਰਮਤ ਤਿੰਨ ਮੁਖ ਭਾਗ ਸਪਾਗੇ।

ਹੇ ਭਾਈ, ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਮਾਲਕ ਪ੍ਰਭੂ ਦੇ ਚਰਨਾਂ ਨਾਲ ਲੱਗ ਜਾਂਦੀ ਹੈ, ਉਹ ਮਾਲਕ ਦੇ ਸੱਚੇ ਸੇਵਕ ਤੇ ਸੱਚੇ ਦਾਸ ਬਣ ਜਾਂਦੇ ਹਨ। ਹੇ ਪ੍ਰਭੂ, ਜਿਹੜੇ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਤੇਰੀ ਸਿੱਖ ਸਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ, ਭਾਵ ਉਹਨਾਂ ਦੀ ਸੇਵਾ ਤੇਰੇ ਦਰ ਤੇ ਪ੍ਰਵਾਨ ਹੋ ਜਾਂਦੀ ਹੈ। ਸਿੱਖੀ ਵਿਰਸੇ ਨਾਲ ਜੁੜੇ ਪ੍ਰੇਮੀਓ, ਸਰੋਵਰ ਦੇ ਵਿਚਕਾਰ ਦਰਬਾਰ ਸਾਹਿਬ ਦੀ ਸਥਾਪਨਾ ਪੰਜਵੇਂ ਪਾਤਸ਼ਾਹ ਨੇ ਕਰਵਾਈ ਸੀ। ਇਸ ਤਰ੍ਹਾਂ ਸੰਸਾਰ ਭਰ ਵਿੱਚ ਵਸਦੀਆਂ ਸੰਗਤਾਂ ਲਈ ਇਹ ਇੱਕ ਵੱਡਾ ਕੇਂਦਰੀ ਸਥਾਨ ਹੋ ਨਿਬੜਿਆ। ਵਿਦੇਸ਼ੀਆਂ ਨੇ ਇਸ ਨੂੰ ਸੰਸਾਰ ਦੇ ਅਜੂਬਿਆਂ ਵਿੱਚੋਂ ਸਿਰ ਕੱਢ ਮੰਨਿਆ ਹੈ।

ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਤੋਂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ।

ਦਰਸ਼ਨ ਪਿਆਸੀ ਦਿਨ ਸਰਾਤ ਚਿਤਵਨ ਜਨਨੀਤ ਕੋਲ ਕਪਟ ਗੁਰਮਿਲੀਆ ਨਾਨਕ

ਪਾਂਚਲ ਲਾਇ ਤਰਾਇਆ ਭਾਈ ਭੌਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀਤੋ ਨੇ ਅੰਗ ਅਪਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਓ ਪੰਜਾਬ ਜੀ ਸਾਹਿਬ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕੋ ਸੀ ਪੀ ਸੱਚ। ਸੋਚੈ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋ ਬਈ, ਜੇ ਲਾਏ ਰਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰਜਾਂ ਪਾਰ। ਸਹਿਸ ਸਿਆਣ ਪਾਲਖ ਹੋਵੇ, ਦਾਇਕ ਨਾ ਚੱਲੈ ਨਾਲ। ਕਿਵ ਸੁਜਿਆਰਾ ਹੋਈ ਹੈ, ਕਿਵ ਕੂੜੈ ਤੁਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈਐ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰ ਹਦੂਰ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਥਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪਰਵਾਰ। ਸਾਚਾ ਸਾਹਿਬ ਸਾਚ ਨਾਹੀ, ਆਖਿਆ ਪਾਉ ਅਪਾਰ। ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ। ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਨਾਨਕ ਇਹ ਵਹਿ ਜਾਣੀਐ ਸਭ ਆਪੇ ਸੁਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸੁਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਪਾਵਾਂ। ਵਿਣ ਭਾਣੇ ਕੇ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾ। ਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆ ਰਜਾ ਹੋਰ ਦਸੋਣੀ ਹੋਏ। ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਚੰਗਾ ਨਾ ਉਹ ਰਖਾਏ ਕਹਿ, ਜਸ ਕੀਰਤ ਜਗ ਲਏ। ਜੇ ਤੈਸ ਨਜ਼ਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਜਈ, ਜੇ ਤੈਸ ਗੁਣ ਕੋਏ ਕਰੇ। ਸੁਣਿਆ ਐ ਸਤਬੀਰ ਸੁਰਨਾਥ, ਸੁਣਿਆ ਧਰਤ ਤਬਲੇ ਆਕਾਸ਼। ਸੁਣਿਆ ਐ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ਼। ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਐ ਦੂਖ ਪਾਪ ਕਾ ਨਾਸ਼। ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ। ਸੁਣਿਆ ਪੜ ਪੜ ਪਾਵ ਹਮਾਨ, ਸੁਣਿਆ ਲਾਗੇ ਸਹਿ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਪਾਪ ਕਾ ਨਾਸ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ। ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਪਾਪ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ।
ਮੰਨੈ ਸੁਰ ਤੋਂ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੂਟਾ ਨਾ ਖਾਈ ਮੰਨੈ ਜਮ ਕਾ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ਼ਮ ਪ੍ਰਗਟ ਜਾਈ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹੇ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵਹੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਾਹ ਮਾਨ ਪੰਚੇ ਸੋਹਹਿ ਦਰਗਾਹ ਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਤੌਲ ਧਰਮ ਦੈ ਕਪੂਤ ਸੰਤੋਖ ਸਾਹਿਬ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੁਵੈ ਸਚਿਆਰੂ ਤਬਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੇਤੀ ਦਾਤ ਜਾਣੈ ਕੌਣ ਕੋਤ ਕੀਤਾ ਪਸਾਉ ਇਕ ਕਵਾਉ ਦਿਸਦੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਧ ਭਾਵੈ ਐਸਾ ਹੀ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਾਉ ਸੰਗ ਪੂਜਾ ਸੰਗ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਗ ਦਾ ਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਧ ਪਾਵੈ ਸਾਹੀ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਪਾਉ ਅਸੰਖ ਪੂਜਾ ਸੰਗ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਬਖਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦਕ ਸਿਰ ਕਰੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੀ ਜੇ ਫੁਰਮਾਏ ਦਿਵ ਦਬਾਹੇ ਜੇਤਾ ਕੀਤਾ ਦਿੱਤਾ ਨਾਓ ਬਿਣ ਨਾਵੇ ਨਾਹੀ ਕੋ ਥਾਓ

ਭਰੀਆ ਹੱਥ ਪੈਰ ਦੰਦੇ ਹੀ ਪਾਣੀ ਧੋਤਾ ਤੁਰ ਜੋਗੇ ਮੂਤ ਬਲੀਤੀ ਕੱਪੜ ਹੋਏ ਇਹਦੇ ਸਾਬੂਣ ਲਈ ਆਹਤ ਹੋਏ ਭਰੀਆ ਏ ਮਤ ਪਾਪਾਂ ਕਾ ਸੰਗ ਉਹ ਤੋ ਪਹਿਨਾ ਵਹਿ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵ ਜਾ ਤੀਰਥ ਤਪਦੈ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਦਿ ਬਾਣੀ ਬਰਮਾਉ ਸਤ ਸੁਹਾਉਣ ਸਦਾ ਮਨ ਚਾਉ ਕਵਣ ਸੁਬੇੜਾ ਵਖਤ ਕਵਣ ਕਵਣ ਸਿੱਤ ਕਵਣ ਵਾਰ ਕਵਣ ਸਿਰ ਉੱਤੀ ਮਹਾਂ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਕੋਈ ਜਾ ਕਰਤਾ ਅਸਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਲਾਈ ਕਿਉਂ ਵਰਨੀ ਕੋ ਜਾਣਾ ਨਾਨਕ ਆਖਣ ਸਭ ਕੋ ਅੱਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੇ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਏ ਨਾ ਸੋਹੇ ਪਾਤਾਲਾਂ ਪਾਤਾਲ ਲੱਖ ਆਗਾਸ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਗਏ ਨੀ ਕਵਾਤ ਸਹਿਸ ਅਠਾਰਾਂ ਕਹਿਣਕ ਦੇ ਬਾਂਸਲੂ ਇੱਕ ਧਾਤ ਲੇਖਾ ਹੋਵੇ ਤਾਂ ਲਿਖੀ ਹੈ ਲੇਖਾ ਹੋਵੇ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾਈ ਸਾਲਾਏ ਤਿਜ਼ਰਦ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇ ਧੀ ਮਾਲ ਧਨ ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨਾ ਸਿਰਦੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਬਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਈ ਜਾਹੀ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਬੜੂ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇ ਬੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋ ਦਪਾਰ ਬੀਤਿਆ ਗਣਤ ਨਹੀਂ ਵਿਚਾਰ ਕੇਤੇ ਖਬਦ ਟੈਮ ਬੇਕਾਰ ਖੇਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖਾਈ ਖਾਏ ਖੇਤਿਆਂ ਦੁੱਖ ਪੂ ਸਦ ਮਾਰੇ ਪੇ ਦਾਤ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਗਾਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਪੇ ਕਈ ਕੇ ਜਿਸ ਨੂੰ ਬਖਸ਼ੇ ਸ਼ਬਦ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲਾ ਵਹਿ ਮੁੱਲ ਲੈ ਜਾਹੀ ਮੁੱਲ ਪਾਈ ਮੁੱਲਾ ਸਮਾਈ ਅਮੁੱਲ ਧਰਮ ਮੁੱਲ ਦੀਵਾਣ ਅਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਣ ਅਮੁੱਲੋ ਮੁੱਲ ਆਖੇ ਨਾ ਜਾਏ ਆਖ ਆਖ ਰਹੇ ਲਿਬਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹੇ ਕਹੇ ਉਠ ਉੱਠ ਜਾਹੇ ਇੱਥੇ ਕੀਤੇ ਹੋਰ ਕਰੇ ਦਾਖ ਨਾ ਸਕੇ ਕਈ ਕਈ ਜੇ ਬੜ ਪਾਵੇ ਦੇ ਬੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾਵਾ ਰੰਗ ਅਵਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੀ ਵਾ ਬਣਹਾਰੀ ਕੀਤੇ ਰਾਗ ਬਰੀ ਸੋ ਕਹੀ ਅਨ ਕੀਤੀ ਗਾਵਣਹਾਰੀ ਗਾਵੇ ਤੁਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵੇ ਅੰਦਰ ਦਰਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹੇ ਮੋਹਣੀ ਅਮਨ ਮੋਹਣ ਸੁਰਗਾ ਮਛ ਪਾਇਲੇ ਗਾਵਨ ਰਤਨ ਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵਹੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ
ਸਹੀ ਤੁਧ ਨ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਬਤ ਜੋੜੀ ਧਿਆਨ ਕੀ ਕਰੇ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਏਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰ ਦਿਸ ਦਿਵਰਾ ਸਾਧੁ ਸੰਯੋਗ ਵਿਯੋਗ ਦੇ ਘਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਦਿਸ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਏਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰ ਦਿਸ ਦਿਵਰਾ ਸਾਧੁ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤਿਸ ਆਦੇਸ਼ ਆਦ ਅਨੀਲ ਆਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਦਿਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਬ ਤਿਸ ਭਾਵ ਦਿਵੈ ਚਲਾਵੇ ਜਬ ਹੋਵੇ ਫੁਰਮਾਨ ਉਹ ਵੇਖੇ ਉਹ ਨਾਨਦਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ਼ ਤਿਸ ਆਦੇਸ਼ ਆਦ ਅਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਣਹਾਰ ਨਾਨਕ ਸੱਜੇ ਕੀ ਸਾਜੀ ਕਾਰ ਆਦੇਸ਼ ਤਿਸ ਆਦੇਸ਼ ਆਦ ਨੀਰ ਨਾਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲਾਗਿੜਾ ਕੀਐ ਏਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਆਂ ਹੋਈਆਂ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੋੜੀ ਕੂੜੈ ਠੀਸ ਆਖਣ ਜੋਰ ਚੁੱਕਣ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਸਾਫ ਰੱਖੀ ਧਰਮਸਾਲ ਤਿਸ ਵੇ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥਾ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਭਵਾਨੀ ਸਾਨ ਗਜ ਪਗਾਈ ਉਹ ਸਭ ਪਾਏ ਨਾਨਕ ਗਇਆ ਜਪ ਜਾਈ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਾਉਣ ਬਾਣੀ ਮੈਂ ਸੰਤਰ ਕਿਤੇ ਕਾਨ ਮਹੇਸ਼ ਕਿਤੇ ਪਰ ਮੈਂ ਕਾਲਦ ਘੜੀ ਹੈ ਰੂਪ ਰੰਗ ਵੇਸ਼ ਕਿਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਅੰਧ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਬਾਦ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤੋ ਗਿਆਨ ਖੰਡ ਮੈਂ ਗਨ ਪ੍ਰਚੰਡ ਦਿੱਸੇ ਨਾਦ ਬਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਸੇ ਕਾੜਤ ਕੜੀ ਹੈ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਵੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿਨਵੇਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਗ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠੱਗ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕਹਿ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਪਰ ਪੰਡ ਜੀ ਕੋ ਕਥੈ ਦਾ ਅੰਤ ਨਾ ਅੰਤ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਦੇਵਤ ਵਿਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ।

ਸਬਦ ਸੱਜੀ ਟਕਸਾਲ ਜਿਨ ਕਉ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਦਰਦ ਮਹਤ ਦਿਵਸ ਰਾਤ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ

ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਕ ਪ੍ਰਸਾਦ ਚੱਕਰ ਚਿਹੇ ਨਰਬਰਨ ਜਾਤ ਅਰ ਪਾਤ ਨਹਿੰਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਪਉ ਪ੍ਰਕਾਸ਼ ਮਿ ਤੋਜ ਕੇ ਜੈ ਕੋਟ ਇੰਦਰ ਇੰਦਰਾਣ ਸਾ ਸ਼ਹਾਣ ਗਣ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਮੰਤ੍ਰਣ ਕਹਿ ਤੂ ਤਵ ਸਰਬਨਾਮ ਕਥੈ ਕਵਣ ਕਰਮ ਨਾਮ ਵਰਨਤ ਸਮਾਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਗੁਰਬਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਲੇ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੀ ਨਮਸਤੰਗ ਅਪਾਰੀ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਭੂਪੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਧਾਪੇ ਨਮਸਤੰਗ ਅਸਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਦਰਵਰਗੇ ਨਮਸਤੰਗ ਅਸਰਗੇ ਨਮਸਤੰਗ ਬਰਭੋਗੇ ਨਮਸਤੰਗ ਸਯੋਗੇ ਨਮਸਤੰਗ ਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਬਾਤੇ ਨਮਸਤੰਗ ਮਜਬੇ ਨਮਸਤਾ ਜਬੇ ਅਦੇ ਸਿੰਘ ਦੇਸੇ ਨਮਸਤੰਗ ਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਾਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਬ ਧੰਦੇ ਨਮੋ ਅਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾ ਸੁਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾਚਰੀ ਛੰਦ ਪ੍ਰਸਾਦ ਅਰੂਪ ਹੈ ਰੂਪਾ ਜੂਹਾਂ ਭੂਹਾਂ ਲੇਖਾ ਬੇਖਾ ਨਾਮ ਕਾਮਾ ਦੇਹਾਂ ਪਿਆ ਜੀਤਨ ਅਭੀਤ ਹੈ ਧਰਮਾਨੰਦ ਧਾਨ ਤ੍ਰਿਵਗ ਸਰਗਾ ਨੀਲਾ ਨਾਦ ਹੈ ਜੇ ਆਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਵਰਣ ਹੈ ਗਾਂਜਾ ਬਾਂਜਾ ਚੂਜਾ ਜਾਂਜਾ ਮੀ ਕਰ ਵੀ ਕਦੰਦ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਹ ਅਨੰਤ ਹੈ ਮਹੰਤ ਅਲੀ ਕੈਂਦਰ ਸ੍ਰੀ ਕੈਂਦਰ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਜੀਤ ਹੈ ਪੀਤ ਹੈ ਬਹਿ ਗਹਿ ਮਾਨ ਨਿਦਾਨ ਅਨੇਕ ਹੈ ਬ੍ਰੀਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਧੀ ਨਿਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਬਨ ਬਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਬਨ ਬਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੀ ਅਨੰਗੀ ਨਾਮੇ ਸਮਾਧਿ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਾਧਿ ਬਭੂਤੇ ਕਲੰਕ ਬਿਨਾ ਅਨੇਕ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸਹਸਰ ਬਾਣੀ ਨਮੋ ਸਹਸਰ ਬਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਵੇਖੀ ਪਰਮੇ ਭੋਗੇ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ
नमो दान धान्य नमो मन मान्य नमो रोग रोगे नमो संग स्नाने नमो मंत्र मंत्रंग नमो जंत्र यंत्रंग नमो इष्ट इष्टे नमो तंत्र तंत्रंग सदा सचिदानंद सर्व प्रणासी अनुपे रूप समाज तुलने वासी सदा सिद्धा बुद्धा कृत करता दूरदार दंगा गंगो हरता परंग परम परमेश्वरंग बालंग सदा सर्वदा असिद्धा दयालंग अशेदी अभेदी अनाम कामंग समस्तु ब्राजी समस्त दास दामंग तेरा जोर जा श्री शंभ जले हैं तले हैं बीतावे हैं प्रभु अजुआ देश अपेस हैं पजंग प्रयाद शंभ अगाधे अबाधे नंदी स्वरूप नम सर्वमाने समाज दिन धाने नमास्तवंग नरनाथे नमास्तवंग परमाथे नमास्तवंग गंजे नमास्तवंग भंजे नमास्तवंग काले नमास्तवंग पाले नमो सर्वदेशे नमो सर्वपेशे नमो राजराजे नमो साज साजे नमो शाशाय नमो महामाहे नमो गीत गीते

ਬਹੁਤ ਆਤਮਾ ਤਨ ਜਾਤ ਜਾਕਰ ਜਨ ਮਰਨ ਬਹੀਨ ਚੱਕਰ ਬੱਕਰ ਫਿਰ ਚੰਦਰ ਜਾਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੇ ਜਾਪ ਆਦਿ ਦੇਵ ਨਾਦ ਮੂਰਤ ਥਾਪ ਸਭ ਜੈ ਥਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਚਿਓ ਸਵਯੰ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੁ ਬਰਮ ਰਹਿਤ ਬੂਧ ਲਖ ਭੇਸ ਅੰਗ ਰਾਗ ਨਰੰਗ ਜਾ ਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਗਾਮ ਆਪ ਰੂਪ ਅਮੀ ਗਾਨ ਸਤ ਇਕ ਪੁਰਖ ਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨ ਤਮੇਕ ਪੁਰਖ ਪਾਰ ਸਰਵ ਲਾਇਕ ਸਰਵ ਗਾਇਕ ਸਰਵ ਗੁਪ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਦਿਆਨ ਪੇਖ ਸਰਵ ਸ਼ਾਸਤ੍ਰ ਨ ਜਾਨਹੀ ਜੇ ਰੂਪ ਰੰਗ ਅਰ ਲੇਖ ਪਰਮ ਵੀਰ ਪ੍ਰਾਣ ਜਾ ਕੇ ਨਿਤ ਬਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤ੍ਰ ਨ ਆਵਈ ਬਹੁ ਚਿਤ ਮਦ ਭਾਰ ਛੰਦ ਦਵ ਪ੍ਰਸਾਦ ਗੁਣਗਨ ਉਧਾਰ ਮੈਂ ਮਾ ਪਾਰ ਆਸਨ ਭੰਗ ਉਪਮਾ ਰੰਗ ਅਨੁਭਵ ਪ੍ਰਕਾਸ਼ ਨਿਰਜਨ ਨਾਸ਼ ਆਜਨ ਵਾਹ ਸ਼ਾਹਨ ਸ਼ਾਹ ਰਾਜਨ ਰਾਜ ਪਾਨਨ ਪਾਨ ਦੀਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਗ ਅਨ ਰੰਗ ਕਾਲਨ ਕਾਲ ਅਨਭੂਤ ਅੰਗ ਆਭੰਗ ਗਦਮਿਤ ਪਾਰ ਗੁਣਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤਦੁਤ ਪ੍ਰਚੰਡ ਮਿਤ ਗਾਦਿਆ ਖੰਡ ਵਾਲੇ

ਸਰਬਾ ਪਰਣ ਆਡਿਆ ਅਣ ਡੰਡ ਬਾਡਿਆ ਚਾਚਰੀ ਛੰਦ ਦਾ ਪ੍ਰਸਾਦ ਗੋਬਿੰਦੇ ਮਕੰਦੇ ਉਧਾਰੇ ਪਾਰੇ ਹਰੀ ਅੰਕਰੀਅੰ ਨਿਰਨਾਮੇ ਕਾਮੇ ਭਜੰਗ ਭਰਿਆਦ ਛੰਦ ਚਦਰ ਜਗਰ ਕਰਦਾ ਚਦਰ ਜਗਰ ਹਰਦਾ ਚਦਰ ਜਗਰ ਦਾਨੇ ਚਦਰ ਜਗਰ ਜਾਨੇ ਚਦਰ ਜਗਰ ਵਰਦੀ ਚਦਰ ਜਗਰ ਭਰਦੀ ਚਦਰ ਜਗਰ ਪਾਲੇ ਚਦਰ ਜਗਰ ਕਾਲੇ ਚਦਰ ਜਗਰ ਵਾਸੇ ਚਦਰ ਜਗਰ ਵਾਸੇ ਚਦਰ ਜਗਰ ਮਾਨੇ ਆਏ ਚਦਰ ਜਗਰ ਦਾਨੇ ਆਏ ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿਤਰਾ ਨਾ ਮਿੱਤਰਾ ਭਰਿਆ ਪਵਿੱਤਰਾ ਪ੍ਰਤੀ ਸਾਧੀ ਸਾਧਰੇ ਸਾ ਕ੍ਰਿਸਾਏ ਭਗਵਤੀ ਸ਼ਾਂਤ ਦਾ ਪ੍ਰਸਾਦ ਕਥ ਦੇ ਕਿਆ ਸਜ ਦੇਸਾ ਕਿਆ ਪਿਜ ਪੇਸਾ ਕਿਆ ਗੰਜ ਕਰਮ ਹੈ ਕਿਆ ਪੰਜ ਭਰਮ ਹੈ ਕਿਆ ਪਿਜ ਲੋਕ ਹੈ ਕਿਆ ਦਿੱਤ ਸੋਕ ਹੈ ਕਿ ਅਵਧੂਤ ਵਰਣ ਹੈ ਕਿ ਅਭੂਤ ਕਰਨ ਹੈ ਕਿ ਰਾਜਿੰ ਪ੍ਰਵਾਹ ਕਿ ਧਰਮੰ ਤੁਜਾ ਕਿ ਅਸ਼ੋਕ ਵਰਣ ਹੈ ਕਿ ਸਰਭਾ ਵਰਣ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਪਾਨ ਰੂਪ ਹੈ ਕਿ ਜਗਤੰ ਗ੍ਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨੁਪਾਨ ਰੂਪ ਹੈ ਕਿ ਆਦੋ ਦੀਪ ਹੈ ਕਿ ਆਪ ਬੇਵ ਹੈ ਕਿ ਸ਼ਤਰੰਗ ਵਹੀਨਾ ਹੈ ਕਿ ਕਹਿ ਦੀਨਾ ਹੈ ਕਿ ਰੋਜੀ ਰਜਾ ਕਰੇ ਮਿਰਹਾਕ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗਨਾਹ ਹੈ ਕਿ ਸ਼ਾਹ ਨਸ਼ਾਹ ਹੈ ਕਿ ਕਾਰਨ ਗੁਣਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨੇ ਆਏਗੇ ਸਰਬਤਰ ਦਾਨੇ ਆਏਗੇ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸ ਹੈ ਕਿ ਸਰਬਤਰ ਬੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ ਕਿ ਸਰਬਤਰ ਦੇਸ ਹੈ ਕਿ ਸਰਬਤਰ ਬੇਸ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਗਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਮਾਨੇ ਆਏ ਸਦੈਵ ਪ੍ਰਧਾਨੇ ਆਏ ਕਿ ਸਰਬਤਰ ਜਾਪੇ ਆਏ ਕਿ ਸਰਬਤਰ ਥਾਪੇ ਆਏ ਕਿ ਸਰਬਤਰ ਭਾਨ ਆਏ ਕਿ ਸਰਬਤਰ ਮਨ ਆਏ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰ ਕਲੀਮ ਹੈ ਕਿ ਪਰਮੰਗ ਫੀਮ ਹੈ ਕਿ ਆਕਲ ਉਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇ ਸੁਲ ਸਲਾਮ ਹੈ ਸਲੀਕ ਤਮਦਾਮ ਹੈ ਗਨੀਮ ਲਸਗਸਤਾ ਗਰੀਬ ਬਰਸਤਾ ਹੈ ਬਲੰਦਨ ਮਕਾਨ ਹੈ ਜ਼ਮੀਨ ਉਲ ਜਮਾਨ ਹੈ ਤਮੀਜ਼ ਉਲ ਤਮਾਮ ਹੈ ਰਜੂ ਉਲ ਨਦਾਨ ਹੈ ਹਰੀ ਫੋਲੋ ਜੀ ਮਾਰਿਆ ਕਿ ਯਕੀਨ ਨੈਨੇ ਕੁਲ ਤਰੰਗਾ ਬੇਦਾ ਪੰਗ ਹੈ ਅਜੀ ਜਮ ਨਵਾਜ ਹੈ ਗਨੀ ਮਲਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਯੁਗਤ ਸੁਧਾ ਹੈ ਸਦੈਵ ਸਰੂਪ ਬਾਬੇ ਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਵ ਸਾਜ ਹੈ ਸਮਾਜ ਤੋਂ ਸਲਾਮ ਹੈ ਸਦੈਵ ਲਗਾਮ ਹੈ ਨਿਰਵਾਦ ਸਰੂਪ ਹੈ ਗਾਦ ਅਨੂਪ ਹੈ ਉਹੰਗਾ ਸਰੂਪ ਹੈ ਨਾਦ ਸਰੂਪ ਹੈ ਨੰਗੀ ਨਾਮੇ ਦਰਭੰਗੀ ਸਰਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਅਗਾਧੇ ਸੁਭੰ ਸਰਭਾਗੇ ਸੁ ਸਰਭਾ ਨਿਰਾਗੇ ਤ੍ਰਿਭੁਗ ਸਰੂਪੈ ਸੁ ਜੈ ਸੂਪੈ ਨਰਗੰ ਪ੍ਰਣਾਸ ਪ੍ਰਥਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈਵ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੋਗਤ ਅਨੂਪ ਹੈ

ਪਾਤਸ਼ਾਹੀ ਦਸਵੀਂ ਗੱਲਬਾਤ ਬੇਨਤੀ ਚੋ ਪਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਗ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨ ਕੇ ਰੇਖ ਪ੍ਰਯੋਗਰ ਯੋਗ ਜਤੀ ਕੇ ਸੂਰ ਸੁਰਾਦਨ ਸੁਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾਉ ਤੇ ਗ੍ਰਤੀ ਕੇ ਮਾਤੇ ਮਦੰਗ ਜਨ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦਤ ਪਵਨ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਬਹੁ ਬਲੀ ਵਜਨ ਆਵਸ ਸੀਸਣਾ ਜਾਤ ਵਿਚਾਰੀ ਏਤੇ ਪਏ ਤੋ ਕਾਂ ਪੈ ਪੂਬਤ ਅੰਤ ਕੋ ਨੰਗ ਪਾਏ ਪਦਾਰੀ ਜੀਤ ਫਿਰੇ ਸਭ ਦੇ ਸੁਸਾਨ ਕੋ ਬਾਜ ਢੋਲ ਮਲੰਗ ਨਗਾਰੀ ਗੁੰਜਤ ਗੁੜ ਗਿਆਨ ਕੇ ਸੁੰਦਰ ਹਿੰਸ ਦਹੀ ਗਜ ਰਾਜਾ ਯਾਰੀ ਭੂਤ ਭਵੈ ਭਗਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੀ ਸਰੀ ਪਦ ਸਰੀ ਭਗਵਾਨ ਭਜੇ ਬਰਾਂਤ ਕੋ ਅੰਤ ਕੇ ਧਾਮ ਸੁਧਾਰੇ।

ਦਾਰ ਸਾਹਿਬ 4000 ਕੇ ਦੇਖਾ ਹੈ ਸ੍ਰੀ ਭਗਵਾਨ ਭਜਨ ਪੋਪਰ ਏਕ ਰਤੀ ਅਨੇਕ ਨਾਲ ਲੇਖਾ ਹੈ ਸ਼ੁੱਧ ਸਪਾਦ ਰੰਤ ਦਵਾਸ ਸਾਸਨਾ ਦਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਦੇ ਨਹਾ ਲੈਂਗੇ ਤੋਰ ਹਰੀ ਨਮਰੋਰ ਮਾਸਨ ਮਾਦੇਵ ਨੰਗਨ ਮਾਨੋ ਲੈਂਗੇ ਸਰੀ ਬਾ ਸ੍ਰੀ ਭਗਵਾਨ ਕਿਰਪਾ ਮੈਂ ਤਿਆਗ ਜਹਾਨ ਨਦਾਨ ਚਲੈਂਗੇ ਵੀਰੋ ਪਾਰ ਬੜੇ ਵਰਿਆਰ ਵਿਚਾਰੇ ਸਾਰ ਕੇ ਸਾਰ ਬਿਠਈਆ ਤੋਰ ਤਦੇਸ ਮਲਿੰਦ ਮਵਾਸਨ ਮਧ ਜਾਣ ਕੇ ਮਨ ਲਈਆ ਗੜ ਗਿਰਾਂ ਕੋ ਤੋੜਨ ਹਰ ਸੁਬਤ ਨੀ ਜਗਚਾਰ ਲਈਆ ਸਾਹਿਬ ਸ੍ਰੀ ਸਭ ਕੁਸਰ ਨਾਇਕੋ ਜਾਚ ਕਨੇਕ ਸੋ ਏਕ ਦਵਈਆ ਦਾਨ ਵਦੀਪ ਫੁਲਿੰਦ ਨੇ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰਾਏ ਜਗ ਸਦਰ ਸਭ ਆਪ ਲੋਕ ਜਪੈਂਗੇ ਮਾਨ ਅਵੇਂਦਰ ਗਜਿੰਦਰ ਨਿਰਾਤ ਬਜੋਂਤਰ ਲੋਕ ਕੋ ਰਾਜ ਕਰੈਂਗੇ ਗੋਡ ਸ਼ਨਾਨ ਗਜਾਦਾਨ ਅਨੇਕ ਸੋਮ ਬਰਸਾਏ ਬਰੈਂਗੇ ਬ੍ਰਹਮ ਮਹੇਸ਼ਰ ਅਭਿਸੰਦ ਸਤੀਪਤ ਅੰਧ ਫਜਮ ਬਾਦ ਬਰੈਂਗੇ ਜੇ ਨਾਲ ਸਰੀ ਪਦ ਕੇ ਬਰਸੈ ਪਗ ਦੇ ਨਾਲ ਫੇਰ ਨਾ ਦੇ ਧਰੇਂਗੇ ਗਾਹਾਂ ਪਿਓ ਜੋ ਦੋ ਲੋਚਨ ਮੂੰਹ ਕੇ ਬੈਠੇ ਭਗਤਿਆਲ ਲਗਾਇਓ ਨਹਾਤ ਫਿਰ ਸਾਧ ਸਮੁੰਦਰਾਂ ਲੋਕ ਗਏ ਉੱਪਰ ਲੋਕ ਗਵਾਇਓ

ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਰੋ ਬਾਚ ਬੇਨਤੀ ਚਾਹੋ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਦਬਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਆਨਜ ਕਰਦੇ ਕਰਿਆ, ਸਭ ਵੈਰਨ ਕਉ ਆਸ ਸੰਗਰਿਆ, ਪੂਰਨ ਹੋਈ ਹਮਾਰੀ ਆਸਾ, ਦੂਰ ਭਜਨ ਕੀ ਰਹੇ ਬਿਆਸਾ, ਤੁਮਹੈ ਸ਼ਾਣ ਕੋਈ ਅਵਰ ਨਾ ਤਿਆਉਂ, ਜੋ ਵਰ ਚਾਹੋ ਸੁਦਮ ਦੇ ਪਾਓ, ਸੇਵਕ ਸਿੱਖ ਹਮਾਰੇ ਤਾਰੀ ਹੈ, ਜਨ ਚੰਦ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੇ ਮੁਝੇ ਵਰਿਆ, ਮਰਨ

ਗਰਭੂਲਾ ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਨਾ ਏ, ਗੜਗੜ ਕੇ ਬੜਬੜ ਕੀ ਜਾਨਾ ਏ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਦਰਦ ਤਉ ਦੇਈ ਅਪਾਰਾ। ਜਬ ਆ ਕਰਖ ਕਰਤ ਹੋ ਕਵਹੂੰ, ਤੁਮ ਮੈਂ ਮਿਲਤ ਦੇ ਦਰ ਸਭ ਹੂੰ। ਜੇਤੇ ਬਦ

ਜਗੀਨੀ ਉਤਪਜ ਖਾਨ ਬਹੋਰ ਰਚ ਦੀਨੀ ਕਹੋ ਫੂਲ ਰਾਜਾ ਆਵਾ ਬੈਠਾ ਕਹੋ ਸਿਮਟ ਪਉ ਸੰਕਰ ਕੈਠਾ ਸਗਰੀ ਸ੍ਰੇਸ਼ਠ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੋਸ਼ੀ ਤੇ ਉਠਮਦ ਉਤਪਾਤਾ ਸਕਲ ਮਲੇਸ਼ ਕਰੂ ਰਣ ਕਾਤਾ ਜੇ ਆਸ ਤੋਇ ਤਵ ਸਰਣੀ ਪਰੇ ਦਿਨ ਕੇ ਦੋਸ਼ ਦੁਖਦਾ ਵੈ ਮਰੇ ਪੁਰਖ ਜਵਨ ਭਗਵਰ ਤਿਹਾਰੀ ਦਿਨ ਕੇ ਤੁਮ ਸੰਕਟ ਸਭ ਡਾਰੀ ਜੋ ਕਲ ਕੋਈ ਕੁਵਾਰ ਤੇ ਆਏ ਹੈ ਦਾ ਕੇ ਕਾਲ ਨਿਕਟ ਨਹੀਂ ਹੈ ਰਛਾ ਹੋਈ ਤਾਂ ਸਭ ਕਾਲਾ ਦੋਸ਼ ਟਾਰ ਇਸ਼ਟ ਟਾਰਾਂ ਦੁੱਧ ਕਾਲਾ ਕਿਰਪਾ ਦ੍ਰਿਸ਼ਟ ਦਿਨ ਜਾਏ ਨੇ ਹਰਿ ਹੋ ਦਾ ਕੇ ਦਾਵ ਦਿਨ ਕਮੋ ਹਰਿ ਹੋ ਰਿਧ ਸਿਧ ਕਰਮ ਸਭ ਹੋਈ ਦੋਸ਼ ਸ਼ਾਹ ਸਵਦ ਕੇ ਨ ਕੋਈ ਇੱਕ ਵਾਰ ਜਿੰਦ ਮੈਂ ਸੰਭਾਰਾ ਕਾਲ ਵਾਸਤੇ ਤਾਂ ਉਬਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਿਦ ਦੋਸ਼ਟ ਦੋਖ ਤੇ ਰਹਾ ਖੜ ਕੇ ਤਮਸਰਨ

ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਹਿਬ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਗ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਵਾਜੇ ਪੰਜ ਸ਼ਬਦ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਦਾ ਸੁਖੋਆ ਤਿਤ ਕਾਰਿਆ ਨਦ ਵਾਜੇ ਸਾਚੀ ਲਿਵੈ ਬਿਨ ਦੇਨ ਮਾਣੀ ਲਿਵੈ ਵਜੋਂ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੇ ਕੱਟੇ ਗਿਆ ਨੰਜਨ ਸਾਰਿਆ

பாயா சூர்நாரம் அனுஜானை அமிர்த கோயிலேசு அமிர்த குருதே பாயா பாயா அமிர்த குருகர் கிருபாகினி சஜா மனுபாய ஜெய் ஜாந்த சவதோதர் பாயே கபேக பார்ஷனே ஆயா லாப லோகங்கார் ஜூகா சதகுரு பலா பாயா கஹே நானக ஜிஸ்னு ஆப துட்டா தினி அமிர்த குருதே பாயா ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾਰਿ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੜਿਓ ਦੇਖੀ ਵਾਲੋ ਨਿੱਕੀ ਏਦ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਣਾ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜੇ ਤੂੰ ਚਲਾਹੀ ਤਿਵ ਚੱਲਣਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਮ ਕਿਸ ਜੇ ਸਾਹਿਬ ਜਿਉ ਪਾਵੇ ਤਿਵ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹਨ ਕਹਿ ਮਨ ਵਸਿਆ ਆਜਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਗਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਅੱਜ ਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉਂ ਪਵਿੱਤ ਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਅਮਲੀਨ ਹੈ ਕਰ ਸੰਜਮ ਦੋਤਾ ਜਾਏ ਮਨ ਤੋਬੋ ਸ਼ਬਦ ਲਾਗੂ ਹਰ ਸਰਾਉ ਚਿੱਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਓ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਓ ਤਾਂ ਮੈਲੀ ਤਿੰਨੀ ਜਨਮ ਜੂ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਜਿਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀਂ ਮਨਸਾ ਸਮਾਣੀ ਜਨਮ ਰਤਨ ਜਿਨੀ

ਸਿਆ ਭਲੇ ਸੇ ਬਣਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਾਨੂੰ ਕਹੋ ਵੈ ਸਾਨੂੰ ਸਿੱਖ ਹੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਦੇ ਆਈ ਆ ਅੰਦਰ ਮੈਂ ਸੰਭਾਲੇ ਆਪ ਛੱਡ ਸਦਾ ਰਹੇ ਭਰਨੇ ਗੁਰਬਿਨ ਭਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੀ ਮਖੂ ਬੈ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇ ਕੀਆਂ ਜਾਈ ਨੇਕ ਜੂਨੀ ਪਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਹੁਣਦੇ ਕੱਚੇ ਕੱਚੀ ਆਂਖ ਖਾਣੀ। ਹਾਰ ਹਾਰ ਨਿਤ ਕਰੇ ਰਸਨਾ, ਕਹਿਆ ਕਛੂ ਨ ਜਾਣੀ, ਚਿਤ ਜਨ ਕਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰਿੜਾਓ, ਸ਼ਬਦ ਰਤਨ ਜਤ ਮਨ ਲਾਗਾ, ਇਹ ਹੁਆ ਸੁਣਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿ ਸੁਣਾਉਂਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਰਿੜਾਓ। ਸਿਵ ਸਕਦਾ ਪਾਏ ਕਹਿ ਕਰਤਾ ਪੇ, ਹੁਕੁੰਬਰਦਾਏ ਹੁਕੁੰਬਰਦਾਏ, ਆਪ ਵੇਖੇ ਗੁਰਮੁਖ ਸਭ ਜਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੋ ਆਪ ਕਰੇ ਸੋ ਹੋਵੇ, ਇੱਕ ਸਿਉਂ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸਾਸਤਰ ਪੁਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜੋ ਤੱਤੈ ਸਾਰ ਨਾ ਜਾਣੀ, ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਤਿਆ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾ ਗਏ, ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮਹਿ ਬ੍ਰਤ ਬਾਲ ਕਰੇ, ਸੋ ਕਿਉਂ ਮਨ ਵਸਾਰੀਏ, ਮਨ ਕਿਉਂ ਵਸਾਰੀਏ, ਉੜਦਾ ਤਾਜੀ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋ ਨ ਸਕਈ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵਿਆ ਪਹਿਲਾਂ ਏ ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕੇ ਉੜਦਾਤਾ ਸੋ ਕਿਉਂ ਮਨੋ ਵਸਾਰੀਏ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੋ ਜਿਹੀ, ਕਰਦਾ ਖੇਦ ਰਚਾਇਆ, ਜਾਂ ਤਿਸ ਪਾਣਾ ਦਾ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮ੍ਰਵਰਤਾਇਆ। ਇਹ ਮਾਇਆ ਜਥਰ ਵਿਸਰੈ, ਮੋਹ ਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾਗੀ, ਦਿਨੇ ਵਿੱਚ ਇਹ ਮਾਇਆ ਪਾਇਆ। ਹਾਰ ਆਪ ਮੁੱਲ ਕਹੇ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵੀ ਢੋਂ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੀ ਮਿਲੈ ਦਸਣਾ ਸਿਰ ਸੰਭੀਏ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਈ, ਹਰ ਆਪ ਮੁੱਲ ਕਹੇ, ਭਗਤ ਨਾ ਕੇ ਨਾਨਕਾ ਜਿਨ ਹਰ ਬੱਲੇ ਪਾਏ। ਹਰ ਮੇ ਹਰ ਰਾਸ ਮੇਰੀ ਮਰਵਣ ਯਾਰਾ, ਹਰ ਰਾਸ ਮੇਰੀ ਮਰਵਣ ਯਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨੱਚ ਪਿਓ ਜੀਓ ਲਾ ਖੱਟਿਓ ਦਿਹਾੜੀ। ਇਹ ਤਨ ਤਿਨਾ ਮਿਲਿਆ ਜਿਨ ਹਰਿਆ ਪੇ ਪਾਣਾ, ਕਹਿ ਨਾਨਕਾ ਰਾਸ ਮੇਰੀ ਮਨ ਹੋਆ ਬਣਜਾਰ। ਇਹ ਰਸਨਾ ਆਦੂ ਅੰਦਰਸ ਰਾਤ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਤੇ ਕਿਤੇ ਜੇ ਚਿਰ ਹਰ ਰਸ ਭਲੇ ਨਾ ਪਾਏ, ਹਰ ਰਸ ਪਾਏ ਭਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲੱਗ ਗਏ ਆਏ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ, ਕਹਿ ਨਾਨਕ ਹੋਰ ਅੰਦਰਸ ਵਿਸਰੇ ਜਾਂ ਰਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ, ਜੋਤ ਰੱਖੀ ਤਾਂ ਉਹਦੇ ਵਿੱਚ ਦਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀ ਹੋ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਦਾ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ, ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨੇ ਸਖੀ ਸੁਭ ਦੂਨਾ ਵਿਆਪੇ, ਗੁਰ ਚਰਨ ਲੱਗ ਦਿਨ ਸਭਾ ਗਿਆ ਆਪਣਾ ਬਿਰਜਾਪੇ। ਆਨ ਹੱਥ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੁਗ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਬੁਰੂ ਲੈ ਗਿਆ ਪਾਇਆ, ਕਹੇ ਨਾਨਕ ਸਰੀਰ ਭਗਵਾਨ। ਜਿਨ ਸਤਿਗੁਰ ਸਿਉਂ ਚਿਤ ਲਾਇਆ, ਆਏ ਨੇਤਰੋਂ ਮੇਰੇ ਹਰ ਤੁਮ ਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਪੁੱਜਿਆ ਜਾਵੇ ਕਾਰ, ਕਹੇ ਹਰ ਬਿਨਾਂ ਵਰਨਾ ਕੋਈ, ਕਹੇ ਨਾਨਕੇ ਨੇ ਤਰਾਂ ਦਸੇ, ਸਤਿਗੁਰ ਮਿਲਿਆਂ ਦੇ ਬਦਰੇਟ ਹੋਈ। ਇਹ ਸਰਵਣੋ ਮੇਰੇ ਹੋ, ਸਾਚਾ ਸੁਣਦੇ ਨੂੰ ਬਿਠਾਏ, ਸਾਚਾ ਸੁਣਦੇ ਨੂੰ ਬਿਠਾਏ, ਸਰੀਰ ਲਾਏ ਸੁਣੋ ਸਤਿ ਬਾਣੀ।

ਪੂਰੇ ਗੁਰ ਦੇ ਜਾਣੀ ਸੁਣਤੇ ਬਨੀਤ ਕਰਦੇ ਪਵਿੱਤਰ ਸਤਿਗੁਰ ਰਹਿ ਪਰ ਪੂਰੇ ਮਨਮੰਦ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਦੂਰੇ।

ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ

ಎಲ್ಲ ಸಮಯ

Thank you.

చెతువనదననీత్ కోలకపాటు గురుమెలియా నానక హర సంగమీత

वचन खनिए वंजा जन काट मेरा हर प्रभ बूठा मोह रहत विकार साके

0: ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3875.

ਸਰਕਾਰ ਆਸਾ ਮਹੱਲਾ ਪਹਿਲਾ ਵਾ ਜੋ ਕਾਣਾ ਸੌਖੀ ਮਹੱਲੇ ਪਹਿਲੇ ਕੇਲੇ ਕੇ ਮਹੱਲਾ ਪਹਿਲਾ ਬਲਿਹਾਰੀ ਗੁਰਮਤਿ

ਸਭ ਸਾਹਿਬ ਜਿੰਦਾ ਸਾਹਿਬ ਜਿੰਦ ਕੁਮਾਰ ਕਰਿਆ।

ਮਾਲਿਆ ਮਾਲਿਆ ਮਾਲਿਆ।

0: ਠੰਡਾ ਬਣਾਉਣੀ ਮਾਂ ਧਰਤੀ ਦੀ ਸਮਾਧ ਖਾਣੀ ਸਮਾਧ ਆਦਰਤ ਹੈ ਪ੍ਰਾਣੀ ਸਮਾਧ ਸੰਭੋ ਸਮਾਧ ਜੋ ਸਮਾਧ ਦੁਖੀ ਸਮਾਧ ਕੋਲ ਸਮਾਧ ਵੀ ਸਮਾਧ ਤਾਰਾ ਸਮਾਧ ਜੜ ਵੀ ਸਮਾਧ ਰਾ
1: ਸਮਾਧ ਜਿਹੜਾ ਸਮਾਧ ਸਮਾਧ ਕਾ ਹਜ਼ਾਰ ਜੋ ਕੁਦਰਤ ਪਾਸਾ ਲਿਆ।

ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸਤਿਗੁਰੂ ਦਾ ਸ

గురి కర్మలు పారు ఒళ్ళు చర్క చట్టీ చక్ హల్వారు అనంత.

ਨਾਨਕ ਜੀ।

ਵੇਲੇ ਉੜਾ ਚੁੱਕਾ ਆਪਣਾ ਅੰਤਰ ਪੁੰਨਾ ਹੋ ਗਾਇਆ ਜੀ।

0: ਟੁੱਟਿਆ ਪਾ ਚਾਰ ਮਹੱਲਾ ਪਹਿਲਾ
1: ਪੰਡੇ ਕਾ।

ਰੂਪ ਹੱਲਾ ਪਹਿਲਾ ਪੁਰਖਾਂ ਬਿਰਖਾਂ ਦੀ ਸਾਧਨਾ ਮੇਗਾ ਕੀਤਾ ਦੀਪਾਂ ਨੂੰ ਆ ਮੰਡਲਾ ਕੰਡਾ ਵਰ ਪੰਡਾ ਖੰਡ ਜੇ ਪੂਜਾ ਖਾਈ ਸੇ ਤੁਜਾ।

ਮਹੱਲਾ ਪਹਿਲਾ ਭੜਬੜ ਗੱਡੀ ਲੱਗਿਆ ਭਰੀਆ ਸਾਧ ਭੜਬੜ ਬੇਰੀ ਪਾਈਆ ਭੜਬੜ ਗੱਡੀਆਂ ਸਾਧ ਬੜੀਆ ਜੇਦੇ ਬਰਫਤ ਬੜੀਆ ਜੇਦੇ ਮਾਸ ਬੜੀਆ ਜੇ ਜੀ ਆ ਬੜੀਆ ਜੇਦੇ ਸਾਸ ਮਾਲ ਵਲੇਖਾ ਹੋਰ ਹਮੈ।

ਜਨਮ ਦੇ।

ਹੋ ਪਾਈਆ ਦੇਵੇ ਹੀ ਕਰ ਕਮਈਆ ਜੇ ਹੋਇਆ।

ਮਾਇਆ ਕਾ ਕਿੰਨੀ ਖਸਮ ਤੇ ਹਯਾ ਇਹਨਾਂ ਜਨਤਾ ਕਾਇਵਤ ਕਿਸ ਨਾਹੀ ਕੁਦਰੇ ਕੀ ਜਦੋ ਪਾਇਆ ਇਗਨਾਂ ਨੂੰ ਤੂੰ ਮੇਲ ਨਹੀਂ ਕਾਪਾ ਤੁਝ ਖੁਆਇਆ ਗੁਰ ਕਿਰਪਾ ਤੇ ਜਾਣਿਆ ਸਹਜੇ ਹੀ ਸਚ

0: ਉਮੀ ਸਾਧ ਨਾ ਮਾਰੀਐ ਦੇਹਾ ਕਾਲੇ ਕਾਲਣਾ ਤੇ ਦੇਹੋ ਨਾ ਉਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਕਰਦਾ ਦਇਆ ਹਾਰੀਐ ਪੜਿਆ ਦੇਵੀਆਂ ਵੀ ਜਾਗਰੀ ਸਮੇ
1: ਮਹਿਲਾ ਚੌਥਾ ਜਨਮ ਦੇਸ਼।

0: ਜੁਗ ਜੁਗ ਫੇਰ ਉਡਾਈਆ ਗਿਆ ਨੀ ਬੁਝਾਇਦਾ ਸਤਿਗੁਰ ਰਤਨ ਤੋ ਕਾ ਧਰਮ ਕੈ ਸਵਾਹ ਤੇ ਤੈਰਾ ਜਿਨਾ ਜਾਰੋ
1: ਕਲ ਜੁਗ ਰਤਨ ਕਾ ਧੂੜ ਕਾ ਸਵਾਹ ਹਲਾ ਪਹਿਲਾ।

0: ਯੋਗ ਮਹੱਲਾ ਪਹਿਲਾ ਸਿਮਰ ਉਤਰਾਏ ਰਾਤ ਦੀਰਘ ਆਤਮੁੱਚੇ ਹੋਈ ਗਿਆ ਵਹਿਆਸ ਕਰ ਜਾਹਿ ਨਿਰਾਸੇ ਕਿਤ ਫਤ ਕੇ ਫੁੱਲ ਬਕਬਕੇ ਕਾਮਨਾ ਵਾ ਪਤ ਮਿਰਤਲੀ ਮੀਰਾਲ ਕਾ ਗੁਣ ਪਿਆ ਗਿਆ ਤੱਕ ਸਭੋ ਨਿਵਾਇਆ ਆਪਣਾ ਪਰਕੋ ਨਿਵਾਰਾ ਕੋਲ ਤਾਂ ਰਾਜੂ ਤੋਂ ਲਿਆ ਨਿਵਾਏ ਸੋ ਗੌੜਾ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਵਾਹਿਗੁਰੂ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸ਼ਵੰਭਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਿਰ ਕੀਨੇ ਰਾਮ ਨਾਮ ਏਕਾਖਿਰ ਤਿਨਕਾ ਏਕ ਜਿਸ ਜੀਵ ਬਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਭ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗਾਂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹਿ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਧਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕਉ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕਉ ਸਿਮਰਹਿ ਤਿਨ ਸਦਬਲਿਹਾਰੀ ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰਹਿ ਤਿਨ ਆਨੰਦ ਕਨੇਰੇ ਪ੍ਰਭ ਕਉ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੋ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਠੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸਤਪਦੀ ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗ ਇਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤ ਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਭੋ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੇ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨ ਸੰਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਮ ਜਨ ਕਉ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਚੇਤੇ ਤਰੇ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਤ੍ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ

ਪਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪਹੁ ਜੀਅ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਘਟ

ਕਾਲ ਅਸਪਦੇ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਕ ਸੈਨ ਮੁਖ ਪਿਆਓ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲਿਓ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਣ ਹਾਰ ਤਿਸ ਕਿਉ ਪੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵਨਿਧ ਪਾਵੈ ਤਾ ਕਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸਹਿ ਵਿਸਾਰੈ ਮੁਗਧ ਅਜਾਨ ਸਦਾ ਸਦਾ ਇਹੋ ਭੁੱਲਨ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਧਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਹੀਐ ਤਉ ਸਮਝੈ ਭੋਰਾ ਕਹਾਂ ਬਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ

ਆਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਹੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਤਾਰੇ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ

ਸਰਬ ਸੂਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨਤ ਸਾਹੋ ਆਪਣੀ ਦੇ ਰਾਸ, ਆਤ ਪੀਤ ਵਰਤੈ ਅਨੰਦ ਉਲਾਸ, ਆਪਣੀ ਅਮਾਨ ਕਛ ਬਾਹਰ ਸਾਹੁਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸਵਾਸ ਨ ਹੋਵੈ, ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ।

ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਨਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਉ ਸਿਉਂ ਜੋ ਲਾਵੈ ਨੇਹ ਤਾ ਕਉ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਪੇਖਤ ਪਰਤੈ ਰੂਪਾਦ ਮਿਥਿਆ ਰਸਨਾ ਭੋਜਨ ਅੰਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ ਮਿਥਿਆ ਮਨ ਪਰ ਲੋਭ ਲੁਭਾਵ ਹੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਟ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸੱਚ ਬਿਨਾ ਕਹਿ ਹੋਵਤ ਸੂਚਾ।

ਨਾਨਕ ਪ੍ਰਭ ਸਰਣਾਗਤੇ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜੇ ਪ੍ਰਸਾਦ ਛੱਤੇ ਹੀ ਅੰਮ੍ਰਿਤ ਖਾਹਿ, ਤਿਸ ਠਾਕੁਰ ਕਉ ਰੱਖ ਮਨ ਮਾਹਿ। ਜੇ ਪ੍ਰਸਾਦ ਸੁਗੰਧਤ ਤਨ ਲਾਭ ਹੈ, ਤਿਸ ਕਉ ਸਿਮਰਤ ਪਰਮਗਤ ਭਾਵ ਹੈ। ਜੇ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਟ ਪਟੰਬਰ ਹੰਡਾਵ ਹੈ, ਤਿਸਹਿ ਤਿਆਗ ਕਤ ਅਬਰ ਲੁਭਾਵ ਹੈ। ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪਹਿਰ ਤਾਕਾ ਜਸ ਗਾਵੀਜੈ। ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬਤ ਦਰਗਹਿ ਮਾਨ ਪਾਵ ਹੈ, ਨਾਨਕ ਪਤ ਸੇਤੀ ਕਰ ਜਾਵ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਹੋ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਮਨ ਸਰਨੀ ਪਰ ਠਾਕੁਰ ਪ੍ਰਭ ਤਾਂ ਕਹਿ। ਜੇ ਪ੍ਰਸਾਦ ਤੁਝ ਕੋ ਨ ਪਹੁੰਚੈ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇਹੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨ ਵਿਸਾਰੀ। ਜੇ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠਤ ਸਤ ਤਿਸਹਿ ਧਿਆਏ। ਤਿਸਹਿ ਧਿਆਏ ਜੋ ਏਕ ਅਲਖੈ, ਇਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆ ਚਾਰ ਵਿਵਹਾਰੀ, ਇਸ ਪ੍ਰਭ ਕੋ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣੈ ਕਰਨ ਨਾਦ, ਜੇ ਪ੍ਰਸਾਦ ਪੇਖੈ ਬਿਸਮਾਦ। ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮਗਤ ਭਾਵ ਹੈ, ਜੇ ਪ੍ਰਸਾਦ ਸੁਖ ਸਹਿ ਸਮਾਵ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲੱਗ ਹੋ, ਗੁਰ ਪ੍ਰਸਾਦ ਨਾਨਕ ਮਨ ਜਾਗ ਹੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਮੇਰੇ ਮਨ ਮੂੜ ਤੂੰ ਤਾ ਕਉ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵ ਹੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਭ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ ਲਇਆ। ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ, ਨਾਨਕ ਇਨਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਿਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਾ ਕਤਹੂੰ ਭਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ।
आपे जानै साध बडाई, नानक साध प्रभु बने आई। साध कै संग ना कबू तावै, साध कै संग सदा सुख पावै। साध संग बस्त अगोचर लहै, साधु कै संग अजर सहै। साध कै संग बसै थान ऊचै, साधु कै संग महल पहुचै। साध कै संग दृढ़ सब धर्म, साध कै संग केवल पार ब्रह्म। साध कै संग पाए नाम निदान, नानक साधु कै कुर्बान। साध कै संग सब कुल उधारै, साध संग साजन मीत कुटुंब निस्तारै। साधु कै संग सो धन पावै, जिस धन ते सब को वरसावै। साध संग धर्म राय करे सेवा, साध कै संग शोभा सुर देवा। साधु कै संग पाप पलायन, साध संग अमृत गुण गायन। साध कै संग सब थान गम, नानक साध कै संग सफल जनम। साध कै संग नहीं कछ काल, दर्शन भेट होत निहाल। साध कै संग कलूखत हरै, साध कै संग नरक पर हरै। साध कै संग इहा उहा सुहेला, साध संग बिछुरत हर मेला। जो इच्छै सोई फल पावै, साध कै संग न बिरथा जावै। पार ब्रह्म साध रिद बसै, नानक उधरै साध सुन रसै। साध कै संग सुनो हर नाओ, साध संग हर के गुण गाओ। साध कै संग न मन ते बिसरै, साध संग सर पर निस्तरै। साध कै संग लगै प्रभ मीठा, साधु कै संग घट घट डीठा। साध संग पै आज्ञाकारी, साध संग गत पई हमारी। साध कै संग मिटे सब रोग, नानक साध भेटे संजोग। साध की महिमा वेद न जान है, जेता सुन है तेता बखियान है। साध की उपमा त्यो गुण ते दूर, साध की उपमा रही भरपूर। साध की शोभा का नाही अंत, साध की शोभा सदा बेअंत। साध की शोभा ऊंच पे ऊंची, साध की शोभा मूच पे मूची। साध की शोभा साध बन आई, नानक साध प्रभ भेद न पाई। श्लोक मन साचा मुख साचा सोए, अवर न पेखै एक बिन कोए। नानक ए लक्षण ब्रह्म ज्ञानी होए अस्पदे। ब्रह्म ज्ञानी सदा निर्लेप, जैसे जल मह कमल अलेप। ब्रह्म ज्ञानी सदा निर्दोख, जैसे सूर सर्व कौ शोक। ब्रह्म ज्ञानी कै दृष्ट समान, जैसे राज रंक कौ लागै तुल पवान। ब्रह्म ज्ञानी कै तीर्ज एक, ज्यों वसुधा को खोदै को चंदन लेप। ब्रह्म ज्ञानी का यह गुनाओ, नानक ज्यों पावक का सहज सुभाओ।

ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰਤਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ

ਦੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੌ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਕਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਹਿ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮ ਗਤ ਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਾ ਉਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮਹਿ ਜਾਣੈ ਅਸੂਲ, ਚਹੁ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮਹਿ ਜਪੈ ਕਉ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗ ਹੈ ਪ੍ਰਵਾਨ, ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੁਝ ਹੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ।

ਵਿਚਾਰ ਵਿਵਹਾਰੀ। ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਬਨ ਪ੍ਰਮਹਿ ਉਦਾਸੀ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾਬ ਵਿਚਾਰ ਹੈ। ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨ ਪਾਵ ਹੈ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ। ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ। ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ। ਕਈ ਕੋਟ

ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ

ਤਾਕਾ ਅੰਤ ਨਾ ਜਾਣੈ ਕੋਇ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰ ਹੈ ਏਕੋ ਨੇਤਰੇ। ਕਈ ਕੋਟ ਨਾਮ ਰਸ ਪੀਵ ਹੈ, ਅਮਰ ਭਏ ਸਤ ਸਦ ਹੀ ਜੀਵ ਹੈ। ਕਈ ਕੋਟ ਨਾਮ ਗੁਣ ਗਾਵ ਹੈ, ਆਤਮ ਰਸ ਸੁਖ ਸਹਿ ਸਮਾਵ ਹੈ। ਆਪਣੇ ਜਨ ਕੋ ਸਾਸਾ ਸਮਾਰੇ, ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰਣ ਹੈ ਜਲ।

ਧਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿਆ ਸਮਾਈ ਪ੍ਰਭਾਵੈ ਮਾਨੁਖ ਗਦ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਖਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੁ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨ ਗਣੈ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ।

ਕਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਅਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਨ ਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉ ਸਵਾਂਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬਹੂ ਸਾਧ ਸੰਗਤ ਇਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤਨ ਨਾਮ ਰੱਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ।

ਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ

ਸਾਰੇ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ। ਆਪਸ ਕਉ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਨੈ ਮੁਝ ਤੇ ਕਛ ਹੋਏ, ਤਬ ਇਸ ਕਉ ਸੁਖ ਨਾਹੀ ਕੋਏ। ਜਬ ਇਹ ਜਾਨੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕਉ ਬੈਰੀ ਮੀਤ, ਤਬ ਲਗਨੇ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਸਹਿਸ ਖੱਟੇ ਲੱਖ ਕਉ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ।

ਸਭ ਸੋਏ। ਜੋ ਕਿਸਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ। ਬੂਝੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ। ਮਰੈ ਨ ਬਿਨਸੈ ਆਵੈ ਨ ਜਾਹੇ, ਨਾਨਕ ਸਦ ਹੀ ਰਹਿ ਅਸਮਾਏ।

ਜਾ ਘਟੈ ਸੰਤ ਕਾ ਦੁਖਨ ਜਮਤੇ ਨਹੀਂ ਛੁਟੈ ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮਹਿ ਪਾਏ ਸੰਤ ਕਾ ਦੁਖਨ ਮਤ ਹੋਏ ਮਲੀਨ ਸੰਤ ਕਾ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕਾ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਾ ਦੁਖਨ ਤੇ ਮੁਖ ਭਵੈ ਸੰਤਨ ਕਾ ਦੁਖਨ ਕਾਗ ਜਿਉ ਲਵੈ ਸੰਤਨ ਕਾ ਦੁਖਨ ਸਰਪ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਾ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕਾ ਦੁਖਨ ਸਭ ਕੋ ਛਲੈ ਸੰਤ ਕਾ ਦੁਖਨ ਤੇਜ ਸਭ ਜਾਏ ਸੰਤ ਕਾ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹਿ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹਿ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿੰਡ ਟਿਕ ਨ ਪਾਈ

ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ। ਸੰਤ ਕਾ ਦੋਖੀ ਸਦਾ ਅਪਵਿੱਤ, ਸੰਤ ਕਾ ਦੋਖੀ ਕਿਸੈ ਕਾ ਨਹੀਂ ਮਿੱਤ। ਸੰਤ ਕੇ ਦੋਖੀ ਕਉ ਡਾਲ ਲਾਗੈ, ਸੰਤ ਕੇ ਦੋਖੀ ਕਉ ਸਭ ਤਿਆਗੈ। ਸੰਤ ਕਾ ਦੋਖੀ ਮਹਾ ਅਹੰਕਾਰੀ, ਸੰਤ ਕਾ ਦੋਖੀ ਸਦਾ ਵਿਕਾਰੀ। ਸੰਤ ਕਾ ਦੋਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਕਰੈ। ਸੰਤ ਕੇ ਦੋਖੀ ਕਉ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਸੰਤ ਕਾ ਦੋਖੀ ਅੱਧ ਬੀਚ ਤੇ ਟੂਟੈ, ਸੰਤ ਕਾ ਦੋਖੀ ਕਿਤਾ ਕਾਜ ਨਾ ਪਹੁੰਚੈ। ਸੰਤ ਕੇ ਦੋਖੀ ਕਉ ਉਦਿਆਨ ਭਰਮਾਈਐ, ਸੰਤ ਕਾ ਦੋਖੀ ਉੱਜੜ ਪਾਈਐ। ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ। ਸੰਤ ਕੇ ਦੋਖੀ ਕੀ ਜੜ ਕਿਛ ਨਾਹੈ, ਆਪਣ ਬੀਜ ਆਪੇ ਹੀ ਖਾਹੈ। ਸੰਤ ਕੇ ਦੋਖੀ ਕਉ ਅਵਰ ਨਾ ਰਾਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤ ਕਾ ਦੋਖੀ ਇਉਂ ਬਿਲਲਾਏ, ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਸੰਤ ਕਾ ਦੋਖੀ ਛੁਟੈ ਅਕੇਲਾ, ਜਿਉਂ ਬੂ ਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰੀ ਪਿਆ, ਨਾਨਕ ਜੋਤਿ ਭਾਵੈ ਸੋਈ ਥਿਆ। ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕਉ ਦਰਗਹਿ ਮਿਲੈ ਸਜਾਏ। ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੋਖੀ ਕੀ ਪੁਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੋਖ

ਕਰ ਹਰ ਕਰਮ ਸ੍ਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੇ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਨੈ।

ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਅੰਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਥ ਮਹਿ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਇਸ ਕੀ ਕਟਿਆ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗੈ ਹੈ ਦੁਖ। ਜਿਸ ਕਉ ਹਰ ਪ੍ਰਭ ਮਨ ਚਿੱਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵ ਕਉ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਝਿਆ, ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖਾਂ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸੂਲ। ਨੈ ਕਿਸ ਜਨਮੈ ਨੈ ਕਿਸ ਮਰੈ, ਆਪਣ ਚਲਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪਿਓ ਥਾਪ। ਅਬਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ। ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਹੁਣ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰਹਿ ਬੜਭਾਗੈ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਉੱਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੁਖ ਨਿਧਾਨ ਉਨੂ ਬਣ ਆਏ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ।

ਹੈ। ਸਭ ਕਿਸ ਤਿਸਕਾ ਉਹ ਕਰਨਾ ਯੋਗ, ਤਿਸਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਸੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਵਚੀਤ। ਭਗਤ ਭਗਤ ਸੁਣੀਐ ਤਿਹੁ ਲੋਏ, ਜਾ ਕੇ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।

ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕਾ ਸੰਗ ਉਧਰੇ ਸੁਨ ਸ਼੍ਰਵਨ ਕਰਕੇ।

ਕਰਤੂਤ ਸਤ ਸਤ ਜਾ ਕੀ ਮਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸਹਿ ਬੁਝਾਏ ਤਿਸਹਿ ਸਭ ਭਲੇ ਸਤ ਨਾਮ ਪ੍ਰਭ ਕਾ ਸੁਖਦਾਏ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ ਆਪ ਸਤ ਕੀਆ ਸਭ

ਓਹੇ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਹਿ ਲੈ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿ ਨਾ ਜਾਈ। ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕਉ ਸੇਵਕ ਜਾਣੈ ਸਾਨੂੰ।

ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਕਾੜਤ ਆਪ ਤਾ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ।

ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਇਸ ਕਿਚ ਅਵਰ ਨਾਹੀ ਦਿਸਤਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ

ਕਾ ਹੁਕਮ ਪਛਾਨੈ ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਨੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸੇਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਸ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕੋ ਕਰ ਕਛ ਨਾ ਜਨਾ

ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਹੈ ਆਪ ਨਹੀਂ ਕਛ ਭਰਮ ਸਹਿਸ ਧਿਆਨ ਪਲਿਆ ਨ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜਿਹਵਾ ਏਕ ਉਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਮਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰ

ਇਹੋ ਧਨ ਸੰਚ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਜਿਸ ਧਨ ਕਉ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕਉ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕਉ ਕਰੈ ਭਲੇ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਅਨਕੂ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਸਰਵ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ।

ਕਰ ਕੀ ਭਗਤ ਕਰੋ ਮਨ ਲਾਏ, ਮਨ ਬੰਚਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵ ਹੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰ ਬੰਤਾ, ਇੰਤੇ ਕਹੋ ਤੁਮ ਕਵਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ। ਹਸ ਹਸਤੀ ਰਾਤ

ਹੈ। ਸੋ ਕਿਉਂ ਬਿਸਤਰਾ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਤਰਾ ਜੇ ਜੀਵਨ ਜੀਆ, ਸੋ ਕਿਉਂ ਬਿਸਤਰਾ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਤਰਾ ਜੇ ਬਿਖਤੇ ਕੱਢ ਹੈ, ਜਨਮ ਜਨਮ ਕਾ ਟੂਟਾ ਗੰਢ ਹੈ, ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਮ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਆਵ ਰਹਿ ਨਾਮ ਜਪਾਵਹੋ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਧ।

ਉਪੇਖ ਦਰਸ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ।

ਭਗਵਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮ ਖਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪੀ ਹਰ ਹਰ ਨੀਤ। ਭਲੀ ਸੁ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ।

ਬ੍ਰਹਸਪਤੀ ਜਬ ਆਕਾਰ ਇਹੋ ਕਛ ਨ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਕਮਾਤ ਜਬ ਇਸਕਾ ਵਰਨ ਚਿਹਨ ਨ ਜਾਪਤ।

ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸਹਿ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹਿ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾ ਆਪਹਿ ਪ੍ਰਬੀਨ ਤਹ ਬੇਦ ਕਤੇਬ ਕਹਾਂ ਕਉ ਚੀਨ ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ ਜੈ ਆਪਣੇ ਊਚ ਆਪਣੇ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਚਲ ਅਛੇਦ ਅਭੇਦ ਸਮਾਇਆ

ਹੋਏ, ਆਪਣ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ

ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰ, ਹੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਦੇਖੋ ਨੇਰਾ, ਮਿਟਾ ਗਿਆਨ ਬਿਨ ਸੈ ਅੰਧੇਰਾ, ਸੋਨੋ ਉਪਦੇ

ਸਾਰ ਸਿਰ ਉੱਪਰ ਠਾਂਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾ

ਵੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਗਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ

ਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ। ਇਸਤੇ ਹੋਏ ਸੋ ਨਾਹੀ ਬੁਰਾ, ਓਰੇ ਕਹੋ ਕਿਨੈ ਕਛ ਕਰਾ। ਆਪ ਭਲਾ ਕਰਤੂਤ ਅਤ ਨਿੱਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ। ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝ ਹੀ ਪਾਏ। ਇਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾਇ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ।

ਸਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬੌਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸਤੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ।

ਕਈਆਂ ਦਾ ਹੁਕਮ ਬਿਲਕੁਲ ਕੂੜ ਤੇ ਖੜਾ ਹੁੰਦਾ ਹੈ, ਪਰ ਪਰਮਾਤਮਾ ਨੂੰ ਸਰੈਂਡਰ ਜਿਹੜਾ ਹੈ ਉਹਦਾ ਅਮਰ, ਉਹਦਾ ਹੁਕਮ ਸਦੀਵੀ ਹੈ ਔਰ ਸੱਚਾ ਹੈ। ਸੱਚੇ ਖੇਤੀ ਰਾਤੇ, ਜਿਹੜੇ ਸੱਚੇ ਦੇ ਵਿੱਚ ਰੰਗੇ ਗਏ ਉਹਨਾਂ ਦਾ ਹੁਕਮ ਨਹੀਂ ਸਦੀਵੀ ਹੈ। ਅੱਜ ਵੀ ਬਾਬਾ ਕਬੀਰ ਜੀ ਦਾ ਹੁਕਮਨਾਮਾ ਆਏ ਤੇ ਸੁਣੋਗੇ, ਅੱਜ ਵੀ ਭਗਤ ਨਾਮਦੇਵ ਜੀ ਦਾ ਹੁਕਮਨਾਮਾ ਆਏ ਤੇ ਸੁਣੋਗੇ। ਸੱਚਾ ਸੁੱਖ ਜਿਹੜੇ ਪਰਮਾਤਮਾ ਨੂੰ ਗੁਰੂ ਦੀ ਕਰੋਨਾ ਸਦਕਾ ਮਿਲ ਗਏ, ਜਿਨ੍ਹਾਂ ਅੰਦਰ ਈਸ਼ਵਰੀ ਗੁਣ ਆ ਗਏ, ਉਹਨਾਂ ਨੂੰ ਸਦੀਵੀ ਸੁੱਖ ਮਿਲਦਾ, ਸਦਾ ਰਹਿਣ ਵਾਲਾ ਸੁੱਖ ਮਿਲਦਾ। ਸੱਚੀ ਪਾਤਸ਼ਾਹੀ, ਉਹਨਾਂ ਦੀ ਬਾਦਸ਼ਾਹਤ ਨੂੰ ਕੋਈ ਖਤਰਾ ਨਹੀਂ ਹੈ। ਹੈ ਕੋਈ ਬਾਬਾ ਕਬੀਰ ਜੀ ਦੀ ਬਾਦਸ਼ਾਹਤ ਨੂੰ ਖਤਰਾ? ਉਹ ਤੇ ਡੰਕੇ ਦੀ ਚੋਟ ਤੇ ਆਖਦੇ ਨੇ ਕੋਈ ਹਰ ਸਮਾਨ ਨਹੀਂ ਰਾਜਾ, ਹਰੀ ਦੇ ਵਰਗਾ ਕੋਈ ਰਾਜਾ ਹੀ ਨਹੀਂ। ਇਹ ਭੂਪਤ, ਆ ਜਿਹੜੇ ਦਿਸਦੇ ਹੋਏ ਰਾਜੇ ਨੇ, ਇਹ ਭੂਪਤ ਦਾ ਸਭ ਦਿਵਸ ਚਾਰ ਕੌ, ਚਾਰਾਂ ਦਿਨਾਂ ਦੇ ਰਾਜੇ ਨੇ। ਆਪਦੇ ਚਰਨਾਂ ਵਿੱਚ ਬੇਨਤੀ ਕਰਾਂ, ਜਾਣਦੇ ਹੋ ਬਾਬਾ ਕਬੀਰ ਜੀ ਦੇ ਵੇਲੇ ਦਾ ਸਮਰਾਟ ਕੌਣ ਸੀ? ਜਾਣਦੇ ਹੋ ਬਾਬਾ ਨਾਮਦੇਵ ਜੀ ਦੇ ਵੇਲੇ ਦਾ ਬਾਦਸ਼ਾਹ ਕੌਣ ਸੀ? ਇਹ ਭੂਪਤ ਸਭ ਦਿਲ ਚਾਰ ਕੇ, ਇਹਨਾਂ ਭੂਪਤਾਂ ਦਾ, ਇਹਨਾਂ ਰਾਜਿਆਂ ਦਾ ਜਿਹੜਾ ਹੁਕਮ ਹੈ ਚਾਰ ਦਿਨ ਬਚਦਾ ਹੀ ਹੋ। ਪਰਮਾਤਮਾ ਸਦੀਵੀ ਰਾਜਾ ਹੈ, ਪਰਮਾਤਮਾ ਨਾਲ ਜੁੜਿਆ ਹੋਇਆ ਵੀ ਸਦੀਵੀ ਰਾਜ ਕਰਦਾ ਹੈ। ਅੱਜ ਵੀ ਗੁਰੂ ਅਰਜਨ ਦੇਵ ਸਾਹਿਬ ਸਾਡੇ ਤੇ ਰਾਜ ਕਰ ਰਹੇ ਨੇ, ਅੱਜ ਵੀ ਬਾਲਾ ਪ੍ਰੀਤਮ ਜੀ ਸਾਡੇ ਤੇ ਰਾਜ ਕਰ ਰਹੇ ਨੇ, ਅੱਜ ਵੀ ਬਾਬਾ ਕਬੀਰ ਜੀ ਰਾਜ ਕਰ ਰਹੇ ਨੇ। ਹੋ ਚੁੱਕੇ ਰਾਜਿਆਂ ਦੇ ਹੁਕਮ ਨੂੰ ਕੋਈ ਨਹੀਂ ਜੇ ਸੁਣਦਾ, ਪਰ ਅੱਜ ਵੀ ਜਿਹੜੇ ਪ੍ਰਭ ਕੋ ਸਿਮਰੇ ਸੀ ਸਰਬ ਕੇ ਰਾਜੇ ਹੋ ਗਏ, ਅੱਜ ਵੀ ਉਹਨਾਂ ਦਾ ਹੁਕਮ ਸੁਣਿਆ ਜਾਂਦਾ, ਅੱਜ ਵੀ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਜੀਵਨ ਜੀਵਨ ਦੀ ਜਾਂਚ ਮਿਲਦੀ ਹੈ। ਇਹ ਭੂਪਤ ਸਭ ਦਿਵ ਚਾਰ ਕੇ, ਝੂਠੋ ਕਰਤ ਦਿਵਾਜਾ, ਇਹਨਾਂ ਦੇ ਦਿਖਾਵੇ ਝੂਠੇ, ਇਹਨਾਂ ਦੀਆਂ ਪਦਵੀਆਂ ਝੂਠੀਆਂ। ਔਰ ਗਜ਼ਬ ਦੀ ਗੱਲ ਇਹ ਹੈ, ਜਿਹੜੇ ਚਾਰ ਦਿਨ ਦੇ ਰਾਜੇ ਨੇ, ਇਹਨਾਂ ਚਾਰ ਦਿਨ ਦੀਆਂ ਰਾਜਿਆਂ ਦੀ ਖੁਸ਼ੀ ਲੈਣ ਲਈ ਸਾਡੇ ਧਾਰਮਿਕ ਆਗੂ ਇਹਨਾਂ ਨੂੰ ਝੂਠੇ ਹੀ, ਜਿਸ ਦੀ ਪਰਸਨੈਲਿਟੀ ਦੇ ਮੁਤਾਬਕ ਉਹ ਹੈ ਹੀ ਨਹੀਂ, ਜਿਸ ਯੋਗਤਾ ਦੇ ਮੁਤਾਬਕ ਉਹ ਹੈ ਹੀ ਨਹੀਂ, ਇਹਨਾਂ ਝੂਠੇ ਰਾਜਿਆਂ ਨੂੰ ਸਾਡੇ ਤਥਾ ਕਥਿਤ ਧਾਰਮਿਕ ਆਦਮੀ ਉਹ ਮਰਾਤਬੇ ਦੇ ਦਿੰਦੇ ਨੇ, ਜਿਹੜੇ ਮਰਾਤਬਿਆਂ ਦੇ ਮੁਤਾਬਕ ਉਹ ਹੁੰਦੇ ਹੀ ਨਹੀਂ। ਤੇ ਜਦੋਂ ਮੁਰਾਤਬੇ ਵੰਡੇ ਜਾਂਦੇ ਨੇ ਤੇ ਸ਼ਾਇਦ ਉਦੋਂ ਗੁਰੂ ਵੀ ਹੱਸਦਾ ਹੋਏਗਾ ਕਿ ਇਹ ਚਾਰ ਦਿਨ ਦੇ ਰਾਜੇ ਨੂੰ ਕੈਸਾ ਮੁਰਾਤਬਾ ਮਿਲ ਗਿਆ। ਪਰਮਾਤਮਾ ਦਾ ਰਾਜ ਸਦੀਵੀ ਹੈ, ਉਹ ਸਦਾ ਰਹਿਣ ਵਾਲਾ ਹੈ। ਬਾਬਾ ਕਬੀਰ ਆਖਦੇ ਨੇ, ਤੇਰੋ ਜਨ ਹੋਏ ਸੋ ਕਤ ਡੋਲੈ, ਤੇਰਾ ਜਨ ਕਿਤੇ ਡੋਲਦਾ ਵਾ? ਜਿਹੜਾ ਤੇਰਾ ਜਨ ਹੈ ਤੈਨੂੰ ਸਮਰਪਿਤ ਹੈ, ਡੋਲਦਾ ਨਹੀਂ। ਤੀਨ ਭਵਨ ਪਰ ਸਾਜਾ, ਤੇਰੀ ਬਾਦਸ਼ਾਹ ਤੇ ਐ ਮੇਰੇ ਵਾਹਿਗੁਰੂ ਤਿੰਨਾਂ ਭਵਨਾਂ ਤੇ ਹੈ। ਪਰਮਾਤਮਾ ਇੱਕ ਹੈ, ਉਹ ਸਦੀਵੀ ਹੈ, ਗੁਰੂ ਕਰੋਨਾ ਦੇ ਦੁਆਰਾ ਈਸ਼ਵਰੀ ਗੁਣ ਮਨੁੱਖ ਦੇ ਹਿਰਦੇ ਵਿੱਚ ਵਸਦੇ ਨੇ। ਤੇ ਸ਼ਬਦ ਦੀ ਪਹਿਲੀ ਪੰਕਤੀ ਹੈ, ਵੱਧ ਸੁਖ ਰੈਨੜੀਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰੈਣ ਸ਼ਬਦ ਇਸ ਜ਼ਿੰਦਗੀ ਲਈ ਵਰਤਿਆ ਗਿਆ, ਕਦੀ ਇਸ ਮਨੁੱਖਾ ਜਨਮ ਨੂੰ, ਸਰੀਰ ਨੂੰ ਪਾਣੀ ਦਾ ਬੁਦਬੁਦਾ ਕਿਹਾ ਗਿਆ, ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਮੀਤ, ਕਦੀ ਇਸ ਸਰੀਰ ਨੂੰ ਕਾਚੇ ਕੜਵੈ ਰਹਿ ਨਾ ਪਾਣੀ ਕੱਚਾ ਭਾਂਡਾ ਕਿਹਾ ਗਿਆ, ਕਦੀ ਇਸ ਸਰੀਰ ਨੂੰ ਬਾਬਾ ਕਬੀਰ ਆਖਦੇ ਨੇ, ਇਹ ਜਿਹੜਾ ਤੈਨੂੰ ਮਿਲਿਆ ਨਾ ਸਰੀਰ, ਇਹ ਤੇ ਮਿੱਤਰਾ ਲੱਕੜ ਦੇ ਭਾਂਡੇ ਵਰਗਾ ਹੀ ਹੋ, ਲੱਕੜ ਦਾ ਭਾਂਡਾ ਬਣ ਜਾਂਦਾ ਹੀ ਹੋ, ਅੱਗ ਤੇ ਵੀ ਧਰਿਆ ਜਾਂਦਾ ਹੈ ਕੇਵਲ ਇੱਕ ਵਾਰ। ਕਬੀਰ ਕਾਇਆ ਹਾਂਡੀ ਕਾਠ ਕੀ, ਇਹ ਕਬੀਰ ਇਹ ਸਰੀਰ ਕਾਠ ਦੀ ਹਾਂਡੀ ਹੋ, ਇਹ ਸਰੀਰ ਲੱਕੜ ਦਾ ਬਰਤਨ, ਇੱਕ ਵਾਰ ਸੰਸਾਰ ਦੀ ਅੱਗ ਵਿੱਚ ਆ ਗਿਆ ਵਾ, ਇਹਨੇ ਦੁਬਾਰਾ ਮਿਲਣਾ ਕੋਈ ਨਹੀਂ। ਕਦੀ ਗਰੀਬ ਨਵਾਜ਼ ਇਸ ਜੀਵਨ ਨੂੰ ਰਹਿਣ ਆਖਦੇ ਨੇ,

0: گرو نانک بابا جی کا بچن ہے شری راگ اندر، پہلے پہرے رہن کے بن جا رہا مترا، رہن کے بن جا رہا درتھ ہے زندگی دی رات بتیت کرن آئے بن جا رہا مترا، حکم پھیا گربھاس، پھر اگے شبد وردے نے دوجے پہرے رہن کے بن جا رہا مترا، زندگی دی رات کٹن آیا، تے بندہ لکھ جتن کرن لے رات کدی روکی جا سکتی ہے؟ یہ سب کلپنک کتھاواں نے بھی، کسی نے سورج روک لیا، کسی نے رات روک لی، رات نہیں رکتی کیونکہ رات تیری مطابق آئی نہیں ہے، تے تیری رضا دے مطابق رات جائے گی نہیں، زندگی دی رات ملی ہے تے زندگی دی رات تا مالک تو نہیں ہے، اے زندگی دین والا کوئی ہے، وہ دے مطابق اے زندگی چل رہی ہے، تے ایک دن زندگی دی رہن ختم ہونی ہے، پربات آنا ہی ہے، موت نے آنا ہی ہے، پر دھن گرو ارجن دیو صاحب ایتھے فرماندے نے ود سکھ رہنڑی ہے، کسے ورلے دی جڑی زندگی دی رات والا سکھ وچ لنگ دی ہے، کوئی ورلا بابا فرید تسلیم کردے نے، فریدا میں جانیا دکھ مجھ کو، دکھ سبایا جگ، میرا یہ بھلیکھا سی، میری یہ دھارنا غلط سی، میری یہ تھنک غلط سی، کہ میں سوچا فریدا تو ہی دکھی، نہیں وہ فریدا جب میں برتی نو اتان چک کے دیکھا نا، تو مینو کوئی دنیا دے وچ سکھی نظر نہیں آیا، سکھ منگتے نظر آئے، سکھ لبتے نظر آئے، پر کوئی سکھی ہوئے مینو نظر نہیں آیا، جی دھیان دینا بابا فرید آخدے نے، فریدا میں جانیا دکھ مجھ کو، دکھ سبایا جگ، اچے چڑھ کے دیکھیا جدو میں اپنی برتی نو اتار چک کے دیکھیا، اصل وچ بندہ سنسار نو دیکھتا ہی کتھے ہے، اے آپا ہی دیکھتا ہے، فرید آخدے جد میں اچے چڑھ کے دیکھیا تے منو دکھاں دی اگ کار کار وچ بلدی ہوئی نظر آئی، دو چیزاں سرب ویاپک نے، ایک موت ہے، کوئی ایسا کار جتھے موت نہ آئی ہوئے، تے ہے کوئی ایسا کار جتھے دکھ نہ ہوئے، اور بابا فرید دکھ نو تسلی دندے نے، اچے چڑھ کے دیکھیا تے کر کر اے ہا اگ، کر کر دے وچ دکھاں دی اگ سی، بابا فرید جی آخدے نے جدوں میں سنسار دے لوگاں نو دیکھیا تے دکھاں سیتی دہ گیا، دن جیڑا دکھاں دے وچ لنگیا، سورا سیتی رات چوباں دے وچ رات لنگ گئی، کروٹا بدل دیا رات لنگ گئی، کھڑا پکارے پاتنی ملا گرو کھڑا ہویا، سمجھا رہے ہیں کہ اجے بچ جا، اجے کچھ بچیا ہی ہو، اجے زندگی دے دن ہے گے نے، کھڑا پکارے پاتنی بیڑا کپڑ وات، ارے تیرا زندگی ساری دکھا دے خوہ وچ ڈگن والی ہے، بابا فرید جی دے دو شلوک، کہ میں جانیا دکھ مجھ کو، دکھ سبایا جگ، اچا چڑھ کے دیکھیا تے کر کر ایہا اگ، اگے ہے گرو امر داس صاحب، گرو ارجن دیو صاحب جی دے دو شلوک، یہ شلوک دے اگے تسی بابا فرید جی دے شلوک پڑھیا جے، اس شلوک دے اگے دو شلوک گرو ارجن دیو صاحب نے لکھے نے، کہہ لگے فریدا کومر گاولی محلہ پنجواں، نہ فرید جی کا سبودن فرید جی نو کر رہے ہیں، کیونکہ فرید جی کے سلوک کی ویاخیا کر رہے ہیں، فریدا پوم رنگاولی، آ دھرتی بڑی رنگین ہے، منج وسولا باغ، اس دھرتی دے وچ دکھاں دے باغ اگے ہوئے ہیں، منج وسولا باغ، پر جو جن پیر نوازیا، فریدا تو آخدا دکھاں دی کار ہر، ਦੁੱਖਾਂ ਦੀ ਅੱਗ ਸਾਰੇ ਘਰਾਂ ਦੇ ਵਿੱਚ ਹੈ। ਪਰ ਮੈਂ ਦੇਖਿਆ ਹੀ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਫਰੀਦਾ ਜਿਹੜੇ ਪੀਰ ਦੇ ਨਵਾਜੇ ਗਏ, ਜਿਹੜੇ ਪਨੀਰ ਦੀ ਪਨਾਹ ਵਿੱਚ ਆ ਗਏ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਨਾ, ਜੋ ਜਨ ਪੀਰ ਨਵਾਜਿਆ ਤੀਤਾ ਅੰਚ ਨਲਾਗ ਅੰਚ ਮੀਨਿੰਗ ਅੱਗ, ਉਹਨਾਂ ਨੂੰ ਅੱਗ ਨਹੀਂ ਹੋ ਪਾਉਂਦੀ। ਅਗਲਾ ਸਲੋਕ ਫਿਰ ਗੁਰੂ ਅਰਜਨ ਦੇਵ ਸਾਹਿਬ ਦਾ, ਬਾਬਾ ਫਰੀਦ ਜੀ ਦੇ ਸਲੋਕ ਦੀ ਵਿਆਖਿਆ ਦੇ ਵਿੱਚ। ਫਰੀਦ ਆਖਦੇ ਨੇ ਘਰ ਘਰ ਇਹ ਅੱਗ, ਜਿਵੇਂ ਆਮ ਅੱਗ ਘਰ ਘਰ ਦੇ ਵਿੱਚ ਹੈ, ਕੋਈ ਐਸਾ ਘਰ ਹੈ ਜਿੱਥੇ ਅੱਗ ਨਹੀਂ? ਅੱਗ ਤੋਂ ਬਿਨਾਂ ਘਰ ਚੱਲਦਾ ਹੀ ਨਹੀਂ। ਕਹਿਣ ਲੱਗੇ ਇਹੀ ਅੱਗ ਨਹੀਂ, ਇਹ ਅੱਗ ਤੇ ਘਰ ਦਾ ਕੁਝ ਸਵਾਰਦੀ ਹੈ। ਹਰ ਹਿਰਦੇ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ, ਹਰ ਹਿਰਦਾ ਘਰ ਸੜਦਾ ਪਿਆ ਹੈ। ਪਰ ਫਰੀਦਾ ਉਮਰ ਸੁਹਾਵੜੀ, ਸੁਹਾਵੜੀ ਦਾ ਅਰਥ ਹੈ ਸੁਖੀ। ਹੇ ਫਰੀਦਾ, ਉਹਨਾਂ ਦੀ ਉਮਰ ਸੁੱਖ ਵਿੱਚ ਲੰਘਦੀ ਹੈ। ਮੈਂ ਹੈਰਾਨ ਹੁੰਦਾ ਵਾਂ, ਸਾਨੂੰ ਦੁੱਖ ਦੀ ਖਬਰ ਵੀ ਮਿਲੇ, ਦੁੱਖ ਦਾ ਮੈਸੇਜ ਮਿਲੇ ਤੇ ਡੋਲਦੇ, ਦੁੱਖ ਨਾ ਮਿਲੇ, ਕੇਵਲ ਆ ਕੇ ਕੋਈ ਮੈਸੇਜ ਦੇ ਕਿ ਮਿੱਤਰਾ ਦੁੱਖ ਆਉਣ ਵਾਲਾ ਹੀ ਹੋ, ਦੁੱਖ ਤੇਰੇ ਵੱਲ ਚੱਲਿਆ ਹੋਇਆ ਹੀ ਹੋ, ਸਾਨੂੰ ਦੁੱਖ ਦੀ ਖਬਰ ਵੀ ਬੁਲਾਏਗੀ। ਪਰ ਕੈਸੇ ਨੇ ਇਹ ਰੂਹਾਨੀ ਪੁਰਸ਼, ਇਸ ਤੋਂ ਵੱਡਾ ਦੁੱਖ ਕੀ ਹੋਏਗਾ ਤੱਤੀ ਤਵੀ ਤੇ ਬੈਠਣਾ। ਇਹ ਦੁੱਖ ਦੀ ਖਬਰ ਨਹੀਂ ਹੈ, ਪ੍ਰਤੱਖ ਦੁੱਖ ਹੈ। ਇੱਕ ਸੁੱਖ ਹੈ ਜਿਸ ਸੁੱਖ ਦੇ ਅੱਗੇ ਦੁੱਖ ਨਹੀਂ ਆ ਸਕਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ ਕਿ ਜਿਸ ਜਨ ਨਾਮ ਸੁੱਖ ਹੈ, ਜਿਸ ਜਨ ਨੂੰ ਨਾਮ ਦੇ ਵਿੱਚੋਂ ਸੁੱਖ ਮਿਲ ਗਿਆ ਨਾ, ਤਿਸ ਨਿਕਟ ਨਾ ਕਦੀ ਦੁੱਖ ਹੈ। ਜਿਹੜਾ ਮਾਇਆ ਦਾ ਸੁੱਖ ਹੈ ਨਾ, ਇਹ ਸੁੱਖ ਹੈ, ਨਹੀਂ ਤੇ ਦੁਨੀਆ ਇੰਨੀ ਦੀਵਾਨੀ ਨਾ ਹੋਈ ਫਿਰੇ। ਸਾਹਿਬ ਜੀ ਨੂੰ ਪੁੱਛੀਏ ਮਾਇਆ ਦਾ ਸੁੱਖ ਕੈਸਾ ਹੈ, ਤੇ ਸਤਿਗੁਰੂ ਫਰਮਾਉਂਦੇ ਨੇ ਮਾਇਆ ਦਾ ਸੁੱਖ ਮਿੱਤਰਾ ਇਹੋ ਜਿਹੀ ਜਿਵੇਂ ਸੁੱਕੇ ਕੱਖਾਂ ਦੀ ਅੱਗ ਹੁੰਦੀ ਹੈ। ਗਰੀਬ ਨਿਵਾਜ ਦੇ ਬਚਨ ਨੇ, ਕਿਰਨ ਕੀ ਅਗਨ ਮੇਘ ਕੀ ਛਾਇਆ, ਮਾਇਆ ਦਾ ਸੁੱਖ ਤੇ ਸੁੱਕੇ ਕੱਖਾਂ ਦੀ ਅੱਗ ਵਰਗਾ ਹੀ ਹੈ, ਜਲਦੀ ਪ੍ਰਗਟ ਹੁੰਦੀ ਹੈ, ਜਲਦੀ ਦਿਖਾਵਾ ਦਿੰਦੀ ਹੈ, ਜਲਦੀ ਬੁਝ ਜਾਂਦੀ ਹੈ। ਕੱਖਾਂ ਦੀ ਅੱਗ ਕਦੀ ਸਦੀਵੀ ਹੋਈ? ਦੂਸਰੀ ਉਦਾਹਰਣ ਦਿੰਦੇ ਨੇ, ਜਿਹੜਾ ਮਾਇਆ ਦਾ ਸੁੱਖ ਹੈ ਇਹ ਬੱਦਲਾਂ ਦੀ ਛਾਂ ਵਰਗਾ ਹੀ ਹੈ, ਬੱਦਲਾਂ ਦੀ ਛਾਇਆ ਦੇ ਥੱਲੇ ਸਦਾ ਨਹੀਂ ਉਰਿਆ ਜਾਂਦਾ। ਇੱਕ ਸੁੱਖ ਹੈ ਨਾਮ ਦਾ ਸੁੱਖ, ਔਰ ਜਿਨ੍ਹਾਂ ਦੀ ਬਾਣੀ ਪੜ੍ਹਦੇ ਹਾਂ, ਜਿਨ੍ਹਾਂ ਦੇ ਨਾਲ ਜੁੜੇ ਹੋਏ ਹਾਂ, ਉਹਨਾਂ ਦੇ ਕੋਲੋਂ ਬਾਣੀ ਦਾ ਹੀ ਸੁੱਖ ਸੀ। ਤੱਤੀ ਤਵੀ ਤੇ ਬੈਠੇ ਮੁਸਕਰਾ ਰਹੇ ਨੇ, ਤੇ ਜਿਹੜੀ ਧਿਆਨ ਦੇਣਾ, ਇਹ ਸੁੱਖ ਮਾਇਆ ਵਿੱਚੋਂ ਮਿਲਿਆ ਸੀ, ਇਹ ਸੁੱਖ ਪਦਵੀ ਵਿੱਚੋਂ ਮਿਲਿਆ ਸੀ, ਇਹ ਸੁੱਖ ਕਿਸੇ ਦੁਨਿਆਵੀ ਮਰਾਤਬੇ ਵਿੱਚੋਂ ਮਿਲਿਆ ਸੀ। ਜਿਸ ਜਨ ਨਾਮ ਸੁੱਖ ਹੈ, ਇਸ ਨਿਕਟ ਨਾ ਕਦੀ ਦੁੱਖ ਹੈ, ਉਹਦੇ ਨਿਕਟ ਤੇ ਦੁੱਖ ਆ ਹੀ ਨਹੀਂ ਸਕਦਾ। ਕਦੀ ਗੁਰੂ ਪਿਆਰਿਓ ਪ੍ਰਕਾਸ਼ ਨੂੰ ਅੰਧੇਰੇ ਕੋਲ ਜਾਂਦਿਆਂ ਦੇਖਿਆ? ਕਦੀ ਐਸਾ ਹੋਇਆ ਕਿ ਪ੍ਰਕਾਸ਼ ਅੰਧੇਰੇ ਕੋਲ ਗਿਆ ਹੋਇਆ, ਔਰ ਪ੍ਰਕਾਸ਼ ਅੰਧੇਰੇ ਕੋਲ ਜਾਏ ਔਰ ਪ੍ਰਕਾਸ਼ ਨੂੰ ਮਿਟਾ ਦੇ? ਅੰਧੇਰੇ ਕੋਲ ਇੰਨੀ ਸਮਰੱਥਾ ਹੀ ਨਹੀਂ ਕਿ ਪ੍ਰਕਾਸ਼ ਦਾ ਮੁਕਾਬਲਾ ਕਰ ਸਕੇ। ਅਗਰ ਸਾਡੇ ਤੇ ਦੁੱਖਾਂ ਦਾ ਪ੍ਰਭਾਵ ਹੈ, ਅਸੀਂ ਦੁੱਖ ਨੂੰ ਦੇਖ ਕੇ ਦੁਖੀ ਹੁੰਦੇ ਹਾਂ, ਤੇ ਇਹਦਾ ਮੀਨਿੰਗ ਹੈ ਸਾਡੇ ਕੋਲੋਂ ਨਾਮ ਦਾ, ਪ੍ਰਭੂ ਦੀ ਜਾਤ ਦਾ ਸੁੱਖ ਨਹੀਂ ਹੈ। ਅਰੇ, ਜਿਨ੍ਹਾਂ ਕੋਲ ਪ੍ਰਭੂ ਦੀ ਜਾਤ ਦਾ ਸੁੱਖ ਸੀ, ਆਰੇ ਤੇ ਚਿਰ ਗਏ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਮੈਂ ਹਾਜ਼ਰੀ ਭਰ ਕੇ ਆਇਆ। ਜਦ ਸਵਾਮੀ ਜੀ ਦੇ ਪਿਆਰੇ ਸਿੱਖ ਦਾ ਸਥਾਨ ਦੇਖਦੇ ਹਾਂ, ਚਾਂਦਨੀ ਚੌਂਕ ਸਿੱਖ ਤੇ ਆਰਾ ਚੱਲ ਰਿਹਾ ਹੈ, ਔਰ ਸਿੱਖ ਪਰਮ ਸੁਖੀ ਹੈ। ਇਹ ਸੁੱਖ ਕਿੱਥੋਂ ਮਿਲਿਆ? ਪ੍ਰਭੂ ਦੇ ਚਰਨਾਂ ਵਿੱਚੋਂ, ਗੁਰੂ ਨਾਲ ਜੁੜ ਕੇ। ਕਿਉਂਕਿ ਜਿਹਦੇ ਕੋਲ ਨਾਮ ਦਾ ਸੁੱਖ ਹੈ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਅਗਰ ਅਸੀਂ ਦੁਖੀ ਹਾਂ, ਤੇ ਇਹਦਾ ਅਰਥ ਹੈ ਸਾਡੇ ਕੋਲ ਪ੍ਰਭੂ ਚੇਤਨਾ ਦਾ ਸੁੱਖ ਨਹੀਂ ਹੈ। ਸਾਡਾ ਸੁੱਖ ਜਿਹੜਾ ਹੈ ਨਾ, ਭਗਤ ਜੀ ਦੇ ਪਾਵਨ ਪਵਿੱਤਰ ਬਚਨ ਨੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੋ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਹੈ, ਇਹਦਾ ਨੱਚਣਾ ਦੇਖੋ, ਦੇਖੈ ਦੇਖੈ ਇਹ ਦੇਖਦਾ ਵਾ ਮਾਇਆ ਨੂੰ ਵੀ ਕਿੱਥੋਂ ਯਾਦ ਆਉਣੀ, ਸੁਣੈ ਬੋਲੈ ਇਹ ਮਾਇਆ ਨੂੰ ਹੀ ਸੁਣਦਾ ਹੈ, ਮਾਇਆ ਦੀਆਂ ਗੱਲਾਂ ਹੀ ਸੁਣਦਾ ਹੈ, ਮਾਇਆ ਨੂੰ ਹੀ ਦੇਖਣਾ ਚਾਹੁੰਦਾ ਹੈ, ਦੇਖੈ ਦੇਖੈ ਸੁਣੈ ਬੋਲੈ ਦੌੜਿਓ ਫਿਰਤ ਹੈ, ਮਾਇਆ ਆਪ ਟਿਕਦੀ ਨਹੀਂ ਇਹਨੂੰ ਟਿਕਣ ਨਹੀਂ ਦਿੰਦੀ, ਜਦ ਕੁਛ ਪਾਵੈ ਤਬ ਗਰਭ ਕਰਤ ਹੈ, ਜਦ ਕੁਛ ਮਿਲਿਆ ਤੇ ਹੰਕਾਰੀ ਹੋ ਗਿਆ, ਤੇ ਸਾਹਿਬ ਆਖਦੇ ਨੇ ਦੇਖੋ ਮਾਇਆ ਦੇ ਸੁੱਖ ਵਾਲੇ ਨੂੰ ਮਾਇਆ ਗਈ ਤਬ ਰੋਵਣ ਲਗਤ ਹੈ, ਮਾਇਆ ਗਈ ਤੇ ਰੋਇਆ, ਕਿਉਂਕਿ ਜਿਸਨੇ ਆਉਣ ਲੱਗਿਆ ਸੁੱਖ ਦਿੱਤਾ ਹੈ ਜਾਣ ਲੱਗਿਆ ਦੁਖੀ ਜ਼ਰੂਰ ਕਰੇਗੀ। ਈਸ਼ਵਰ ਦਾ ਪਿਆਰਾ ਪ੍ਰਭੂ ਦੇ ਨਾਮ ਦੇ ਸੁੱਖ ਵਿੱਚ ਹੈ, ਔਰ ਸਾਹਿਬ ਜੀ ਦੇ ਬਚਨ ਨੇ ਕਹਿ ਲੱਗੇ ਡਿੱਠਾ ਸਭ ਸੰਸਾਰ ਸੁੱਖ ਨਾ, ਪ੍ਰਭੂ ਦੀ ਜਾਤ ਤੋਂ ਬਿਨਾਂ ਸੁੱਖ ਨਹੀਂ ਹੈ, ਵੱਧ ਸੁੱਖ ਰਹਿਣ ਲਈ ਹੈ, ਇਹ ਜ਼ਿੰਦਗੀ ਦੀ ਰਹਿਣ ਤੂੰ ਲੰਬੀ ਹੋ ਜਾ, ਬੰਦਾ ਸੁਖੀ ਹੋਏ ਨਾ ਤੇ ਲੰਬਾ ਜੀਣ ਨੂੰ ਜੀ ਕਰਦਾ, ਪੀੜਤ ਆਦਮੀ ਦੁਖੀ ਆਦਮੀ ਉਹਦੀ ਇੱਛਾ ਹੁੰਦਾ ਜਲਦੀ ਚਲੇ ਜਾਵਾਂ, ਪਰ ਜਿਹਨੂੰ ਸੁੱਖ ਹੈ ਉਹਦੀ ਇਹ ਕਾਮਨਾ ਇਹ ਮੇਰੀ ਹੈ ਜ਼ਿੰਦਗੀ ਦੀ ਰਾਤੀਓ ਤੂੰ ਲੰਬੀ ਹੋ ਜਾ, ਔਰ ਜਿਹੜਾ ਈਸ਼ਵਰ ਨੂੰ ਸਮਰਪਿਤ ਹੋ ਕੇ ਜੀਂਦਾ ਹੈ ਪਰਮ ਸੁਖੀ ਹੈ, ਉਹਦੀ ਲੰਮੀ ਜ਼ਿੰਦਗੀ ਦੇ ਵਿੱਚੋਂ ਵੀ ਬਹੁਤ ਕੁਛ ਮਿਲਦਾ ਹੈ, ਜਿਹੇ ਕਿ ਜਿਹੜਾ ਈਸ਼ਵਰ ਨੂੰ ਸਮਰਪਿਤ ਹੋ ਕੇ ਜੀਂਦਾ ਉਹਦੀ ਛੋਟੀ ਜ਼ਿੰਦਗੀ ਵਿੱਚੋਂ ਵੀ ਬਹੁਤ ਕੁਛ ਮਿਲਦਾ ਹੈ। ਬਾਲਾ ਪ੍ਰੀਤਮ ਜੀ ਬੜੀ ਲਘੂ ਜੀ ਉਮਰ ਦੇ ਵਿੱਚ ਇਸ ਅਸਥਾਨ ਨੂੰ ਆ ਕੇ ਨਿਵਾਜਦੇ ਨੇ, ਧੰਨ ਬਾਬਾ ਅਮਰਦਾਸ ਸਾਹਿਬ ਬਜ਼ੁਰਗ ਅਵਸਥਾ ਵਿੱਚ ਪਹੁੰਚੇ ਨੇ, ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਐ ਮੇਰੀ ਇਹ ਜ਼ਿੰਦਗੀ ਦੀ ਰਾਤੇ ਤੂੰ ਲੰਬੀ ਹੋ ਜਾ, ਪ੍ਰਿਆ ਪ੍ਰੇਮ ਲਗਾ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਲੱਗਿਆ ਰਹੇ, ਮੇਰੇ ਅੰਦਰ ਪ੍ਰਭੂ ਦਾ ਸਨੇਹ ਲੱਗਿਆ ਰਹੇ। ਮੈਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਇੱਕ ਬਚਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਕਿ ਪ੍ਰਭੂ ਦੇ ਨਾਲ ਕੈਸਾ ਪਿਆਰ ਹੈ, ਸਤਿਗੁਰੂ ਜੀ ਦੇ ਦੋ ਬਚਨ ਨੇ, ਪੈ ਪਾਏ ਮਨਾਈ ਸੋਏ ਜੀਓ, ਮੈਂ ਗੁਰੂ ਦੇ ਪੈਰਾਂ ਤੇ ਡਿੱਗ ਕੇ ਗੁਰੂ ਨੂੰ ਮਨਾ ਲਿਆ, ਮੈਂ ਘੁੱਟ ਕੇ ਗੁਰੂ ਦੇ ਚਰਨ ਪਕੜ ਲਏ ਤੇ ਇੰਨੀ ਗੱਲ ਕਹੀ ਅਬ ਹਮ ਚੱਲੀ ਠਾਕੁਰ ਪੈ ਹਾਰ, ਮੇਰੇ ਵਾਹਿਗੁਰੂ ਜੀ ਮੇਰੇ ਗੁਰੂ ਜੀ ਹਾਰ ਕੇ ਤੇਰੇ ਕੋਲ ਆਇਆ, ਪੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਸਤਿਗੁਰੂ ਨੇ ਮੈਨੂੰ ਮਹਾਂਪੁਰਖ ਅਕਾਲ ਪੁਰਖ ਦੇ ਨਾਲ ਮਿਲਾ ਦਿੱਤਾ, ਜਦੋਂ ਮੇਰੀ ਮੁਲਾਕਾਤ ਗੁਰੂ ਦੇ ਦੁਆਰਾ ਰੱਬ ਦੇ ਨਾਲ ਹੋਈ ਮੈਂ ਈਸ਼ਵਰ ਨੂੰ ਦੇਖਿਆ ਤੇ ਮੈਂ ਹੈਰਾਨ ਹੋ ਗਿਆ, ਈਸ਼ਵਰ ਵਰਗਾ ਤੇ ਕੋਈ ਹੈ ਹੀ ਨਹੀਂ। ਤੈ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸ ਜੇਵਡ ਨਾਹੀ ਕੋਏ ਜੀਓ, ਗੋਸਾਈ ਮਹਿੰਦਾ ਇੱਠੜਾ, ਮੇਰਾ ਗੁਸਾਈ ਮੇਰਾ ਮਾਲਕ ਇੰਨਾ ਪਿਆਰਾ, ਜੇ ਮੈਨੂੰ ਆਪਣੇ ਸਾਈ ਦੇ ਨਾਲ ਇੰਨਾ ਪਿਆਰ ਹੈ, ਅੰਮ ਅੱਬੇ ਥਾਵੋ ਮਿੱਠੜਾ, ਅੰਮ ਦਾ ਹੁੰਦਾ ਹੈ ਅੰਮੀ, ਇਸਲਾਮਿਕ ਸ਼ਬਦ ਨੇ ਅੰਮੀ ਤੇ ਅੱਬਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਖਦੇ ਨੇ ਮੈਨੂੰ ਮੇਰਾ ਪਿਆਰਾ ਵਾਹਿਗੁਰੂ ਮਾਂ ਨਾਲੋਂ ਵੀ ਪਿਆਰਾ ਵਾ। ਅਗਲੀ ਪੰਕਤੀ ਹੈ ਅੰਮ ਅੱਬੈ, ਅੱਬਾ ਨਾਲੋਂ ਪਿਤਾ ਨਾਲੋਂ ਵੀ ਮੈਨੂੰ ਰੱਬ ਪਿਆਰਾ ਹੈ, ਤੇ ਤੀਸਰੀ ਪੰਕਤੀ ਸਾਹਿਬ ਜੀ ਨੇ ਕਹੀ ਭੈਣ, ਮੈਨੂੰ ਭੈਣ ਵੀ ਇੰਨੀ ਪਿਆਰੀ ਨਹੀਂ ਹੈ ਜਿੰਨਾ ਮੈਨੂੰ ਵਾਹਿਗੁਰੂ ਪਿਆਰਾ ਹੈ, ਭੈਣ ਭਾਈ ਮੈਨੂੰ ਭਰਾਵਾਂ ਦੇ ਨਾਲ ਵੀ ਇੰਨਾ ਪਿਆਰ ਨਹੀਂ ਹੈ, ਮੇਰੇ ਭਰਾ ਵੀ ਮੈਨੂੰ ਇੰਨੇ ਪਿਆਰੇ ਨਹੀਂ ਹੈ ਜਿੰਨਾ ਪਿਆਰਾ ਮੈਨੂੰ ਮੇਰਾ ਵਾਹਿਗੁਰੂ ਹੈ, ਭੈਣ ਭਾਈ ਸਭ ਸੱਜਣ ਤੁਧ ਜੇਵ ਤੁਧ ਜਿਹਾ ਨਾਹੀ ਕੋਏ ਜੀਓ। ਤੇ ਇੱਕ ਜਗ੍ਹਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੋਰ ਬਚਨ ਹੈ, ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ। ਜਿਵੇਂ ਪਪੀਹਾ ਸਵੰਤੀ ਬੂੰਦ ਨੂੰ ਮੰਗਦਾ ਨਾ, ਉਹ ਸਵੰਤੀ ਬੂੰਦ ਤੋਂ ਬਿਨਾਂ ਤੜਫਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬੱਚੇ ਨੇ ਜਿਹੜਾ ਪਪੀਹਾ ਨਾ, ਰਹਿੰਦਾ ਪਿਆਰਿਓ ਜਲ ਦੇ ਕਿਨਾਰੇ ਤੇ, ਪਰ ਤੜਫਦਾ ਰਹਿੰਦਾ, ਪ੍ਰਿਓ ਪ੍ਰਿਓ ਕਰਦਾ ਰਹਿੰਦਾ। ਕਿਸੇ ਨੇ ਕਿਹਾ ਜਲ ਦੇ ਕੰਢੇ ਤੇ ਹੈ ਫਿਰ ਵੀ ਤੜਫ ਰਿਹਾ ਪਾਣੀ ਲਈ, ਤੇ ਉਹ ਆਖਦਾ ਨਹੀਂ ਪਿਆਰਿਆ, ਜੇ ਇਸੇ ਪਾਣੀ ਨੂੰ ਪੀਣਾ ਹੁੰਦਾ ਤੇ ਬੜੀ ਦੇਰ ਦਾ ਪੀ ਲਿਆ ਹੁੰਦਾ। ਤੇ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ, ਚਾਤ੍ਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਏ, ਜਿਸ ਸੰਗ ਲਾਗੇ ਪ੍ਰਾਣ ਕਿਸੈ ਕੋ ਆਹੀਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰ ਨੇ। ਇੱਕ ਜਲ ਦੀ ਬੂੰਦ ਨੇ ਲਈ ਜਿਵੇਂ ਪਪੀਹਾ ਤੜਫਦਾ, ਤੂੰ ਹਰ ਜਨ ਮੰਗੈ ਨਾਮ ਨਾਨਕ ਬਲਹਾਰ ਨੇ। ਚਾਤ੍ਰਿਕ ਚਿਤਵਤ ਬਰਸਤ ਮਹਿਰ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਮੇਰੀ ਅੰਦਰ ਦੀ ਅਵਸਥਾ ਚਾਤ੍ਰਿਕ ਵਰਗੀ ਹੈ। ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ। ਤੇ ਮੈਨੂੰ ਮੇਰਾ ਰਾਮ ਮੇਰਾ ਵਾਹਿਗੁਰੂ ਪਤਾ ਕਿੰਨਾ ਪਿਆਰਾ, ਮਾਲ ਖਜ਼ੀਨਾ ਦੌਲਤ ਨਾਲੋਂ ਮੈਨੂੰ ਰੱਬ ਵੱਧ ਪਿਆਰਾ, ਖਜ਼ਾਨਿਆਂ ਨਾਲੋਂ ਮੈਨੂੰ ਰੱਬ ਵੱਧ ਪਿਆਰਾ। ਮਾਲ ਖਜ਼ੀਨਾ ਸਤ ਪ੍ਰਹਾਤ ਮੀਤ, ਭਰਾਵਾਂ ਨਾਲੋਂ ਮਿੱਤਰਾਂ ਨਾਲੋਂ ਮੈਨੂੰ ਰੱਬ ਵੱਧ ਪਿਆਰਾ। ਤੇ ਪੁੱਛੀਏ ਅਰਜੁਨ ਗੁਰੂਦੇਵ ਜੀ, ਰੱਬ ਤੁਹਾਨੂੰ ਭਰਾਵਾਂ ਨਾਲੋਂ ਪਿਤਾ ਨਾਲੋਂ ਸਕੇ ਸੰਬੰਧੀਆਂ ਨਾਲੋਂ ਕਿਉਂ ਪਿਆਰਾ ਹੈ? ਤੇ ਸਾਹਿਬ ਬਚਨ ਕਰਦੇ ਨੇ, ਕਹਿਣ ਲੱਗੇ ਰੱਬ ਦੇ ਕਾਰਨ ਹੀ ਪਿਤਾ ਮਿਲਿਆ ਵਾ, ਅਗਰ ਉਹ ਜਨਮ ਨਾ ਦਿੰਦਾ ਤੇ ਕਿਵੇਂ ਪਿਤਾ ਮਿਲਦਾ, ਉਹ ਜਨਮ ਨਾ ਦਿੰਦਾ ਤੇ ਕਿਵੇਂ ਮਾਂ ਮਿਲਦੀ, ਉਹ ਜਨਮ ਨਾ ਦਿੰਦਾ ਤੇ ਕਿਵੇਂ ਦੌਲਤ ਮਿਲਦੀ, ਉਹ ਜਨਮ ਨਾ ਦਿੰਦਾ ਤੇ ਮੈਨੂੰ ਮਾਂ ਬਾਪ ਕਿਵੇਂ ਮਿਲਦੇ, ਭੈਣ ਭਰਾ ਕਿਵੇਂ ਮਿਲਦੇ। ਔਰ ਇਹਨਾਂ ਨੂੰ ਮਿਲਾਉਣ ਤੋਂ ਪਹਿਲਾਂ ਮਾਂ ਦੇ ਉਦਰ ਵਿੱਚ ਮੇਰੀ ਉਸ ਵਾਹਿਗੁਰੂ ਪਿਆਰੇ ਪਿਤਾ ਨੇ ਹੀ ਪਾਲਣਾ ਕੀਤੀ ਹੈ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬੱਚੇ ਨੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਮਾਲ ਖਜ਼ੀਨਾ ਸੁਤ ਪ੍ਰਹਾਤ ਮੀਤ, ਸਭੂ ਤੇ ਪਿਆਰਾ ਰਾਮ ਰਾਜੇ, ਸਭੂ ਤੇ ਪਿਆਰਾ ਪੁਰਖ ਨਿਰਾਰਾ। ਤੇ ਅੱਜ ਗਰੀਬ ਨਵਾਜ ਫਰਮਾਉਂਦੇ ਨੇ, ਵੱਧ ਸੁਖ ਰੈਨੜੀਏ ਪ੍ਰਿਆ ਪ੍ਰੇਮ ਲੱਗਾ। ਕਿੰਨਾ ਕੁ ਪ੍ਰੇਮ ਲੱਗਾ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਮੈਂ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਪੜ੍ਹਿਆ, ਪ੍ਰਭੂ ਤੇ ਗੁਰੂ ਦੇ ਪ੍ਰੇਮ ਦੇ ਸੰਬੰਧ ਵਿੱਚ ਜਿਹੜੀ ਧਿਆਨ ਦਇਆ ਜੇ, ਗੁਰੂ ਕੀ ਬਾਣੀ ਅੰਦਰ ਵੀ ਨਾ ਮਛਲੀ ਦੇ ਪ੍ਰੇਮ ਨੂੰ ਬਾਰ ਬਾਰ ਸਾਡੇ ਸਾਹਮਣੇ ਲਿਆਂਦਾ ਗਿਆ ਕਿ ਰੱਬ ਨਾਲ ਇਹੋ ਜਿਹਾ ਪਿਆਰ ਕਰ ਜਿਵੇਂ ਮਛਲੀ ਜਲ ਨੂੰ ਪਿਆਰ ਕਰਦੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਬੱਚੇ ਨੇ, ਰੇ ਮਨ ਐਸੀ ਹਰ ਸੋ ਪ੍ਰੀਤ ਕਰ, ਜੈਸੀ ਮਛਲੀ ਨੀਰ, ਜੀਵ ਅਦਕੋ ਤੋ ਸੁਖ ਬਣੋ ਮਨ ਤਨ ਸਾਥ ਸਰੀਰ। ਗੁਰੂ ਤੇਗ ਬਹਾਦਰ ਸਾਹਿਬ ਵੀ ਫਰਮਾਉਂਦੇ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰ ਸਕੀਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਅਕਤ ਜਨਮ ਨੇ ਜੀਵ ਮੀਨ, ਕਹਿਣ ਲੱਗੇ ਕਦੀ ਮਛਲੀ ਨੂੰ ਪਾਣੀ ਤੋਂ ਬਿਨਾਂ ਜੀਂਦਿਆਂ ਦੇਖਿਆ ਹੀ? ਭਾਈ ਸਾਹਿਬ ਦਾ ਕਬਿੱਤ ਹੈ, ਭਾਈ ਸਾਹਿਬ ਆਖਦੇ ਨੇ ਮੀਨ ਕੋ ਨਾ ਸੁਰਤ, ਮੱਛੀ ਦੇ ਕੋਲੋਂ ਸੁਰਤ ਹੈ ਨੀ, ਸੂਝ ਹੈ ਨੀ। ਮੀਨ ਕੋ ਨਾ ਸੁਰਤ, ਜਲ ਕੋ ਨਾ ਸ਼ਬਦ ਗਿਆਨ। ਤੇ ਭਾਈ ਸਾਹਿਬ ਆਖਦੇ ਜਿਹੜਾ ਪਾਣੀ ਆ ਨਾ, ਉਹਦੇ ਕੋਲ ਸ਼ਬਦ ਨੀ, ਕਦੀ ਪਾਣੀ ਨੂੰ ਬੋਲਦਿਆਂ ਵੇਖਿਆ, ਮੱਛੀ ਨੂੰ ਕਦੀ ਸੁਣਦਿਆਂ ਦੇਖਿਆ? ਦੋਨਾਂ ਦਾ ਪਿਆਰ ਅਧੂਰਾ ਵਾ, ਮਛਲੀ ਦੇ ਕੋਲੋਂ ਸੁਰਤ ਨਹੀਂ ਹੈ ਤੇ ਜਲ ਦੇ ਕੋਲੋਂ ਸ਼ਬਦ ਨਹੀਂ ਹੈ। ਤੇ ਦੁਨੀਆ ਸ਼ਬਦ ਦੀ ਸਮਝਦੀ ਸ਼ਬਦਾਂ ਨਾਲ ਹੈ, ਮੀਨ ਕੋ ਨਾ ਸੁਰਤ, ਜਲ ਕੋ ਨਾ ਸ਼ਬਦ ਗਿਆਨ। ਤੇ ਜਦੋਂ ਮਛੇਰਾ ਆ ਕੇ ਪਕੜਦਾ ਮਛਲੀ ਨੂੰ ਤੇ ਪਾਣੀ ਬੋਲ ਕੇ ਦੱਸਦਾ ਵੀ ਬਚ ਜਾ, ਇਹ ਫਰੇਬੀਓ, ਇਹ ਛਾਲੀਓ, ਜੇ ਪਾਣੀ ਬੋਲਦਾ ਹੁੰਦਾ ਤੇ ਦੱਸਦਾ। ਤੇ ਭਾਈ ਸਾਹਿਬ ਆਖਦੇ ਨੇ ਜੇ ਪਾਣੀ ਬੋਲ ਵੀ ਲੈਂਦਾ ਤੇ ਮਛਲੀ ਦੇ ਕੋਲੋਂ ਕੋਈ ਸਮਝ ਨਹੀਂ ਆ, ਮੀਨ ਕੋ ਨਾ ਸੁਰਤ, ਜਲ ਕੋ ਨਾ ਸ਼ਬਦ ਗਿਆਨ, ਦੁਬਤਾ ਮਟਾਏ ਨਾ ਸਖਤ ਜਲ ਮੀਨ ਕੀ, ਸਰ ਸਰਤਾ ਅਥਾਹ, ندیاں وہ رہی نے سروور نے کھچا کھچ پانی نال بھرے ہوئے تے جد مشکیرا آ کے کنڈی پاندا ہے نا جی چن دینا پریمیوں مچھلی نو پانی پاڑ رہا سی مچھلی نو پانی وچوں خوراک مل رہی سی پر جدو مشیرے نے آ کے کنڈی پائی تے پائی صاحب آخدے نے ٹکڑا دیکھیا مچھلی نے ماس دا تے اس ماس دے ٹکڑے دے ول دوڑی سانو بھی کیول ٹکڑے نظر آتے ہیں اور ان ٹکڑیاں دے لئی اسی سدھانت انہاں ٹکڑیاں دے لئی اسی گرو سوچ نوں انہاں ٹکڑیاں دے لئی اپنی زمین تک نوں مار دنے ہاں مچھلی زبان دی ماری ہوئی پانی دے ول پانی وچ رہ رہی کنڈی دے ول دوڑی تے اونوں کیول ٹکڑا نظر آیا ہے جد بھائی صاحب آخدے نے کنڈی وچ پھس گئی مشیرے نے باہر کڈیا اس نے سٹ دتا باہر چکھ کے جل بن تلف تجت پریا پران مین اج پہلی بار بودھ ہویا پی جل کی سی اج پہلی بار احساس ہویا پی پانی جیون سی ایک میں آپ جی دے چرنا چ بینتی کر دیا زندگی قیمتی ہے احساس ادو ہوں جدو زندگی ہاتھ وچ نہیں رہی غریب نواز دے بچن نے کہن لگے تو زندگی دی ویلیو سمجھے گا پر ادو جب زندگی ہاتھ وچ نہیں رہنی اج پہلی بار احساس ہویا پانی جیون سی جل بن تلف تجت پریا پران مین تے مچھلی نو مارن دی ضرورت ہوندی ہے مچھلی نو مارن دی ضرورت نہیں ہے پانی تو وق کر دو آپے ہی مر جائے گی میں یہ بھی بےنتی کر دیا سکھ ماریا نہیں مکے پر جدو انہوں نے گرو چرنا تو دور کر دیتا اپنے آپ ہی مک گئے مچھلی مردی ہے پانی تو بنا جو پرانی جل بن ہے مرتا تو سکھ گر بن مر جائی اور دکھانت کی گل یہ ہے کہ گرو سروور دے وچوں اج سکھاں نوں دور کیتا جا رہا ہے ان سروور تو گرو سروور تو گرو سمندر تو گرو سمند ہے اسی وہ رہن والے گرو جی دے جیو ہاں تے سانو کئی طریقیاں دے نال خاص طور سے پنجاب دی دھرتی تے پنجاب دی جیڑی زنگ پیڑی ہے انہوں نشیاں دیا کنڈیاں دے نال کھچیا جا رہا ہے اور بیگانے کر دے تے کوئی دوش نہیں سی اج پنجاب دی نوجوان پیڑھی نو اشلیل سبھیاچار دے وچ فسا کے انہاں نو ادھیاتمک طور تے مانسک طور تے ماریا جا رہا ہے میں کل پرسوں دفتر بیٹھا سی تے مینوں دفتر وچ ایک بات سمجھن نو ملی کہ دلی کمیٹی والوں پنجاب دے کئی پنڈاں دے وچ پرچارک بھیج کے پرچار کیتا جا رہا ہے لوڑ کیوں پئی کیونکہ سکھ پیڑھی نے اشلیل سبھیاچار راہی نشیا راہی اپنے ہی مار رہے ہیں اور گزب کی گل ہے جہے مار رہے ہیں راجنیتک لوگ اسی انہوں نے الگ الگ پدویاں دے کے نواز رہے ہیں کدی ہی ستھان سی اے ستھان تے آنند پور ہے کدی وہ ستھان سی شری اکال تخت صاحب کا ستھان جتھے سکھاں دے قاتلاں دے گل وچ وی سرپاؤ پائے گئے سکھ نہیں مردا اے ماریا نہیں مریا اج سکھ نوں ماریا جا رہا ہے انکھ دے طور تے غیرت دے طور تے مانسک طور تے اور بودھ ہوئے گا او دن جس دن اسی بالکل ہی مٹ جاواں گے اجے بھی کچھ بگڑیا نہیں ہے سچیت ہوو تے گرو کی بانی دے نال جڑو مچھلی جل تو بنا تڑف دی مر گئی پر پانی نو کوئی اثر ہویا بھائی گرداس صاحب دے بچن نے کہن لگے باہر سٹی تڑفی تڑف تڑف کے مر گئی پر پانی تے کوئی اثر نہ ہویا. انہیں رک کے خبر پوچھی کہ مینو پیار کرن والی ہے, پانی اپنے بہاؤ تریا جا رہا ہے اور آپ دے چرنا چ بینتی کرتے ہیں, مارن والے سانو ماری جا رہے ہیں. اتحاسک پکھ تو, سدھانتک پکھ تو, مانسک پکھ تو وہ اپنی چال چلی جا رہے ہیں. اج لوڑ ہے سانو سچیت ہون دی. بھائی صاحب نے پنکتی آخری کہی, کہہ لگے حیرانی دی گل ہوئی, مچھلی تے پانی تو بنا تڑپ تڑپ کے مر گئی, اج بھی مچھلی دا پروار پانی نو پیار کردا ہی ہو. مچھلی نے پانی نو چھڈ دتا. بھائی صاحب دے بچن نے دکھ دائی پریت کی پرتیت مین کل دل. ارے دکھ دین والی پریت مچھلی دی کل وچ اج بھی موجود ہی ہو. اج بھی مچھلی پانی نو پیار کردی ہی ہے. اج بھی مچھلی دا پروار پانی نو پیار کردا ہی ہے. پاویں پانی مچھلی دے پروار نو نہیں پیار کردا, دکھ دائی پریت کی پرتیت مین کل دل. گر سکھ ونش جنمیا ہوئے بابے نانک صاحب جی دے گھر, تے متھا ٹیکے جا کے ڈیرے دارا پکھنڈیاں نو, ایک میں آپ دے چرنہ چ بینتی کردیا, امیر ماں باپ دا بچہ جے چگیاں والیاں کول جا کے منگے گا تے ماں باپ نو بھی لجا لائے گا. ہوئے بابے نانک صاحب جی دا سکھ جنوں گرو کی بانی آخری ہے سب تے وڈا ستگر نانک, جنہاں نو گرو کے بچن آخدے نے ایک من پرخ تیائے برداتا سنت سہار سدا بخیاتا, پاس چرن لے ہردے بساواں تو پرم گرو, نانک گن گاو گاو گن پرم گرو. پرم درس میں وڈا گرو. ارے بابے نانک صاحب تو کوئی وڈا ہے؟ جتھے مرضی پٹکلا تینوں بابا نانک صاحب جی دے گھر تو بنا, بابا نانک صاحب جی دی بانی تو بنا سکون نہیں ملنا. بھائی صاحب بھائی گرداس صاحب جی دا بچن ہے, بھائی صاحب آخدے نے جیسے بچرا بچر پر ہے آن گائے تھن. گاؤں پڑھی لکھی نہیں ہے پر گاؤں نو پتا ہے اے بچرا میرا نہیں ہے. یہ گاؤں نو وہ بچرا چھڈ کے دوسری گاؤں کول جائے تے دوسری گاؤں دودھ پین دے گی. گاؤں حالانکہ بودک نہیں ہے, وہ کسی یونیورسٹی چ پڑھی نہیں ہے, پر انہوں پتا ہے میرا نہیں ہے, انہوں میں دودھ نہیں دینا. تو پھر اندھا پتا کی ہے, وشرا ماں نو چھڈ کے دوسری گاؤں کول چلا جائے دودھ نہیں ملنا, انہوں لتاں پینیاں نے کہ جے لتاں کھا کے پھر ماں دے کول آ جائے تے ماں پھر گلے دے نال لائے گی. وہ جڑے گرو کے آئے سی نا بچھڑ کے بداوی ہے, صاحب نے ایک ایک دا مکھڑا چمیا, اپنے پلو نال انہوں نے مخار بند صاف کیتے. کلگی والے باپو نے ایک نو مراتبہ بخشیا, میرا 10,000 ہی, میرا 20,000 ہی. جد بھائی مہا سنگھ جی دے کول آئے تے سرکار نے گود وچ لے لیا. بڑی جذباتی جی ساکھی ہے کہ صاحب کمال نے جد مہا سنگھ نو گود وچ لیا نا, بھائی صاحب جی دے نیتر کھلے, اپنے آپ نو کلگی والے گرودیو جی گود وچ دیکھیا تے کہن لگا, صاحب کمال میں سنیا اجیت سنگھ نو تواڈی گود نصیب نہیں ہوئی, میں سنیا ججار سنگھ نو تواڈی گود نصیب نہیں ہوئی, میں سنیا چمکور دی گڑی وچ تیرے پیارے وی شہید ہوئے, انہاں نو تیری گود نہ ملی, میرے وچ کیڑا گل ہے کہ مینو گود دتی ہو. تے صاحب کمال کہن لگے, بھائی مہاسیا جیڑی چیز گواچ کے لبے انہوں زیادہ سانبھیا جاتا وا. میرا اجیت گواچیا ہی نہیں سی, اج بھی سکھا جے تو گواچ چکا. مینوں دکھ نال کہنا پیندا, بڑی جگہ تے سکھ گواچ چکا, بڑی جگہ تے تو ٹکرا کھا رہا. یہ گل یاد رکھ, گرو گرنتھ صاحب ورگا گرو ਤੇ ਗੁਰੂ ਗ੍ਰੰਥ ਸਾਹਿਬ ਵਰਗੀ ਦਇਆ ਤੇਰੇ ਤੇ ਕਿਸੇ ਹੋਰ ਨਹੀਂ ਹੋ ਕਰ। ਜੈਸੇ ਬਛੜਾ ਬਿਛੜ ਪਰੈ ਆਨ ਗਾਏ ਥਨ, ਜੁਗਤ ਨ ਪਾਲ ਕਰੇ ਮਾਰਤ ਹਲਾਤ ਕੀ। ਜੈਸੇ ਮਾਨਸਰ ਤਿਆਗ ਹੰਸ, ਹੰਸ ਦਾ ਟਿਕਾਣਾ ਮਾਨਸਰ ਸਰੋਵਰ ਬਣਾਇਆ ਜੇ ਵਾਹਿਗੁਰੂ ਜੀ ਨੇ, ਕਿਉਂਕਿ ਹੰਸ ਨੇ ਮੋਤੀ ਚੁਗਣੇ ਨੇ ਤੇ ਮੋਤੀ ਕਦੀ ਛੱਪੜਾਂ ਦੇ ਵਿੱਚੋਂ ਨਹੀਂ ਜੇ ਮਿਲੇ। ਆ ਜਿਤਨੇ ਡੇਰੇਦਾਰ ਨੇ, ਆ ਪਖੰਡੀ ਗੁਰੂ ਨੇ, ਇਹ ਤੇ ਸਭ ਛੱਪੜਾਂ ਦੇ ਮਾਲਕ ਨੇ। ਤੇ ਬਾਬਾ ਕਬੀਰ ਜੀ ਪਤਾ ਕੀ ਆਖਦੇ ਨੇ, ਕਬੀਰ ਸਮੁੰਦਰ ਛੋਡੀ ਹੈ, ਅਰੇ ਸਮੁੰਦਰ ਨੂੰ ਨਾ ਛੱਡੀ, ਜੋ ਅਤ ਖਾਰੋ ਹੋਏ। ਸਮੁੰਦਰ ਭਾਵੇਂ ਖਾਰਾ ਵੀ ਹੈ ਪਰ ਤੇਰਾ ਗੁਰੂ ਤੇ ਬੜਾ ਪਿਆਰਾ ਗੁਰੂ ਹੈ, ਅਰੇ ਸਮੁੰਦਰ ਵਿੱਚ ਕਮੀ ਹੋ, ਸਮੁੰਦਰ ਦਾ ਪਾਣੀ ਖਾਰਾ ਵਾ, ਤੇਰੇ ਗੁਰੂ ਸਮੁੰਦਰ ਦਾ ਪਾਣੀ ਬਾਣੀ ਰੂਪੀ ਤੇ ਬੜਾ ਮਿੱਠਾ ਵਾ। ਕਬੀਰ ਸਮੁੰਦਰ ਛੋਡੀ ਹੈ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨ ਕਹਿ ਕੋਏ। ਮਾਨਸਰ ਤਿਆਗ ਹੰਸ ਆਨਸਰ ਜਾਤ ਜੈਸੇ, ਖਾਤ ਨਾ ਮੁਕਤਾ ਫਲ ਭੁਗਤ ਜੋਗਾਤ ਕੀ। ਭਾਈ ਸਾਹਿਬ ਆਖਦੇ ਨੇ ਮਾਨਸਰ ਸਰੋਵਰ ਨੂੰ ਛੱਡ ਕੇ ਹੰਸ ਨੂੰ ਮੋਤੀ ਛੱਪੜਾਂ ਵਿੱਚੋਂ ਨਹੀਂ ਉਹ ਮਿਲਣੇ, ਤੇ ਜੇ ਛੱਪੜਾਂ ਵਿੱਚੋਂ ਮੂੰਹ ਮਾਰ ਮਾਰ ਕੇ ਹੰਸ ਫਿਰ ਮਾਨਸਰ ਸਰੋਵਰ ਤੇ ਆ ਜਾਏ ਤੇ ਮਾਨਸਰ ਸਰੋਵਰ ਫਿਰ ਵੀ ਖੁਰਾਕ ਦੇਗਾ। ਭਾਈ ਸਾਹਿਬ ਜੀ ਨੇ ਤੀਸਰੀ ਉਦਾਹਰਣ ਦਿੱਤੀ, ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ। ਇੱਕ ਰਾਜੇ ਦਾ ਸੇਵਕ ਆਪਣੇ ਰਾਜੇ ਨੂੰ ਛੱਡ ਕੇ, ਦਲ ਨੂੰ ਛੱਡ ਕੇ ਦੂਸਰੇ ਦਲ ਵੀ ਚਲਾ ਜਾਏ ਨਾ, ਆਪਣੇ ਦਲ ਨੂੰ ਛੱਡ ਕੇ ਦੂਸਰੇ ਦਲ ਵੀ ਜਾਣ ਵਾਲੇ ਦੀ ਉਹ ਮਹਿਮਾ ਨਹੀਂ ਜੇ ਰਹਿੰਦੀ। ਜਿਹਦੇ ਦਲ ਵੀ ਜਾ ਕੇ ਉਹ ਮਿਲਦਾ ਨਾ, ਉਹਨੂੰ ਪਤਾ ਹੁੰਦਾ ਇਹ ਆਪਣਿਆਂ ਦਾ ਨਹੀਂ ਹੋਇਆ, ਮੇਰਾ ਕੀ ਹੋਏਗਾ। ਤੇ ਜੇ ਰਾਜੇ ਦਾ ਵਜ਼ੀਰ ਕਿਸੇ ਕਾਰਨ ਰਾਜੇ ਨੂੰ ਛੱਡ ਕੇ ਦੂਸਰੇ ਰਾਜੇ ਦੀ ਸ਼ਰਨ ਚਲਾ ਗਿਆ, ਗਲਤੀ ਹੋ ਗਈ, ਪਰਤ ਕੇ ਫਿਰ ਰਾਜੇ ਦੇ ਕੋਲ ਆਏ ਤੇ ਰਾਜਾ ਮਰਾਤਬਾ ਵਧਾ ਦਿੰਦਾ। ਜੇ ਭੁਲੇਖੇ ਦੇ ਨਾਲ ਗਲਤੀ ਨਾਲ ਤੂੰ ਗੁਰੂ ਦਾ ਲੜ ਛੱਡ ਚੁੱਕੇ ਤੇ ਪਰਤ ਕੇ ਗੁਰੂ ਚਰਨਾਂ ਦੇ ਨਾਲ ਆ ਕੇ ਜੁੜ। ਅਸਲ ਵਿੱਚ ਗੁਰੂ ਚਰਨਾਂ ਦਾ ਪਿਆਰ ਹੀ ਰੱਬ ਦਾ ਪਿਆਰ ਜੇ। ਸਾਹਿਬ ਜੀ ਦੇ ਅੱਜ ਬਚਨ ਨੇ, ਵੱਧ ਸੁਖ ਰੈਨੜੀਏ ਪ੍ਰਿਆ ਪ੍ਰੇਮ ਲੱਗਾ, ਇਹ ਜ਼ਿੰਦਗੀ ਦੀ ਰਹਿਣ ਤੂੰ ਵੱਡੀ ਹੋ ਜਾ, ਕਿਉਂਕਿ ਹੁਣ ਤੇਰੇ ਅੰਦਰ ਪ੍ਰਭੂ ਦੇ ਪ੍ਰੇਮ ਨੇ ਆਪਣਾ ਘਰ ਕਰ ਲਿਆ ਹੈ। ਘੱਟ ਸੁੱਖ ਨੀਂਦੜੀਏ, ਵੈਸੇ ਵੀ ਨਾ ਸੌਣਾ ਘੱਟ ਹੀ ਚਾਹੀਦਾ, ਕਿਉਂਕਿ ਦੁਨੀਆਂ ਦਾ ਕੋਈ ਕੰਮ ਨਹੀਂ ਕਦੀ ਸੌ ਕੇ ਨਹੀਂ ਹੋਇਆ। ਹੋਇਆ ਸੌ ਕੇ, ਇੱਕ ਕੰਮ ਦੱਸੋ ਜਿਹੜਾ ਸੌ ਕੇ ਹੁੰਦਾ ਹੋਇਆ, ਜਿਤਨੇ ਵੀ ਕੰਮ ਹੈ ਜਾਗ ਕੇ ਹੀ ਹੋਣਗੇ। ਅਰੇ ਗੱਡੀ ਡਰਾਈਵ ਕਰਦਿਆਂ ਕਰਦਿਆਂ ਡਰਾਈਵਰ ਸੌ ਜਾਏ, ਖਤਰਾ ਸੁੱਤਿਆਂ ਤੇ ਖਤਰਾ ਹੈ। ਸੌ ਕੇ ਕਥਾ ਨਹੀਂ ਹੋ ਸਕਦੀ, ਸੌ ਕੇ ਕੀਰਤਨ ਨਹੀਂ ਹੋ ਸਕਦਾ, ਸੌ ਕੇ ਦੁਕਾਨ ਨਹੀਂ ਚੱਲ ਸਕਦੀ। ਸੌਣਾ ਜ਼ਰੂਰੀ ਹੈ ਪਰ ਸੁੱਤਿਆਂ ਜੀਵਨ ਕੱਢ ਦੇਣਾ ਇਹ ਕੋਈ ਦਿਆਨਤਦਾਰੀ ਨਹੀਂ ਹੈ। ਮੈਂ ਚੰਡੀਗੜ੍ਹ ਕਥਾ ਕਰ ਰਿਹਾ ਸੀ, ਬਾਬਾ ਨਾਨਕ ਸਾਹਿਬ ਜੀ ਦੇ ਪ੍ਰਕਾਸ਼, ਗੁਰੂ ਨਾਨਕ ਪ੍ਰਕਾਸ਼ ਦੀ। ਹਜ਼ੂਰ ਨੂੰ ਮੁੱਲਾ ਮਿਲਦਾ ਤੇ ਬਾਬਾ ਜੀ ਆਖਦੇ ਨੇ, ਨਾਮ ਸਿਮਰਿਆ ਕਰ, ਚੰਗੇ ਕੰਮ ਕਰਿਆ ਕਰ। ਆ ਮੁੱਲਾ ਲੋਕਾਂ ਦਾ ਖੂਨ ਨਾ ਪੀਆ ਕਰ। ਤੇ ਮੁੱਲਾ ਆਖਦਾ, ਅਜੇ ਤੇਰੀ ਉਮਰ ਨਾਨਕਾ 9 ਕੁ ਸਾਲ ਦੀ ਹੈ, ਇਹ ਗੱਲਾਂ ਬਜ਼ੁਰਗੀ ਵਿੱਚ ਜਾ ਕੇ ਕਰੀ। ਤੇ ਸਰਕਾਰ ਹੱਸ ਕੇ ਕਹਿਣ ਲੱਗੀ, ਮੁੱਲਾ ਤੈਨੂੰ ਵਿਸ਼ਵਾਸ ਹੈ ਕਿ ਬਜ਼ੁਰਗੀ ਆਏਗੀ? ਇਹ ਤੇ ਸਭ ਕੇਵਲ ਫੇਕ ਹੀ ਆ, ਅਰੇ ਕਈਆਂ ਨੂੰ ਨਹੀਂ ਉਹ ਜਵਾਨੀ ਮਿਲਦੀ, ਕਈਆਂ ਨੂੰ ਨਹੀਂ ਉਹ ਬਜ਼ੁਰਗੀ ਮਿਲਦੀ। ਤੂੰ ਕਿਹੜੀ ਜ਼ਿੰਦਗੀ ਦੀ ਗੱਲ ਕਰਦਾ? ਜੇ ਮੁੱਲਾ ਬੰਦਾ 100 ਸਾਲ ਜੀਏ, 50 ਸਾਲ ਉਹ ਸੌ ਕੇ ਗੁਜ਼ਾਰ ਦਿੰਦਾ, ਬਾਕੀ ਦੇ 50 ਕਾਰੋਬਾਰ ਵਿੱਚ ਗੁਜ਼ਾਰ ਦਿੰਦਾ, ਤੇ ਮਾਨਵਤਾ ਦੇ ਭਲੇ ਦੀ ਗੱਲ ਇਹ ਕਦੋਂ ਕਰੇਗਾ? ਮੁੱਲਾ ਸੌਣਾ ਜ਼ਰੂਰੀ ਹੈ ਪਰ ਜੀਵਨ ਸੌਣ ਵਾਸਤੇ ਨਹੀਂ ਮਿਲਿਆ। ਇਸ ਲਈ ਤੇ ਸਾਹਿਬ ਆਖਦੇ ਨੇ, ਜਾਗ ਲਿਹੇ ਰੇਮ ਨਾ ਜਾਗ ਲਿਹੇ ਕਹਾਂ ਗਾਫਲ ਸੋਇਆ। ਸਤਿਗੁਰ ਕਹਿਣ ਲੱਗੇ, ਘੱਟ ਦੁੱਖ ਨੀਂਦੜੀਏ, ਇਹ ਉਹ ਨੀਂਦ ਜਿਹੜੀ ਦੁੱਖ ਦੇਣ ਵਾਲੀ ਹੈ, ਤੂੰ ਘੱਟ ਜਾ। ਪਰਸੋਂ ਸਦਾ ਪਗਾ ਜੇ ਮੈਂ ਜਾਗਾਂਗਾ ਨਹੀਂ ਤੇ ਪ੍ਰਭੂ ਦੇ ਚਰਨਾਂ ਨਾਲ ਕਿਵੇਂ ਜੁੜਾਂਗਾ। ਗੁਰੂ ਪਿਆਰਿਓ, ਆਪ ਜਾਗੇ ਹੋ ਤੇ ਗੁਰੂ ਚਰਨਾਂ ਵਿੱਚ ਆਏ ਹੋ, ਜਾਗੇ ਹੋ ਤੇ ਬਾਲਾ ਪ੍ਰੀਤਮ ਦੇ ਚਰਨਾਂ ਵਿੱਚ ਆ ਕੇ ਚੁੱਕੇ ਹੋ, ਜਾਗੇ ਹੋ ਗੁਰੂ ਕਿਆ ਕੋਲ ਆਸਾ ਦੀਵਾਰ ਦਾ ਕੀਰਤਨ ਸੁਣਿਆ ਹੈ। ਸਾਹਿਬ ਆਖਦੇ ਨੇ ਉੱਠ ਜਾਗ, ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗਤੇ ਬਿਸਰਾ ਤਾਂ ਹੀ ਕਹਿ ਸੰਗ ਲਾਗ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਮਨ ਹੋਏ ਗੋ ਲਾਂਬੇ ਗੋਲ ਪਸਾਰ। ਜਾਗ ਔਰ ਗਰੀਬ ਨਵਾਜ ਆਖਦੇ ਨੇ ਕੇਵਲ ਆਪ ਹੀ ਨਾ ਜਾਗ, ਲੋਕਾਂ ਨੂੰ ਨਹੀਂ ਜਗਾ। ਬਾਬਾ ਨਾਨਕ ਸਾਹਿਬ ਘਰ ਦੇ ਸੁੱਖ ਆਰਾਮ ਤਿਆਗ ਕੇ ਖਲਕਤ ਨੂੰ ਜਗਾਉਣ ਗਏ ਨੇ। ਸਾਹਿਬ ਆਖਦੇ ਨੇ ਇਹ ਦੁੱਖ ਰੂਪੀ ਨੀਂਦ ਤੂੰ ਘੱਟ ਜਾ, ਮੈਂ ਜਲਦੀ ਉੱਠਾਂ, ਪ੍ਰਭੂ ਦੇ ਚਰਨਾਂ ਵਿੱਚ ਜੁੜਾਂ। ਪ੍ਰੇ ਸੰਗ ਰਾਤੀ ਜਿਹੜੀ ਜੀਵ ਰੂਪੀ ਇਸਤਰੀ ਪ੍ਰਭੂ ਪ੍ਰੇਮ ਦੇ ਵਿੱਚ ਰੰਗੀ ਗਈ, ਸਹਿਜ ਮਾਤੀ ਉਹ ਸਹਿਜ ਵਿੱਚ ਮਸਤ ਹੋ ਜਾਂਦੀ ਹੈ। ਮਹਾਂ ਦੁਰਮਤ ਤਿਆਗਨੀ, ਦੁਰਮਤ ਅਰਥ ਹੁੰਦਾ ਮਹਾਨ ਭੈੜੀ ਮਤ। ਸਾਡੇ ਸਰੀਰ ਨੂੰ ਕੋਈ ਮੁੱਠਾ ਚਾਪੀ ਕਰ ਰਿਹਾ ਹੋਏ ਨਾ, ਸਰੀਰ ਨੂੰ ਪੁਸ਼ ਕਰ ਰਿਹਾ ਹੋਏ ਤੇ ਸਕੂਨ ਮਿਲਦਾ, ਪਰ ਪੁਸ਼ ਕਰਦਿਆਂ ਕਰਦਿਆਂ ਜਦ ਦਬਾਉਣ ਵਾਲਾ ਸਰੀਰ ਨੂੰ ਮੁੱਠਾ ਚਾਪੀ ਕਰਨ ਵਾਲਾ ਉਸ ਜਗ੍ਹਾ 'ਤੇ ਹੱਥ ਰੱਖਦੇ ਜਿੱਥੇ ਕੱਪੜੇ ਦੇ ਥੱਲੇ ਜ਼ਖਮ ਹੈ, ਉਹ ਤੜਕਦਾ ਮੈਨੂੰ ਖਿਮਾ ਕਰਦਿਆਂ ਜੇ ਮੁੱਠਾ ਚਾਪੀ ਕਰਦਿਆਂ ਤੇ ਸੁੱਖ ਮਿਲਿਆ ਸੀ, ਪਰ ਜਦੋਂ ਜ਼ਖਮ 'ਤੇ ਹੱਥ ਰੱਖਿਆ ਤੇ ਤੜਫ ਉੱਠਿਆ। ਕਈ ਲੋਕ ਐਸੇ ਨੇ ਆਪਣੇ ਜ਼ਖਮ 'ਤੇ ਜਦ ਉਹਨਾਂ ਦੇ ਚੋਟ ਵੱਜਦੀ ਹੈ ਤੜਫਦੇ ਨੇ, ਔਰ ਉਹ ਲੋਕ ਜਿਸਨੇ ਜ਼ਖਮ 'ਤੇ ਹੱਥ ਧਰਿਆ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਨੇ। ਗੁਰਮਤ ਵਿਚਾਰਾਂ ਕਰਦਿਆਂ ਕਰਦਿਆਂ ਕੋਈ ਵਿਚਾਰ ਕਿਸੇ ਨੂੰ ਟੱਚ ਕਰਕੇ ਪਿੰਚ ਕਰ ਜਾਏ ਤੇ ਵਿਚਾਰ ਵਾਲੇ ਦਾ ਵਿਰੋਧ ਨਾ ਕਰਿਆ ਕਰੋ। ਰਾਜਨੀਤੀ ਤੌਰ 'ਤੇ ਵੀ ਐਸਾ ਹੀ ਹੈ। ਅਗਰ ਰਾਜਨੀਤੀ ਵਿੱਚ ਇੱਕ ਰਾਜਨੀਤਿਕ ਦੂਸਰੇ ਰਾਜਨੀਤਿਕ ਦਾ ਕੋਈ ਮੈੜਾ ਪੁਆਇੰਟ ਦੇਖਦਾ, ਉਸ ਨੂੰ ਦੱਬ ਦਿੰਦਾ, ਰਾਜਨੀਤਿਕ ਲੋਕ ਉਹਦੇ ਵਿਰੋਧ ਵਿੱਚ ਖੜੇ ਹੋ ਜਾਂਦੇ ਨੇ। ਧਾਰਮਿਕ ਤੌਰ 'ਤੇ ਵੀ ਐਸਾ ਹੈ। ਗੁਰਬਾਣੀ ਦੀ ਕਥਾ ਹੋ ਰਹੀ ਸੀ, ਬੜਾ ਆਨੰਦ ਆ ਰਿਹਾ ਸੀ। ਕਿਸੇ ਮਨਮੁੱਖ ਦੇ ਜ਼ਖਮ 'ਤੇ ਹੱਥ ਰੱਖਿਆ ਗਿਆ, ਮਨਮੁੱਖ ਤਾਈ ਦੇ ਜ਼ਖਮ 'ਤੇ ਬੰਦਰਾ ਤਰਾਹ ਕਰ ਉੱਠਿਆ। ਇੱਕ ਮੈਂ ਆਪ ਦੇ ਚਰਨਾਂ 'ਚ ਬੇਨਤੀ ਕਰਦਿਆਂ, ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ ਗੁਰਮਤ ਦੇ ਮੁਤਾਬਕ। ਭਾਈ ਸਾਹਿਬ ਆਖਦੇ ਨੇ ਗੁਰਮਤ ਸੁਣ ਦੁਰਮਤ ਨਾ ਮਿਚਤ ਜਾਂਕੀ। ਜਿਹੜਾ ਪ੍ਰਾਣੀ ਗੁਰੂ ਦੀ ਗੱਲ 'ਤੇ ਸੁਣਦਾ ਪਰ ਆਪਣੀ ਭੈੜੀ ਮਤ ਨਹੀਂ ਜਾਗਦਾ, ਐਸੇ ਮੈਂ ਲੋਕ ਦੇਖੇ, ਸਾਰੀ ਉਮਰ ਗੁਰਮਤ ਸੁਣਾਉਂਦੇ ਰਹੇ, ਗੁਰਮਤ ਸੁਣਦੇ ਰਹੇ, ਅਸਰ ਕੋਈ ਨਹੀਂ ਹੋਇਆ। ਗੁਰਮਤ ਸੁਣ ਦੁਰਮਤ ਨਾ ਮਿਚਤ ਜਾਂਕੀ। ਗੁਰੂ ਦੀ ਮਤ ਸੁਣ ਕੇ ਜਿਹਦੇ ਅੰਦਰੋਂ ਭੈੜੀ ਮਤ ਦੂਰ ਨਾ ਹੋਈ। ਪੁੱਛੀਏ ਭਾਈ ਜੀ ਉਹ ਕੀ ਹੋ ਜਾ ਆਦਮੀ, ਤੇ ਭਾਈ ਸਾਹਿਬ ਕਹਿਣ ਲੱਗੇ ਮੈਂ ਉਹਨੂੰ ਸੱਪ ਕਹਿ ਸਕਦਾ, ਸੱਪ ਜਿਹੜਾ ਗੁਰੂ ਦੀ ਗੱਲ ਸੁਣ ਕੇ ਆਪਣੀ ਭੈੜੀ ਮਤ ਨਾ ਛੱਡੇ। ਇਹ ਮਿਲ ਚੰਦਨ ਜੋ ਦਿੱਖ ਨਾ ਮਿਟਾਈ ਹੈ, ਇਹ ਕਹਿੰਦੇ ਨੇ ਸੱਪ ਨੂੰ। ਸੱਪ ਵੀ ਚੰਦਨ ਦੇ ਦੁਆਲੇ ਲਿਪਟਿਆ ਰਹਿੰਦਾ ਤੇ ਪਰ ਆਪਣੀ ਜ਼ਹਿਰ ਨਹੀਂ ਤਿਆਗਦਾ। ਗੁਰੂ ਦੀ ਗੱਲ ਸੁਣ ਕੇ ਵੀ ਜਿਨ੍ਹਾਂ ਨੇ ਆਪਣੀ ਮਤ ਨਾ ਤਿਆਗੀ, ਗੁਰੂ ਦੀ ਗੱਲ ਛੱਡ ਕੇ ਵੀ ਜਿੰਨਾ ਆਪਾ ਨਾ ਤਿਆਗਿਆ, ਗੁਰੂ ਦੀ ਗੱਲ ਸੁਣ ਕੇ ਵੀ ਜਿੰਨਾ ਭੈੜੀ ਮਤ ਨਾ ਛੱਡੀ, ਉਹ ਤੇ ਸੱਪ ਦੀ ਤਰ੍ਹਾਂ ਨੇ ਸਾਰੀ ਜ਼ਿੰਦਗੀ ਵੀ ਲਿਪਟੇ ਰਹਿਣ ਧਰਮ ਗ੍ਰੰਥਾਂ ਨੂੰ। ਔਰ ਗੱਲ ਹੋਰ ਯਾਦ ਰੱਖਿਆ ਜੇ, ਸੱਪ ਭਾਵੇਂ ਜ਼ਹਿਰ ਨਹੀਂ ਛੱਡਦਾ ਚੰਦਨ ਦੇ ਦੁਆਲੇ ਲਿਪਟਿਆ ਹੋਇਆ ਵੀ, ਪਰ ਚੰਦਨ ਕਦੀ ਜ਼ਹਿਰੀਲਾ ਨਹੀਂ ਜੀ ਹੋਇਆ। ਸਾਹਿਬ ਆਖਦੇ ਨੇ ਪ੍ਰਭੂ ਚਰਨਾਂ ਨਾਲ ਲੱਗੀ ਹੋਈ ਜੀਵ ਰੂਪੀ ਇਸਤਰੀ ਦੁਰਮਤ ਨੂੰ, ਭੈੜੀ ਮਤ ਨੂੰ, ਵਿਕਾਰਾਂ ਰੂਪੀ ਮਤ ਨੂੰ ਛੱਡ ਦਿੰਦੀ ਹੈ। ਗਹਿ ਪੁਜਾਲੀਨੀ, ਪੂਜਾ ਦਾ ਅਰਥ ਹੁੰਦਾ ਹੈ ਬਾਂਹ, ਮੇਰੀ ਬਾਂਹ ਪਕੜ ਲੈ। ਗਹਿ ਪੁਜਾਲੀਨੀ, ਪ੍ਰੇਮ ਭੀਨੀ, ਮੈਨੂੰ ਵਾਹਿਗੁਰੂ ਜੀ ਨੇ ਆਪਣੇ ਪ੍ਰੇਮ ਦੇ ਵਿੱਚ ਭੇ ਲਿਆ, ਮੈਨੂੰ ਪ੍ਰੇਮ ਦੇ ਵਿੱਚ ਮਸਤ ਕਰ ਦਿੱਤਾ, ਮੇਰੀ ਬਾਂਹ ਪਕੜ ਲਈ। ਮਿਲ ਪ੍ਰੀਤਮ ਸੱਚ ਮਗਾ ਮਗਾ ਮਗਾ ਦੱਸੋ ਰਸਤਾ। ਹੁਣ ਮੈਨੂੰ ਇਹ ਬੋਧ ਹੋ ਗਿਆ ਪ੍ਰਭੂ ਦੇ ਚਰਨਾਂ ਨਾਲ ਜੁੜਨਾ, ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਹੀ ਸੱਚਾ ਰਸਤਾ ਹੈ। ਜਨਮੰਤ ਨਾਨਕ ਧਾਰ ਕਿਰਪਾ, ਹੇ ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਰਹੋ ਚਰਨ ਸੰਗ ਲੱਗਾ, ਐ ਪ੍ਰਭੂ ਮੈਂ ਤੇਰੇ ਚਰਨਾਂ ਦੇ ਨਾਲ ਲੱਗਾ ਰਹਾਂ। ਪ੍ਰਭੂ ਦੇ ਚਰਨ ਕਿਹੜੇ ਨੇ? ਜੇ ਪ੍ਰਭੂ ਦੇ ਚਰਨ ਹਨ ਤੇ ਇਹਦਾ ਅਰਥ ਹੈ ਪ੍ਰਭੂ ਦਾ ਸਰੀਰ ਵੀ ਹੋਏਗਾ, ਜੇ ਸਰੀਰ ਹੈ ਤੇ ਇਹਦਾ ਅਰਥ ਹੈ ਪ੍ਰਭੂ ਦਾ ਜਨਮ ਵੀ ਹੋਏਗਾ। ਸਤਿਗੁਰੂ ਆਖਦੇ ਨੇ ਮੇਰਾ ਵਾਹਿਗੁਰੂ ਨਾ ਜਨਮਦਾ ਨਾ ਮਰਦਾ, ਫਿਰ ਪ੍ਰਭੂ ਦੇ ਚਰਨ ਕੀ ਨੇ? ਸਤਿਗੁਰੂ ਕੀ ਬਾਣੀ ਦਾ ਪਾਵਨ ਬਚਨ ਹੈ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ। ਔਰ ਹੈਰਾਨੀ ਦੀ ਗੱਲ ਹੈ, ਚਰਨਾਂ ਦਾ ਸਹਾਰਾ ਲੈ ਕੇ ਕਈਆਂ ਨੇ ਆਪਣੇ ਚਰਨ ਪੁਜਾਏ, ਮੂਰਤੀ ਦਾ ਸਹਾਰਾ ਲੈ ਕੇ ਮੂਰਤ ਸ਼ਬਦ ਦਾ, ਗੁਰਮੂਰਤ ਗੁਰ ਸ਼ਬਦ ਹੈ, ਕਈਆਂ ਨੇ ਮੂਰਤੀ ਦੀ ਪੂਜਾ ਕਰਾਈ। ਪ੍ਰਭੂ ਦੇ ਚਰਨ ਹਨ ਗੁਰੂ ਦਾ ਉਪਦੇਸ਼, ਮੇਰੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਗੁਰੂ ਦੁਆਰਾ ਜੋ ਤੁਹਾਡਾ ਉਪਦੇਸ਼ ਮਿਲਿਆ ਹੈ ਮੈਂ ਉਸ ਉਪਦੇਸ਼ ਦੇ ਨਾਲ ਜੁੜਿਆ ਰਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਵਾਮੀ ਜੀ, ਪਾਵਨ ਪਵਿੱਤਰ ਇਹ ਸ਼ਬਦ ਦੇ ਪਹਿਲੇ ਬੰਦ ਵਿੱਚ ਫਰਮਾਉਂਦੇ ਨੇ, ਪਿਆਰਿਆ ਵਾਹਿਗੁਰੂ ਦੇ ਚਰਨਾਂ ਨਾਲ ਜੁੜ, ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਕਦੀ ਵਿਛੋੜਾ ਨਹੀਂ ਹੋਏਗਾ। ਚਰਨ ਦਾ ਅਰਥ ਹੈ, ਮੈਂ ਫਿਰ ਸ਼ਬਦ ਦੁਹਰਾ ਦਿਆਂ, ਗੁਰੂ ਦੇ ਦੁਆਰਾ ਜੋ ਪ੍ਰਭੂ ਦਾ ਉਪਦੇਸ਼ ਮਿਲਿਆ ਹੈ, ਗਿਆਨ ਮਿਲਿਆ ਹੈ, ਗਿਆਨ ਹੀ ਤੇਰੀ ਅਗਵਾਈ ਕਰੇਗਾ, ਕਿਉਂਕਿ ਗਿਆਨ ਤੋਂ ਬਿਨਾਂ ਇਹ ਮਨ ਵਸ ਵਿੱਚ ਨਹੀਂ ਆਉਂਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਪੰਚ ਦੂਤ ਭੂਤ ਲੱਗ ਅਦਮ ਅਸਾਦ ਮਨ ਗਹੇ ਗੁਰ ਗਿਆਨ, ਕਸਮਾਂ ਨਾਲ ਮਨ ਵਸ ਵਿੱਚ ਨਹੀਂ ਆਉਂਦਾ, ਮੱਥੇ ਟੇਕਣ ਨਾਲ ਮਨ ਵਸ ਵਿੱਚ ਨਹੀਂ ਆਉਣਾ, ਇਹ ਤੇ ਗੁਰੂ ਦੇ ਗਿਆਨ ਦੇ ਦੁਆਰਾ ਹੀ ਸਮਝਣਾ ਹੈ। ਭੁੱਲਾ ਮਨ ਸਮਝਿਆ ਗੁਰ ਸ਼ਬਦ, ਉਸ ਸ਼ਬਦ ਨੂੰ ਹੀ ਇਸ ਬੰਦ ਦੇ ਅੰਦਰ ਚਰਨ ਆਖਿਆ ਗਿਆ, ਉਸ ਵਾਹਿਗੁਰੂ ਜੀ ਦੇ ਗਿਆਨ ਨੂੰ ਜੋ ਗੁਰੂ ਦੇ ਦੁਆਰਾ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ, ਉਸ ਨੂੰ ਹੀ ਪ੍ਰਭੂ ਦੇ ਚਰਨ ਪ੍ਰਭੂ ਦੇ ਪੈਰ ਕਿਹਾ ਗਿਆ। ਗੁਰੂ ਦੇ ਉਪਦੇਸ਼ ਨਾਲ ਜੁੜ ਜਾਣਾ ਹੀ ਪ੍ਰਭੂ ਚਰਨਾਂ ਨਾਲ ਜੁੜ ਜਾਣਾ ਹੈ। ਸਮੇਂ ਦੇ ਦੌਰਾਨ ਇੱਥੇ ਹੀ ਸਮਾਪਤੀ ਹੈ, ਇੰਨੇ ਕੁ ਬਚਨ ਪ੍ਰਵਾਨ ਕਰਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਥੇ ਦੀਆਂ ਸਮੂਹ ਸੰਗਤਾਂ, ਧੰਨ ਧੰਨ ਬਾਲਾ ਪ੍ਰੀਤਮ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਕਰਾਏ। ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਦਾਸਾਂ ਦੇ ਜਥੇ ਵੱਲੋਂ ਆਈ ਸਮੁੱਚੀ ਸਾਧ ਸੰਗਤ ਮਾਈ ਭੈਣ ਬਜ਼ੁਰਗ ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ੇਸ਼ ਦਿਹਾੜਾ

ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਹੈ। ਇਸ ਮਹੀਨੇ ਦੇ ਅੰਦਰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੜਦਾਦੇ ਅਤੇ ਪੜਪੋਤੇ ਪੜਦਾਦੇ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਪੜਪੋਤੇ ਹਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਇਸ ਮਹੀਨੇ ਵਿੱਚ ਆਗਮਨ ਪੁਰਬ ਹੈ। ਅੱਜ ਆਪਾਂ ਸਾਰੇ ਹੀ ਸਾਹਿਬਾਂ ਦੇ ਪਾਵਨ ਪਵਿੱਤਰ ਗੋਦ ਦੇ ਅੰਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਆਪ ਇਤਿਹਾਸ ਤੋਂ ਜਾਣੂ ਹੋ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਯੋਗ ਸਮਝ ਕੇ ਗੁਰਤਾ ਦੀ ਗੱਦੀ ਬਖਸ਼ੀ, ਕਿਉਂਕਿ ਗੁਰੂ ਨਾਨਕ ਦਾ ਮਿਸ਼ਨ ਹੈ, ਜੋ ਇਹਦੇ ਲਾਇਕ ਹੈ ਉਸੀ ਨੂੰ ਇਹ ਦਾਤ ਪ੍ਰਾਪਤ ਹੋਈ ਤੇ ਸਾਹਿਬ ਸ੍ਰੀ ਗੁਰੂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਦੇ ਘਰ ਦਾ ਬਹੁਤ ਪ੍ਰਚਾਰ ਕੀਤਾ। ਮੁਗਲੀਆ ਹਕੂਮਤ ਜੋ ਗੁਰੂ ਨਾਨਕ ਦੇ ਘਰ ਦੀ ਸ਼ੁਰੂ ਤੋਂ ਹੀ ਵਿਰੋਧੀ ਸੀ, ਪਰ ਗੁਰੂ ਨਾਨਕ ਦਾ ਮਿਸ਼ਨ ਹੈ, ਕੋਈ ਵੀ ਸ਼ਰਨ ਆਇਆ ਉਸਨੂੰ ਗਲ ਦੇ ਨਾਲ ਲਾਇਆ। ਜਦੋਂ ਦਾਰਾ ਸ਼ਿਕੋ ਗੁਰੂ ਨਾਨਕ ਦੇ ਘਰ ਵਿੱਚ ਸਾਹਿਬਾਂ ਦੀ ਸ਼ਰਨ ਆਇਆ ਆਪਣੀ ਮਦਦ ਵਾਸਤੇ, ਔਰੰਗਜ਼ੇਬ ਨੇ ਆਪਣੇ ਮਨ ਵਿੱਚ ਇਸ ਗੱਲ ਦਾ ਬੜਾ ਬੁਰਾ ਮਨਾਇਆ।

ਦਿੱਲੀ ਵਿੱਚ ਬੁਲਾਉਣ ਵਾਸਤੇ ਆਪਣੇ ਆਦਮੀਆਂ ਨੂੰ ਭੇਜਿਆ, ਪਰ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਇਸ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਅਤੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਜੋ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਾਈ ਸਨ, ਬੜੇ ਸਿਆਣੇ, ਨੀਤੀ ਨੁਪੁੰਨ ਅਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਲੀ ਦਰਬਾਰ ਵਿੱਚ ਭੇਜਿਆ ਅਤੇ ਗੁਰੂ ਘਰ ਦੀ ਬਖਸ਼ਿਸ਼ ਬਾਬਾ ਰਾਮ ਰਾਏ ਜੀ ਤੋਂ। ਪਰ ਜਦੋਂ ਦਿੱਲੀ ਵਿੱਚ ਆਏ, ਮੁਗਲੀਆ ਹਕੂਮਤ ਦੇ ਆਸ਼ੇ ਲੱਗ ਕੇ ਗੁਰਬਾਣੀ ਦੀ ਤੁਕ ਜੋ ਬਦਲ ਦਿੱਤੀ ਅਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਭਾਈ ਤੁਸੀਂ ਹੁਣ ਮੇਰੇ ਮੱਥੇ ਨਹੀਂ ਲੱਗਣਾ, ਤੁਸੀਂ ਗੁਰੂ ਨਾਨਕ ਦੀ ਬਾਣੀ ਦੀ ਪੰਕਤੀ ਬਦਲ ਦਿੱਤੀ ਅਤੇ ਕਰਾਮਾਤਾਂ ਵਿਖਾ ਕੇ ਰਾਜ ਦਰਬਾਰ ਨੂੰ ਖੁਸ਼ ਕਰਨ ਵਾਸਤੇ ਮੇਰੇ ਗੁਰੂ ਨਾਨਕ ਦੀ ਬਾਣੀ ਬਦਲੀ ਹੈ, ਹੁਣ ਤੁਸੀਂ ਮੇਰੇ ਮੁੱਖ ਨਹੀਂ ਲੱਗਣਾ। ਜਦੋਂ ਪਿਤਾ ਦਾ ਹੁਕਮ ਹੋ ਗਿਆ ਤੇ ਬਾਬਾ ਰਾਮ ਰਾਏ ਹਕੂਮਤ ਦੇ ਅਧੀਨ ਹੋ ਗਏ ਤੇ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਛੋਟੀ ਅਵਸਥਾ ਸੀ ਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਤਾ ਦੀ ਦਾਤ ਬਖਸ਼ੀ। ਗੁਰੂ ਨਾਨਕ ਦੇ ਘਰ ਦੇ ਅੰਦਰ ਸਭ ਤੋਂ ਛੋਟੀ ਉਮਰ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਹੈ। ਅੱਠਵੇਂ ਪਾਤਸ਼ਾਹ ਜੋ ਇਹਨਾਂ ਨੂੰ ਇਹ ਗੁਰਤਾ ਦੀ ਦਾਤ ਗੁਰੂ ਜੋਤੀ ਇਹਨਾਂ ਦੇ ਅੰਦਰ ਪ੍ਰਕਾਸ਼ ਹੋ ਗਈ ਤੇ ਗੁਰਤਾ ਦੀ ਦਾਤ ਮਿਲਣ ਤੋਂ ਬਾਅਦ ਰਾਮ ਰਾਏ ਨੇ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਵੀ ਇਹ ਮੇਰਾ ਹੱਕ ਸੀ ਤੇ ਮੇਰੇ ਪਿਤਾ ਨੇ ਮੇਰੇ ਛੋਟੇ ਭਰਾ ਨੂੰ ਇਹ ਦਾਤ ਦੇ ਦਿੱਤੀ ਹੈ। ਔਰੰਗਜ਼ੇਬ ਦੇ ਪਾਸ ਸ਼ਿਕਾਇਤਾਂ ਕੀਤੀਆਂ। ਔਰੰਗਜ਼ੇਬ ਜੋ ਪਹਿਲੇ ਹੀ ਗੁਰੂ ਨਾਨਕ ਦੇ ਘਰ ਦਾ ਵਿਰੋਧੀ ਸੀ, ਇਸ ਘਰੇਲੂ ਝਗੜੇ ਨੂੰ ਵੇਖ ਕੇ ਕਹਿਣ ਲੱਗਾ, ਭਾਈ ਇਹਦਾ ਲਾਹ ਲਿਆ ਜਾਏ। ਹੁਣ ਦੂਸਰੇ ਪਾਸੇ ਰਾਮ ਰਾਏ ਨੇ ਹੀਰਮਲ ਅਤੇ ਹੋਰ ਮਸੰਦਾਂ ਨੂੰ ਮਿਲਾ ਕੇ ਆਪਣੇ ਨਾਲ ਇਹ ਗੱਲ ਪ੍ਰਚਲਿਤ ਕਰ ਦਿੱਤੀ, ਭਾਈ ਗੁਰੂ ਮੈਂ ਹਾਂ, ਪਰ ਕਾਮਯਾਬ ਨਾ ਹੋਇਆ ਤੇ ਫਿਰ ਹਕੂਮਤ ਦੇ ਅੱਗੇ ਆ ਕੇ ਅਰਜੋਈਆਂ ਪਿਆ ਕਰਦਾ ਹੈ, ਭਾਈ ਮੈਂ ਤੁਹਾਡੇ ਨਾਲ ਮਿਲ ਗਿਆ ਤੇ ਮੇਰੇ ਪਿਤਾ ਨੇ ਮੇਰੇ ਨਾਲ ਇਹ ਅਨਿਆਏ ਕੀਤਾ ਹੈ ਤੇ ਮੇਰੇ ਭਰਾ ਨੂੰ ਦਿੱਲੀ ਬੁਲਾਇਆ ਜਾਏ। ਹੁਣ ਮਨ ਵਿੱਚ ਚਾਲ ਸੀ, ਪਰ ਜੇ ਅਗਰ ਬਾਲਾ ਪ੍ਰੀਤਮ ਦਿੱਲੀ ਆਉਂਦੇ ਹਨ ਤੇ ਮੈਂ ਸੰਗਤ ਵਿੱਚ ਇਸ ਗੱਲ ਦਾ ਸ਼ੋਰ ਪਾ ਦਿਆਂਗਾ ਕਿਉਂਕਿ ਪਿਤਾ ਨੇ ਕਿਹਾ ਸੀ ਨੈ ਮਲੇਸ਼ ਕੋ ਦਰਸ਼ਨ ਦੇ ਤੇ ਪਿਤਾ ਨੇ ਮਲੇਸ਼ ਨੂੰ ਦਰਸ਼ਨ ਦੇਣ ਤੋਂ ਮਨ੍ਹਾ ਕੀਤਾ ਸੀ ਤੇ ਮੇਰੇ ਭਰਾ ਦਿੱਲੀ ਆ ਗਿਆ। ਜੇ ਅਗਰ ਬਾਲਾ ਪ੍ਰੀਤਮ ਦਿੱਲੀ ਨਹੀਂ ਆਉਂਦੇ ਤੇ ਹਕੂਮਤ ਨੂੰ ਕਹਾਂਗਾ ਬਈ ਬਾਗੀ ਹਨ, ਤੁਹਾਡਾ ਹੁਕਮ ਨਹੀਂ ਮੰਨਦੇ। ਰਾਜਾ ਜੈ ਸਿੰਘ ਅਤੇ ਹੋਰ ਮੁੱਖ ਬੰਦਿਆਂ ਨੂੰ ਕਹਿ ਕੇ ਔਰੰਗਜ਼ੇਬ ਨੇ ਸਾਹਿਬਾਂ ਨੂੰ ਦਿੱਲੀ ਬੁਲਾਉਣ ਵਾਸਤੇ, ਰਾਜਾ ਜੈ ਸਿੰਘ ਨੇ ਜਦੋਂ ਆਪਣਾ ਅਹਿਲਕਾਰ ਭੇਜਿਆ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਚਿੱਠੀ ਪੜ੍ਹ ਕੇ ਪਹਿਲੇ ਤੇ ਜਵਾਬ ਦੇ ਦਿੱਤਾ, ਭਾਈ ਮੇਰਾ ਵੱਡਾ ਭਰਾ ਰਾਮ ਰਾਏ ਦਿੱਲੀ ਹੈ, ਉਹਦੇ ਪਾਸੋਂ ਜੋ ਹਕੂਮਤ ਨੇ ਪੁੱਛਣਾ ਹੈ ਪੁੱਛ ਸਕਦੀ ਹੈ, ਉਹ ਕਰਾਮਾਤ ਵੀ ਦਿਖਾਉਂਦਾ ਹੈ ਤੇ ਸਵਾਲ ਜੋ ਆਪ ਉਸਦੇ ਪਾਸੋਂ ਪੁੱਛ ਸਕਦੇ ਹੋ। ਪਰ ਦੁਬਾਰਾ ਰਾਜਾ ਜੈ ਸਿੰਘ ਨੇ
ਅਤੇ ਦੂਸਰੇ ਪਾਸੇ ਦਿੱਲੀ ਦੀਆਂ ਸੰਗਤਾਂ ਨੇ ਰਾਮ ਰਾਏ ਦੀਆਂ ਚਾਲਾਂ ਨੂੰ ਭਾਪ ਲਿਆ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਆਪ ਜ਼ਰੂਰ ਦਰਸ਼ਨ ਦਿਓ। ਤੇ ਬਾਲਾ ਪ੍ਰੀਤਮ ਸੰਗਤ ਦਾ ਹੁਕਮ ਮੰਨਦਿਆਂ ਹੋਇਆਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆਪਣੇ ਮੁਖੀ ਸਿੱਖਾਂ ਦੇ ਨਾਲ ਪਰਿਵਾਰ ਦੇ ਨਾਲ ਦਿੱਲੀ ਨੂੰ ਚਾਲਾ ਪਾਇਆ ਹੈ। ਰਸਤੇ ਆਉਂਦਿਆਂ ਅੰਬਾਲੇ ਦੇ ਨੇੜੇ ਪੰਜੋਖਰਾ ਪਿੰਡ ਜਿੱਥੇ ਆ ਕੇ ਉਤਰਾਉ ਕੀਤਾ, ਦੁਨਿਆਵੀ ਲੋਕ ਉਹਨਾਂ ਦਾ ਵੇਖਣ ਦਾ ਜ਼ਰੀਆ ਆਪਣਾ ਹੈ। ਹੀਰਾ ਬਹੁਤ ਛੋਟਾ ਹੁੰਦਾ ਹੈ ਪਰ ਉਹਦਾ ਮੁੱਲ ਬਹੁਤ ਹੈ। ਇਸੇ ਤਰ੍ਹਾਂ ਬਾਲਾ ਪ੍ਰੀਤਮ ਉਮਰ ਬਹੁਤ ਛੋਟੀ ਹੈ ਪਰ ਜੋਤ ਅੰਦਰ ਜੋ ਹੈ ਗੁਰੂ ਜੋਤੀ ਪ੍ਰਕਾਸ਼ ਹੈ। ਤੇ ਜਿਸ ਸਮੇਂ ਪੰਜੋਖਰੇ ਪਿੰਡ ਪਹੁੰਚੇ ਹਨ, ਇੱਥੇ ਦਾ ਲਾਲ ਚੰਦ ਪੰਡਿਤ ਬੜਾ ਆਪਣੇ ਆਪ ਨੂੰ ਗਿਆਤਾ ਅਖਵਾਉਂਦਾ ਹੈ। ਜਦੋਂ ਪਤਾ ਲੱਗਿਆ ਵੀ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਇਤਨਾ ਵੱਡਾ ਨਾਮ, ਇਤਨੀ ਛੋਟੀ ਉਮਰ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਗੁਰੂ ਕਿਸ ਤਰ੍ਹਾਂ ਹੋ ਸਕਦੇ ਹਨ। ਮਨ ਵਿੱਚ ਹੰਕਾਰ ਸੀ, ਵੇਦਾਂ ਦਾ ਗਿਆਤਾ ਸੀ। ਕਈ ਵਾਰ ਮਨੁੱਖ ਪੜ੍ਹ ਪੜ੍ਹ ਕੇ ਮੂਰਖ ਵੀ ਬਣ ਜਾਂਦਾ ਹੈ ਕਿਉਂਕਿ ਹੰਕਾਰ ਇਤਨਾ ਅਧੀਨ ਹੋ ਜਾਂਦਾ ਉਹਦੇ ਤੇ ਮਤ ਉੱਤੇ ਪੜਦਾ ਪੈ ਜਾਂਦਾ ਹੈ। ਉਹੀ ਹਾਲ ਲਾਲ ਚੰਦ ਦਾ, ਬੜਾ ਸਿਆਣਾ ਸੀ ਪਰ ਹੰਕਾਰ ਵੀ ਨਾਲ ਚੁੰਮੜਿਆ ਸੀ। ਕਹਿਣ ਲੱਗਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਛੋਟੀ ਉਮਰ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ। ਹੰਕਾਰ ਚ ਵਧਿਆ ਜਿਸ ਅਸਥਾਨ ਤੇ ਗੁਰੂ ਸਾਹਿਬ ਜੀ ਉਤਰਾਉ ਕੀਤਾ ਸੀ, ਗੁਰੂ ਦੀਆਂ ਸੰਗਤਾਂ ਨਾਲ ਦੂਰ ਦੁਰਾਡਿਓ ਪਿੰਡਾਂ ਤੋਂ ਇਕੱਠੀਆਂ ਹੋਈਆਂ, ਸਤਸੰਗ ਜੁੜੀ ਹੋਈ ਹੈ। ਤੇ ਲਾਲ ਚੰਦ ਨੇ ਆ ਕੇ ਕਹਿਣ ਲੱਗਾ, ਭਾਈ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਕਿਸ਼ਨ ਭਗਵਾਨ ਨੇ ਗੀਤਾ ਰਚੀ ਸੀ, ਤੁਸੀਂ ਵੀ ਕੋਈ ਗੀਤਾ ਦੇ ਅਰਥ ਕਰੋ। ਤੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਦੀ ਜੋਤ ਜਗ ਰਹੀ ਸੀ, ਘੱਟ ਘੱਟ ਦੀ ਜਾਣਨ ਵਾਲੇ, ਪਤਾ ਸੀ ਵੀ ਇਹ ਨਾਨੂ ਪੰਡਿਤ ਨਹੀਂ, ਇਹਦਾ ਹੰਕਾਰ ਬੋਲ ਰਿਹਾ ਹੈ। ਕਹਿਣ ਲੱਗੇ, ਭਾਈ ਜਾ ਪਿੰਡ ਦੇ ਅੰਦਰੋਂ ਜਿਹੜਾ ਤੇਰਾ ਚਿੱਤ ਚਾਹੁੰਦਾ ਹੈ ਉਸਨੂੰ ਲੈ ਆ, ਉਹਦੇ ਪਾਸੋਂ ਆਪਾਂ ਅਰਥ ਕਰਦੇ ਹਾਂ, ਕਿਉਂਕਿ ਜੇ ਅਗਰ ਮੈਂ ਵੀ ਅਰਥ ਕੀਤੇ ਤੇ ਤੇਰੇ ਮਨ ਦੀ ਸ਼ੰਕਾ ਜਿਹੜੀ ਆ ਉਹ ਦੂਰ ਨਹੀਂ ਹੋਣੀ। ਫਿਰ ਤੇਰੇ ਮਨ ਵਿੱਚ ਇਹ ਸ਼ੰਕਾ ਦੌੜੇਗੀ, ਗੁਰੂ ਪੁੱਤਰ ਹਨ, ਨਹੀਂ ਜੋ ਤੇਰਾ ਚਿੱਤ ਚਾਹੁੰਦਾ ਹੈ ਉਸਨੂੰ ਬੁਲਾ ਲਿਆ। ਹੁਣ ਨਾਨੂ ਜਿਹੜਾ ਲਾਲ ਚੰਦ ਪੰਡਿਤ ਸੀ, ਮਨ ਵੀ ਬੜਾ ਖੁਸ਼ ਹੋਇਆ ਵੀ ਇਹ ਤੇ ਚੰਗੀ ਗੱਲ ਹੈ। ਪਿੰਡ ਦੇ ਅੰਦਰੋਂ ਛੱਜੂ ਨਾਂ ਦਾ ਝੀਵਰ ਜਿਹੜਾ ਵਿਚਾਰਾਂ ਨਾ ਕੰਨਾਂ ਤੋਂ ਸੁਣ ਸਕਦਾ ਹੈ ਨਾ ਮੁੱਖੋਂ ਬੋਲ ਸਕਦਾ ਹੈ, ਉਸਨੂੰ ਪਕੜ ਕੇ ਲਿਆਂਦਾ ਗਿਆ। ਤੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਜਦੋਂ ਛੱਜੂ ਚੀਵਰ ਆਇਆ ਤੇ ਗੁਰੂ ਸਾਹਿਬ ਦੀ ਰਹਿਮਤ ਦੀ ਨਜ਼ਰ ਜਦੋਂ ਅੱਖਾਂ ਦੇ ਵਿੱਚ ਅੱਖਾਂ ਪਾਈਆਂ, ਉਹ ਛੱਜੂ ਚੀਵਰ ਜਿਹੜਾ ਵਿਚਾਰਾ ਨਾ ਬੋਲ ਸਕਦਾ ਨਾ ਸੁਣ ਸਕਦਾ ਪਰ ਅੱਜ ਗੁਰੂ ਨਾਨਕ ਦੀ ਬਖਸ਼ਿਸ਼ ਹੋ ਗਈ, ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਜਦੋਂ ਉਹ ਛੜੀ ਦੀ ਛੋਹ ਪ੍ਰਾਪਤ ਹੋਈ ਤੇ ਛੱਜੂ ਚੀਵਰ ਕਹਿਣ ਲੱਗਾ, ਲਾਲ ਚੰਦ ਦੱਸ ਅਰਥ ਕਰ, ਤੂੰ ਸਲੋਕ ਉਚਾਰਨ ਕਰ, ਉਹਦੇ ਅਰਥ ਕਰਾਂਗਾ। ਜਦੋਂ ਇਹ ਗੱਲ ਕਹੀ ਤੇ ਲਾਲ ਚੰਦ ਪਾਣੀ ਪਾਣੀ ਹੋ ਗਿਆ, ਭਾਈ ਇਹ ਤੇ ਸਾਰੀ ਉਮਰ ਕਦੀ ਮੁੱਖੋਂ ਬੋਲਦਾ ਨਹੀਂ ਸੀ, ਕਦੋਂ ਸੁਣਦਾ ਨਹੀਂ ਸੀ। ਤੇ ਜਦੋਂ ਲਾਲ ਚੰਦ ਨੇ ਅਰਥ ਗੀਤਾ ਦੇ ਸ਼ੁਰੂ ਕੀਤੇ ਪੜ੍ਹਨ ਦਾ, ਸਲੋਕ ਕਹਿਣ ਲੱਗੇ, ਪਹਿਲੇ ਤੇ ਸਲੋਕ ਨੂੰ ਸੁਧਾਰ, ਇਹ ਤੂੰ ਸਲੋਕ ਹੀ ਗਲਤ ਪੜ੍ਹ ਰਿਹਾ ਹੈ। ਤੇ ਲਾਲ ਚੰਦ ਦਾ ਜੋ ਹੰਕਾਰ ਸੀ ਉਹ ਦੂਰ ਹੋ ਗਿਆ ਤੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਲਾਲ ਚੰਦ
इतना पढ़ के इतना विचार करके जे अगर अपने मन के अंदरों हंकार न हटाया तो पढ़िया बेकार है, व्यर्थ है। भाई इस हंकार भी खत्म कर। साहब श्री गुरु हरकृष्ण साहब जी महाराज फिर दिल्ली दरबार के अंदर जो दिल्ली पहुंचे हैं राजा जय सिंह के बंगले विच जिथे आज गुरुद्वारा बंगला साहब सुशोभित है उथे आके पड़ा कीता है। तो राजा जय सिंह इतिहास से बहुत वड्डा है, उस समय का भी अपना ध्यान रखना है। राजा जय सिंह जो बड़ा सियाणा गुरु घर के नाल जुड़िया होया पर मन जिगर विचार आ गई है तो मैं भी किते इस गल का मन का वहम दूर कर लवां ते अपनी राणी नू अपने महल के अंदर गोलियां वाले बस्त्र पवा के बिठा दिता एक पासे ते बाला प्रीतम साहब श्री गुरु हरकृष्ण साहब जी महाराज जी ने जदों पटराणी की पछाण की ते राजा जय सिंह भी गुरु साहब के चरणों से टह पिया। इतिहासकार लिखते हैं दिल्ली के अंदर उस समय ऐसी भयानक बीमारी चल रही थी खेजे की अते नाल ही चेचक दी। गुरु साहब जी महाराज जी ने कई इतिहासकारां लिखे है दिल्ली की हाहाकार सुन के इस बीमारी नू अपने उत्ते ले लिया। साहब श्री गुरु हरकृष्ण साहब जी महाराज बाला साहब जो पावन स्थान भोगल के नेड़े दिल्ली है उत्ते साहबां ने अपना शरीर त्याग दिता। सो साहब श्री गुरु हरकृष्ण साहब जी महाराज जी ने जान तो पहले जो छोटी उम्र है ते मसन भाई गुरबख्श सिंह उन्होंने पूछया महाराज आप जी तो बाद एक गुरु नानक की जोत कहन लगे बाबा बकाले। हुण जिहड़ा छोटी उम्र का यह बच्चा यह दस सकता है अपना जान चीन पछाण सकता है आप अंदाजा ला सकते हो गुरु नानक दे घर की जोत अठवीं जोत साहब श्री गुरु हरकृष्ण साहब जी महाराज जी ने इशारा कर दिता साहब श्री गुरु तेग बहादुर वास्ते क्योंकि गुरु तेग बहादुर साहब जी महाराज साहब श्री गुरु हरगोबिंद साहब जी महाराज जी के साहबजादे सन ते साहब श्री गुरु हरकृष्ण साहब जी महाराज जी के जो दादा जी लगते सन क्योंकि बाबा गुरदित्ता जी के साहबजादे सन बाबा हरराय साहब ते बाबा गुरदित्ता जी अते साहब श्री गुरु तेग बहादुर साहब जी महाराज आपस भरा सन। तो इस करके उन्होंने इशारा कर दिता बाबा बकाले ते फिर किस तरह भाई मखण शाह ने जाके साहब श्री गुरु तेग बहादुर साहब जी महाराज जी नूं प्रगट किया आप सारे इतिहास तो जाणू हो साध संगत साडे गुरुकुल मनाए ताई सफला हन। जे असी गुरु दी गल नूं अपने पल्ले बनीए अज कई जगह कई अस्थाना ते गुरु साहिबां दे दसां गुरुआं दे पुरब मनाए जाते हैं पुरातन पहले साहब श्री गुरु नानक देव जी महाराज जी का या फिर दसम पिता साहब श्री गुरु गोबिंद सिंह जी महाराज जी का पुरब मनाया जाता सी। हुण सारे अस्थाना ते भगतां दे गुरु साहिबानां दे जिन्हां सूफी फकीरां दे गुरबाणी दे अंदर बाणी दर्ज है सारिआं ने सानू पुरब मनाउणा चाहीदा है जिन्हां ने उस मालक परमेश्वर दे नाल सानू जोड़िया है।

ਸਾਹਿਬਾਂ ਦੇ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਆਪਣੀਆਂ ਮਨ ਬਿਰਤੀਆਂ

ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਉਣ ਵਾਸਤੇ ਉਸ ਮਾਲਕ ਪਰਮੇਸ਼ਰ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਆਪ ਸਾਰਿਆਂ ਨੂੰ ਉਦਮ ਉਪਰਾਲਾ ਹਿੰਮਤ ਬਖਸ਼ੀ। ਗੁਰੂ ਦਰਬਾਰ ਵਿੱਚ ਆ ਕੇ ਗੁਰੂ ਦਾ ਜਸ, ਉਸ ਮਾਲਕ ਪਰਮੇਸ਼ਰ ਦੀ ਵਡਿਆਈ, ਜਿਸ ਮਾਲਕ ਨੇ ਇਹ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ

ਤੇ ਉਸ ਮਾਲਕ ਦਾ ਧੰਨਵਾਦ ਸ਼ੁਕਰਾਨਾ ਅਦਾ ਕਰਦਿਆਂ ਹਫ਼ਤਾਵਾਰੀ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦਾ ਇਹੀ ਲਾਹ ਹੈ ਜੋ ਸਤਸੰਗਤ ਵਿੱਚ ਆ ਕੇ ਕੁਝ ਘੜੀਆਂ ਉਸ ਮਾਲਕ ਪਰਮੇਸ਼ਰ ਦੀ ਯਾਦ ਗੁਜ਼ਰ ਜਾਣ, ਉਹੀ ਘੜੀਆਂ ਜਿਹੜੀਆਂ ਹਨ ਲੇਖੇ ਵਿੱਚ ਆਉਂਦੀਆਂ ਹਨ।

ਉਚਾਰਣ ਕੀਤਾ ਹੋਇਆ ਸ਼ਬਦ ਹੈ। ਜਗਿਆਸੂ ਨੂੰ ਉਪਦੇਸ਼ ਦਿੰਦਿਆਂ ਹੋਇਆ ਇਹ ਭਾਈ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ। ਸ੍ਰਿਸ਼ਟੀ ਦੇ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ, ਬੰਦਨਾ ਕਰ, ਨਮਸਕਾਰ ਕਰ, ਜਿਸ ਮਾਲਕ ਨੇ ਤੇਰੇ ਉੱਤੇ ਇਤਨੀਆਂ ਰਹਿਮਤਾਂ ਕੀਤੀਆਂ ਹਨ, ਉਸ ਮਾਲਕ ਦਾ ਧੰਨਵਾਦ ਕਰ, ਸ਼ੁਕਰਾਨਾ ਕਰ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਘਰ ਥਾਏ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਭਾਈ ਗੁਰੂ ਦੀ ਆਗਿਆ ਸਤ ਕਰਕੇ ਮੰਨਣ ਦੇ ਨਾਲ ਹੀ ਲਾਹ ਪ੍ਰਾਪਤ ਹੋ ਸਕਦਾ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ। ਵੱਡੇ ਭਾਗਾਂ ਦੇ ਨਾਲ ਉਸ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰਨ ਵਾਸਤੇ ਭੁੱਲਿਆਂ ਭਟਕਿਆਂ ਲੋਕਾਂ ਨੂੰ ਉਸ ਮਾਲਕ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਸੰਸਾਰ ਵਿੱਚ ਆਏ। ਸੰਸਾਰ ਵਿਚਰਦਿਆਂ ਹੋਇਆਂ ਕਈ ਅਸਥਾਨਾਂ ਉੱਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਦੇ ਆਸਰੇ ਤੇ ਭੁੱਲਿਆਂ ਭਟਕਿਆਂ ਲੋਕਾਂ ਨੂੰ ਸਮਝਾਇਆ ਹੈ। ਜਿਸ ਸਮੇਂ ਕੁਲੰਬੇ ਜੀ ਉਸ ਪਾਵਨ ਧਰਤੀ ਉੱਤੇ ਪਹੁੰਚੇ ਹਨ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਜੋ ਸਾਨੂੰ ਉਸ ਮਾਲਕ ਪਰਮੇਸ਼ਰ ਨੇ ਡਿਊਟੀ ਲਾਈ ਹੈ, ਉਸ ਡਿਊਟੀ ਨੂੰ ਵਜਾਉਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ। ਅੱਜ ਇੱਕ ਐਸੇ ਮਨੁੱਖ ਦੇ ਪਾਸ ਜਾਣਾ ਹੈ ਜਿਨ੍ਹੇ ਬਾਹਰਲਾ ਭੇਖ ਤੇ ਬੜਾ ਹੀ ਸੰਤਾਂ ਮਹਾਂਪੁਰਸ਼ਾਂ ਵਾਲਾ ਬਣਾਇਆ ਹੋਇਆ ਹੈ, ਪਰ ਅੰਦਰ ਜਿਹੜਾ ਮਾਇਆ ਦਾ ਉਹ ਕੁੱਤਾ ਉਸਨੂੰ ਚੁੰਮੜਿਆ ਹੋਇਆ ਹੈ। ਤੇ ਜਦੋਂ ਮਰਦਾਨੇ ਦੇ ਨਾਲ ਕੁਲੰਬੇ ਦੀ ਉਸ ਧਰਤੀ ਉੱਤੇ ਪਹੁੰਚੇ ਹਨ, ਪੁਰਾਤਨ ਸਮੇਂ ਦੇ ਅੰਦਰ ਲੋਕ ਰਾਹਗੀਰ ਜਦੋਂ ਜਾਂਦੇ ਸਨ, ਉਹਨਾਂ ਰਾਹਗੀਰਾਂ ਵਾਸਤੇ ਚੰਗੇ ਸ਼ਾਹੂਕਾਰ ਇਨਸਾਨ ਜੋ ਸਨ, ਪੈਸੇ ਵਾਲੇ ਧਨਾੜ, ਰਸਤੇ ਦੇ ਅੰਦਰ ਧਰਮਸ਼ਾਲਾ ਸਰਾਵਾਂ ਬਣਾਈਆਂ ਜਾਂਦੀਆਂ ਸਨ ਭਈ ਰਾਹਗੀਰ ਰਾਤ ਨੂੰ ਰੁਕ ਕੇ ਵਿਸਰਾਮ ਕਰਕੇ ਫਿਰ ਅੱਗੇ ਆਪਣੇ ਚੱਲ ਪੈਂਦੇ ਸਨ। ਇਸੇ ਤਰ੍ਹਾਂ ਸ਼ੇਖ ਸੱਜਣ ਨੇ ਵੀ ਸਰਾਮ ਬਣਾਈ ਹੋਈ ਹੈ, ਬੜਾ ਸੁੰਦਰ ਪਹਿਰਾਵਾ ਹੈ ਤੇ ਮੁਸਲਮਾਨ ਮਤ ਦੇ ਲੋਕ ਉਸਨੂੰ ਸੇਖ ਆਖਦੇ ਹਨ, ਹਿੰਦੂ ਮਤ ਦੇ ਸੇਖ ਆਖਦੇ ਹਨ। ਇੱਕ ਪਾਸੇ ਮਸੀਤ, ਦੂਸਰੇ ਪਾਸੇ ਦਿਓਰਾ, ਬੜੀ ਸੁੰਦਰ ਧਰਮਸ਼ਾਲਾ ਬਣਾਈ ਹੋਈ ਹੈ, ਬੜੀ ਆਏ ਗਈ ਦੀ ਸੇਵਾ ਕਰਦਾ ਹੈ, ਪਰ ਕਈ ਵਾਰ ਸੇਵਾ ਕਰਦਿਆਂ ਕਰਦਿਆਂ ਮਨੁੱਖ ਉੱਤੇ ਐਸਾ ਹੋਮੇ ਦਾ, ਹੰਕਾਰ ਦਾ, ਮਾਇਆ ਦਾ ਪਰਦਾ ਪੈ ਜਾਂਦਾ ਹੈ। ਉਹੀ ਹਾਲ ਸੇਖ ਸੱਜਣ ਦੇ ਨਾਲ ਹੋ ਗਿਆ। ਆਪਾਂ ਸਾਰੇ ਹੀ ਸਾਖੀ ਤੋਂ ਜਾਣੂ ਹਾਂ, ਸਾਰੇ ਕਹਿੰਦੇ ਹਨ ਸੱਜਣ ਠੱਗ, ਪਰ ਸਾਧ ਸੰਗਤ ਜੀ ਉਹ ਸੱਜਣ ਠੱਗ ਨਹੀਂ ਸੀ ਜਿਹਦੀ
ਇੱਕ ਸ਼ਬਦ ਦੀ ਪੰਕਤੀ ਪੜ੍ਹਨ ਦੇ ਨਾਲ ਹੀ ਕਾਇਆ ਬਦਲ ਗਈ। ਆਪਾਂ ਝਾਤੀ ਮਾਰੀ, ਆਪਾਂ ਰੋਜ਼ ਹੀ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਸਾਡਾ ਜੀਵਨ ਅੱਜ ਤੱਕ ਨਹੀਂ ਬਦਲਿਆ। ਹੁਣ ਉਹ ਸੱਜਣ ਠੱਗ ਹੋਇਆ ਕਿ ਅਸੀਂ ਸਾਰੇ ਠੱਗ ਹੋਏ? ਸੱਜਣ ਠੱਗ ਕਰਕੇ ਸਾਖੀ ਮਸ਼ਹੂਰ ਹੈ। ਪਰ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹੁੰਚੇ ਹਨ, ਨਜ਼ਰ ਪਈ ਸੱਜਣ ਠੱਗ ਉੱਤੇ ਤੇ ਮਰਦਾਨੇ ਨੇ ਕਿਹਾ, ਮਹਾਰਾਜ ਸੇਖ ਜਿਹੜਾ ਹੈ ਬੜਾ ਸ਼ਾਹੂਕਾਰ, ਚਿਹਰਾ ਕੈਸਾ ਇਹਦਾ, ਗਦਗਦ ਕਰ ਰਿਹਾ ਹੈ, ਇੱਕ ਪਾਸੇ ਦਿਓਰਾ ਬਣਾਇਆ, ਦੂਸਰੇ ਪਾਸੇ ਮਸੀਤ, ਬੜੀ ਸੇਵਾ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆ ਇਹਦਾ ਬਾਹਰਲਾ ਭੇਖ ਨਾ ਵੇਖ, ਇਹ ਰਾਤੀ ਮਾਰ ਮੁਕਾ ਵੀ ਛੱਡਦਾ। ਕਹਿੰਦਾ ਬਾਬਾ ਚੰਗੀ ਜਗ੍ਹਾ ਲਿਆ ਕੇ ਮਾਰਿਆ ਹੀ ਫਿਰ ਇੱਥੇ ਅੱਜ। ਕਹਿਣ ਲੱਗੇ ਰਾਤ ਨੂੰ ਮੁਕਾ ਵੀ ਛੱਡਦਾ ਹੈ। ਹੁਣ ਸੱਜਣ ਨੇ ਵੇਖਿਆ ਬੜਾ ਸੁੰਦਰ ਬਸਤਰ ਪਾਏ ਹੋਏ ਹਨ, ਕੁਝ ਚੰਗੇ ਵਪਾਰੀ ਸੇਠ ਲੱਗਦੇ ਹਨ। ਹੁਣ ਬੜੀ ਆਓ ਭਗਤ ਪਿਆ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਜੋ ਅਕਾਲ ਪੁਰਖ ਪਰਮੇਸ਼ਰ ਨੇ ਸਾਡੀ ਡਿਊਟੀ ਲਗਾਈ ਹੈ, ਅਸੀਂ ਤੇ ਉਹ ਡਿਊਟੀ ਵਜਾਉਣ ਵਾਸਤੇ ਤੇਰੇ ਪਾਸ ਆਏ ਹਾਂ। ਉਹ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ ਹੈ। ਕਹਿੰਦਾ ਭਾਈ ਲੰਗਰ ਛਕੋ। ਸਾਹਿਬ ਕਹਿਣ ਲੱਗੇ, ਨਹੀਂ ਭਾਈ ਅਸੀਂ ਅਜੇ ਲੰਗਰ ਨਹੀਂ ਛਕਣਾ, ਜਿਸ ਕੰਮ ਵਾਸਤੇ ਆਏ ਹਾਂ ਉਹ ਕੰਮ ਪੂਰਾ ਕਰਕੇ ਫਿਰ ਲੰਗਰ ਛਕਾਂਗੇ। ਕਾਫੀ ਸਮਾਂ ਬਤੀਤ ਹੋ ਗਿਆ। ਹੁਣ ਸੱਜਣ ਮਨ ਵਿੱਚ ਇਹ ਪਿਆ ਉਡੀਕਾਂ ਕਰਦਾ, ਕਦੋਂ ਇਹ ਲੰਗਰ ਛੱਕ ਕੇ ਸੋਣ ਤੇ ਰਾਤ ਨੂੰ ਇਹਨਾਂ ਨੂੰ ਮਾਰ ਮੁਕਾ ਕੇ ਜੋ ਧਨ ਦੌਲਤ ਇਹਨਾਂ ਦੇ ਪਾਸ ਹੈ ਉਸ ਨੂੰ ਲੁੱਟਿਆ ਜਾਏ। ਸਮਾਂ ਬਣਿਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਰਬਾਬ ਛੇੜ। ਹੁਣ ਇੱਕ ਪਾਸੇ ਸੱਜਣ ਠੱਗ ਉਹ ਸਮੇਂ ਦੀ ਉਡੀਕ ਕਰ ਰਿਹਾ ਹੈ ਕਦੋਂ ਇਹ ਸੋਣ ਤੇ ਇਹਨਾਂ ਨੂੰ ਮਾਰ ਮੁਕਾ ਕੇ ਧਨ ਲੁੱਟਿਆ ਜਾਏ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਪਰਮੇਸ਼ਰ ਦੀ ਤੁਰ ਦਰਗਾਹ ਤੋਂ ਆਈ ਬਾਣੀ, ਉੱਜਲ ਕੇ ਆ ਚਿਲਕਣਾ ਕੋਟਮ ਕਾਲੀ ਮਸ, ਧੋਤਿਆਂ ਝੂਠ ਨਾ ਉਤਰੇ ਜਿਸ ਤੋਂ ਧੋਵਾਂ ਤਿਸ। ਕਿਆਂ ਦਾ ਭਾਂਡਾ ਜਿਹੜਾ ਹੈ ਬੜਾ ਲਿਸ਼ਕਾਰੇ ਮਾਰਦਾ ਹੈ, ਪਰ ਜਿਤਨੀ ਵਾਰ ਧੋ ਉਹਦੇ ਅੰਦਰੋਂ ਕਾਲਖ ਨਿਕਲਦੀ ਹੈ। ਜਦੋਂ ਇਹ ਸ਼ਬਦ ਦੀਆਂ ਪੰਕਤੀਆਂ ਸੱਜਣ ਠੱਗ ਨੇ ਸੁਣੀਆਂ, ਇੱਕ ਇੱਕ ਪੰਕਤੀ ਜਦੋਂ ਬਾਣੀ ਦੇ ਤੀਰ ਹਿਰਦੇ ਵਿੱਚ ਵੱਜੇ, ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ, ਮਹਾਰਾਜ ਬਖਸ਼ੋ, ਮੇਰੇ ਪਾਸੋਂ ਭੁੱਲ ਹੋਈ ਹੈ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਜ ਮਿੱਟੇ ਹਰ ਸੇਵਾ। ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤੇ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਏ ਇਹ ਮਨ ਉਸ ਮਾਲਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਏ, ਕੋਟ ਅਪਰਾਧ ਮਿੱਟੇ ਹਰ ਸੇਵਾ। ਕਰੋੜਾਂ ਹੀ ਅਪਰਾਧ ਜਿਹੜੇ ਹਨ ਉਹ ਸੇਵਾ ਤੇ ਸਿਮਰਨ ਕਰਕੇ ਖਤਮ ਹੋ ਜਾਂਦੇ ਹਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਜਣ ਨੂੰ ਕਿਹਾ, ਭਾਈ ਇਹ ਜੋ ਤੂੰ ਕੰਮ ਕਰਦਾ ਹੈ ਇਹ ਛੱਡ ਦੇ, ਇਹ ਜੋ ਮਾਇਆ ਧਨ ਦੌਲਤ ਇਸ ਤੂੰ ਇਕੱਠੀ ਕੀਤੀ ਹੋਈ ਆ ਲੋਕਾਂ ਨੂੰ ਮਾਰ ਮੁਕਾ ਕੇ। ਫਿਰ ਜਦੋਂ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਉੱਤੇ ਸੀਸ ਨਿਵਾਇਆ, ਕਹਿਣ ਲੱਗਾ, ਮਹਾਰਾਜ ਬਖਸ਼ੋ ਮੈਨੂੰ, ਅੱਜ ਤੋਂ ਬਾਅਦ ਮੈਂ ਧਰਮਸ਼ਾਲਾ ਦੇ ਅੰਦਰ ਤੁਹਾਡੇ ਨਾਮ ਦਾ ਪ੍ਰਚਾਰ ਕਰਾਂਗਾ। ਤੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ ਹੀ ਐਸਾ ਸੀ, ਬਾਣੀ ਦੇ ਆਸ਼ੇ ਤੇ
ਭੁੱਲਿਆਂ ਭਟਕਿਆਂ ਲੋਕਾਂ ਨੂੰ ਸਮਝਾਉਂਦੇ ਸਨ। ਚਰਨ ਕਮਲ ਜਾਕਾ ਮਨ ਰਾਪੇ, ਸੋਗ ਅਗਨ ਤਿਸ ਜਨ ਨ ਵਿਆਪੇ। ਜਿਨ੍ਹਾਂ ਨੇ ਉਸ ਮਾਲਕ ਦੇ ਚਰਨਾਂ ਨੂੰ ਆਪਣੇ ਹਿਰਦੇ ਰੂਪੀ ਘਰ ਚ ਵਸਾ ਲਿਆ, ਫਿਰ ਇਹ ਜਿਹੜੀ ਕ੍ਰਿਸ਼ਨਾ ਦੀ ਅੱਗ ਹੈ ਇਹ ਨੇੜੇ ਨਹੀਂ ਆਉਂਦੀ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਇਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੁਆਰਾ। ਪਰ ਦਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਇਹ ਪਰਾਇਆ ਧਨ, ਇਹ ਪਰਾਈ ਇਸਤਰੀ, ਪਰਾਈ ਸ਼ੋਭਾ, ਇਹ ਸਾਰੀ ਇਸ ਜੀਵ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਤੇ ਜਮਨ ਦੀ ਮਾਰ ਤੋਂ ਵੀ ਇਹ ਜੀਵ ਬਚ ਜਾਂਦਾ ਹੈ ਜਿਹੜਾ ਜੀਵ ਉਸ ਮਾਲਕ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜਦਾ ਹੈ। ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨ ਆਈ। ਉਸਦੇ ਮਨ ਦੀ ਤ੍ਰਿਸ਼ਨਾ ਜੋ ਹੈ ਉਹ ਨਾਮ ਦੁਆਰਾ ਬੁੱਝ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਜਿਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਹੋ ਜਾਂਦੀ ਹੈ। ਆਓ ਭਾਈ, ਆਪਾਂ ਵੀ ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਿਆ ਕਰੀਏ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ ਸਾਡੇ ਉੱਤੇ। ਅਸੀਂ ਵੀ ਇਸ ਬਾਣੀ ਦੇ ਆਸ਼ਰੇ ਤੇ ਚੱਲ ਕੇ ਆਪਣੇ ਜੀਵਨ ਨੂੰ ਢਾਲ ਸਕੀਏ। ਗੁਰੂ ਘਰ ਆਉਣਾ ਸ਼ੋਭਨੀਕ ਹੈ, ਸਫਲਾ ਹੈ, ਪਰ ਆਇਆ ਤਾਂ ਹੀ ਸਫਲਾ ਹੋ ਸਕਦਾ ਹੈ ਜੇ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਨੂੰ ਢਾਲੀਏ। ਸੋ ਆਓ ਇਸ ਸ਼ਬਦ ਦੁਆਰਾ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਏ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: सम्मान योग गुरु स्वारी सत्संगियों, वाहिगुरु जी का खालसा, वाहिगुरु जी की फतेह। धन गुरु अंगद देव साहिब के 500 साल आगमन पुरब के संबंध में उन्हां राही बख्शिश हुई तुरकी बाणी का गायन आप जी के सन्मुख पेश किया जा रहा है, जिस अध्यात्मक विचार को स्पष्ट करने वाले गुरु बचना दा आप कीर्तन श्रवण करोगे, उस विच दूसरे गुरुदेव जी ने प्रभु दा प्यार दृढ़ करन अते प्रभु दे सेवक बनन दी सोझी दित्ती है। गुरु साहिब ये वडमुरला ख्याल दिंदे हन कि इस हड मास दे शरीर विच आउण दा साडा मनुखां दा मकसद यह है कि असीं कुछ इस तरह दी अपनी सोच बनाईए जिस नाल साडा सुभाव साडे सिरजनहार वाहिगुरु जी वर्गा ही हो जाए। सुभाव दे इस मेल सदका साडा प्रभु जी नाल सदीवी मिलाप बन आए। श्री गुरु ग्रंथ साहिब दे पन्ना 1245 उत्ते सारण की वार नाल दर्ज श्लोक विच आप जी फुरमान करते हैं, जैसा करै कहावै कैसा, ऐसी बनी जरूरत होवें लिंग किंग न होवें, ऐसी कही है सूरत जो ओस इच्छे सो फल पाए, ता नानक कही है मूरत। साहिब जी वचन करते हैं कि देखो भाई, सहज सुभा ही सृष्टि की यह जरूरत भाव के नियम बन गया है कि हर एक मनुख जिहो जिहा कर्म करता है ओहो जिहा उसका नाम पै जाता है। इसे नियमों की कड़ी विच यह भी विचार स्थापित हो चुकी है, ओही मनुखा शरीर सही अर्थां विच अरोग शरीर कहा जाता है जिसके सारे शरीरक अंग नरोए हों, भाव कोई भी अंग चिंग अर्थात चढ़िया होया जां टुटिया भज्जिया ना होवे। इसी तरह पूर्ण तौर पर मनुख भी उसे नूं ही कहा जा सकता है जिस दे अंदर विकारां दा प्रभाव अते नासमझी दीआं ऊणताईआं ना होण। मनुख नरोए विचारां दा धारनी बन के आनंदमई जीवन बतीत करे, उसके अंदर आनंद दे दाते प्रभु नूं मिलण दी निर्मल इच्छा होवे अते सुची गई काल कमाई राही उसनूं इस इच्छा पूर्ति का फल भी प्राप्त हो जाए। सतपुरशां ने शुरू तो ही संसार के मनुखां नूं सर्व सुखां की इच्छा करते भी देखे है, पर दुखां विच रोंदे धोंदे भी देखे। रोण कुरलाउण का कारण ही उन्हां नूं यह समझ आया कि मनुख जिस सुख प्राप्ति की इच्छा लई जिउंदा है उसकी बजाय उसके जीवन विच दुखां कलेशां अते चिंतावां दा चक्कर झुलदा रहिंदा है। इसका सही कारण तो उसनूं पता नहीं लगता, पर इस दे लई कदी उह दूजियां नूं दोषी ठहराउंदा, कदी परमात्मा नूं कोसदा है, कदी माड़ी किस्म दे रोणे रोंदा है। गुरबाणी ने जिथे मनुख दी इस तरसयोग हालत दे होर कई कारण दसे हन, उत्थे एक कारण यह दसिया है कि बंदा हमेशा अपनी समझ ते समर्था दा हंकार तो करता रहिंदा है, पर इस दे राही कदे स्वै पड़चोल नहीं करता। दूजियां नूं ना समझ कह कह के उन्हां दे सामने कई तरह के उपदेशां की झड़ी ला दिंदा है, पर अपने आप नूं रंचक मात्र भी समझाउण दी लोड़ नहीं समझदा। जे किते कोई उसकी इस ना समझी वल थोड़ा जिहा इशारा भी कर देवे तां उह छटपटा जांदा है। सतपुरशां अनुसार हर मनुख हुक्म मनण विच नहीं बल्कि हुक्म देण विच संतुष्टी महसूस करदा है। जदों सारे ही इस सुभाव दे धारनी होणगे तां टकराओ अते दुबदा तां कुदरती है। गुरु साहिब सानूं साडी आनंदमई अवस्था दे गुआचण दा कारण दसदे हन, सानूं अपनी फोकी दी सियाणप दी टेक छड के हुक्मी बंदा बनना नहीं आ रहा। सृष्टि दे मालक प्रभु दा चाकर बनन दी लोड़ महसूस नहीं हो रही। दासां दा दास तां की दास बनन दी भुख भी नहीं जाग रही, पर लोड़ पैण ते ਅਸੀਂ ਸਭ ਦੀ ਚਰਨ ਤੂੜ ਅਥਵਾ ਸਤਿਗੁਰੂ ਜੀ ਜਾਂ ਪ੍ਰਭੂ ਦੇ ਨਿਮਾਣੇ ਸੇਵਕ ਹੋਣ ਦਾ ਪਖੰਡ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਗੁਰੂ ਅੰਗਦ ਸਾਹਿਬ ਮਨੁੱਖ ਦੀ ਇਸ ਦੋਗਲੀ ਅਤੇ ਦੰਭੀ ਅਵਸਥਾ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਕਰਦੇ ਹਨ। ਜੋ ਜੀਅ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ ਬੀਜੈ ਬਿਖ, ਮੰਗੈ ਅੰਮ੍ਰਿਤ ਵੇਖੋ ਇਹ ਨਿਆਉ। ਅਰਥਾਤ ਮਨੁੱਖ ਦੇ ਮਨ ਵਿੱਚ ਜੋ ਕੁਝ ਹੁੰਦਾ ਹੈ ਉਹ ਉਸਦੇ ਵਿਚਾਰਾਂ, ਕਰਮਾਂ ਜਾਂ ਬਾਹਰੀ ਵਰਤੋਂ ਵਿਹਾਰ ਵਿੱਚੋਂ ਪ੍ਰਗਟ ਹੋ ਹੀ ਜਾਂਦਾ ਹੈ। ਜੇ ਅੰਦਰ ਨੀਅਤ ਵਿੱਚ ਕੁਝ ਹੋਰ ਹੋਵੇ ਪਰ ਬਾਹਰੋਂ ਚਲਾਕੀ ਨਾਲ ਕੁਝ ਹੋਰ ਐਲਾਨ ਕੀਤੇ ਜਾਣ ਤਾਂ ਇਸ ਦਾ ਕੋਈ ਵੀ ਲਾਹੇਵੰਦਾ ਨਤੀਜਾ ਨਹੀਂ ਨਿਕਲ ਸਕਦਾ। ਐਵੇਂ ਮੂੰਹ ਵਿੱਚੋਂ ਵਿਅਰਥ ਫੂਕਾਂ ਮਾਰਨ ਵਾਲੀ ਗੱਲ ਰਹਿ ਜਾਂਦੀ ਹੈ। ਸਾਹਿਬ ਸਾਨੂੰ ਝੰਜੋੜਦੇ ਹਨ ਕਿ ਭਾਈ ਇਹ ਕੋਈ ਨਿਆਂ ਵਾਲੀ ਗੱਲ ਤਾਂ ਨਹੀਂ ਕਿ ਮਨੁੱਖ ਜ਼ਹਿਰ ਦੇ ਬੀਜ ਬੀਜਦਾ ਰਹੇ ਪਰ ਅੰਮ੍ਰਿਤ ਦੇ ਫਲ ਦੀ ਆਸ ਕਰਦਾ ਰਹੇ। ਗੁਰੂ ਸਾਹਿਬ ਨੇ ਸਾਡੀ ਆਨੰਦਮਈ ਸਫਲ ਜ਼ਿੰਦਗੀ ਵਾਸਤੇ ਸਾਨੂੰ ਸਮਝਾਇਆ ਕਿ ਐਵੇਂ ਦਿਖਾਵੇ ਵਾਲਾ ਜਾਂ ਆਪਣੀ ਅਕਲ ਦੇ ਝੂਠੇ ਜਿਹੇ ਮਾਣ ਵਾਲਾ ਪਾਸਾ ਛੱਡਿਆ ਜਾਵੇ। ਪ੍ਰਭੂ ਦੇ ਨਾਮ ਉੱਤੇ ਬਖੇੜੇ ਖੜੇ ਕਰਨ ਵਾਲੀ ਚੁੰਝ ਚਰਚਾ ਨਾ ਕੀਤੀ ਜਾਏ, ਸਗੋਂ ਅਮਲੀ ਰੂਪ ਵਿੱਚ ਵਾਹਿਗੁਰੂ ਦਾ ਹੁਕਮੀ ਸੇਵਕ ਬਣਨ ਦਾ ਉੱਦਮ ਕੀਤਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਸਾਹਿਬ ਫਰਮਾਉਂਦੇ ਹਨ, ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ ਲੱਗਾ ਸੋ ਪ੍ਰਵਾਨ। ਪਾਤਸ਼ਾਹ ਜੀ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜੇ ਕੋਈ ਆਪਣੇ ਆਪ ਨੂੰ ਕਿਸੇ ਮਾਲਕ ਦਾ ਨੌਕਰ ਵੀ ਕਹਾਈ ਜਾਏ ਪਰ ਉਸਦੀ ਨੌਕਰੀ ਕਰਦਿਆਂ ਮਾਲਕ ਦੇ ਸਾਹਮਣੇ ਹੰਕਾਰ ਭਰੀਆਂ ਗੱਲਾਂ ਵੀ ਕਰੀ ਜਾਵੇ, ਸਭ ਨਾਲ ਵਾਦ ਵਿਵਾਦ ਵੀ ਕਰੀ ਜਾਏ, ਐਸਾ ਚਾਕਰ ਆਪਣੀਆਂ ਫੋਕੀ ਚਤੁਰਾਈ ਭਰੀਆਂ ਬਹੁਤੀਆਂ ਗੱਲਾਂ ਕਰਕੇ ਆਪਣੇ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਜਦੋਂ ਕੋਈ ਆਪਣੀ ਹਉਮੈ ਅਤੇ ਚੁਸਤੀ ਚਲਾਕੀ ਛੱਡ ਕੇ ਸੁੱਚੀ ਨਿਮਰਤਾ ਸਹਿਤ ਆਪਣੇ ਖਸਮ ਦੀ ਸੇਵਾ ਕਰਦਾ ਹੈ ਤਾਂ ਹੀ ਉਸਨੂੰ ਆਪਣੇ ਮਾਲਕ ਪਾਸੋਂ ਕੁਝ ਆਦਰ ਮਾਣ ਮਿਲਦਾ ਹੈ। ਗੁਰੂ ਦੇਵ ਫਰਮਾਉਂਦੇ ਹਨ ਕਿ ਠੀਕ ਇਸੇ ਤਰ੍ਹਾਂ ਜੀਵਨ ਨੂੰ ਆਨੰਦ ਭਰਪੂਰ ਬਣਾਉਣ ਲਈ ਜ਼ਰੂਰੀ ਹੈ ਕਿ ਆਪਣੀ ਦੁਨਿਆਵੀ ਅਕਲ ਜਾਂ ਕਿਸੇ ਹੋਰ ਸਾਧਨ ਦਾ ਮਾਣ ਛੱਡ ਕੇ ਸਮਰਪਿਤ ਸੇਵਕ ਵਾਲਾ ਜੀਵਨ ਜੀਵਿਆ ਜਾਵੇ। ਐਸਾ ਕਰਨ ਨਾਲ ਪ੍ਰਭੂ ਕੋਲੋਂ ਦਾਤਾਂ ਤਾਂ ਕੀ ਪ੍ਰਭੂ ਆਪ ਹੀ ਮਿਲ ਜਾਂਦੇ ਹਨ। ਸਾਹਿਬ ਕਹਿੰਦੇ ਭਾਈ ਸਫਲ ਜੀਵਨ ਤਾਂ ਇਹੋ ਹੀ ਹੈ। ਇਸੇ ਉਪਦੇਸ਼ ਨੂੰ ਹੋਰ ਦ੍ਰਿੜ ਕਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਹੀ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਗੁਰੂ ਅੰਗਦ ਸਾਹਿਬ ਫੁਰਮਾਨ ਕਰਦੇ ਹਨ, ਸਲਾਮ ਜਵਾਬ ਦੋਵੇਂ ਕਰੈ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਂ ਨਾ ਕਾਈ ਪਾਏ। ਭਾਵ ਜੇ ਕੋਈ ਮਨੁੱਖ ਪ੍ਰਭੂ ਕਿਰਪਾ ਦਾ ਪਾਤਰ ਬਣਨ ਲਈ ਪ੍ਰਭੂ ਜੀ ਨੂੰ ਆਪਣਾ ਮਾਲਕ ਦਾਤਾ ਆਖੀ ਜਾਵੇ ਅਤੇ ਉਸ ਕੋਲੋਂ ਆਪਣੀ ਖੁਸ਼ੀ ਲਈ ਦਾਤਾ ਮੰਗੀ ਜਾਏ, ਜਦੋਂ ਕੁਝ ਸੁੱਖ ਮਿਲਦਾ ਲੱਗਿਆ ਤਾਂ ਸਿਰ ਝੁਕਾਈ ਜਾਵੇ ਪਰ ਜਦੋਂ ਆਪਣੇ ਮਤਲਬ ਦਾ ਕਿਸੇ ਵੇਲੇ ਕੁਛ ਨਾ ਮਿਲਿਆ ਤਾਂ ਰਜ਼ਾ ਵਿੱਚ ਰਾਜ਼ੀ ਨਾ ਰਹੇ ਬਲਕਿ ਰੋਸ ਭਰੇ ਜਵਾਬ ਅਤੇ ਸ਼ਿਕਵੇ ਕਰਦਾ ਰਹੇ। ਸਾਹਿਬ ਕਹਿੰਦੇ ਐਸਾ ਵਿਅਕਤੀ ਪ੍ਰਭੂ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦਾ। ਉਸਦਾ ਸਿਰ ਨਵਾਉਣਾ ਅਤੇ ਸ਼ਿਕਵੇ ਵੀ ਕਰੀ ਜਾਣਾ ਦੋਵੇਂ ਗੱਲਾਂ ਝੂਠੀਆਂ ਹਨ। ਗੁਰੂ ਨਾਨਕ ਸਾਹਿਬ ਦਾ ਫੁਰਮਾਨ, ਚਾਕਰ ਕਹੀਐ ਖਸਮ ਕਾ ਸਹੁੰਏ ਉੱਤਰ ਦੇ, ਵਜੋਂ ਗਵਾਏ ਆਪਣਾ ਤਖ਼ਤ ਨਾ ਬੈਠੇ ਸੇ। ਅਰਥਾਤ ਜੋ ਮਨੁੱਖ ਪ੍ਰਭੂ ਮਾਲਕ ਦਾ ਸੇਵਕ ਵੀ ਕਹਾਵੇ ਅਤੇ ਸਾਹਮਣੇ ਜਵਾਬ ਵੀ ਦੇਈ ਜਾਵੇ, ਭਾਵ ਉਸਦੇ ਹੁਕਮ ਵਿੱਚ ਨਾ ਤੁਰੇ, ਉਹ ਆਪਣੀ ਤਨਖਾਹ ਗਵਾ ਲੈਂਦਾ, ਭਾਵ ਉਹ ਮਿਹਰ ਤੋਂ ਵਾਂਝਿਆ ਰਹਿ ਜਾਂਦਾ ਹੈ। ਅਜਿਹੇ ਜੀਵ ਰੱਬੀ ਤਖ਼ਤ ਉੱਤੇ ਨਹੀਂ ਬੈਠ ਸਕਦੇ, ਭਾਵ ਵਾਹਿਗੁਰੂ ਜੀ ਨਾਲ ਮਿਲਾਪ ਨਹੀਂ ਹਾਸਲ ਕਰ ਸਕਦੇ। ਗੁਰਬਾਣੀ ਵਿੱਚ ਜਿੱਥੇ ਮਨੁੱਖ ਨੂੰ ਆਪਣਾ ਜੀਵਨ ਸਦੀਵੀ ਖੁਸ਼ੀਆਂ ਭਰਿਆ ਬਣਾਉਣ ਲਈ ਹਰ ਤਰ੍ਹਾਂ ਦੀ ਹਉਮੈ ਅਤੇ ਪਖੰਡ ਤਿਆਗਣ ਦਾ ਉਪਦੇਸ਼ ਦਿੱਤਾ ਗਿਆ ਹੈ, ਉੱਥੇ ਨਾਲ ਹੀ ਸਮਰਪਿਤ ਹੋਣ ਅਤੇ ਹੁਕਮੀ ਸੇਵਕ ਬਣਨ ਲਈ ਵੀ ਅਗਵਾਈ ਦਿੱਤੀ ਗਈ ਹੈ। ਪਰ ਜਿੱਥੇ ਸੇਵਕ, ਦਾਸ, ਚਾਕਰ ਜਾਂ ਲਾਲਾ ਗੋਲਾ ਬਣਨ ਦੇ ਵਿਸਮਾਦੀ ਨਤੀਜਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ, ਉੱਥੇ ਇਸ ਪੱਖੋਂ ਵੀ ਸੁਚੇਤ ਕੀਤਾ ਹੈ ਕਿ ਇਹ ਕਾਰਜ ਬਹੁਤ ਔਖਾ ਹੈ। ਕਿਉਂਕਿ ਇੱਕ ਤਾਂ ਮਨੁੱਖ ਆਪਣੀਆਂ ਗਰਜ਼ਾਂ ਨਾਲ ਜੁੜ ਕੇ ਹੀ ਸਾਂਝਾ ਬਣਾਉਣ ਦਾ ਆਦੀ ਹੈ, ਦੂਸਰਾ ਇਸ ਦੇ ਲਈ ਸਦਾ ਸੌਖਾ ਅਤੇ ਸੁਰੱਖਿਅਤ ਜਿਹਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਪਰ ਗੁਰੂ ਜਾਂ ਪ੍ਰਭੂ ਦੀ ਸੇਵਾ ਭਗਤੀ ਦੇ ਮਾਰਗ ਉੱਤੇ ਐਸੀ ਮੌਕਾ ਪ੍ਰਸਤ ਬਿਰਤੀ ਕਾਮਯਾਬ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਸੇਵਕ ਦੀ ਮਾਨਸਿਕ ਅਵਸਥਾ ਦਾ ਬੜੇ ਭਾਵਪੂਰਕ ਢੰਗ ਨਾਲ ਵਰਣਨ ਕਰਦੇ ਹੋਏ ਫਰਮਾਉਂਦੇ ਹਨ ਕਿ ਸੇਵਕ ਹੋਣ ਦਾ ਦਾਅਵਾ ਕਰਨ ਵਾਲੇ ਤਾਂ ਬਹੁਤ ਹਨ, ਪਰ ਸਹੀ ਅਰਥਾਂ ਵਿੱਚ ਸੇਵਕ ਕੌਣ ਹੈ? ਕਹਿਣ ਕਹਾਵਨ ਕਉ ਕਈ ਕੀਤੈ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਯੋਗ ਕਉ ਬੀਤੈ। ਅਰਥਾਤ ਗੱਲਾਂ ਨਾਲ ਸੇਵਕ ਕਹਾਉਣ ਵਾਲੇ ਤਾਂ ਕਈ ਹਨ, ਪਰ ਪ੍ਰਭੂ ਜੀ ਨਾਲ ਮੇਲ ਮਿਲਾਪ ਦੀ ਅਸਲੀਅਤ ਨੂੰ ਜਾਣਨ ਵਾਲਾ ਕੋਈ ਵਿਰਲਾ ਹੀ ਸੇਵਕ ਹੈ। ਗੁਰੂ ਨਾਨਕ ਸਾਹਿਬ ਨੇ ਪ੍ਰਭੂ ਦੇ ਸੇਵਕਾਂ ਦਾ ਜੀਵਨ ਬਿਆਨ ਕਰਦਿਆਂ ਹੋਇਆਂ ਫਰਮਾਇਆ, ਲਾਲਾ ਸੋ ਜੀਵਤ ਮਰੈ ਵਿੱਚੋਂ ਆਪ ਗਵਾਏ, ਬੰਧਨ ਟੁੱਟੈ ਮੁਕਤ ਹੋਏ, ਕ੍ਰਿਸ਼ਨਾ ਅਗਨ ਬੁਝਾਏ, ਸਭ ਮਹਿ ਨਾਮ ਨਿਧਾਨ ਹੈ ਗੁਰਮੁਖ ਕੋ ਉਪਾਏ। ਲਾਲੇ ਵਿੱਚ ਗੁਣ ਕਿਛ ਨਹੀਂ, ਲਾਲਾ ਅਵਗਣਿਆਰ, ਤੁਦ ਜੇਵਰ ਦਾਤਾ ਕੋ ਨਹੀਂ, ਤੂੰ ਬਖਸ਼ਣਹਾਰ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਸਾਹਿਬ ਸਪਸ਼ਟ ਕਰਦੇ ਹਨ ਕਿ ਪ੍ਰਭੂ ਦਾ ਲਾਲਾ ਭਾਵ ਸੇਵਕ ਉਹੀ ਅਖਵਾ ਸਕਦਾ ਜੋ ਦੁਨੀਆਂ ਦੀ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਵੱਲੋਂ ਮਰਿਆ ਰਹਿੰਦਾ, ਸੰਸਾਰਕ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ। ਅਜਿਹੇ ਸੇਵਕ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ, ਦੁਨਿਆਵੀ ਮੋਹ ਤੋਂ ਉਸਨੂੰ ਮੁਕਤੀ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ। ਸਾਹਿਬ ਕਹਿੰਦੇ ਹਨ ਕਿ ਉਂਝ ਤਾਂ ਪ੍ਰਭੂ ਪਿਤਾ ਦਾ ਨਾਮ ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ, ਪਰ ਇਸ ਨਾਮ ਖਜ਼ਾਨੇ ਨੂੰ ਪ੍ਰਾਪਤ ਕਰਨ ਦੀ ਸੋਝੀ ਗੁਰੂ ਦੇ ਸਨਮੁਖ ਹੋਣ ਵਾਲੇ ਸੇਵਕ ਨੂੰ ਹੀ ਹੁੰਦੀ ਹੈ। ਐਸਾ ਸੇਵਕ ਮਾਲਕ ਪ੍ਰਭੂ ਪਿਤਾ ਪਾਸ ਨਿਮਰਤਾ ਸਹਿਤ ਬੇਨਤੀਆਂ ਕਰਦਾ ਰਹਿੰਦਾ ਹੈ, ਹੇ ਵਾਹਿਗੁਰੂ ਜੀ, ਤੇਰੀ ਮਿਹਰ ਤੋਂ ਬਿਨਾਂ ਤੇਰੇ ਸੇਵਕ ਵਿੱਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਸਗੋਂ ਮੈਂ ਤੇਰਾ ਸੇਵਕ ਕਹਾਉਣ ਵਾਲਾ ਤਾਂ ਔਗੁਣਾਂ ਨਾਲ ਭਰਿਆ ਪਿਆ। ਜਦੋਂ ਤੂੰ ਆਪ ਹੀ ਬਖਸ਼ਿਸ਼ ਕਰਦਾ ਹੈ ਤਾਂ ਤੇਰਾ ਸੇਵਕ ਤੇਰਾ ਹੁਕਮ ਮੰਨਦਾ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕਾਰਜ ਸਮਝਦਾ। ਹੇ ਪ੍ਰਭੂ ਜੀ, ਮੇਰੇ ਲਈ ਤਾਂ ਤੁਹਾਡੇ ਜਿੱਡਾ ਦਾਤਾ ਹੋਰ ਕੋਈ ਹੈ ਹੀ ਨਹੀਂ। ਗੁਰੂ ਅੰਗਦ ਦੇਵ ਸਾਹਿਬ ਦਾ ਆਪਣਾ ਜੀਵਨ ਅਨੰਨ ਸੇਵਕ ਦੀ ਜਿਉਂਦੀ ਜਾਗਦੀ ਉਦਾਹਰਨ ਹੈ। ਸੇਵਕ ਰੂਪ ਵਿੱਚ ਆਪਣੇ ਸਤਿਗੁਰੂ ਜੀ ਦੇ ਦਰ 'ਤੇ ਕੀਤੀ ਹੋਈ ਕਾਲਣਾ ਨੇ ਹੀ ਉਹਨਾਂ ਨੂੰ ਭਾਈ ਲਹਿਣਾ ਤੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਵਿੱਚ ਸਿੱਖ ਤੋਂ ਸਤਿਗੁਰੂ ਦੀ ਪਦਵੀ ਤੱਕ ਪਹੁੰਚਾਇਆ ਸੀ। ਇਸੇ ਰੂਹਾਨੀ ਸਫਲਤਾ ਦੇ ਭੇਦ ਨੂੰ ਹਜ਼ੂਰ ਪਾਤਸ਼ਾਹ ਫਿਰ ਆਪਣੇ ਸਿੱਖਾਂ ਸੇਵਕਾਂ ਦੇ ਭਲੇ ਲਈ ਸਾਰੀ ਜ਼ਿੰਦਗੀ ਦ੍ਰਿੜ ਕਰਾਉਂਦੇ ਰਹੇ। ਆਪ ਜੀ ਦੇ ਇੱਕ ਸੇਵਕ ਭਾਈ ਜੀਵਾ ਜੀ ਰੋਜ਼ਾਨਾ ਲੰਗਰ ਤਿਆਰ ਕਰਨ ਦੀ ਸੇਵਾ ਕਰਦੇ ਸਨ। ਇੱਕ ਦਿਨ ਬਹੁਤ ਹਨੇਰੀ ਆਉਣ ਦੇ ਕਾਰਨ ਲੰਗਰ ਤਿਆਰ ਨਾ ਹੋ ਸਕਿਆ ਤਾਂ ਭਾਈ ਜੀਵਾ ਜੀ ਨੇ ਸਤਿਗੁਰੂ ਜੀ ਅੱਗੇ ਗਿਲਾ ਕੀਤਾ। ਹਜ਼ੂਰ ਨੇ ਸਮਝਾਇਆ, ਭਾਈ ਜੀਵਾ, ਇਹ ਹਨੇਰੀ ਵੀ ਉਸੇ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਹੈ ਜੋ ਅੰਨ ਪਾਣੀ ਦਾ ਦਾਤਾ ਹੈ, ਇਸ ਲਈ ਉਸਦੇ ਕਿਸੇ ਵੀ ਕੌਤਕ ਬਾਰੇ ਸੇਵਕ ਕਹਾਉਣ ਵਾਲੇ ਨੂੰ ਗਿਲਾ ਕਰਨਾ ਨਹੀਂ ਸੋਭਦਾ। ਭਾਈ ਜੀਵਾ ਜੀ, ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਤਾਂ ਸੇਵਕ ਲਈ ਮਰਿਆਦਾ ਹੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਦੇ ਸੇਵਕ ਦੀ ਐਸੀ ਆਤਮਕ ਅਵਸਥਾ ਬਿਆਨ ਕਰਦਿਆਂ ਗੁਰੂ ਅੰਗਦ ਸਾਹਿਬ ਨੇ ਪ੍ਰਭੂ ਜੀ ਦੀ ਸੇਵਾ ਦਾ ਇੱਕ ਹੋਰ ਬੜਾ ਵਿਸਮਾਦੀ ਪੱਖ ਵਰਣਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 475 ਉੱਤੇ ਆਸਾ ਕੀ ਵਾਰ ਨਾਲ ਹੀ ਦਰਜ ਸਲੋਕ ਵਿੱਚ ਸਾਹਿਬ ਫੁਰਮਾਨ ਕਰਦੇ ਹਨ, ਇਹ ਕਿਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ, ਨਾਨਕ ਸੇਵਕ ਕੰਢੀ ਹੈ ਜਿਸੇ ਤੀ ਖਸਮ ਸਮਾਏ। ਅਰਥਾਤ ਉਹ ਸੇਵਾ ਕਿਸ ਤਰ੍ਹਾਂ ਦੀ ਹੋਈ ਜਿਸ ਰਾਹੀਂ ਸੇਵਕ ਦੇ ਮਨ ਵਿੱਚੋਂ ਆਪਣੇ ਮਾਲਕ ਦਾ ਡਰ ਹੀ ਦੂਰ ਨਾ ਹੋਵੇ। ਅਸਲੀ ਸੇਵਕ ਤਾਂ ਉਹੀ ਅਖਵਾ ਸਕਦਾ ਹੈ ਜੋ ਮਾਲਕ ਦੀ ਸੇਵਾ ਕਰਦਿਆਂ ਮਾਲਕ ਵਿੱਚ ਹੀ ਲਵਲੀਨ ਹੋ ਜਾਵੇ, ਮਾਲਕ ਵਰਗਾ ਹੀ ਹੋ ਜਾਏ। ਅਰਥਾਤ ਮਾਲਕ ਵਿੱਚ ਅਤੇ ਸੇਵਕ ਵਿੱਚ ਕੋਈ ਭਿੰਨ ਭੇਦ ਨਾ ਰਹਿ ਜਾਏ। ਗੁਰੂ ਪਿਆਰਿਓ, ਗੁਰਬਾਣੀ ਵਿੱਚ ਰੱਬ ਦੇ ਡਰ ਦਾ ਬਹੁਤ ਜ਼ਿਕਰ ਆਇਆ, ਬਾਰ ਬਾਰ ਰੱਬ ਦੇ ਭੈ ਵਿੱਚ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਪ੍ਰਭੂ ਨਾਲ ਰੂਹ ਦੇ ਪਿਆਰ ਦਾ ਰਿਸ਼ਤਾ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ। ਵਿਚਾਰਵਾਨਾਂ ਦੇ ਜੀਵਨ ਅਨੁਭਵ ਮੁਤਾਬਕ ਪਿਆਰ ਅਤੇ ਡਰ ਦੋ ਵੱਖ ਵੱਖ ਮਨੁੱਖੀ ਬਿਰਤੀਆਂ ਹਨ ਜੋ ਇੱਕ ਦੂਜੇ ਤੋਂ ਬਿਲਕੁਲ ਉਲਟ ਨਦੀ ਦੇ ਦੋ ਕਿਨਾਰਿਆਂ ਵਾਂਗ ਹਨ। ਦੋਹਾਂ ਦੀ ਪ੍ਰਕਿਰਤੀ ਵੱਖਰੀ ਹੈ, ਦੋਹਾਂ ਦੇ ਨਤੀਜੇ ਬਿਲਕੁਲ ਵੱਖਰੇ ਹਨ। ਡਰ ਹਮੇਸ਼ਾ ਦੂਰੀ ਪੈਦਾ ਕਰਦਾ ਹੈ ਕਿਉਂਕਿ ਡਰ ਕਾਰਨ ਸਹਿਮ ਪੈਦਾ ਹੁੰਦਾ ਹੈ। ਅਸੀਂ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਵਿੱਚ ਦੇਖ ਸਕਦੇ ਹਾਂ, ਜਿਸ ਵੀ ਵਿਅਕਤੀ, ਜੀਵ ਜਾਂ ਵਸਤੂ ਕੋਲੋਂ ਅਸੀਂ ਡਰਦੇ ਹਾਂ ਉਸਦੇ ਤਾਂ ਅਸੀਂ ਨੇੜੇ ਵੀ ਨਹੀਂ ਜਾਣਾ ਚਾਹੁੰਦੇ, ਸਗੋਂ ਉਸ ਬਾਰੇ ਤਾਂ ਕੁਝ ਕਹਿਣਾ ਸੁਣਨਾ ਵੀ ਪਸੰਦ ਨਹੀਂ ਕਰਦੇ। ਡਰਾਉਣ ਵਾਲੀ ਕਿਸੇ ਵੀ ਵਸਤੂ ਜਾਂ ਵਿਅਕਤੀ ਦੇ ਪ੍ਰਤੀ ਨਫ਼ਰਤ ਅਤੇ ਦੂਰੀ ਤਾਂ ਹੋ ਸਕਦੀ ਹੈ ਪਰ ਅਪਣੱਤ ਨਹੀਂ ਹੋ ਸਕਦੀ, ਕਿਉਂਕਿ ਉਸ ਕੋਲੋਂ ਸਾਨੂੰ ਨੁਕਸਾਨ ਜਾਂ ਦੁੱਖ ਪਹੁੰਚਣ ਦਾ ਖਤਰਾ ਲੱਗਿਆ ਰਹਿੰਦਾ ਅਤੇ ਡਰ ਦਾ ਕਾਰਨ ਵੀ ਇਹ ਹੋਈ ਹੈ। ਜਿਸ ਨੂੰ ਅਸੀਂ ਆਪਣਾ ਦੁਸ਼ਮਣ ਸਮਝੀਏ ਉਸਨੂੰ ਦੇਖਣਾ ਜਾਂ ਉਸ ਬਾਰੇ ਚਰਚਾ ਵੀ ਸਾਨੂੰ ਭਾਉਂਦੀ ਨਹੀਂ, ਉਸਦੀ ਯਾਦ ਤਾਂ ਸਾਨੂੰ ਪਰੇਸ਼ਾਨ ਕਰ ਦਿੰਦੀ ਹੈ। ਪਰ ਪਿਆਰ ਦੀ ਅਵਸਥਾ ਬਿਲਕੁਲ ਉਲਟੀ ਹੈ। ਜਿਤਨਾ ਕਿਸੇ ਨਾਲ ਸਾਡਾ ਪਿਆਰ ਹੋਵੇਗਾ ਉਤਨੀ ਹੀ ਉਸਦੀ ਯਾਦ ਸਾਨੂੰ ਘੇਰੀ ਰੱਖੇਗੀ। ਉਸਨੂੰ ਹਮੇਸ਼ਾ ਨਾਲ ਦੇਖਣ ਦੀ ਇੱਛਾ, ਉਸਦੀ ਖੁਸ਼ੀ ਲੈਣੀ, ਉਸਦੇ ਲਈ ਕੁਝ ਵੀ ਕਰ ਗੁਜ਼ਰਨ ਦਾ ਵਿਚਾਰ, ਇਹ ਕਿਸੇ ਪ੍ਰਤੀ ਪਿਆਰ ਦੇ ਵਿਸ਼ੇਸ਼ ਲੱਛਣ ਹਨ। ਗੁਰੂ ਨਾਨਕ ਸਾਹਿਬ ਆਪਣੇ ਪ੍ਰਭੂ ਪਿਆਰ ਦੀ ਚਰਚਾ ਕਰਦੇ ਹਨ, ਉਸਦੇ ਮਿਲਾਪ ਦੀ ਗੱਲ ਤਾਂ ਇੱਕ ਪਾਸੇ, ਉਸਦੀ ਸਿਫਤਲਾ ਤੋਂ ਬਿਨਾਂ ਵੀ ਮੈਂ ਮਰਦਾ, ਆਖਾਂ ਜੀਵਾਂ ਵਿਸਰੈ ਮਰ ਜਾਊਂ। ਸੋ ਇਸ ਵਿਚਾਰ ਨੂੰ ਜੇ ਧਿਆਨ ਵਿੱਚ ਰੱਖੀਏ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਇੱਕੋ ਵੇਲੇ ਕਿਸੇ ਕੋਲੋਂ ਡਰਦੇ ਵੀ ਰਹੀਏ ਅਤੇ ਉਸ ਨਾਲ ਪਿਆਰ ਵੀ ਕਰੀਏ? ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਨਾਲ ਲਿਵਲੀਨਤਾ ਦੇ ਵਾਸਤੇ ਇਹ ਡਰ ਅਤੇ ਪਿਆਰ ਇੱਕੋ ਵੇਲੇ ਜ਼ਰੂਰੀ ਹੈ। ਫੁਰਮਾਨ ਹੈ, ਨਾਨਕ ਜਿਨ ਮਨ ਪਾਓ ਤਿਨਾਂ ਮਨ ਪਾਓ। ਭਾਵ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਡਰ ਹੁੰਦਾ ਹੈ ਉਹਨਾਂ ਦੇ ਅੰਦਰ ਹੀ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਕੀ ਗੁਰੂ ਸਾਹਿਬ ਸਵੈ ਵਿਰੋਧੀ ਗੱਲ ਕਰ ਰਹੇ ਹਨ? ਕੀ ਗੁਰੂ ਸਾਹਿਬ ਦਾ ਇਹ ਉਪਦੇਸ਼ ਦੁਬਧਾ ਪੈਦਾ ਕਰਦਾ? ਦਰਅਸਲ ਜਦੋਂ ਵੀ ਅਸੀਂ ਵਿਵੇਕਪੂਰਨ ਸ਼ਰਧਾ ਅਤੇ ਵਿਸ਼ਵਾਸ ਨਾਲ ਗੁਰੂ ਪਿਤਾ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਪਠਨ ਪਾਠਨ ਕਰਾਂਗੇ ਤਾਂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੀਆਂ ਰਮਜ਼ਾਂ ਖੁੱਲ੍ਹਣ ਦੀ ਬਖਸ਼ਿਸ਼ ਹੋਵੇਗੀ। ਗੁਰੂ ਸਾਹਿਬ ਨੇ ਸਾਨੂੰ ਆਗਿਆ ਕੀਤੀ ਹੈ ਕਿ ਵੱਧ ਤੋਂ ਵੱਧ ਪ੍ਰਭੂ ਜੀ ਦਾ ਗੁਣਗਾਨ ਕਰਨਾ ਅਤੇ ਉਸਦੇ ਗੁਣਾਂ ਦਾ ਧਿਆਨ ਕਰਦੇ ਰਹਿਣਾ ਤਾਂ ਕਿ ਵਾਹਿਗੁਰੂ ਜੀ ਨਾਲ ਅਪਣੱਤ ਭਾਵ ਪੈਦਾ ਹੋਵੇ, ਵਾਹਿਗੁਰੂ ਦੇ ਮਿਲਾਪ ਦੀ ਪਿਆਸ ਜਾਗੇ। ਮਨੁੱਖੀ ਰਿਸ਼ਤਿਆਂ ਵੱਲ ਥੋੜ੍ਹਾ ਧਿਆਨ ਦੇਈਏ ਤਾਂ ਸਾਨੂੰ ਸਪਸ਼ਟ ਹੋਵੇਗਾ ਕਿ ਜਦੋਂ ਵੀ ਕਿਸੇ ਬਜ਼ੁਰਗ ਦੀਆਂ ਚੰਗਿਆਈਆਂ ਦਾ ਸਾਨੂੰ ਗਿਆਨ ਹੁੰਦਾ ਹੈ ਤਾਂ ਉਸ ਪ੍ਰਤੀ ਸਾਡੇ ਮਨ ਵਿੱਚ ਅਦਬ ਸਤਿਕਾਰ ਪੈਦਾ ਹੋ ਜਾਂਦਾ ਹੈ। ਜਿਤਨਾ ਜ਼ਿਆਦਾ ਕੋਈ ਬਜ਼ੁਰਗ ਸਾਨੂੰ ਚੰਗਾ ਲੱਗਦਾ ਹੈ ਉਤਨਾ ਹੀ ਉਸਦੇ ਸਾਹਮਣੇ ਸਤਿਕਾਰ ਨਾਲ ਝੁੱਕ ਕੇ ਉਸਦੀ ਖੁਸ਼ੀ ਅਤੇ ਅਸੀਸ ਲੈਣ ਨੂੰ ਮਨ ਕਰਦਾ ਹੈ। ਬਸ ਇਸੇ ਅਦਭ ਸਤਿਕਾਰ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਨਿਰਮਲ ਪੈਦਾ ਨਾਮ ਦਿੱਤਾ ਹੈ। ਸੂਹੀ ਰਾਗ ਦੀਆਂ ਲਾਵਾਂ ਦੇ ਪਾਠ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਉਪਦੇਸ਼ ਹੈ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਸਾਡੇ ਅੰਦਰ ਪ੍ਰਭੂ ਜੀ ਦਾ ਨਿਰਮਲ ਪੈ ਪੈਦਾ ਕਰ ਦਿੰਦੀ ਹੈ। ਇਹ ਡਰ ਇਸੇ ਕਰਕੇ ਨਿਰਮਲ ਹੈ ਕਿਉਂਕਿ ਇਸਨੇ ਸਾਡੇ ਅੰਦਰ ਪ੍ਰਭੂ ਜੀ ਪ੍ਰਤੀ ਸਹਿਮ ਨਹੀਂ ਬਣਾਉਣਾ ਹੁੰਦਾ, ਬਲਕਿ ਲਗਾਓ ਪੈਦਾ ਕਰਨਾ ਹੈ। ਸਤਸੰਗੀਓ, ਗੁਰਬਾਣੀ ਵਿਚਲੇ ਪ੍ਰਭੂ ਪ੍ਰਤੀ ਡਰ ਅਤੇ ਦੁਨਿਆਵੀ ਡਰ ਦੇ ਇਸੇ ਵਿਸਮਾਦੀ ਅੰਤਰ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਗੁਰੂ ਸਾਹਿਬ ਨੇ ਪ੍ਰਭੂ ਨਾਲ ਸਾਂਝ ਲਈ ਜਿਤਨੇ ਵੀ ਰਿਸ਼ਤਿਆਂ ਦੀ ਚਰਚਾ ਕੀਤੀ ਹੈ, ਉਸ ਵਿੱਚ ਇਹੋ ਨਿਰਮਲ ਪੈ ਧਾਰਨ ਕਰਨ ਦੀ ਆਗਿਆ ਕੀਤੀ ਗਈ ਹੈ। ਇਸੇ ਭਾਵਨਾ ਵਿੱਚ ਹੀ ਪ੍ਰਭੂ ਨਾਲ ਪਿਆਰ ਅਤੇ ਡਰ ਇੱਕੋ ਸਮੇਂ ਸੰਭਵ ਹੋ ਸਕਣਗੇ। ਪੂਰਨ ਅਦਬ ਸਤਿਕਾਰ ਪੂਰਨ ਪਿਆਰ ਸਾਂਝ ਦਾ ਅਧਿਕਾਰੀ ਬਣਾਉਂਦਾ ਹੈ, ਜਿਸ ਸਾਂਝ ਵਿੱਚ ਦੂਜੀਆਂ ਸਾਰੀਆਂ ਸਾਂਝਾਂ ਖਿੱਚ ਨਹੀਂ ਪਾਉਂਦੀਆਂ, ਸਗੋਂ ਵਾਹਿਗੁਰੂ ਪ੍ਰੀਤਮ ਦੀ ਹਰ ਰਜ਼ਾ ਚੰਗੀ ਲੱਗਦੀ ਹੈ। ਇਸੇ ਰੂਹਾਨੀ ਅਵਸਥਾ ਦਾ ਵਰਣਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ। ਇਹ ਕਿਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕੰਢੀ ਹੈ ਸਦ ਹੀ ਰਹੇ ਸਮਾਏ। ਚੰਗਾ ਚੰਗਾ ਕਰ ਮੰਨੈ ਮੰਦੈ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਭਾਵ ਉਸ ਪ੍ਰੇਮੀ ਦਾ ਉਹ ਪ੍ਰੇਮ ਸੱਚਾ ਪ੍ਰੇਮ ਨਹੀਂ ਹੁੰਦਾ ਜੋ ਆਪਣੇ ਪਿਆਰੇ ਨੂੰ ਛੱਡ ਕੇ ਕਿਸੇ ਹੋਰ ਨਾਲ ਦਿਲ ਜੋੜ ਲਵੇ। ਪਾਤਸ਼ਾਹ ਫਰਮਾਉਂਦੇ ਹਨ ਕਿ ਆਸ਼ਕ ਤਾਂ ਸਹੀ ਅਰਥਾਂ ਵਿੱਚ ਉਸਨੂੰ ਹੀ ਆਖਿਆ ਜਾ ਸਕਦਾ ਜੋ ਹਰ ਵੇਲੇ ਆਪਣੇ ਪ੍ਰੀਤਮ ਦੀ ਯਾਦ ਵਿੱਚ ਮਗਨ ਰਹੇ। ਪਰ ਇਸ ਦੇ ਉਲਟ ਜੋ ਬੰਦਾ ਆਪਣੇ ਪ੍ਰੀਤਮ ਦੇ ਕਿਸੇ ਚੰਗੇ ਲੱਗਦੇ ਕੰਮ ਨੂੰ ਚੰਗਾ ਆਖੀ ਜਾਵੇ, ਪਰ ਜਦੋਂ ਕੋਈ ਆਪਣੇ ਆਪ ਨੂੰ ਮਾੜਾ ਕੰਮ ਲੱਗੇ ਉਸਨੂੰ ਮਾੜਾ ਕਹੀ ਜਾਏ, ਐਸਾ ਵਿਅਕਤੀ ਪ੍ਰੇਮੀ ਨਹੀਂ ਅਕਵਾ ਸਕਦਾ, ਕਿਉਂਕਿ ਉਹ ਤਾਂ ਚੰਗੇ ਮੰਦੇ ਦੀਆਂ ਗਿਣਤੀਆਂ ਵਿੱਚ ਪਿਆ ਹੋਇਆ ਹੈ। ਸੋ ਪ੍ਰਭੂ ਪਿਆਰਿਆਂ ਲਈ ਰੂਹਾਨੀ ਪਿਆਰ ਦੀ ਸਫਲਤਾ ਵਾਸਤੇ ਦੋ ਜ਼ਰੂਰੀ ਅਵਸਥਾਵਾਂ ਸੱਚੇ ਪਾਤਸ਼ਾਹ ਜੀ ਨੇ ਸਮਝਾਈਆਂ ਹਨ। ਇੱਕ ਤਾਂ ਜੀਵਨ ਦੇ ਹਰ ਪਲ ਵਿੱਚ ਸੁਰਤੀ ਬਿਰਤੀ ਵਾਹਿਗੁਰੂ ਜੀ ਦੇ ਗੁਣਗਾਨ ਵੱਲ ਲੱਗੀ ਰਹੇ, ਅਤੇ ਦੂਜਾ ਜੀਵਨ ਬਤੀਤ ਕਰਦਿਆਂ ਹਰ ਦੁੱਖ ਸੁੱਖ ਨੂੰ ਪ੍ਰਭੂ ਦੀ ਦਾਤ ਸਮਝੇ ਅਤੇ ਉਸਨੂੰ ਸਰਬ ਕਲਾ ਸਮਰੱਥ ਜਾਣ ਕੇ ਸਤਿਕਾਰ ਭਰੀ ਪਿਆਰ ਸਾਂਝ ਬਣਾਈ ਰੱਖੇ। ਸੋ ਆਓ ਇਸ ਅਧਿਆਤਮਕ ਅਵਸਥਾ ਦੀ ਮੇਰ ਭਰੀ ਪ੍ਰਾਪਤੀ ਲਈ ਦੂਸਰੇ ਪਾਤਸ਼ਾਹ ਜੀ ਦੇ ਬਚਨਾਂ ਦਾ ਸਤਿਕਾਰ ਸਹਿਤ ਕੀਰਤਨ ਸ਼ਰਨ ਕਰੀਏ ਜੀ। ਕੀਰਤਨ ਦੀ ਸੇਵਾ ਨਿਭਾ ਰਹੇ ਹਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵਕਤ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀ ਭਰ ਰਹੇ ਸਰਬੱਤ ਮਾਈ ਭਾਈ ਸਤਸੰਗੀ, ਜਦੋਂ ਆਪ ਜੀ ਨੇ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਕੀਰਤਨ ਕਥਾ ਵਿਚਾਰ ਸਰਵਣ ਕੀਤੇ, ਉਪਰੰਤ ਡਾਕਟਰ ਅਮਰਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਕੁਝ ਵਿਚਾਰ ਆਪ ਸੰਗਤਾਂ ਦੇ ਨਾਲ ਗੁਰੂ ਪ੍ਰਤੀ ਦ੍ਰਿੜਤਾ ਰੱਖਣ ਵਾਸਤੇ ਆਪਣੇ ਮਨ ਅੰਦਰ ਵਿਸ਼ਵਾਸ ਰੱਖ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ ਤਾਕੀਦ ਕੀਤੀ ਗਈ ਹੈ। ਕੁਝ ਸਮਾਂ ਦਰਸ਼ਨ ਦਦਾਰਿਆਂ ਵਾਸਤੇ ਦਾਸਰਿਆਂ ਦੇ ਨਿਮਾਣੇ ਜਿਹੇ ਢਾਡੀ ਜਥੇ ਨੂੰ ਪ੍ਰਾਪਤ ਹੋਇਆ ਹੈ। ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਸਭ ਤੋਂ ਪਹਿਲਾਂ ਗੁਰਦੇਵ ਕਲਗੀਆਂ ਵਾਲੇ ਦਾਤਾਰ ਜੀ ਦੀ ਬੱਚੀ ਹੋਈ ਗੁਰੂ ਫਤਿਹ ਦੇ ਸਿਮਰਨ ਨਾਲ ਇੱਕ ਵਾਰੀ ਜੁੜਨਾ ਕਰੀਏ, ਹਾਜ਼ਰੀ ਲਵਾਈਏ। ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹਿ ਜਾਏ। ਸਰਬੱਤ ਮਾਈ ਭਾਈ ਸਿੱਖ ਸੰਗਤ ਬੜੇ ਅਦਬ ਪਿਆਰ ਤੇ ਸਤਿਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਗੱਦ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸੰਗਤਾਂ ਗੁਰੂ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰ ਰਹੀਆਂ ਨੇ, ਉੱਥੇ ਖੁਸ਼ੀ ਹੁੰਦੀ ਹੈ ਜਦੋਂ ਗੁਰਮੁਖ ਪਿਆਰੇ ਬੈਠੇ ਸੱਜਣ ਆਪੋ ਆਪਣੇ ਘਰਾਂ ਦੇ ਅੰਦਰ ਗੁਰੂ ਚਰਨਾਂ ਦੇ ਨਾਲ ਜੁੜ ਕੇ ਇਤਿਹਾਸ ਵਿਚਾਰ ਗੁਰਬਾਣੀ ਵਿਚਾਰ ਸਰਵਣ ਕਰਦੇ ਨੇ। ਆ ਪਿਛਲੀ ਵੀਕ ਅੰਦਰ ਸਤਿਕਾਰਯੋਗ ਸਰਦਾਰ ਪੂਰਨ ਸਿੰਘ ਜੀ, ਜੋ ਕਿ ਬਿਰਕਾ ਨਗਰ ਫਗਵਾੜੇ ਦੇ ਨਜ਼ਦੀਕ, ਉਹ ਵੀ ਉਚੇਚੇ ਤੌਰ ਤੇ ਇਸ ਸਥਾਨ ਤੇ, ਕਹਿੰਦੇ ਦੂਰਾ ਪਹੁੰਚ ਨਹੀਂ ਸਕਦੇ ਪਰ ਅਸੀਂ ਪ੍ਰੋਗਰਾਮ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਰੋਜ਼ਾਨਾ ਸਰਵਣ ਕਰਦੇ ਹਾਂ। ਸਰਦਾਰ ਕਿਸ਼ਨ ਸਿੰਘ ਜੀ ਨਵਾਂ ਸ਼ਹਿਰ ਵਾਲੇ ਅੱਜ ਉਚੇਚੇ ਤੌਰ ਤੇ ਮਿਲਣ ਵਾਸਤੇ ਪਹੁੰਚੇ ਨੇ ਪਿਆਰੇ ਗੁਰਸਿੱਖੋ। ਸੋ ਇਸ ਗੱਲ ਦਾ ਇਹ ਪ੍ਰਤੀਕ ਹੈ, ਆਪ ਜਿੱਥੇ ਗੁਰੂ ਚਰਨਾਂ ਵਿੱਚ ਬੈਠ ਕੇ ਆਨੰਦ ਮਾਣਦੇ ਹੋ, ਉੱਥੇ ਦੂਰ ਦਰੇਡੇ ਘਰਾਂ ਵਿੱਚ ਬੈਠੇ ਹੋਏ ਗੁਰੂ ਚਰਨਾਂ ਵਿੱਚ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਕਥਾ ਵਿਚਾਰ ਇਤਿਹਾਸ ਵਿਚਾਰ ਸਰਵਣ ਕਰਕੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਦੇ ਹੋ, ਆਪ ਜੀ ਦਾ ਧੰਨਵਾਦ ਕਰਦਾ। ਤਵੱਜੋ ਦਿਓ ਜੇ, ਮੈਂ ਸੇਵਾ ਦੀ ਗੱਲ ਆਪ ਸੰਗਤਾਂ ਦੇ ਸੇਵਾ ਸਨਮੁਖ ਕੁਝ ਕਹਿਣ ਦਾ ਯਤਨ ਕਰ ਰਿਹਾ, ਕਿਉਂਕਿ ਮਨੁੱਖ ਦੀ ਜ਼ਿੰਦਗੀ ਦੇ ਦੋ ਪਰ ਨੇ, ਸੇਵਾ ਤੇ ਸਿਮਰਨ। ਅਤ ਜ਼ਰੂਰੀ ਹੈ, ਇੱਕ ਵਾਰ ਹੋਵੇ ਤੇ ਦੂਜੇ ਦੇ ਸਹਾਰੇ ਜੇਕਰ ਨਾ ਹੋਵੇ ਤੇ ਚੱਲਿਆ ਨਹੀਂ ਜਾ ਸਕਦਾ, ਮੁਸ਼ਕਲ ਬਾਤ ਹੈ। ਪਿਆਰੇ ਗੁਰਸਿੱਖੋ, ਗੁਰੂ ਕੇ ਸਿੱਖ ਵਾਸਤੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ, ਦਾਸ ਤੋਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਹੋਇਆ ਹੈ ਕਿ ਸਾਖਤਾਂ ਦੀ ਸੰਗਤ ਨੂੰ ਤਿਆਗ ਕੇ ਗੁਰੂ ਕੀ ਸੰਗਤ ਵਿੱਚ ਜੁੜਨਾ, ਸੱਤ ਸੰਗਤ ਵਿੱਚ ਜੁੜਨਾ। ਕਿਹੜੀ ਸੰਗਤ? ਸੱਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੋਵੇ, ਸੰਗਤ ਵਿੱਚ ਜੁੜਨਾ, ਉਸ ਪ੍ਰਭੂ ਦੀ ਬੰਦਗੀ ਦੇ ਨਾਲ ਜੁੜ ਕੇ ਇਕਾਗਰਤਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਆਨੰਦ ਮਾਣਨਾ, ਉਸੇ ਦੇ ਨਾਲ ਨਾਲ ਆਪਣੇ ਹੱਥੀ ਸੇਵਾ ਵੀ ਕਰਨੀ। ਪਿਆਰੇ ਗੁਰਸਿੱਖੋ, ਮੇਰੇ ਸਾਹਿਬ ਜੀ ਦਾ ਪਾਵਨ ਫੁਰਮਾਨ ਹੈ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਜਦੋਂ ਸੇਵਾ ਦੀ ਬਾਤ ਆਉਂਦੀ ਹੈ, ਭਾਈ ਗੁਰਦਾਸ ਜੀ ਦਾ ਪਾਵਨ ਫੁਰਮਾਨ ਸਾਹਮਣੇ ਆਉਂਦਾ ਹੈ, ਬਿਨ ਸੇਵਾ ਤ੍ਰਿਕ ਹੱਥ ਪੈਰ ਹੋਰ ਨਿਰਭਲ ਕਰਨੀ। ਤੋ ਮੇਰੇ ਸਤਿਗੁਰਾਂ ਨੇ ਆਪਣੇ ਗੁਰਸਿੱਖ ਵਾਸਤੇ, ਮਨੁੱਖਤਾ ਵਾਸਤੇ ਇਹ ਉਪਦੇਸ਼ ਕੀਤਾ ਹੈ, ਜਿਹੜਾ ਇਸ ਉਪਦੇਸ਼ ਦੀ ਕਮਾਈ ਕਰੇਗਾ ਸੱਚਮੁੱਚ ਉਹ ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਏਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੱਕ ਆਪਾਂ ਧਿਆਨ ਮਾਰ ਕੇ ਵੇਖੀਏ, ਜਿਤਨੇ ਵੀ ਦੂਰ ਦਰੇਡੇ ਤੋਂ ਸੰਗਤਾਂ ਆਉਂਦੀਆਂ ਨੇ, ਉਹਨਾਂ ਦੇ ਦਿਲ ਅੰਦਰ ਇਸ ਗੱਲ ਦਾ ਚਾਅ ਹੁੰਦਾ ਹੈ, ਆਪਣੀ ਜ਼ਿੰਦਗੀ ਦੇ ਇਸ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਜਿਹੜਾ ਸਮਾਂ ਗੁਰੂ ਦੀ ਯਾਦ ਵਿੱਚ ਲੰਘ ਜਾਏ, ਪ੍ਰਭੂ ਦੀ ਉਸਤਤੀ ਵਿੱਚ ਲੰਘ ਜਾਏ, ਉਹ ਸਮਾਂ ਵੱਡ ਭਾਗਾ ਹੈ। ਕਈ ਕਈ ਦਿਨ ਰਹਿ ਕੇ ਸੰਗਤਾਂ ਸੇਵਾ ਕਰਦੀਆਂ, ਆਪਣੇ ਆਪ ਦੇ ਧੰਨ ਭਾਗ ਸਮਝਿਆ ਕਰਦੀਆਂ ਸਨ। ਪਿਆਰੇ ਗੁਰਸਿੱਖੋ, ਉਹੀ ਪ੍ਰਪਾਟੀ ਉਸ ਅਨੁਸਾਰ ਗੁਰੂ ਦੇ ਹੁਕਮ ਅਨੁਸਾਰ ਚੱਲਣਾ ਸਿੱਖ ਨੂੰ ਹਦਾਇਤ ਹੈ। ਮੈਂ ਅਨੰਦਪੁਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦਾ ਜ਼ਿਕਰ ਲਗਾਤਾਰ ਰੋਜ਼ਾਨਾ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਆ ਰਿਹਾ। ਪਿਆਰੇ ਗੁਰਸਿੱਖੋ, ਇਸ ਸੰਸਾਰ ਦੇ ਅੰਦਰ ਮਨੁੱਖ ਦੇ ਦਿਲ ਅੰਦਰ ਦੂਜੇ ਪ੍ਰਤੀ ਵੈਰ ਵਿਰੋਧ ਉੱਠਣ ਹੁੰਦਾ, ਕੋਈ ਵਿਰਲਾ ਬਚਦਾ ਇਸ ਗੱਲ ਤੋਂ? ਉਹਦੇ ਤੇ ਸਮਝ ਲੈਣਾ ਚਾਹੀਦਾ, ਗੁਰੂ ਦੀ ਰਹਿਮਤ ਹੈ, ਜਿਹੜਾ ਦੂਜੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਖੁਸ਼ ਹੋਵੇ, ਜੇ ਦੂਜੇ ਕੋਲ ਬਹੁਤਾ ਹੈ ਉਹਨੂੰ ਵੇਖ ਕੇ ਖੁਸ਼ ਹੋਵੇ ਤੇ ਸਤਿਗੁਰੂ ਦਾ ਸ਼ੁਕਰਾਨਾ ਕਰੇ। ਦਰਅਸਲ ਮਨੁੱਖ ਜੋ ਕੁਝ ਪ੍ਰਭੂ ਪਰਮੇਸ਼ਰ ਨੇ ਬਖਸ਼ਿਆ ਆਪਣੇ ਆਪ ਨੂੰ, ਉਹਦਾ ਸ਼ੁਕਰਾਨਾ ਨਹੀਂ ਕਰਦਾ, ਤੇ ਜੋ ਕੁਝ ਦੂਜੇ ਕੋਲ ਵੱਧ ਵੇਖਦਾ ਉਸ ਬਾਬਤ ਉਲਾਮੇ ਦਿੰਦਾ। ਪਰ ਜੇ ਕਿਤੇ ਇਸ ਗੱਲ ਨੂੰ ਧਿਆਨ ਰੱਖ ਕੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਦੇ ਨਾਲ ਜੁੜ ਕੇ ਵੇਖੇ, ਮੇਰੇ ਸਾਹਿਬ ਕਹਿੰਦੇ, ਦਸ ਵਸਤੂ ਨੇ ਪਾਛੈ ਪਾਵੈ, ਏਕ ਬਸ ਕਾਰਨ ਵਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰਲੇ, ਤੋ ਮੂੜਾ ਤੋ ਕਹਾ ਕਰੇ। ਜੇ ਉਸ ਪ੍ਰਭੂ ਪਰਮੇਸ਼ਰ ਨੇ ਇਹ ਵੀ ਨਾ ਦਿੱਤਾ ਹੁੰਦਾ ਤੇ ਫਿਰ ਭਰਿਆ ਮਾਨਸਾ ਕੀ ਕਰਦਾ? ਜਰਾ ਧਿਆਨ ਮਾਰ,
ਜੋ ਕੁਝ ਪ੍ਰਭੂ ਨੇ ਨਹੀਂ ਦਿੱਤਾ ਉਹਦੇ ਉਲਾਮੇ ਨਾ ਦੇ, ਜੋ ਕੁਝ ਪ੍ਰਭੂ ਪਰਮੇਸ਼ਰ ਨੇ ਬਖਸ਼ਿਆ ਨਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ। ਅਰਦਾਸ ਕਰ ਦਾਤਾ ਇਹ ਤੇਰੀ ਬਹੁਤ ਵੱਡੀ ਰਹਿਮਤ ਹੈ, ਮੈਂ ਇੰਨੇ ਦੇ ਲਾਇਕ ਨਹੀਂ ਪਰ ਤੁਸਾਂ ਜੋ ਕੁਝ ਬਖਸ਼ਿਆ ਇਹ ਤੇਰਾ ਸ਼ੁਕਰਾਨਾ ਹੈ। ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਜ਼ਾਰਾਂ ਸੰਗਤਾਂ ਦਰਸ਼ਨ ਦਾਰੇ ਕਰਨ ਵਾਸਤੇ ਆਉਂਦੀਆਂ, ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਭੇਟਾਵਾਂ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੀਆਂ, ਗੁਰੂ ਘਰ ਦੀ ਸ਼ੋਭਾ ਨੂੰ ਵੇਖ ਕੇ ਚਾਰ ਚੁਫੇਰੇ ਦੇ ਗੁਆਂਢੀ ਰਾਜੇ ਈਰਖਾ ਦੇ ਭਾਂਬੜ ਇਹਨਾਂ ਦੇ ਦਿਲਾਂ ਵਿੱਚ ਮਰਦੇ। ਕਿਉਂ? ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਐਸੀ ਸ਼ੋਭਾ, ਐਸੀ ਵਡਿਆਈ, ਐਸੀ ਦਿੱਖ, ਐਸੀਆਂ ਰਹਿਮਤਾਂ ਵਰਤਦੀਆਂ ਨੇ, ਹਰ ਇੱਕ ਨੂੰ ਪਿਆਰ ਮਿਲਦਾ ਹੈ, ਇੱਥੋਂ ਭਾਈਚਾਰਕ ਸਾਂਝ ਮਿਲਦੀ ਹੈ, ਇੱਥੇ ਇੱਕ ਸਾਰਤਾ ਮਿਲਦੀ ਹੈ, ਇੱਥੇ ਉੱਚੇ ਨੀਵੇਂ ਦਾ ਭਿੰਨ ਭੇਦ ਨਹੀਂ, ਇੱਥੇ ਜਾਤਾਂ ਮਜ਼ਹਬਾਂ ਦਾ ਵਿਤਕਰਾ ਨਹੀਂ। ਤੇ ਪਿਆਰੇ ਗੁਰਸਿੱਖੋ, ਇੱਥੇ ਸਾਰਿਆਂ ਨੂੰ ਉਪਦੇਸ਼ ਹੈ, ਮਾਨਸ ਕੀ ਜਾਤ ਸਭ ਹੈ ਏਕਾ ਪਹਿਚਾਨਵੋ। ਅੱਜ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਲੰਮਾ ਸਮਾਂ ਪਿਆ ਹੋਇਆ ਘੇਰਾ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਨੂੰ ਦੁਸ਼ਮਣ ਦਲਾਂ ਵੱਲੋਂ ਪਿਆ ਹੋਇਆ ਹੈ, ਦੁਸ਼ਮਣ ਵੱਧ ਕੇ ਹਮਲੇ ਕਰਦੇ ਨੇ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸ਼ਸਤਰਧਾਰੀ ਸੂਰਮੇ ਆਏ ਹੋਏ ਦੁਸ਼ਮਣ ਦਾ ਮੁਕਾਬਲਾ ਸ਼ਸਤਰਾਂ ਦੇ ਨਾਲ ਕਰਦੇ ਨੇ। ਇੱਥੋਂ ਇਤਿਹਾਸਕ ਲੜੀ ਆਰੰਭ ਕਰਨੀ ਆਪ ਸੰਗਤ ਦੀ ਸੇਵਾ ਦੇ ਅੰਦਰ ਹੈ, ਪਰ ਇਸ ਸਮੇਂ ਦੇ ਦਰਮਿਆਨ ਵੀ ਵੱਡ ਭਾਗੇ ਸਿੱਖ ਜਿਨ੍ਹਾਂ ਦੀ ਸਮ ਬਿਰਤੀ ਸਾਰਿਆਂ ਵਾਸਤੇ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਦਾ ਵਾਸ ਹੈ, ਨਾ ਕੋ ਵੈਰੀ ਨਾ ਬੇਗਾਨਾ ਸਗਲ ਸੰਗ ਹਮਕੋ ਬਣ ਆਈ, ਤਵਜੋ ਦਿਓ ਦੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਦੁਸ਼ਮਣ ਦਾ ਹੱਲੇ ਕਰਦੇ ਨੇ। ਇੱਥੇ ਇੱਕ ਰਚਨਾ ਤੁਹਾਡੀ ਸੇਵਾ ਦੇ ਅੰਦਰ ਆਰੰਭਤਾ ਦੇ ਸਮੇਂ ਤੁਹਾਡੀ ਜਥਾ ਇਹੋ ਕਹਿ ਰਹੀ।

ਭੁੱਖਣ ਪਾਰੇ ਹਾਂ ਪਾਰੇ ਖਾਲਸੇ ਭੁੱਖਣ ਪਾਰੇ ਖਾਲਸੇ ਤਗੜੇ ਜੇਰੇ ਉਹ ਭੁੱਖਣ ਪਾਰੇ

ਥੋੜਾ ਕਰਨਾ ਤੇ ਪਾਉਂਦੇ ਤੇ ਡੋਲ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਸਿੱਖ ਨੂੰ ਘੁੱਟ ਕੇ ਗੱਲ ਵੱਟੜੀ ਵਿੱਚ ਲਿਆ। ਮਨ ਅੰਦਰ ਖਿਆਲ ਆਉਂਦਾ ਉਹ ਸੇਵਕ ਕੌਣ ਸੀ ਪਿਆਰੇ ਗੁਰਸਿੱਖੋ, ਜਿਸ ਦਾ ਨਾਮ ਇਤਿਹਾਸ ਦੇ ਪੱਤਰਿਆਂ ਤੇ ਅਸੀਂ ਚਾਰ ਦੇ ਨਾਲ ਪੜ੍ਹਦੇ ਹਾਂ, ਭਾਈ ਘਨੱਈਆ ਜੀ ਸਾਡਾ ਕੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਸੇਵਕ ਨੂੰ ਸਿੱਖੀ ਦੇ ਪ੍ਰਚਾਰ ਵਾਸਤੇ ਔਰ ਸੇਵਾ ਵਾਸਤੇ ਅਟਕ ਇਲਾਕੇ ਦੇ ਅੰਦਰ ਭੇਜ ਦਿੱਤਾ। ਪਿੰਡ ਕੂਏ ਦੇ ਵਿੱਚ ਜਾ ਕੇ ਇਸ ਭਾਈ ਘਨੱਈਆ ਜੀ ਨੇ ਧਰਮਸ਼ਾਲਾ ਬਣਾਈ। ਰਾਹਗੀਰ ਆਉਣ ਜਾਣ ਵਾਲਿਆਂ ਦੀ ਸੇਵਾ ਕਰਦਾ, ਜਲ ਪਾਣੀ ਦੇ ਨਾਲ ਪਿਆਰ ਦੇ ਨਾਲ ਥਾਂ ਪ੍ਰਸਾਰ ਰਸਤੇ ਦੇ ਉੱਤੇ ਐਸੇ ਅਸਥਾਨ ਬਣਾ ਦਿੱਤੇ ਤਾਂ ਕਿ ਰਾਹੀ ਪਾਣੀ ਜਾਣ ਵਾਲੇ ਕਿਸੇ ਨੂੰ ਮੁਸ਼ਕਿਲ ਨਾ ਆਵੇ, ਹਰ ਇੱਕ ਪਿਆਰ ਦੇ ਨਾਲ ਤੁਰਿਆ ਜਾਏ, ਜੇ ਕੋਈ ਰੁਕਣਾ ਚਾਹੇ ਤੇ ਰੁਕ ਜਾਏ। ਇਲਾਕੇ ਦੇ ਅੰਦਰ ਜਿੱਥੇ ਕਿਤੇ ਲੋੜ ਹੈ ਉੱਥੇ ਭਾਈ ਘਨੱਈਆ ਜੀ ਨੇ ਖੂਹ ਲਵਾਏ। ਪਿਆਰੇ ਗੁਰਸਿੱਖੋ, ਇਹ ਮਨੁੱਖਤਾ ਦੀ ਸੇਵਾ ਦਾ ਦਰਦ ਭਾਈ ਘਨੱਈਆ ਜੀ ਦੇ ਦਿਲ ਵਿੱਚ ਹੈ। ਅੱਜ ਉਹੀ ਭਾਈ ਘਨੱਈਆ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਆਨੰਦਪੁਰ ਸਾਹਿਬ ਆਣ ਕੇ ਟਿਕ ਗਏ। ਦੁਸ਼ਮਣ ਦਲਾਂ ਦਾ ਪਿਆ ਹੋਇਆ ਘੇਰਾ, ਸਿੰਘ ਵੱਧ ਵੱਧ ਕੇ ਦੁਸ਼ਮਣ ਦਲਾਂ ਦੇ ਆਹੂ ਲਾਉਂਦੇ। ਦੁਸ਼ਮਣ ਦਲ ਆਨੰਦਪੁਰ ਸਾਹਿਬ ਨੂੰ ਢਾ ਕੇ ਢੇਰੀ ਕਰਨਾ ਚਾਹੁੰਦਾ। ਸੰਤ ਬਿਰਤੀ ਦਾ ਮਾਲਕ ਭਾਈ ਘਨੱਈਆ ਦੁਸ਼ਮਣ ਦਲਾਂ ਦੇ ਵਿੱਚ ਵੀ ਸਾਰਿਆਂ ਨੂੰ ਇੱਕ ਸਾਰ ਜਾਣਦੇ ਹੋਏ ਜਲਦੀ ਸੇਵਾ ਇਉਂ ਕਰ ਰਹੇ।

ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ ਹੈ, ਇਹੋ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਗਰੀ ਹੈ। ਸਾਰੀ ਮਨੁੱਖਤਾ ਦੇ ਅੰਦਰੋਂ ਪ੍ਰਭੂ ਪਰਮੇਸ਼ਰ ਆਪ ਵਸਦਾ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁੱਤਾ। ਦੁਨੀਆਂ ਦੇ ਹਰ ਮਨੁੱਖ ਦੇ ਅੰਦਰ ਉਸ ਪ੍ਰਭੂ ਪਰਮੇਸ਼ਰ ਦਾ ਵਾਸ ਹੈ। ਭਾਈ ਘਨੱਈਆ ਦੀ ਸੇਵਾ ਵਿੱਚ ਜੁੱਟੇ ਹੋਏ ਨੇ। ਪਿਆਰੇ ਗੁਰਸਿੱਖੋ, ਮਨੁੱਖ ਵੱਖੋ ਵੱਖਰਾ ਸੁਭਾਅ ਅਨੁਸਾਰ ਆਪਣਾ ਜੀਵਨ ਜਿਉਂਦਾ। ਕੋਈ ਕਿਸੇ ਨਾਲ ਦੁਸ਼ਮਣੀ ਕਰਦਾ, ਵਿੰਦਣਾ ਕਰਦਾ, ਵੈਰ ਕਰਦਾ ਹੈ। ਕੋਈ ਮਨੁੱਖ ਇਹੋ ਜਿਹਾ ਉਹਨੂੰ ਸਾਰੇ ਇੱਕੋ ਜਿਹੇ ਨਜ਼ਰ ਆਉਂਦੇ ਨੇ। ਉਹ ਕਿਸੇ ਦੇ ਨਾਲ ਵੀ ਵੈਰ ਵਿਰੋਧ ਕਰਕੇ ਕਦੇ ਰਾਜ਼ੀ ਨਹੀਂ ਹੁੰਦਾ। ਦਰਅਸਲ ਜਿਹਨੇ ਗੁਰੂ ਦੀ ਰਹਿਮਤ ਪ੍ਰਾਪਤ ਕਰ ਲਈ, ਉਹ ਸਾਰਿਆਂ ਦੇ ਵਿੱਚ ਹੀ ਉਸ ਪ੍ਰਭੂ ਪਰਮੇਸ਼ਰ ਨੂੰ ਤੱਕਦਾ, ਸਾਰਿਆਂ ਦਾ ਸਰੂਪ ਉਹੀ ਤੱਕਦਾ, ਹਰ ਇੱਕ ਦੇ ਵਿੱਚ ਆਪਣੇ ਮਾਲਕ ਨੂੰ ਵੇਖਦਾ। ਭਾਈ ਘਨੱਈਆ ਜੀ ਦੀ ਐਸੀ ਬਿਰਤੀ, ਦੁਸ਼ਮਣ ਦਲ ਵੱਧ ਵੱਧ ਕੇ ਇੱਕ ਦੂਜੇ ਉੱਤੇ ਵਾਰ ਕਰਦੇ ਨੇ ਸੂਰਮੇ ਮੈਦਾਨੇ ਜੰਗ ਅੰਦਰ, ਪਰ ਭਾਈ ਘਨੱਈਆ ਜੀ ਨੇ ਮੋਢਿਆਂ ਤੇ ਪਾਈ ਹੋਈ ਮਛਕ, ਮੁੱਖ ਦੇ ਵਿੱਚੋਂ ਗੁਰਬਾਣੀ ਦਾ ਸਿਮਰਨ ਚੱਲ ਰਿਹਾ, ਸਤਨਾਮ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ। ਜਿਹੜੇ ਫੱਟ ਖਾ ਕੇ ਧਰਤੀ ਤੇ ਡਿੱਗਦੇ, ਤਰਲੇ ਲੈਂਦੇ, ਵਿਲਕਦੇ ਆਪਣੀ ਜ਼ਿੰਦਗੀ ਬਚਾਉਣ ਵਾਸਤੇ, ਪਾਣੀ ਦੀ ਆਵਾਜ਼ ਜਿਸ ਪਾਸੇ ਆਉਂਦੀ, ਭਾਈ ਘਨੱਈਆ ਜੀ ਦੌੜ ਕੇ ਉਸ ਪਾਸੇ ਜਾਂਦੇ। ਮੁੱਖ ਅੱਡਿਆ ਹੋਇਆ, ਭਾਈ ਘਨੱਈਆ ਜੀ ਜਾ ਕੇ ਉਹਦੇ ਤੇ ਜਲ ਪਾਉਂਦੇ, ਉਹਨੂੰ ਜੀਵਨ ਦਾਨ ਦੇ ਦਿੰਦੇ। ਪਿਆਰੇ ਗੁਰਸਿੱਖੋ, ਕੋਈ ਵੀ ਇਸ ਭਾਈ ਘਨੱਈਆ ਜੀ ਦੇ ਉੱਤੇ ਵਾਰ ਨਹੀਂ ਕਰਦਾ, ਹਰ ਇੱਕ ਬੰਨੇ ਤੁਰਿਆ ਜਾਂਦਾ ਭਾਈ ਘਨੱਈਆ। ਇਸ ਗੱਲ ਨੂੰ ਜਦੋਂ ਵੇਖਿਆ ਬਹੁਤ ਸਾਰੇ ਗੁਰਮੁਖਾਂ ਨੇ, ਗੁਰਸਿੱਖਾਂ ਨੇ, ਦਿਲ ਅੰਦਰ ਖਿਆਲ ਪੈਦਾ ਹੋ ਗਿਆ ਕਿ ਇਹ ਭਾਈ ਘਨੱਈਆ ਜੀ ਸਾਡਾ ਸਾਥੀ ਹੈ ਜਾਂ ਦੁਸ਼ਮਣ ਦਾ। ਇਹਦਾ ਫਰਜ਼ ਤਾਂ ਇਹ ਬਣਦਾ ਹੈ, ਇਹ ਸਾਡੇ ਗੁਰਸਿੱਖਾਂ ਦੇ ਨਾਲ ਹਮਦਰਦੀ ਕਰੇ, ਜਲ ਛਕਾਵੇ, ਸੇਵਾ ਕਰੇ। ਪਰ ਭਾਈ ਘਨੱਈਆ ਤੇ ਦੂਰ ਦੁਰੇਡੇ ਤੱਕ ਜਾ ਨਿਕਲਿਆ, ਇਹ ਤੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ, ਜਿਹਨਾਂ ਨੂੰ ਅਸੀਂ ਮਾਰ ਮਾਰ ਕੇ ਬੜੀ ਮਿਹਨਤ ਦੇ ਨਾਲ ਧਰਤੀ ਤੇ ਸੁੱਟਦੇ ਹਾਂ, ਤੇ ਫਿਰ ਉਹਨਾਂ ਨੂੰ ਪਾਣੀ ਪਿਆ ਕੇ ਹੋਸ਼ ਵਿੱਚ ਲਿਆ ਕੇ ਸਾਡਾ ਮੁਕਾਬਲਾ ਕਰਨ ਦੇ ਤੁਰ ਬਣਾ ਦਿੰਦਾ। ਇਸ ਗੱਲ ਦੇ ਵਿੱਚ ਕੋਈ ਫਰਕ ਹੈ ਜ਼ਰੂਰ। ਤੁਰ ਪਏ ਕੁਝ ਸਿੰਘ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਗਏ, ਬੇਨਤੀ ਕਰਦੇ ਨੇ। ਮਹਾਰਾਜ ਕਹਿੰਦੇ, ਦੱਸੋ ਕਹਿਣਾ ਕੀ ਚਾਹੁੰਦੇ? ਕਹਿੰਦੇ, ਸੱਚੇ ਪਾਤਸ਼ਾਹ, ਸਾਨੂੰ ਕਦੇ ਵੀ ਜਿੱਤਣ ਦੀ ਆਸ ਨਹੀਂ ਰੱਖਣੀ ਚਾਹੀਦੀ। ਸਹਿਬੇ ਕੁਮਾਰ ਪਾਤਸ਼ਾਹ ਕਹਿੰਦੇ, ਹੋਇਆ ਕੀ ਮਹਾਰਾਜ? ਜਦੋਂ ਆਪਣੇ ਪਰਾਏ ਹੋ ਜਾਣ, ਜਿਨ੍ਹਾਂ ਨੇ ਸਾਡਾ ਸਾਥ ਦੇਣਾ, ਜਿਨ੍ਹਾਂ ਦੇ ਬਲ ਦੇ ਉੱਤੇ ਅਸੀਂ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਨੀ ਹੈ, ਉਹ ਜਾ ਕੇ ਦੂਜਿਆਂ ਦੇ ਨਾਲ ਗੈਰਾਂ ਦੇ ਸੰਘ ਰਲ ਜਾਣ, ਦੁਸ਼ਮਣਾਂ ਦੇ ਨਾਲ ਮਿਲ ਜਾਣ, ਤੇ ਫਿਰ ਜਿੱਤਣ ਦੀ ਆਸ ਕਿੱਥੋਂ ਰੱਖੀ ਜਾ ਸਕਦੀ? ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿੰਘੋ ਗੱਲ ਤਾਂ ਦੱਸੋ, ਹੋਇਆ ਕੀ ਹੈ ਮਹਾਰਾਜ? ਆਪ ਜੀ ਦਾ ਅਨਣ ਸੇਵਕ ਕਹਾਉਣ ਵਾਲਾ, ਜਿਹਨੂੰ ਤੁਸੀਂ ਵੀ ਬੜਾ ਪਿਆਰ ਕਰਦੇ ਹੋ, ਅਸੀਂ ਵੀ ਸਾਰੇ ਬੜਾ ਪਿਆਰ ਕਰਦੇ ਹਾਂ ਮਹਾਰਾਜ, ਅਸੀਂ ਉਹਨੂੰ ਬੜਾ ਸਮਝਾਉਣ ਦਾ ਯਤਨ ਕੀਤਾ ਹੈ, ਭਾਈ ਐਸਾ ਨਾ ਕਰ। ਮਹਾਰਾਜ ਕਹਿੰਦੇ, ਕੌਣ ਹੈ ਜਿਹੜਾ ਦੂਜਿਆਂ ਦੇ ਨਾਲ ਜਾ ਕੇ ਮਿਲ ਗਿਆ, ਦੂਜਿਆਂ ਦਾ ਸਾਥ ਵਿਰੋਧੀਆਂ ਦਾ ਦਿੰਦਾ? ਕਹਿੰਦੇ, ਸੱਚੇ ਪਾਤਸ਼ਾਹ, ਉਹ ਹੈ ਭਾਈ ਘਨੱਈਆ। ਮੁੱਖੋਂ ਸਤਨਾਮ ਵਾਹਿਗੁਰੂ ਕਰਦਾ ਤੁਰਿਆ ਜਾਂਦਾ ਤੇ ਹਰ ਇੱਕ ਨੂੰ ਪਾਣੀ ਪਿਆਉਂਦਾ, ਹਰ ਇੱਕ ਉਹਨੂੰ ਭਾਈ ਸਾਹਿਬ ਕਹਿੰਦਾ ਮਹਾਰਾਜ। ਇਹੋ ਪ੍ਰਤੀਤ ਹੁੰਦਾ, ਅੰਦਰ ਖਾਤੇ ਦੁਸ਼ਮਣ ਦਲਾਂ ਦੇ ਨਾਲ ਮਿਲ ਗਿਆ ਜਾਪਦਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਏ ਹੋਏ ਕੁਝ ਸਿੰਘ ਜੋ ਬੇਨਤੀ ਕਰਦੇ ਨੇ, ਸਰਵਣ ਕਰੋ ਆਪ ਸੰਗਤ ਦੀ ਸੇਵਾ ਅੰਦਰ। ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਪਿੰਡ ਸੰਧਵਾ, ਢਾਡੀ ਭਗਵੰਤ ਸਿੰਘ ਸਾਂਗੜਾ ਪਿੰਡ ਬਾੜੋਵਾਲ, ਅਮਰਜੀਤ ਸਿੰਘ ਪਿੰਡ ਤਲਵੰਡੀ ਸੰਘੇੜਾ, ਸੁਖਵਿੰਦਰ ਸਿੰਘ ਅਨਮੋਲ ਦਾ ਢਾਡੀ ਜੱਥਾ ਇਹੋ ਕਹਿ ਰਿਹਾ।

0: ਸਤਿਗੁਰੇ
1: ਹੋ ਸੁਣ ਕੇ ਅੱਗੋਂ ਗੱਲਾਂ ਮੇਰੇ ਚੋਜੀ ਪ੍ਰੀਤਮ ਹੱਸੇ
0: ਆਓ ਗਿਲ ਦਲਬੀਰੇ ਸਤਿਗੁਰ ਦੇ ਦਿਲ ਆ

ਇੱਕ ਬੇਨਤੀ ਕਰਕੇ ਕਹਿੰਦੇ ਸੱਚੇ ਪਾਤਸ਼ਾਹ ਨਹੀਂ ਜਰਿਆ ਜਾਂਦਾ ਸਾਡੇ ਕੋਲ। ਮਹਾਰਾਜ ਇੰਨੀ ਮਿਹਨਤ ਕਰਕੇ, ਦੁਸ਼ਮਣ ਦੇ ਨਾਲ ਜੰਗ ਕਰਕੇ, ਅੰਤਾਂ ਦੇ ਯਤਨ ਕਰਕੇ ਅਸੀਂ ਜਿਸ ਦੁਸ਼ਮਣ ਨੂੰ ਮਾਰ ਕੇ ਧਰਤੀ ਤੇ ਸੁੱਟਦੇ ਹਾਂ, ਬੇਹੋਸ਼ੀ ਦੀ ਹਾਲਤ ਵਿੱਚ ਦੁਸ਼ਮਣ ਜਾ ਪੈਂਦਾ ਹੈ, ਪਰ ਜਿਹਨੂੰ ਅਸੀਂ ਆਪਣਾ ਕਹਿੰਦੇ ਹਾਂ, ਇੰਝ ਪ੍ਰਤੀਤ ਹੁੰਦਾ ਉਹ ਸਾਡਾ ਨਹੀਂ, ਉਹ ਬਗਾਨਾ ਹੋ ਗਿਆ ਜਾ। ਉਹਨਾਂ ਹੀ ਡਿੱਗੇ ਹੋਏ ਦੁਸ਼ਮਣਾਂ ਨੂੰ ਪਾਣੀ ਪਾਣੀ ਛਕਾ ਕੇ, ਜਲ ਛਕਾ ਕੇ ਉਹਨਾਂ ਨੂੰ ਜੀਵਿਤ ਕਰਦਾ ਹੈ, ਉਹਨਾਂ ਨੂੰ ਫਿਰ ਹੋਰ ਸ਼ੋਸ਼ ਵਿੱਚ ਲੈ ਆਉਂਦਾ। ਸਿੱਖ ਬੜੇ ਇਸ ਗੱਲ ਨੂੰ ਰੋਹ ਵਿੱਚ ਆਣ ਕੇ ਦੱਸਦੇ ਨੇ, ਦਾਤਾ ਨਹੀਂ ਬਰਦਾਸ਼ਤ ਹੁੰਦਾ। ਕਲਗੀਧਰ ਦਾਤਾਰ ਜੀ ਇਹਨਾਂ ਦੇ ਬਚਨ ਨੂੰ ਸੁਣ ਕੇ, ਇਹਨਾਂ ਦੀ ਬੇਨਤੀ ਨੂੰ ਸੁਣ ਕੇ ਮੁਸਕਰਾਉਂਦੇ ਨੇ, ਕਿਉਂ? ਗੁਰੂ ਜਾਣਦਾ ਹੈ ਕਿ ਭਾਈ ਕਨ੍ਹਈਆ ਜੀ ਜਿਸ ਅਵਸਥਾ ਤੱਕ ਪਹੁੰਚ ਚੁੱਕੇ ਨੇ, ਜਿੰਨੀ ਰਹਿਮਤ ਉਹਨਾਂ ਤੇ ਹੋ ਗਈ ਹੈ, ਉਹ ਤਾਂ ਸਾਰੀ ਮਨੁੱਖਤਾ ਦੇ ਵਿੱਚੋਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਦਰਸ਼ਨ ਕਰ ਰਹੇ ਨੇ। ਮੇਰੇ ਸਾਹਿਬ, ਇਹਨਾਂ ਦੇ ਦਿਲਾਂ ਦਾ ਧਰਮ ਨਿਵਰਤ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ, ਭਾਈ ਕਨ੍ਹਈਆ ਉਹ ਦੁਸ਼ਮਣ ਦਲਾਂ ਨੂੰ ਪਾਣੀ ਪਿਆਉਂਦਾ ਹੈ, ਇਹ ਗੱਲ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ? ਜਾਓ ਲੈ ਕੇ ਆਓ ਉਸਨੂੰ, ਪਰ ਯਾਦ ਰੱਖਣਾ ਕਿਤੇ ਉਹਦੀ ਨਿਰਾਦਰੀ ਨਾ ਹੋਵੇ। ਭਾਈ ਕਨ੍ਹਈਆ ਨੂੰ ਲਿਆ ਕੇ ਸਾਡੇ ਸਾਹਮਣੇ ਹਾਜ਼ਰ ਕਰੋ। ਇਸ ਤੋਂ ਅੱਗੇ ਕੀ ਹੋਇਆ, ਕੱਲ੍ਹ ਦੇ ਦੀਵਾਨ ਵਿੱਚ ਫਿਰ ਆਪ ਸੰਗਤ ਦੀ ਸੇਵਾ ਦੇ ਅੰਦਰ ਬੇਨਤੀ ਕਰਾਂਗੇ, ਕਿਤਨੇ ਸ਼ਬਦ ਪ੍ਰਵਾਨ ਕਰਨੇ, ਵਿਚਾਰ ਸਾਂਝੇ ਕਰਦੇ, ਇੱਕ ਜਾਂ ਦੋ ਨਹੀਂ, ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨੇ, ਸਾਡੀਆਂ ਜਾਣ ਕੇ ਖਿਮਾ ਕਰ ਦੇਣਾ। ਵਡਿਆਈ ਗੁਰੂ ਦੀ ਜਾਣ ਕੇ ਆਪਣੇ ਹਿਰਦੇ ਵਿੱਚ ਉਸਾਰ ਲੈਣੀ। ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਆਪਣੇ ਨੌਜਵਾਨ ਵੀਰ ਬਜ਼ੁਰਗ ਸਤਿਕਾਰੀ ਭੈਣਾਂ ਅਤੇ ਮਾਤਾਵਾਂ, ਤੁਹਾਡੇ ਵੱਲੋਂ ਬਹੁਤ ਪਿਆਰ ਦੇ ਨਾਲ ਇਤਿਹਾਸ ਨੂੰ ਸਰਵਣ ਕਰਦੇ ਹਾਂ, ਇਤਿਹਾਸ ਦੀ ਕਦਰਦਾਨੀ ਕਰਦੇ ਹਾਂ, ਬਹੁਤ ਸਾਰਾ ਮਾਣ ਮਾਇਆ ਨਾਲ ਵੀ ਕੀਤਾ ਗਿਆ। ਸੱਚੇ ਪਾਤਸ਼ਾਹ ਦਸਾਂ ਨਹਾਂ ਦੀ ਕਿਰਤ ਕਮਾਈ ਸਫਲ ਕਰਨੀ, ਦੇਸ਼ ਵਿਦੇਸ਼ ਦੇ ਚੜ੍ਹਦੀ ਕਲਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਪਿਆਰ ਵਿਪਾਲ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਆਪਣੇ ਸਰ ਘਰ ਦਾ ਪਿਆਰ ਅਤੇ ਗੁਰਸਿੱਖੀ ਜੀਵਨ ਦਾ ਦਾਨ ਬਖਸ਼ਿਸ਼ ਕਰਨੀ। ਸਾਰੀ ਸੰਗਤ ਦਾ, ਸਮੂਹ ਪ੍ਰਬੰਧਕਾਂ ਦਾ ਧੰਨਵਾਦ। ਆਓ ਹੁਣ ਆਪਾਂ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਆਪਾਂ ਸਾਰੇ ਮਿਲ ਕੇ ਕਰੀਏ। ਅਦੋਂ ਪਿਆਰ ਤੇ ਸਤਿਕਾਰ ਸਾਹਿਬ ਗੁਰੂ ਚਰਨਾਂ ਵਿੱਚ ਇਕਾਗਰਤਾ ਸਾਹਿਬ ਚੌਂਕੜੇ ਲਾ ਕੇ ਜੁੜ ਬੈਠੋ, ਸਾਰੇ ਮਿਲ ਕੇ ਆਨੰਦ ਮਾਣੀਏ ਗੁਰੂ ਕੀ ਬਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਨੂੰ ਕੀ ਚੰਗਾ ਲੱਗਦਾ ਹੈ, ਮੈਂ ਕਿਵੇਂ ਜਾਣਾ, ਮੈਨੂੰ ਕੀ ਪਤਾ ਲੱਗੇ, ਕਿਵੇਂ ਸਮਝ ਆਵੇ ਕਿ ਮੇਰੇ ਗੁਰੂ ਨੂੰ ਕੀ ਚੰਗਾ ਲੱਗਦਾ ਹੈ। ਕਹਿਣ ਲੱਗੇ ਉਹ ਭਲੇ ਆ, ਵੀ ਕੋਈ ਔਖੀ ਗੱਲ ਹੈ, ਕੋਈ ਔਖੀ ਗੱਲ ਨਹੀਂ। ਕਿਸੇ ਗੁਰਸਿੱਖ ਦੇ ਜੀਵਨ ਜਿੰਦਾ ਜੀਵਨ ਘੜਿਆ ਹੋਇਆ ਕਰਮ ਹੋਵੇ, ਜਿਹੜਾ ਸ਼ਰਮਖੰਡ ਤੇ ਕਰਮਖੰਡ ਵਿੱਚ ਘੜਿਆ ਜਾਏ, ਵਿਸ਼ਵਾਸ ਕਰੀ ਉਹਦਾ ਜੀਵਨ ਜਾ ਕੇ ਦੇਖ ਲਈ, ਜੋ ਕੁਝ ਉਹ ਕਰ ਰਿਹਾ ਹੋਵੇ ਨਾ, ਸਮਝ ਲਈ ਗੁਰੂ ਪਿਆ ਕਰਦਾ।

ਜੇ ਤੂੰ ਬੋਲੇ ਤੇ ਤੇਰੇ ਬੋਲਣ ਦੀ ਅਦਾ, ਤੇਰੇ ਬੋਲਣ ਵਿੱਚ ਮਿਠਾਸ, ਤੇਰੇ ਬੋਲਣ ਵਿੱਚ ਸੱਚ ਉਹ ਹੋਵੇ, ਮਨ ਗੁਰੂ ਕਹਿੰਦਾ। ਜੇ ਤੂੰ ਟੱਕੇ ਤੇ ਗੁਰਪ੍ਰਸਾਦ ਨਾਨਕ ਸਮ ਵਿਸ਼ਤਾ ਐਸੀ ਹੋਵੇ ਕਿ ਲੋਕ ਆਖਣ ਜਿਉਂ ਜਾ ਟੱਕਣੀ, ਜਿਉਂ ਜੀ ਨਦਰ ਮੇਰੇ ਗੁਰੂ ਦੀ ਸੀ, ਸਿੱਖ ਦੀ ਵੀ ਹੋਈ ਤੇਰੇ ਅੰਦਰੋਂ ਸ਼ਬਦ ਪ੍ਰਗਟ ਹੋਵੇ, ਸ਼ਬਦ ਪ੍ਰਗਟ ਹੋਵੇ ਪ੍ਰਾਸ਼ਾ ਦਾ, ਤੇਰੇ ਜੀਵਨ ਦਾ ਰੂਪ ਜਿਹੜਾ ਹੈ, ਕਰਮ ਰੂਪ ਜਿਹੜਾ ਹੈ, ਕਰਮ ਖੰਡ ਜਿਹੜਾ ਹੈ, ਉਹ ਮਾਨੋ ਮੇਰਾ ਗੁਰੂ ਦਾ ਰੂਪ ਹੋ ਜਾਏ। ਕੋਈ ਕਰਮ ਤੇਰਾ ਐਸਾ ਨਾ ਹੋਵੇ ਜਿਹੜਾ ਗੁਰੂ ਨਾਲ ਨਾ ਮਿਲਦਾ ਹੋਵੇ। ਇਸਨੂੰ ਕਿਸੇ ਨੂੰ ਕੀ ਮੂਰਤ ਆਖਣੀ, ਕਿਸੇ ਦੀ ਮੂਰਤ ਕੋਈ ਪੱਥਰ

ਸਤਿ ਗੁਰੂ ਕਹਿੰਦੇ ਨੇ ਭਲਿਆ ਜੀਵਨ ਜੇ ਵਿੱਚ ਸ਼ਬਦ ਨਾ ਚਿਤਰਿਆ ਗਿਆ ਤਾਂ ਇਹ ਕਰਮ ਪੱਥਰਾ ਜਾ ਗਿਆ। ਇਹਨਾਂ ਦੀ ਕੋਈ ਇਹਨਾਂ ਵਿੱਚੋਂ ਇੱਕ ਮੂਰਤ ਚਿੱਤਰ ਤੇ ਉਹ ਮੂਰਤ ਕਿਸੇ ਮਨੁੱਖ ਦੀ, ਕਿਸੇ ਦੇਵੀ ਦੇਵਤੇ ਦੀ, ਕਿਸੇ ਸਾਧ ਸੰਤ ਦੀ ਨਹੀਂ, ਉਹ ਮੂਰਤ ਹੋਵੇ ਸ਼ਬਦ ਦੀ। ਅੰਦਰੋਂ ਸ਼ਬਦ ਦੀ ਘਾਟ ਪੈਦਾ ਹੋਵੇ, ਤੇਰਾ ਹਰ ਕਰਮ ਜਿਹੜਾ ਉਹਦੇ ਵਿੱਚੋਂ ਸ਼ਬਦ ਦਿਸੇ, ਘੜਿਆ ਹੋਵੇ ਸ਼ਬਦ ਤੇਰੇ ਜੀਵਨ ਵਿੱਚ ਦੇ ਮਨ ਨੂੰ ਇਸ ਰੂਪ ਤੇ ਜੀ ਕਿਵੇਂ ਘੜਿਆ ਜਾਏ। ਲਓ ਮਸਲਾ ਇੱਥੋਂ ਆਇਆ, ਇਹੋ ਜੀ ਕਿਹੜੀ ਸਿੱਖਿਆ ਜਿੱਥੇ ਜੀਵਨ ਵਿੱਚੋਂ ਸ਼ਬਦ ਦਿੱਤੇ, ਇਹੋ ਜੀ ਘਰ ਹੋ ਜਾ। ਗੁਰੂ ਕਹਿਣ ਲੱਗੇ, ਲੈ ਮੈਂ ਤੈਨੂੰ ਉਸ ਤਕਸਾਲ ਦੀ ਪ੍ਰਤੀਤ ਦੱਸਣਾ, ਇੱਥੋਂ ਇਹ ਪੌੜੀ ਸ਼ੁਰੂ ਹੋਈ।

ਜਪ ਲਫ਼ਜ਼ ਕੋਈ ਕੇਵਲ ਬੇਹੰਗਮ ਰਹਿਣ ਦਾ ਨਾਮ ਨਹੀਂ, ਅਨਮੈਰਿਜ ਰਹਿਣ ਦਾ ਨਾਮ ਨਹੀਂ। ਜਪ ਇੱਕ ਸਮੁੱਚਾ ਲਫ਼ਜ਼ ਹੈ ਜਿਹਦਾ ਨਾਮ ਹੈ ਸੰਜਮ। ਹਰ ਇੱਕ ਚੀਜ਼ ਦੇ ਅੰਦਰ ਸੰਜਮ। ਗੁਰੂ ਸਿੰਘ ਪਾਤਸ਼ਾਹ ਜੀ ਨੇ ਆਖਿਆ ਕਿਤੇ ਏਕਾ ਨਾਰੀ ਜਤੀ ਹੋਈ ਤੁਸੀਂ ਸੰਜਮ ਤਿਆਗ ਨਹੀਂ। ਇੰਦਰੀਆਂ ਨੂੰ ਸੰਜਮ ਸਿਖਾਉਣਾ, ਇੰਦਰੀਆਂ ਤੇ ਕੰਟਰੋਲ ਕਰਨਾ, ਇਹ ਹੈ ਜਪ। ਇਹ ਪਹਾੜਾ ਕਹਿੰਦੇ ਨੇ ਭੱਠੀ ਨੂੰ, ਲੋੜ ਹੈ ਨਾ ਕਿੱਥੇ ਘਰ ਕਰੀ ਜਾਣੀ। ਕਹਿਣ ਲੱਗੇ ਜੀਵਨ ਦਾ ਜਿਹੜਾ ਸੰਜਮ ਹੈ ਨਾ ਉਹ ਇੱਕ ਭੱਠੀ ਬਣ ਜਾਏ। ਧੀਰਜ ਜਿਹੜਾ ਉਹ ਸੁਨਾਰ ਹੋਵੇ ਘੜਨ ਵਾਲਾ। ਤੇ ਧੀਰਜ ਕੀ ਸਹਿਜ, ਦੂਜੇ ਲਫ਼ਜ਼ਾਂ ਚ ਧੀਰਜ ਦਾ ਅਰਥ ਸਹਿਜ ਹੈ। ਕਾਲੀ ਜਿਹੜੀ ਉਹਦੇ ਵਿੱਚ ਸਹਿਜ ਨਹੀਂ, ਉਚੇਤ ਜਿਹੜੀ ਹੋਵੇ ਉਹਦੇ ਵਿੱਚ ਸਹਿਜ ਨਹੀਂ। ਤੇ ਗੁਰੂ ਨੇ ਬਾਰ ਬਾਰ ਸਹਿਜ ਨਾਲ ਜੋੜਿਆ, ਬਲਕਿ ਸਹਿਜ ਨੂੰ ਰੱਬ ਦਾ ਨਾਮ, ਸਹਿਜ ਨੂੰ ਗਿਆਨ ਦਾ ਨਾਮ ਦਿੱਤਾ। ਇਸ ਲਈ ਕਹਿਣ ਲੱਗੇ ਧੀਰਜ ਜਿਹੜਾ ਸਹਿਜ ਹੈ ਨਾ ਉਹ ਸੁਨਾਰ ਹੋ ਜਾਏ।

0: ਜਿਹੜੀ ਚੀਜ਼ ਦੀ ਘਾਟ ਹੁੰਦੀ ਹੈ ਭੈਣ ਥੱਲੇ ਹੁੰਦੀ ਹੈ, ਹਥੌੜਾ ਉੱਤੇ ਹੁੰਦਾ। ਭਾਵੇਂ ਸੁਨਾਰ ਕੋਲ ਜਾਓ, ਉਹਦੇ ਵੀ ਅੱਗੇ ਇੱਕ ਛੋਟੀ ਜਿਹੀ ਐਰਨ ਪਈ ਹੁੰਦੀ ਹੈ, ਲੋਹੇ ਦਾ ਟੁਕੜਾ। ਉਹਦੇ ਹੱਥ ਵਿੱਚ ਵੀ ਇੱਕ ਹਥੌੜੀ ਹੁੰਦੀ, ਥੱਲੇ ਤੇ ਉੱਤੇ ਦੋਵਾਂ ਪਾਸੇ ਐਸੀ ਚੀਜ਼ ਹੈ, ਕਿਉਂਕਿ ਮੱਤ ਨੂੰ ਕੱਟ ਲਿਆ ਗਿਆ ਹੈ ਧਰਮਖੰਡ ਵਿੱਚ। ਤੇ ਵੇਦ ਕੀ ਹੈ? ਗਿਆਨ ਸ਼ਬਦ ਉਹਦੀ ਹਥੌੜੀ ਹੈ, ਉਹਦੇ ਦਰਮਿਆਨ ਕੁਛ ਕਰਿਆ ਜਾ ਰਿਹਾ ਹੈ।
1: ਐਰਨ ਮੱਤ ਵੇਦ ਹਥਿਆਰ, ਖਲਾ
0: ਖਲਾ ਕਹਿੰਦੇ ਜਿਹੜੇ ਪ੍ਰਾਤਨ ਸਮੇਂ ਅੰਦਰ ਚ ਵੇਖਿਆ ਹੋਣਾ ਕਦੇ, ਅੱਜ ਵੀ ਜਿੱਥੇ ਕਦੀ ਸੁਨਾਰ ਨੇ ਉਸ ਏਰੀਏ ਵਿੱਚ ਜਾਓ ਨਾ ਜਿੱਥੇ ਉਹ ਗਹਿਣੇ ਬਣਾਉਂਦਾ, ਜਿੱਥੇ ਢਾਲਦਾ ਸੋਨੇ ਨੂੰ, ਉੱਥੇ ਵੇਖੋਗੇ ਪੱਖੀ ਦੇ ਨਾਲ ਇੱਕ ਛੋਟੀ ਜਿਹੀ ਇਸ ਕਿਸਮ ਦੀ ਪੱਖੀ ਲੱਗੀ ਹੁੰਦੀ ਹੈ। ਪੁਰਾਣੇ ਸਮੇਂ ਅੰਦਰ ਉਹ ਖਲਦੀ ਹੁੰਦੀ, ਉਹਨੂੰ ਇਉਂ ਦਬਾਉਂਦਾ ਸੀ ਤੇ ਉਹ ਹਵਾ ਭਰ ਕੇ ਛੱਡਦੀ ਸੀ, ਤੇ ਉਸ ਹਵਾ ਨਾਲ ਉਹਦੀ ਪੱਠੀ ਦਾ ਤਾਓ ਬਣਿਆ ਰਹਿੰਦਾ ਸੀ ਜਿਹਦੇ ਵਿੱਚ ਸੁਣਨਾ ਚੱਲਦਾ ਸੀ।

ਉਹ ਦੇਖਣ ਦੇ ਨਾਲ ਇਸ ਕਾਲਨਾ ਦੀ ਤਾਓ ਪੱਠੀ ਨੂੰ ਗਰਮ ਕਰਦਾ ਹੈ। ਕਾਲਨਾ ਜਿਹੜੀ ਹੈ ਤਪਦਾ ਪੱਠੀ ਤੇ ਕਾਪੇ ਨਹੀਂ ਰਹੀ ਕਿਉਂਕਿ ਤੋ ਵੀ ਕੋਈ ਨਹੀਂ, ਨਤੀਜਾ ਨਿਕਲਿਆ ਪੱਠੀ ਨਹੀਂ ਤਪ ਰਹੀ, ਕਾਲਨਾ ਕੋਈ ਨਹੀਂ। ਮਨੁੱਖ ਕਰਮ ਕਰ ਰਿਹਾ ਪਰ ਕਾਲਨਾ ਨਹੀਂ ਚਾਹੁੰਦਾ। ਮਨੁੱਖ ਚਾਹੁੰਦਾ ਇਹ ਨਹੀਂ ਵੀ ਕਰਮ ਛੱਡ, ਕਿਉਂਕਿ ਕਰਮ ਤਾਂ ਇਹਨੇ ਕਰਨਾ ਹੀ ਨੇ, ਜੀਵਨ ਦਾ ਸੰਬੰਧ ਹੈ। ਅੱਜ ਸਾਡੇ ਕਰਮ ਵਿੱਚ ਕਾਲਨਾ ਕੱਟ ਰਹੀ ਹੈ ਤੇ ਜਦੋਂ ਕਰਮ ਵਿੱਚ ਕਾਲਨਾ ਨਾ ਰਹੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਅਕਿਰਤ। ਕਿਰਤ ਉਸੇ ਨੂੰ ਕਹਿੰਦੇ ਜਿਹਦੇ ਵਿੱਚ ਕਾਲਨਾ ਹੋਵੇ। ਆ ਜਿਹੜਾ ਆਟੋਮੈਟਿਕ ਯੁੱਗ ਹੈ ਨਾ, ਇਹ ਪਤਾ ਜੀ ਕੀ ਕੀ ਦੇਣ ਹੈ ਇਹਦੀ ਸਾਨੂੰ ਕਿ ਅਸੀਂ ਚਾਹੁੰਦੇ ਹਾਂ ਕੰਮ ਹੋਵੇ ਪਰ ਸਾਨੂੰ ਕਰਨਾ ਨਾ ਪਵੇ। ਜੀਵਨ ਦੇ ਇੱਕ ਇੱਕ ਪਲ ਨੂੰ ਗਿਣ ਕੇ ਨਾਲ ਨਾਲ ਸਾਥ ਦੇਣ ਵਾਲੀ ਘੜੀ ਵੀ ਅਸੀਂ ਆਖਿਆ ਸਾਨੂੰ ਰੋਜ਼ ਚਾਬੀ ਦੇਣੀ ਪੈਂਦੀ ਆ, ਆਟੋਮੈਟਿਕ ਬਣ ਜਾਏ। ਕਾਰ ਜਿਹੜਾ ਸਾਨੂੰ ਹਜ਼ਾਰਾਂ ਕੋਹਾਂ ਦਾ ਸਫ਼ਰ ਕਰਾਉਂਦੀ ਹੈ, ਹੁਣ ਸਾਡੀ ਕੋਸ਼ਿਸ਼ ਹੈ ਅਤੇ ਬਾਹਰਲੇ ਮੁਲਕਾਂ ਨੇ ਕਰ ਲਈ, ਆਟੋਮੈਟਿਕ ਗੇਅਰ ਹੋ ਜਾਣ, ਸਾਨੂੰ ਬੈਠਿਆ ਗੇਅਰ ਵੀ ਨਾ ਬਦਲ। ਜਿੰਨਾ ਆਟੋਮੈਟਿਕ ਸਿਸਟਮ ਹੈ ਉਹਨੇ ਕਾਲਨਾ ਦਾ ਤਪਤਾ ਉਹ ਖਤਮ ਕਰ ਦਿੱਤਾ। ਇਹ ਸੰਸਾਰਕ ਕਿਰਿਆ ਨਹੀਂ, ਪਰਮਾਰਥ ਦੀ ਦੁਨੀਆਂ ਵਿੱਚ ਵੀ ਆ ਕੰਮ ਹੋ ਜਾਏ। ਮੈਨੂੰ ਆਪਣਾ ਮਨ ਉਹ ਜਿਹਾ ਪਵਿੱਤਰ ਨਾ ਬਣਾਉਣਾ ਪਵੇ। ਦਸ ਰੁਪਏ ਦਿਆਂ ਗ੍ਰੰਥੀ ਨੂੰ ਮੇਰੀ ਅਰਦਾਸ ਕਰਦੇ, ਤੂੰ ਮੈਨੂੰ ਲੈ ਕੇ ਦੇਦੀ, ਮੇਰੀ ਰੱਬ ਨਾਲ ਸਾਂਝ ਕਰਨ ਦੀ ਕੀ ਲੋੜ ਹੈ? ਮੈਂ ਹਲੇ ਰੱਬ ਨਾਲ ਸਾਂਝ ਪਾਉਂਦਾ ਫਿਰਾਂਗਾ, ਮੇਰੀ ਗੱਲ ਉਹ ਸੁਣੇ, ਉਹ ਮੇਰੀ ਗੱਲ ਪੂਰੀ ਕਰੇ। ਤੂੰ ਜੋ ਬੜਾ ਚੰਗਾ ਹੈ, ਜਿਹੜੇ ਗੁਨਾਹ ਨੇ ਉਹ ਤੂੰ ਛੱਡ ਦੇ, ਮੈਨੂੰ ਛੱਡਣ ਦੀ ਲੋੜ ਨਹੀਂ, ਕਿਉਂਕਿ ਮੈਨੂੰ ਸਾਂਝ ਡਾਇਰੈਕਟ ਕਰਨ ਦੀ ਕੀ ਲੋੜ ਹੈ? ਸਾਂਝ ਤੇਰੀ ਹੋਣੀ ਚਾਹੀਦੀ ਹੈ, ਆਹ ਮੈਂ ਤੈਨੂੰ ਭੇਟਾ ਕਰਾਂਗਾ, ਤੇਰੀ ਸਾਂਝ ਬਣੀ ਹੋਈ ਹੈ, ਤੂੰ ਮੈਨੂੰ ਉੱਥੋਂ ਲੈ ਕੇ ਦੇ ਦੇਣੀ। ਔਰ ਇਹੋ ਕਾਰਨ ਜਿਸ ਕਿਸਮ ਦੀਆਂ ਕਿਨਿਆਈਆਂ ਉਹ ਗ੍ਰੰਥੀ ਵਿੱਚ ਦੇਖਣਾ ਚਾਹੁੰਦਾ ਮੈਂ ਉਹਦਾ ਆਪ ਨਹੀਂ ਬਣਨਾ ਚਾਹੁੰਦਾ। ਕਰਨਾ ਗ੍ਰੰਥੀ ਕਰਾਪੀ ਦਾ ਗੁਨਾਹਗਾਰ ਹੈ, ਪ੍ਰਧਾਨ ਤੁਹਾਡੀ ਉਹ ਚੀਜ਼ ਹੈ। ਫਿਰ ਰਾਸਤਾ ਗ੍ਰੰਥੀ ਨੇ ਕਰਨੀ, ਉਹ ਚੰਗਾ ਹੋਣਾ ਚਾਹੀਦਾ, ਉਹ ਰੱਬ ਦੇ ਨੇੜੇ। ਮੈਨੂੰ ਚੰਗਾ ਬਣਨ ਦੀ ਕੀ ਲੋੜ ਹੈ? ਮੈਨੂੰ ਤਾਂ ਕੀਤੀ ਕਟਾਈ ਅਰਦਾਸ ਮਿਲ ਜਾਣੀ। ਭਲਿਆ ਆਪਣੇ ਅੰਦਰ ਉਹ ਜੁਰਤ ਤੇ ਉਹ ਸੱਚਾਈ ਉਹ ਹਾਲਾਤ ਪੈਦਾ ਕਰਕੇ ਤੇਰੇ ਤੈਨੂੰ ਅਰਦਾਸ ਵੀ ਨਾ ਕਰਨੀ ਪਵੇ। ਅਜੇ ਗੱਲ ਤੇਰੇ ਅੰਦਰ ਹੋਵੇ ਮੇਰਾ ਗੁਰੂ ਸੁਣ ਲੈ। ਮਨੁੱਖ ਚਾਹੁੰਦਾ ਹੈ ਕਰਨਾ ਨਾ ਪਵੇ, ਹੋ ਜਾ। ਆ ਜਿੰਨਾ ਆਟੋਮੈਟਿਕ ਸਿਸਟਮ ਹੈ ਨਾ ਸਾਰਾ ਇੱਥੇ, ਕਿੱਥੇ ਮੈਂ ਪੰਜਾਬੀ ਪੜ੍ਹਦਾ ਫਿਰਾਂਗਾ, ਗੁਰਮੁਖੀ ਪੜ੍ਹਦਾ ਫਿਰਾਂਗਾ, ਫਿਰ ਪਾਠ ਸਿੱਖਾਂਗਾ, ਫਿਰ ਪਾਠ ਕਰਾਂਗਾ, ਬੜਾ ਮੁਸ਼ਕਲ ਹੈ। ਮੈਂ ਕੀ ਕਰਨਾ? ਪੰਜਾਬੀ ਗੁਰਬਾਣੀ ਗੁਰਮੁਖੀ ਪੜ੍ਹ ਕੇ ਗ੍ਰੰਥੀ ਸਿੰਘ ਨੂੰ ਮਾਇਆ ਦੇਵਾਂਗਾ, ਉਹ ਪਾਠ ਕਰੇਗਾ ਤੇ ਅਰਦਾਸ ਮੇਰੇ ਨਾਂ ਦੀ ਕਰ ਦੇਵੇਗਾ ਆਟੋਮੈਟਿਕ। ਮਨੁੱਖ ਇਹ ਚਾਹੁੰਦਾ ਮੈਨੂੰ ਕਰਨਾ ਕੁਝ ਨਾ ਪਵੇ, ਇੱਥੇ ਤਪਤਾਓ ਖਤਮ ਹੋ ਜਾਂਦਾ, ਘਾਲਣਾ ਖਤਮ ਹੋ ਜਾਂਦਾ।

0: ਉਹ ਭਾਵਨਾ ਦਾ ਪਿਆਰ ਦਾ ਭਾਂਡਾ ਬਣਾ। ਉਹਦੇ ਵਿੱਚ ਤਾਲ ਕੀ ਗੁਣ ਅੰਮ੍ਰਿਤ ਨੇ, ਨਾਮ ਅੰਮ੍ਰਿਤ ਹੈ ਤੇ ਨਾਮ ਹੀ ਗੁਣ ਹੈ। ਪ੍ਰਭੂ ਦੇ ਗੁਣ ਜਿਹੜੇ ਨੇ ਉਸ ਭਾਂਡੇ ਭਾਵਨਾ ਦੇ ਭਾਵ ਵਿੱਚ ਟਿਕਣ, ਤੇ ਉਹ ਢਲੇ ਹੋਏ ਜਿਹੜੇ ਗੁਣ ਨੇ ਉਹਨਾਂ ਵਿੱਚ ਸ਼ਬਦ ਦੀ ਤਸਵੀਰ ਹੈ। ਜਦੋਂ ਉਹਦੇ ਵਿੱਚ ਤੂੰ ਆਪਣੇ ਕਰਮ ਨੂੰ ਬਣਾਏਗਾ, ਚਿੱਤਰੇਗਾ, ਉਹਦੇ ਵਿੱਚ ਸ਼ਬਦ ਦਿਸੇਗਾ। ਇਹ ਹੈ ਪ੍ਰਸਾਦ ਸ਼ਬਦ ਦੀ। ਗੁਰੂ ਕਹਿਣ ਲੱਗੇ ਭਾਂਡਾ ਭਾਵ ਅੰਮ੍ਰਿਤ ਕਿਤ ਤਾਲ, ਘੜੀ ਹੈ ਸ਼ਬਦ ਸੱਚੀ ਤਤਸਾਲ। ਨਾਮ ਰੂਪੀ ਗੁਣਾ ਰੂਪੀ ਵਸਤੂ ਨੂੰ ਢਾਲ ਕੇ ਉਹਦੇ ਵਿੱਚੋਂ ਜਿਹੜੇ ਕਰਮ, ਗੁਣ ਰੂਪੀ ਕਰਮ ਨਿਕਲਣਗੇ ਨਾ, ਜਿਹਨਾਂ ਕਰਮਾਂ ਨਾਲ ਗੁਣ ਸੰਬੰਧਿਤ ਹੋਏਗਾ, ਉਹ ਗੁਣਾ ਰੂਪੀ ਕਰਮ ਜਿਹੜੇ ਨੇ ਜਦੋਂ ਤੂੰ ਕਰੇਗਾ, ਲੋਕ ਵੇਖਣਗੇ, ਉਹਨਾਂ ਨੂੰ ਵਿੱਚੋਂ ਸ਼ਬਦ ਦਿਸੇਗਾ। ਹੈ ਇਹ ਤੇ ਉਹ ਕਰ ਰਿਹਾ ਜੋ ਗੁਰੂ ਆਖਦਾ, ਇਉਂ ਤੇਰੇ ਕਰਮਾਂ ਵਿੱਚੋਂ ਸ਼ਬਦ ਘੜਿਆ ਜਾਏਗਾ, ਸ਼ਬਦ ਦੀ ਮੂਰਤ ਦਿਸੇਗੀ। ਅਜੇ ਤੇਰੇ ਕਰਮਾਂ ਵਿੱਚੋਂ ਸ਼ਬਦ ਦੀ ਮੂਰਤ ਨਹੀਂ ਦਿਸਦੀ, ਕਿਉਂਕਿ ਸ਼ਬਦ ਕੁਝ ਹੋਰ ਕਹਿੰਦਾ, ਤੇਰੇ ਕਰਮ ਕੁਝ ਹੋਰ ਨੇ। ਲਓ ਆਪ ਬ੍ਰੇਕਫਾਸਟ ਕੀਤੀ ਸੀ, ਹੋਰ ਕੁਝ ਨਹੀਂ, ਕੇਵਲ ਤੂੰ ਹਰ ਕਰਮ ਕਰਨ ਲੱਗਿਆ। ਇੰਨਾ ਕੁ ਮੇਲ ਕੇ ਵੇਖ ਲਈ ਭਲਾ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਇਸ ਕਰਮ ਦੀ ਇਜਾਜ਼ਤ ਦਿੰਦਾ, ਬਸ ਘੜਿਆ ਜਾਏਗਾ। ਪਿੱਛੋਂ ਸ਼ਬਦ ਦਿੱਤੇ, ਹਰ ਕਰਮ ਤੇਰਾ ਸ਼ਬਦ ਬਣਦਾ। ਫਿਰ ਇਸ ਦੀ ਟਕਸਾਲ ਦੱਸੀ ਮੈਂ ਕਿ ਇਸ ਟਕਸਾਲ ਵਿੱਚੋਂ ਨਿਕਲ ਕੇ ਜੀਵਨ ਦਾ ਕਰਮ ਜਿਹੜਾ ਹੈ ਉਹ ਸ਼ਬਦ ਦਾ ਰੂਪ ਬਣਦਾ, ਸ਼ਬਦ ਉਹਦੇ ਵਿੱਚੋਂ ਪ੍ਰਾਸ਼ਿਆ ਜਾਂਦਾ, ਉਸਦੇ ਹਰ ਕਰਮ ਵਿੱਚੋਂ ਸ਼ਬਦ ਦਿਸਦਾ ਭਰਿਆ। ਜਿਸ ਕਰਮ ਖੰਡ ਨੇ ਸੱਚਖੰਡ ਬਣਨਾ ਹੈ, ਉਹ ਕਰਮ ਖੰਡ ਕਿਉਂ ਬਣਦਾ ਹੈ? ਉਸ ਸ਼ਬਦ ਦੀ ਚਿਤਰਨਾ, ਉਸ ਕਰਮ ਦੀ ਚਿਤਰਨਾ ਇਉਂ ਹੁੰਦੀ ਹੈ, ਉਹਦੇ ਵਿੱਚੋਂ ਫਿਰ ਸ਼ਬਦ ਦਿਸਦਾ, ਬਾਣੀ ਦਿਸਦੀ, ਗੁਰੂ ਦਿਸਦਾ, ਉਹਦਾ ਕਰਮ ਗੁਰੂ ਰੂਪ ਹੋ ਜਾਂਦਾ। ਹੁਣ ਕਹਿਣ ਲੱਗੇ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ, ਮੈਨੂੰ ਇਹ ਸਭ ਕੁਝ ਦੱਸਣ ਦੀ ਕਿਉਂ ਲੋੜ ਪਈ? ਰੁਟੀਨ ਵਿੱਚ ਮਨੁੱਖ ਦੀ ਹਾਲਤ ਕੀ ਹੈ? ਮੈਂ ਉਹਨੂੰ ਉਹ ਕਹਾਣੀ ਦੱਸ ਕੇ ਤੁਰਨਾ ਚਾਹੁੰਦਾ। ਮੈਂ ਇਹ ਕਹਾਣੀ ਦੇਖੀ ਸੀ ਇਸ ਦੀ, ਇਸੇ ਲਈ ਤਾਂ ਇਹਨੂੰ ਕਰਮ ਦੇ ਸੁਧਾਰ ਵੱਲ ਅਤੇ ਕਰਮ ਦੀ ਘਾਟ ਵੱਲ ਤੋਰਿਆ ਸੀ। ਸਲੋਕ ਵਿੱਚ ਕੇਵਲ ਰੁਟੀਨ ਵਿੱਚ ਨਿਤ ਕਿਰਿਆ ਵਿੱਚ ਜੀਵਨ ਕੀ ਹੈ, ਜਿੱਥੋਂ ਲਿਆ ਕੇ ਗੁਰੂ ਨੇ ਇੱਥੇ ਪਕਾਇਆ, ਜਿੱਥੋਂ ਬਾਹ ਫੜ ਕੇ ਗੁਰੂ ਨੇ ਕਰਮ ਨੂੰ, ਜੀਵਨ ਨੂੰ ਸੱਚਖੰਡ ਤੱਕ ਪਹੁੰਚਾਇਆ, ਨਿਤ ਕਰਮ ਜਿਹੜਾ ਕਿਰਿਆ ਜਿਹੜੀ ਹੈ ਉਹ ਚੇਤੇ ਕਰਾਉਂਦੇ ਨੇ। ਕਹਿੰਦੇ ਨੇ ਉਹ ਕੀ ਹੈ?
1: ਪਵਨ ਗੁਰੂ ਪਾਣੀ ਪਿਤਾ, ਆ ਹੈ ਸੰਸਾਰਿਕ ਜੀਵਨ ਦੀ ਬੰਧਨ।
0: ਪਵਨ ਹਮੇਸ਼ਾ ਗੁਰੂ ਰਹੀ ਹੈ, ਜਿੰਨਾ ਸ਼ਬਦ ਹੈ ਉਹ ਪਵਨ ਤੋਂ ਜਨਮ ਲੈਂਦਾ। ਮੈਂ ਇੱਕ ਵਾਰ ਕੀਤੀ ਸੀ, ਬਹੁਤ ਦਿਲ ਹੋਈ, ਜਿੰਨਾ ਸ਼ਬਦ ਹੈ ਉਹ ਪਵਨ ਤੋਂ ਜਨਮ ਲੈਂਦਾ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਕਿ ਰੱਬ ਨੇ, ਪ੍ਰਭੂ ਨੇ ਸਭ ਤੋਂ ਪਹਿਲਾਂ ਸ਼ਬਦ ਦਾ ਉਚਾਰਨ ਕੀਤਾ, ਕੀਤਾ ਪਸਾਓ ਇੱਕੋ ਕਵਾਓ, ਤੇ ਉਸ ਜਿਹੜਾ ਸਭ ਤੋਂ ਪਹਿਲਾਂ ਉਚਾਰਨ ਦਾ ਮਸਲਾ ਆਇਆ ਉਸਨੇ ਵੀ ਕਹਿ ਦਿੱਤਾ ਸਾਚੇ ਤੇ ਪਵਨਾ ਹੈ। ਸੱਚ ਤੋਂ ਜਿਹਨੇ ਸਭ ਤੋਂ ਪਹਿਲਾਂ ਜਨਮ ਲਿਆ ਉਸ ਦੀ ਪਵਨ ਗੁਰੂ, ਸੱਚੇ ਤੇ ਪਵਨਾ ਹੈ। ਪਵਨੇ ਤੇ ਜਲ ਹੋਏ, ਉਹਦੇ ਤੋਂ ਬਾਅਦ ਅਗਲੀ ਫੋਰਮ ਵਿੱਚ ਜਲ ਬਣੇ, ਤੇ ਜਲ ਤੇ ਫਿਰ ਪਵਨ ਸਾਜਿਆ, ਇਸ ਲਈ ਜਲ ਪਿਤਾ ਦੀ ਥਾਂ ਤੇ ਰੱਖਿਆ ਗਿਆ।
1: ਪਵਨ ਗੁਰੂ ਪਾਣੀ ਪਿਤਾ,
0: ਇਹ ਰੋਜ਼ਾਨਾ ਜੀਵਨ ਕਿਰਿਆ ਜਿਹੜੀ ਆਮ ਮਨੁੱਖ ਦੀ ਸੰਸਾਰਕ ਕਿਰਿਆ, ਜਿਹੜਾ ਨਿਜ਼ਾਮ ਇਸ ਸੰਸਾਰ ਦਾ ਕੁਦਰਤ ਦਾ ਚੱਲ ਰਿਹਾ, ਉਸ ਨਿਜ਼ਾਮ ਦੀ ਬਣਤਰ ਦਾ ਜ਼ਿਕਰ ਕਰ ਰਿਹਾ।
1: ਮਾਤਾ ਧਰਤ ਮਹੱਤ,
0: ਧਰਤੀ ਨੂੰ ਇਸ ਲਈ ਮਹਾਂ ਆਖਿਆ ਕਿਉਂਕਿ ਇਹਦਾ ਬੜਾ ਵਿਸ਼ਾਲ ਦਿਲ ਹੈ, ਧੀਰਜ ਹੈ, ਸੱਚ ਹੈ, ਬੁਰਾ ਨਹੀਂ ਲੁੱਟਦੀ, ਬਲਕਿ ਇੱਥੋਂ ਤੱਕ ਗੁਰੂ ਨੂੰ ਬਾਣੀ ਵਿੱਚ ਫੈਸਲਾ ਦੇਣਾ ਪਿਆ। ਕਹਿਣ ਲੱਗੇ ਭਰਿਆ ਬ੍ਰਹਮ ਗਿਆਨੀ ਕਹਿ ਧੀਰਜ ਏਕ। ਬ੍ਰਹਮ ਗਿਆਨੀ ਦਾ ਧੀਰਜ ਦੇਖਣਾ ਹੋਵੇ, ਉਹਦੀ ਅਵਸਥਾ ਦੇਖੀ ਹੋਈ ਤਾਂ ਧਰਤੀ ਕੋਲੋਂ ਨਿਕਲੇ, ਉੱਥੇ ਵੀ ਧੀਰਜ ਸੁਣਾ ਰਿਹਾ, ਉੱਧਰ ਵੀ ਧੀਰਜ ਸੁਣਾ ਰਿਹਾ। ਜਦ ਪਹਾੜਾ ਧੀਰਜ ਯਾਰ ਤਾਂ ਧੀਰਜ ਜਿਹੜਾ ਹੈ ਉਹ ਮਾਂ ਦਾ ਰੂਪ ਧਾਰਨ ਕੀਤੀ ਬੈਠਾ ਇੱਥੇ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਕਹਿੰਦੇ ਉਸ ਧੀਰਜ ਦੀ ਨਿਸ਼ਾਨੀ ਕੀ ਹੈ? ਜਿਉਂ ਵਿਸੁਦਾ ਕੋਈ ਖੋਦੇ ਕੋਈ ਚੰਦਰ ਵਿਸ਼ਾਲ, ਇੰਨਾ ਸਹਿਜ। ਕਹਿਣ ਲੱਗੇ ਮਾਂ ਵਾਲਾ ਹੱਕ ਦੇ ਦਿੱਤਾ ਧਰਤੀ, ਸਾਰੇ ਜੀਵਨ ਜਿੰਨੇ ਆਉਂਦੇ ਨੇ ਧਰਤੀ ਦੇ ਹਵਾਲੇ। ਮੈਂ ਇੱਕ ਗੱਲ ਕੀਤੀ ਸੀ, ਧਰਤੀ ਕੈਸੀ ਮਹਾਨ ਹੈ ਕਿ ਮਨੁੱਖ ਨੂੰ ਰੋਜ਼ੀ ਤੇ ਰਿਹਾਇਸ਼ ਦੋਨੋਂ ਚੀਜ਼ਾਂ ਦਿੰਦੀ ਹੈ। ਦੋਨੋਂ ਚੀਜ਼ਾਂ ਮਨੁੱਖ ਦੀਆਂ ਬਹੁਤ ਜ਼ਰੂਰੀ ਚੀਜ਼ਾਂ, ਰਿਹਾਇਸ਼ ਮਿਲਣੀ ਚਾਹੀਦੀ, ਰੋਜ਼ੀ ਮਿਲਣੀ ਚਾਹੀਦੀ। ਤੇ ਰੋਜ਼ੀ ਵੀ ਜਿੰਨੀ ਹੈ ਉਹ ਧਰਤੀ ਤੋਂ ਪੈਦਾ ਹੁੰਦੀ ਹੈ। ਹਰ ਤਰ੍ਹਾਂ ਦਾ ਅਨਾਜ, ਹਰ ਤਰ੍ਹਾਂ ਦੀ ਵਸਤੂ ਜਿਹੜੀ ਸਾਡੇ ਖਾਣ ਦੇ ਕੰਮ ਆਉਂਦੀ ਹੈ, ਪਹਿਨਣ ਦੇ ਕੰਮ ਆਉਂਦੀ ਹੈ, ਉਹ ਸਾਰੀ ਧਰਤੀ ਤੋਂ ਜਾਂਦੀ ਹੈ। ਤੇ ਰਿਹਾਇਸ਼ ਵੀ ਇਹੋ ਹੁੰਦੀ ਹੈ। ਤੇ ਮੈਂ ਕਹਿੰਦਾ ਸੀ ਵੀ ਕਿਹੜੀ ਅਜੀਬ ਗੱਲ ਹੈ, ਕਿੱਡੀ ਵਿਸ਼ਾਲ ਹੈ। ਜਦੋਂ ਮਨੁੱਖ ਮਰ ਜਾਂਦਾ ਹੈ ਨਾ, ਉਦੋਂ ਦੇ ਰਿਸ਼ਤੇਦਾਰ ਵੀ, ਸੰਸਾਰ ਦੇ ਮਿੱਤਰ ਦੋਸਤ ਵੀ ਇਹਦੇ ਤੋਂ ਨਫ਼ਰਤ ਕਰਨ ਲੱਗ ਪੈਂਦੇ ਨੇ। ਜਿਹੜਾ ਮਕਾਨ, ਜਿਹੜਾ ਘਰ ਇਸਨੇ ਆਪਣੀ ਰੂਹ ਨਾਲ, ਆਪਣੇ ਸ਼ੌਕ ਨਾਲ ਬਣਾਇਆ ਹੁੰਦਾ, ਕਹਿੰਦੇ ਇਹਨੂੰ ਛੇਤੀ ਕੱਢ ਲਓ, ਇਹਦੇ ਲਈ ਹੁਣ ਸਾਡੇ ਕੋਲ ਕੋਈ ਥਾਂ ਨਹੀਂ। ਧਰਤੀ ਮਾਂ ਹੈ ਨਾ, ਭਾਵੇਂ ਦੁਨੀਆਂ ਦੇ ਲੋਕ ਜਲਦੀ ਨਫ਼ਰਤ, ਮਾਂ ਥੋੜ੍ਹਾ ਨਫ਼ਰਤ ਕਰਦੇ, ਉਹ ਆਖਦੀ ਚਲੋ ਕੋਈ ਨਹੀਂ, ਜੇ ਦੁਨੀਆਂ ਨੂੰ ਨਹੀਂ ਚੰਗਾ ਲੱਗਦਾ ਮੇਰੀ ਗੋਦੀ ਚ ਲੈ ਆਓ, ਮੈਨੂੰ ਅਜੇ ਵੀ ਪ੍ਰਸੰਨ। ਗੁਰੂ ਨੇ ਸੰਸਾਰਿਕ ਕਿਰਿਆ ਦਾ ਜ਼ਿਕਰ ਵੀ ਕੀਤਾ, ਕਹਿਣ ਲੱਗੇ ਉਹ ਤੇ ਹੈ ਨਾ ਪਰਮਾਰਥ ਦੀ ਕਿਰਿਆ, ਧਰਮਖੰਡ ਪਰ ਕਰਮਖੰਡ, ਪਰ ਮੈਂ ਜਿੱਥੋਂ ਇਹਨੂੰ ਲਿਆਇਆ ਚੁੱਕ ਕੇ ਇਸ ਕਰਮਖੰਡ ਤੇ, ਇਸ ਸੱਚਖੰਡ ਤੇ, ਮੈਂ ਉਹ ਦ੍ਰਿਸ਼ ਵੀ ਇਹਨੂੰ ਦੱਸਣਾ ਚਾਹੁੰਦਾ।

ਮਨ ਦਿਨ ਤੇ ਰਾਤ ਦਾਈ ਦਾਇਆ ਨੇ। ਦਾਈ ਸੁਆ ਦਿੰਦੀ ਹੈ, ਖਾਮੋਸ਼ ਕਰ ਦਿੰਦੀ ਹੈ, ਕਰਮ ਖਤਮ ਕਰ ਦਿੰਦੀ ਹੈ, ਅੰਧੇਰਾ ਅਗਿਆਨਤਾ ਲੈ ਆਉਂਦੀ ਹੈ, ਤੇ ਦਾਇਆ ਜਿਹੜਾ ਉਹਨੂੰ ਖੇਡਾਂ ਖਿਡਾਉਂਦਾ ਦਿਨੇ ਖੇਡਾਂ ਖਿਡਾਉਂਦਾ ਸਾਰਾ ਸੰਸਾਰ। ਦੁਨੀਆਂ ਦੇ ਲੋਕ ਇਸ ਜੀਵਨ ਦੀਆਂ ਖੇਡਾਂ ਖੇਡ ਰਹੇ ਨੇ, ਚੰਗੀਆਂ ਵੀ ਖੇਡ ਰਹੇ ਨੇ, ਮੰਦੀਆਂ ਵੀ ਖੇਡ ਰਹੇ ਨੇ। ਹਰ ਖੇਡ ਦੀ ਆਪਣੀ ਵੈਲਿਊ ਹੈ, ਹਰ ਖੇਡ ਦਾ ਆਪਣਾ ਮਿਆਰ ਹੈ, ਹਰ ਖੇਡ ਦਾ ਆਪਣਾ ਘੇਰਾ ਹੈ। ਜਿਉਂ ਜਿਉਂ ਖੇਡ ਉੱਤਮ ਹੁੰਦੀ ਜਾਂਦੀ ਹੈ ਨਾ, ਤਿਉਂ ਤਿਉਂ ਉਹਦਾ ਘੇਰਾ ਅਤੇ ਵੈਲਿਊ ਵਧੀ ਜਾਂਦੀ ਹੈ। ਮੈਂ ਇੱਕ ਵਾਰ ਖੇਡ ਦੇ ਸੰਬੰਧ ਵਿੱਚ ਅਰਜ਼ ਕੀਤੀ ਸੀ, ਪੰਜ ਚਾਰ ਮਿੰਟਾਂ ਜਾ ਹੁੰਦੇ ਨੇ ਲੈ ਜਾਵਾਂ ਅਤੇ ਚੱਲ ਨਾ ਕਰੋ, ਅਰਜ਼ ਕੀਤੀ ਸੀ ਕਿ ਖੇਡ ਉਹ ਹੀ ਹੈ। ਸਭ ਤੋਂ ਪਹਿਲਾਂ ਗਲੀਆਂ ਵਿੱਚ ਖੇਡਦਾ ਬੱਚਾ, ਆਪਣੇ ਵੀ ਖੇਡਦਾ, ਫਿਰ ਸਕੂਲ ਕਾਲਜ ਵਿੱਚ ਜਾਂਦਾ, ਉੱਥੇ ਜਾ ਕੇ ਸਕੂਲ ਕਾਲਜ ਦੀ ਟੀਮ ਵਿੱਚ ਖੇਡਦਾ। ਪਹਿਲੀ ਜਿੱਤ ਹਾਰ ਉਹਦੀ ਆਪਣੀ ਸੀ, ਦੂਜੇ ਨੂੰ ਕੀ। ਹੁਣ ਜਦੋਂ ਸਕੂਲ ਦੇ ਵਿੱਚ ਖੇਡਦਾ ਨਾ, ਉਦੋਂ ਜਿੱਤ ਹਾਰ ਉਹਦੀ ਆਪਣੀ ਨਹੀਂ ਹੁੰਦੀ, ਸਾਰਾ ਸਕੂਲ ਉਹਨੂੰ ਅਸੀਸਾਂ ਦਿੰਦਾ, ਉਹਦੀਆਂ ਸ਼ੁਭ ਇੱਛਾਵਾਂ ਉਹਦੇ ਸੰਬੰਧ ਰੱਖਦਾ। ਕਾਸ਼ ਜਿੱਤ ਗਿਆ, ਕਿਉਂਕਿ ਇਹ ਨਹੀਂ ਜਿੱਤ ਸਾਡੀ ਜਿੱਤ। ਸਕੂਲ ਨਹੀਂ ਖੇਡਦਾ, ਸਾਰਾ ਸਕੂਲ ਦੇ ਨਾਲ ਕਾਲਜ ਵਿੱਚ ਖੇਡਦਾ, ਫਿਰ ਸਟੇਟ ਵੱਲੋਂ ਖੇਡਦਾ, ਸਾਰੀ ਸਟੇਟ ਜਿਹੜੀ ਹੈ ਉਹ ਇਸ ਉਡੀਕ ਵਿੱਚ ਹੁੰਦੀ ਜਿੱਤੇ, ਫਿਰ ਉਹ ਦੇਸ਼ਾਂ ਵੱਲੋਂ ਖੇਡਦਾ। ਜਦੋਂ ਓਲੰਪਿਕ ਗੇਮਾਂ ਹੁੰਦੀਆਂ ਨੇ, ਦੇਸ਼ਾਂ ਵੱਲੋਂ ਖੇਡਦੇ ਨੇ, ਜਦੋਂ ਦੇਸ਼ਾਂ ਵੱਲੋਂ ਖੇਡਦੇ ਨੇ, ਭਲੇ ਉਹ ਮੈਂ ਇੱਕ ਵਾਰ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਉਹ ਲੋਕ ਵੀ ਭਾਵੇਂ ਉਡੀਕਦੇ ਹੁੰਦੇ ਨੇ ਉਹਦੀ ਜਿੱਤ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਖੇਡ ਕੇ ਨਹੀਂ ਵੇਖਿਆ, ਜਿਨ੍ਹਾਂ ਨੇ ਖੇਡ ਦਾ ਮੈਦਾਨ ਵੇਖਿਆ ਵੀ ਨਹੀਂ। ਜਦੋਂ ਜਿੱਤ ਹੁੰਦੀ ਹੈ ਉਹਨਾਂ ਦੀ ਵੀ ਹੁੰਦੀ ਹੈ, ਲੋਕਾਂ ਨੇ ਫਲਾਣਾ ਦੇਸ਼ ਜਿੱਤ ਗਿਆ, ਅਤੇ ਉਸ ਦੇਸ਼ ਵਿੱਚ ਉਹ ਲੋਕ ਵੀ ਰਹਿੰਦੇ ਨੇ ਜਿਨ੍ਹਾਂ ਨੇ ਕਦੀ ਵੇਖੀ ਨਹੀਂ। ਪਰ ਉਹ ਸਾਰਿਆਂ ਲਈ ਕਿਉਂ ਹੋ ਗਈ? ਜਦੋਂ ਵਾਪਸ ਆਉਂਦਾ ਦੇਸ਼ ਵਾਸੀ, ਹਕੂਮਤਾਂ ਉਹਨਾਂ ਦੇ ਗਲਾਂ 'ਚ ਹਾਰ ਕਿਉਂ? ਕਿਉਂਕਿ ਉਹ ਕੋਈ ਆਪਣੇ ਲਈ ਨਹੀਂ ਖੇਡ ਕੇ ਆਇਆ, ਉਹ ਪੂਰੇ ਵਤਨ ਲਈ ਖੇਡ ਕੇ ਆਇਆ, ਇਸ ਲਈ ਸਾਰੇ ਵਤਨ ਦਾ ਹੋ ਗਿਆ। ਅਤੇ ਮੈਂ ਅਰਜ਼ ਕੀਤੀ ਸੀ, ਭਲਿਓ ਇੱਕ ਇੱਦੋਂ ਵੀ ਵੱਡੀ ਖੇਡ ਹੈ, ਉਹ ਹੈ ਸਾਰੇ ਬ੍ਰਹਿਮੰਡ ਲਈ, ਸਾਰੇ ਸੰਸਾਰ ਲਈ ਖੇਡਣਾ, ਅਤੇ ਸਾਰੇ ਸੰਸਾਰ ਦੀ ਜਿੱਤ ਦਾ ਪ੍ਰਤੀਕ ਬਣਨਾ। ਅਤੇ ਇਹ ਉਹ ਖੇਡ ਹੈ ਜਿੱਥੇ ਆਖਿਆ ਜਾਂਦਾ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਬਾਬਾ ਦੇਖੇ ਧਿਆਨ ਧਾਰ ਜਲਦੀ।

ਹੁਣ ਬਾਬਾ ਜੀਵਨ ਦੀ ਖੇਡ ਖੇਡਦਾ ਆਪਣੇ ਲਈ ਨਹੀਂ, ਪਰਿਵਾਰ ਲਈ ਨਹੀਂ, ਆਪਣੀ ਕੌਮ ਲਈ ਨਹੀਂ, ਸਾਰੇ ਬ੍ਰਹਿਮੰਡ ਸਾਰੀ ਮਨੁੱਖਤਾ ਲਈ, ਕਿਸੇ ਲਈ ਸਾਰੀ ਮਨੁੱਖਤਾ ਉਹਦਾ ਦਿਨ ਉਡੀਕਦੀ ਰਹਿੰਦੀ ਹੈ, ਕਿਉਂਕਿ ਉਹਦੀ ਜਿੱਤ ਸਾਡੀ ਆਪਣੀ ਜਿੱਤ ਹੈ। ਗੁਰੂ ਕਹਿਣ ਲੱਗੇ ਇਸ ਲਈ ਤੈਨੂੰ ਪਤਾ ਹੋਵੇ, ਖੇਡ ਤੇ ਹਰ ਮਨੁੱਖ ਨੇ ਖੇਡਣੀ ਹੈ, ਪਰ ਹਰ ਖੇਡ ਦਾ ਆਪਣਾ ਮਿਆਰ ਹੈ। ਤੂੰ ਸੰਸਾਰ ਲਈ ਖੇਡ ਕੇ ਵੇਖ। ਨਾਨਕ ਨਾਮਚਰ ਜੀ ਕਰਾਤੇ ਨੇ ਬਾਣੀ ਸਰਬੱਤ ਕਾ ਤੁਹਾਡਾ ਕੀ ਹੈ? ਸਰਬੱਤ ਨਹੀਂ ਖੇਡਣਾ, ਸਰਬੱਤ ਨਹੀਂ ਖੇਡਣਾ, ਬੜੀ ਵੱਡੀ ਖੇਡ ਹੈ। ਨਹੀਂ ਤੇ ਸੰਸਾਰ ਦੇ ਲੋਕਾਂ ਨੇ ਖੇਡ ਤਾਂ ਖੇਡਣੀ ਹੈ, ਜਿਵੇਂ ਸ਼ਰਾਬ ਦੇ ਦਾਈ ਦਾ ਆਇਆ ਖੇਲੇ ਸਗਲ ਜਗਤ, ਹਰ ਕੋਈ ਆਪਣੀ ਆਪਣੀ ਛੋਟੀਆਂ ਛੋਟੀਆਂ ਖੇਡਾਂ ਪਿਆ ਖੇਡਦਾ। ਇੱਥੋਂ ਤੱਕ ਕਿ ਕਈ ਵਾਰ ਚੰਗਿਆਈਆਂ ਦੀ ਥਾਂ ਬੁਰਿਆਈਆਂ ਦੀਆਂ ਖੇਡਾਂ ਵੀ ਖੇਡੀ ਜਾਂਦਾ, ਵੱਡੀਆਂ ਖੇਡਾਂ ਨੂੰ ਹੱਥ ਹੀ ਨਹੀਂ ਪਾਉਂਦਾ, ਜਿਹਦੇ ਨਾਲ ਸਾਰਾ ਬ੍ਰਹਿਮੰਡ ਉਹਦੇ ਘੇਰੇ ਵਿੱਚ ਆ ਜਾਏ। ਉਹਨੇ ਆਖਿਆ ਖੇਡ ਤਾਂ ਖੇਡ ਲਿਆ, ਪਰ ਭਰਿਆ ਉਹ ਜਿੰਨੀਆਂ ਖੇਡਾਂ ਨੇ ਨਾ, ਭਾਵੇਂ ਚੰਗੀਆਂ ਨੇ ਭਾਵੇਂ ਮੰਦੀਆਂ ਨੇ, ਉਹ ਧਰਮ ਖੰਡ ਵਿੱਚ ਜਾ ਕੇ ਕਰਮੀ ਕਰਮੀ ਹੋਏ ਵਿਚਾਰ ਤੇ ਆ ਜਾਂਦੀਆਂ ਨੇ, ਕਿਉਂਕਿ ਪਿੱਛੇ ਆ ਚੁੱਕੇ ਨੇ ਕਰਮੀ ਕਰਮੀ ਹੋਏ ਵਿਚਾਰ, ਧਰਮ ਖੰਡ ਵਿੱਚ ਇਹ ਗੱਲ ਆ ਚੁੱਕੀ। ਕਹਿਣ ਲੱਗੇ ਤੇਰੇ ਜੀਵਨ ਦੀਆਂ ਜਿੰਨੀਆਂ ਖੇਡਾਂ ਨੇ ਨਾ, ਉਹ ਮੈਂ ਤੈਨੂੰ ਸਮਝਾਇਆ ਸੀ ਕਿ ਕਰਮ ਖੰਡ ਦੀ ਦੁਨੀਆਂ ਵਿੱਚ, ਜਦੋਂ ਧਰਮ ਖੰਡ ਦੀ ਦੁਨੀਆਂ ਵਿੱਚ ਜਾਏਗਾ ਕਰਮੀ ਕਰਮੀ ਹੋਏ ਵਿਚਾਰ ਵਿੱਚ ਆ ਜਾਣਗੇ, ਤੇਰੀਆਂ ਫਾਈਲਾਂ ਖੁੱਲਣ, ਚੰਗਿਆਈਆਂ ਬੁਰਿਆਈਆਂ ਬਚ ਧਰਮ ਹਜ਼ੂਰ ਕਰਮੀ ਆਪੋ ਆਪਣੀ, ਉਸ ਕਰਮੀ ਕਰਮੀ ਹੋਏ ਵਿਚਾਰ ਵਿੱਚ ਤੂੰ ਉਹ ਵੀ ਹੋ ਸਕਦਾ ਕਿ ਜਿੱਥੇ ਸੋਨ ਪੰਚ ਪ੍ਰਵਾਨ ਨੇੜੇ ਹੋ ਜਾਏ, ਉਹ ਵੀ ਹੋ ਸਕਦਾ ਨੀਚ ਕਰਮ ਬੈਰੋਏ ਜੀ ਘੇਰੇ ਚਲਾ ਜਾਏ। ਇਸ ਲਈ ਮੈਨੂੰ ਤੇਰੇ ਤੇ ਤਰਸ ਆਇਆ, ਤਾਂ ਮੈਂ ਤੈਨੂੰ ਬਹੁ ਪੜਿਆ ਕਿ ਚਲਦਾ ਚਲਦਾ ਤੈਨੂੰ ਕਰਮ ਖੰਡ ਤੋਂ ਸੱਚ ਖੰਡ ਤੱਕ ਲੈ ਆਇਆ। ਆ ਤੂੰ ਆ ਚੀਜ਼ਾਂ ਨੂੰ ਸਮਝ ਲੈ, ਵੇਖ ਲੈ, ਜੇ ਗੁਰੂ ਨਾਨਕ ਦੇ ਜਪ ਦੇ ਰਾਹੀਂ ਕਰਮ ਖੰਡ ਤੇ ਸੱਚ ਖੰਡ ਤੱਕ ਨਾ ਪੁੱਜਿਓ ਤੇ ਉਹ ਹਾਲਤ ਪਵਨ ਗੁਰੂ ਪਾਣੀ ਕਿਤਾਬਾਂ ਖੇਲੇ ਸਗਲ ਜਗਤ ਵਾਲੀ ਤਾਂ ਹੋਣੀ ਹੈ। ਉਹ ਸਾਰਾ ਜਗਤ ਹੀ ਪਿਆ ਖੇਡਦਾ, ਆਪਣੇ ਆਪਣੇ ਹਿਸਾਬ ਸਾਰਿਆਂ ਨੇ ਦੇਣੇ ਨੇ, ਚੰਗਿਆਈਆਂ ਬੁਰਿਆਈਆਂ ਦੇ ਹਿਸਾਬ ਸਾਰਿਆਂ ਦੇ ਹੋਣੇ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਹਿਣ ਲੱਗੇ ਮੈਂ ਇਸ ਲਈ ਇਹ ਗੱਲ ਸਮਝਾਉਣਾ ਚਾਹੁੰਦਾ ਭਲਿਆ, ਜਿੰਨੀ ਨਾਮ ਦਿਆਇਆ ਗਏ ਮਸ਼ਕਤ ਘਾਲ, ਜਿਨ੍ਹਾਂ ਨੇ ਗੁਣਾਂ ਦਾ ਚਿੰਤਨ ਕੀਤਾ, ਨਾਮ ਦਾ ਚਿੰਤਨ ਕੀਤਾ ਤੇ ਮੇਰਾ ਚਿੰਤਨ ਹੀ ਨਹੀਂ ਕੀਤਾ, ਮਸ਼ਕਤ ਵਿੱਚ ਘਾਲਣਾ ਵਿੱਚ ਲਿਆਂਦਾ। ਮਿਹਨਤ ਕੀਤੀ ਸੀ, ਮਨੁੱਖ ਚਾਹੁੰਦਾ ਘਾਲਣਾ ਵਿੱਚ ਨਾ ਆਵੇ, ਰੋਡ ਪੜੀ ਜਾਵਾਂ ਕਿਰਸ ਚਾਰਾਂ ਹੋਈ ਹੈ ਕਿਉਂ ਕੂੜੇ ਟੁੱਟੇ ਭਾਲ, ਰੋਡ ਪੜੀ ਜਾਵਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਚਿੰਤਨ ਹੋਵੇ, ਪਰ ਹੁਕਮ ਰਜਾਈ ਚੱਲਣ ਦੀ ਗੱਲ ਘਾਲਣਾ ਵਿੱਚ ਨਾ ਲਿਆਵਾਂ। ਗੁਰੂ ਕਹਿਣ ਲੱਗੇ ਤੈਨੂੰ ਮਸ਼ਕਤ ਘਾਲਣ ਦਾ ਵਸਲ ਨਾਲ ਦੇ ਰਿਹਾ, ਜੇ ਤੂੰ ਮਸ਼ਕਤ ਘਾਲਣ ਤੱਕ ਆ ਜਾਏਗਾ ਫਿਰ ਵਿਸ਼ਵਾਸ ਕਰ, ਨਾਨਕ ਤੇ ਮੁੱਖ ਉਜਲੇ ਕਿੱਥੇ ਸੋਨ ਪੰਚ ਪ੍ਰਵਾਨ, ਜਿਹੜੇ ਆਪ ਨਹੀਂ ਜਿਹੜੇ ਤੇਰੀ ਸੰਗਤ ਕਰਨਗੇ, ਤੇਰੇ ਕੋਲ ਬੈਠਣਗੇ, ਜਿਹੜੇ ਤੇਰੀ ਮੱਤ ਲੈਣਗੇ, ਜਿਹੜੇ ਤੇਰਾ ਸਾਥ ਦੇਣ ਸਾਥੀ ਬਣਨਗੇ, ਰਿਸ਼ਤੇਦਾਰ ਮਿੱਤਰ ਦੋਸਤ ਜਿਹੜੇ ਵੀ ਤੇਰੇ ਨੇੜੇ ਆਉਣਗੇ, ਚੰਦਨ ਵਾਂਗੂ ਤੂੰ ਆਪਣੀ ਖੁਸ਼ਬੂ ਉਹਨਾਂ ਤੱਕ ਵੀ ਵੱਢ ਸਕੇਗਾ, ਉਹ ਵੀ ਖੁਸ਼ਬੂਦਾਰ ਹੋ ਜਾਣਗੇ।